0: ਆਪਣਾ ਰੇਡੀਓ ਦੇਸ਼ ਪ੍ਰਦੇਸ਼
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
0: There is but one God
2: Satnam
0: The Supreme Truth
2: Karta Purakh
0: The Creator
2: Nirpa
0: Without fear Shall worship the eternal truth.

0: स्पोर्ट्स क्लब दी जाने अज ही आओ 170 गिलडन रोड जिन नंबर 17 170 गिलडन रोड जिन नंबर 17 टेलीफोन नंबर 6473021322 6473321322 जेरो टायर सेंटर
1: एवरी सूट कर दिया जट्टा नु
2: Simply Indian brings you all simply delicious deals. Buy one, get one free every day. Sure 10 to sham 7 baje tak on dine-in and takeouts. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. Hey, yummy deals are simply Indian. This sariya hi locations te. Dining, takeout and catering also available. Call at 905-794-8111. Simply delicious. Matlab, simply Indian.
3: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
4: ਤਾਂ ਫਿਕਰ ਕਿਉਂ ਕਰਦੇ ਹੋ
5: ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ
3: ਇਹ ਆਫਰ ਕਰਦੇ ਨੇ ਬੈਸਟ ਰੇਟਸ ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ ਨੋ ਪ੍ਰੋਬਲਮ
5: ਇਹਨਾਂ ਕੋਲ ਨਹੀਂ ਏ ਬੀ ਐਂਡ ਟਰਸਟਡ ਪ੍ਰਾਈਵੇਟ ਲੈਂਡਰਸ
3: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ
5: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
3: 647-10-6477-739-8710 License number M200-0034-50
6: ये है टोरंटो द हरमन प्यारा रेडियो देश पर दे देश पर दे
7: फॉर एडवर्टाइजमेंट्स एंड इंफॉर्मेशन
6: इंफॉर्मेशन
7: कॉल अस नाउ 416-457-3381 416-457-3381 या फिर 416-725-2551 416-725-2551
0: ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਅਰਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰਵਿਊ ਆਈ ਕੇਅਰ ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀ ਐਨਕਾਂ ਲਗਾਈਆਂ ਨੇ ਕੰਪਲੀਟ ਪੇਅਰ $99 ਦੇ ਵਿੱਚ ਡਿਜ਼ਾਈਨਰ ਫਰੇਮ ਜਿਹੜੇ ਕਿ ਟੋਪ ਵਾਲੀਆਂ ਐਨਕਾਂ ਨੇ ਸਾਰੀਆਂ ਨੇਮ ਬ੍ਰਾਂਡ ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ ਅੱਜ ਹੀ ਕਾਲ ਕਰ ਲੋ ਕਲੀਅਰਵਿਊ ਆਈ ਕੇਅਰ ਵਾਲਿਆਂ ਨੂੰ 905-913-4545 905-913-4545 ਟੈਲੀਫੋਨ ਨੰਬਰ ਹੈ ਕਲੀਅਰਵਿਊ ਆਈ ਕੇਅਰ ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਨਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਕ ਡਰਾਈਵ 15 ਫੈਂਡਰ ਵੇ ਬ੍ਰੈਂਟਨ 9985 ਮਕਵੀਨ ਡਰਾਈਵ ਬ੍ਰੈਂਟਨ 1465 ਮੇਫੀਲਡ ਰੋਡ ਬ੍ਰੈਂਟਨ 33 ਫਾਰਲੀ ਡਰਾਈਵ ਗੋਆ ਦੇ ਵਿੱਚ ਔਰ 600 ਹੈਸਪਲਰ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਵੁੱਡ ਪਾਰਕਵੇ ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ

AM 530 ਤੋਂ ਤੁਸੀਂ ਟਿਊਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸੈਟਰਡੇ ਦਾ ਦਿਨ ਹੈ, 23 ਮਈ ਅੱਜ ਹੋ ਚੁੱਕੀ ਹੈ ਤੇ 1:10 ਤੇ ਕੁਝ ਸੈਕਿੰਡ ਸਟੂਡੀਓ ਦੀ ਘੜੀ ਦੇ ਉੱਪਰ ਹੋ ਗਏ ਨੇ ਬ੍ਰੈਂਪਟਨ ਦੇ ਵਿੱਚ। ਤੁਹਾਡਾ ਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 4 ਵਜੇ ਤੱਕ, ਤੇ ਮੈਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋ ਤੇ ਇੰਜੋਏ ਕਰ ਰਹੇ ਹੋ। ਬੜਾ ਹੀ ਖੂਬਸੂਰਤ ਮੀਂਹ ਵਾਲਾ ਮੌਸਮ ਹੈ, ਬਰਸਾਤ ਦੇ ਮੌਸਮ ਨੂੰ ਤੁਸੀਂ ਇੰਜੋਏ ਕਰ ਰਹੇ ਹੋਵੋਗੇ। ਕਾਫੀ ਸਾਰੀ ਚਹਿਲ ਪਹਿਲ ਵੈਸੇ ਵੀ ਅੱਜ ਮੈਨੂੰ ਲੱਗਦਾ ਹੁੰਦਾ ਕਿ ਮੀਂਹ ਕਣੀ ਵਾਲੇ ਮੌਸਮ 'ਚ ਘੱਟ ਲੱਗਦੀ ਹੈ, ਬਟ ਅੱਜ ਤਾਂ ਬਹੁਤ ਚਹਿਲ ਪਹਿਲ ਸੀਗੀ ਰੋਡਸ ਦੇ ਉੱਪਰ ਵੀ। ਟ੍ਰੈਫਿਕ ਯੂਜੁਅਲੀ ਇੰਨੀ ਹੁੰਦੀ ਨਹੀਂ ਹੈ ਬਟ ਜ਼ਿਆਦਾ ਦੇਖਣ ਨੂੰ ਮਿਲੀ। ਬਟ ਬ੍ਰੈਂਪਟਨ ਦੇ ਵਿੱਚ ਇਸ ਸਮੇਂ 10 ਡਿਗਰੀ ਟੈਂਪਰੇਚਰ ਚੱਲ ਰਿਹਾ ਅਤੇ ਫੀਲਸ ਲਾਈਕ 2 ਡਿਗਰੀ ਹੈ। ਅਤੇ ਜੇਕਰ ਤੁਸੀਂ ਬਾਹਰ ਜਾਣ ਦਾ ਪਲਾਨ ਕਰ ਰਹੇ ਹੋ ਕਿਤੇ ਐਵੇਂ ਲੌਂਗ ਡਰਾਈਵ 'ਤੇ, ਜਾਂ ਫਿਰ ਕੋਈ ਚਾਹ ਕੌਫੀ ਆਪਣੀ ਪਿੱਕ ਕਰਨ ਲੱਗੇ ਹੋ, ਜਾਂ ਕਿਤੇ ਵੀ ਤੁਸੀਂ ਜਾ ਰਹੇ ਹੋ ਆਪਣੇ ਕੰਮਾਂ ਕਾਰਾਂ ਵੱਲੋਂ, ਜਾਂ ਫਿਰ ਤੁਸੀਂ ਅੱਜ ਛੁੱਟੀ ਮਨਾ ਰਹੇ ਹੋ, ਤਾਂ ਤੁਸੀਂ ਟਿਊਨ ਕਰ ਚੁੱਕੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਅਤੇ ਜੇਕਰ ਬਾਹਰ ਜਾਣਾ ਹੋਵੇ ਤੇ ਪ੍ਰੋਗਰਾਮ ਨੂੰ ਸੁਣਦੇ ਰਹੋ ਤੇ ਨਾਲ ਆਪਣੀਆਂ ਜੈਕਟਸ ਵਗੈਰਾ ਚੱਕ ਕੇ ਜਾਓ, ਕਿਉਂਕਿ ਥੋੜੀ ਥੋੜੀ ਠੰਡ ਵੀ ਹੈਗੀ ਆ, ਕਿਉਂਕਿ ਫੀਲਸ ਲਾਈਕ 2 ਡਿਗਰੀ ਹੈ, ਕਿਉਂਕਿ ਆਲਵੇਜ਼ ਹੀ ਜਦੋਂ ਵੀ ਥੋੜਾ ਬਹੁਤ ਮੀਂਹ ਪੈ ਜਾਂਦਾ ਤਾਂ ਥੋੜੀ ਠੰਡ ਹੋ ਹੀ ਜਾਂਦੀ ਹੈ। ਤੇ ਅੱਜ ਤਾਂ ਸਾਰਾ ਦਿਨ ਹੀ ਮੌਸਮ ਇੱਦਾਂ ਦਾ ਹੀ ਰਹਿਣਾ ਆ। ਤੇ ਸਟੂਡੀਓ ਦਾ ਨੰਬਰ 905-564-5444 905-564-6444 ਦੇ ਉੱਪਰ ਤੁਹਾਡੀ ਤੇ ਮੇਰੀ ਗੱਲਬਾਤ ਹੋਏਗੀ ਪੂਰੇ 4 ਵਜੇ ਤੱਕ। ਤੇ ਜੇਕਰ ਤੁਸੀਂ ਪ੍ਰੋਗਰਾਮ ਆਪਣੇ ਫੋਨ ਦੇ ਉੱਪਰ ਸੁਣਨਾ ਚਾਹੁੰਦੇ ਹੋ ਤਾਂ ਨੰਬਰ ਡਿਫਰੈਂਟ ਹੈ 416-477-2040 416-477-2040 ਇਹ ਨੰਬਰ 'ਤੇ ਕਾਲ ਕਰਕੇ ਤੁਸੀਂ ਪ੍ਰੋਗਰਾਮ ਸੁਣ ਵੀ ਸਕਦੇ ਹੋ। ਅਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਵੈਬਸਾਈਟ 'ਤੇ ਪਹੁੰਚੋਗੇ www.desprdestv.com ਜਾਂ www.desprdesradio.com, ਇੱਥੇ ਜਾ ਕੇ ਵੀ ਤੁਸੀਂ ਪ੍ਰੋਗਰਾਮ ਨੂੰ ਸੁਣ ਸਕਦੇ ਹੋ। ਜਿਨ੍ਹਾਂ ਦੇ ਘਰਾਂ ਦੇ ਵਿੱਚ IPTV ਬਾਕਸ ਹੈ, ਤੁਸੀਂ ਪੰਜਾਬੀ ਸੈਕਸ਼ਨ ਦੇ ਵਿੱਚ ਜਾਓ ਅਤੇ ਦੇਸ ਪ੍ਰਦੇਸ਼ ਨੂੰ ਟਿਊਨ ਕਰ ਲਓ ਅਤੇ ਤੁਸੀਂ ਮੇਰੇ ਨਾਲ ਜੁੜ ਕੇ ਰਹਿ ਸਕਦੇ ਹੋ ਪੂਰੇ 4 ਵਜੇ ਤੱਕ। ਹਰ ਰੋਜ਼ ਦੀ ਤਰ੍ਹਾਂ ਸਭ ਤੋਂ ਪਹਿਲਾਂ ਵਾਹਿਗੁਰੂ ਦਾ ਨਾਮ ਲੈਣਾ ਬਹੁਤ ਲਾਜ਼ਮੀ ਹੈ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜਾਂ ਕੋਈ ਵੀ ਕੰਮ ਕਰਦੇ ਹਾਂ ਡੇਲੀ ਲਾਈਫ ਦੇ ਵਿੱਚ ਵੀ। ਆਪਾਂ ਜਦੋਂ ਵੀ ਕੋਈ ਕੰਮ ਸਟਾਰਟ ਕਰਦੇ ਹਾਂ ਤਾਂ ਇੱਕ ਵਾਰ ਰੱਬ ਦਾ ਨਾਮ ਜ਼ਰੂਰ ਲੈਣਾ ਚਾਹੀਦਾ ਆ, ਕਿਉਂਕਿ ਜੇ ਤੁਸੀਂ ਕਿਸੇ ਚੀਜ਼ ਨੂੰ ਲੈ ਕੇ ਅਨਸ਼ੋਰ ਵੀ ਹੋਵੋ ਅਤੇ ਰੱਬ ਦਾ ਨਾਮ ਲੈ ਲਓ ਅਤੇ ਫਿਰ ਤੁਹਾਨੂੰ ਨਾਲ ਹੀ ਸ਼ਿਓਰਿਟੀ ਮਿਲ ਜਾਂਦੀ ਹੈ। ਅਤੇ ਆਪਾਂ ਵੀ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਵਾਹਿਗੁਰੂ ਦੇ ਓਟ ਆਸਰੇ ਦੇ ਨਾਲ। ਅਤੇ ਆਪਾਂ ਸਰਵਨ ਕਰਦੇ ਹਾਂ ਭਾਈ ਗੁਰਕੀਰਤ ਸਿੰਘ ਜੀ ਦੀ ਆਵਾਜ਼ 'ਚ, ਇੱਕ ਬਹੁਤ ਹੀ ਮਿੱਠਾ ਸ਼ਬਦ ਹੈ ਤੇ ਤੁਸੀਂ ਵੀ ਸੁਣੋ ਤੇ ਜਲਦ ਵਾਪਸ ਆਵਾਂਗੇ। ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਬੜਾ ਹੀ ਮਿੱਠਾ ਸ਼ਬਦ ਆਪਾਂ ਸਰਵਣ ਕੀਤਾ ਹੁਣੇ ਹੁਣੇ ਭਾਈ ਗੁਰਕੀਰਤ ਸਿੰਘ ਜੀ ਦੀ ਆਵਾਜ਼ 'ਚ, ਅਤੇ ਉਮੀਦ ਹੈ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋਵੋਗੇ ਅਤੇ ਇੰਜੋਏ ਕਰ ਰਹੇ ਹੋ ਬਹੁਤ ਹੀ ਖੂਬਸੂਰਤ ਜਿਹੇ ਦਿਨ ਨੂੰ, ਬਹੁਤ ਖੂਬਸੂਰਤ ਲਾਈਫ ਨੂੰ। ਖੂਬਸੂਰਤ ਲਾਈਫ ਇਸ ਕਰਕੇ ਕਿਉਂਕਿ ਜਿੰਨਾ ਆਪਾਂ ਚੰਗੀਆਂ ਚੀਜ਼ਾਂ ਸੋਚਦੇ ਹਾਂ ਉਨਾ ਹੀ ਚੰਗਾ ਚੰਗਾ ਹੁੰਦਾ ਹੈ, ਮੇਰਾ ਤਾਂ ਇਹ ਮੰਨਣਾ ਆ। ਅਤੇ ਜਿਵੇਂ ਹੁਣ ਆਪਾਂ ਸ਼ਬਦ ਵੀ ਸੁਣਿਆ ਕਿ ਜਿਹੜਾ ਇਹ ਜਨਮ ਹੈ ਜਿਹੜੀ ਇਹ ਆਪਾਂ ਨੂੰ ਲਾਈਫ ਮਿਲੀ ਹੋਈ ਹੈ, ਕਹਿੰਦੇ ਆ ਕਿ ਬਹੁਤ ਪਤਾ ਨਹੀਂ ਕਿੰਨੇ ਲੱਖਾਂ ਜ਼ਿੰਦਗੀਆਂ ਆਉਂਦੀਆਂ ਨੇ, ਮਤਲਬ ਕਿੰਨੀ ਵਾਰ ਆਪਾਂ ਜਨਮ ਲੈਂਦੇ ਹਾਂ ਅਤੇ ਉਸ ਤੋਂ ਬਾਅਦ ਆਪਾਂ ਨੂੰ ਮਨੁੱਖਾ ਜਨਮ ਮਿਲਦਾ ਅਤੇ ਉਹਨੂੰ ਆਪਾਂ ਕਿਸੇ ਚੰਗੇ ਕਰਮਾਂ ਦੇ ਵਿੱਚ ਲਾਈਏ, ਚੰਗੇ ਲੇਖੇ ਲਾਈਏ ਤਾਂ ਫਿਰ ਜ਼ਿੰਦਗੀ ਸੁਖਾਲੀ ਨਿਕਲ ਸਕਦੀ ਹੈ। ਅਤੇ ਇਸੇ ਤਰ੍ਹਾਂ ਵਾਹਿਗੁਰੂ ਦਾ ਨਾਮ ਹਮੇਸ਼ਾ ਐਵਰੀਡੇ ਲੈਣਾ ਚਾਹੀਦਾ, ਕਿਸੇ ਵੀ ਰੂਪ ਦੇ ਵਿੱਚ ਤੁਸੀਂ ਰੱਬ ਨੂੰ ਯਾਦ ਕਰਦੇ ਹੋ ਤਾਂ ਬਸ ਤੁਹਾਡੀ ਲਾਈਫ ਕਹਿ ਲਓ ਕਿ ਇੱਕ ਵਧੀਆ ਇੱਕ ਚੰਗੇ ਰਾਹ ਦੇ ਉੱਪਰ ਜਾ ਰਹੀ ਹੈ। ਅਤੇ ਹਮੇਸ਼ਾ ਹੀ ਸਾਰੇ ਪੋਜ਼ਿਟਿਵ ਰਹੀਏ, ਪੋਜ਼ਿਟਿਵ ਗੱਲਾਂ ਕਰੀਏ ਅਤੇ ਪੋਜ਼ਿਟਿਵ ਆਪਣਾ ਮਨ ਰੱਖੀਏ ਤਾਂ ਫਿਰ ਚੰਗੀਆਂ ਚੀਜ਼ਾਂ, ਪੋਜ਼ਿਟਿਵ ਚੀਜ਼ਾਂ ਹੀ ਲਾਈਫ ਦੇ ਵਿੱਚ ਹੁੰਦੀਆਂ ਨੇ। ਸਟੂਡੀਓ ਦਾ ਨੰਬਰ 905-564-4444, 905-564-6444 ਸਟੂਡੀਓ ਦਾ ਨੰਬਰ ਹੈ। ਇਸੇ ਨੰਬਰ 'ਤੇ ਤੁਹਾਡੀ ਅਤੇ ਮੇਰੀ ਗੱਲਬਾਤ ਅੱਜ ਹੋਏਗੀ ਪੂਰੇ 3 ਘੰਟੇ, ਯਾਨੀ ਕਿ ਪੂਰੇ 4 ਵਜੇ ਤੱਕ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦੇ ਕਿ ਪ੍ਰੋਗਰਾਮ ਦਾ ਇਹ ਹਿੱਸਾ ਸਪੋਂਸਰ ਕੀਤਾ ਜਾ ਰਿਹਾ ਏ ਆਟੋਮੋਟਿਵ ਰਿਪੇਅਰ ਦੇ ਵੱਲੋਂ। ਜੇ ਤੁਸੀਂ ਆਪਣੀ ਕਾਰਜ਼ ਨੂੰ ਰਿਪੇਅਰ ਕਰਾਉਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਕੋਲ ਲੈ ਕੇ ਪਹੁੰਚੋ ਆਪਣੀ ਗੱਡੀਆਂ ਨੂੰ, ਅਤੇ ਇਹ ਤੁਹਾਡੀਆਂ ਕਾਰਜ਼ ਨੂੰ ਰਿਪੇਅਰ ਤਾਂ ਕਰਨਗੇ ਅਤੇ ਤੁਸੀਂ ਇਹਨਾਂ ਦੇ ਕੋਲੋਂ ਹਰ ਤਰ੍ਹਾਂ ਦਾ ਸਸਪੈਂਸ਼ਨ ਵਰਕ ਵੀ ਕਰਵਾ ਸਕਦੇ ਹੋ। ਇੰਜਨ ਦਾ ਕੋਈ ਵੀ ਕੰਮ ਹੈ, ਐਗਜ਼ੌਸਟ ਹੋ ਰਹੇ ਨੇ ਤੁਹਾਡੀ ਕਾਰਾਂ ਦੇ ਬ੍ਰੇਕਸ ਤਾਂ ਉਹਨਾਂ ਨੂੰ ਰਿਪੇਅਰ ਕਰਾਉਣਾ ਚਾਹੁੰਦੇ ਹੋ, ਓਇਲ ਚੇਂਜ ਕਰਾਉਣੀ ਹੋਵੇ, ਜਾਂ ਤੁਸੀਂ ਆਪਣੀ ਗੱਡੀਆਂ ਦੀ ਰਸਟ ਪਰੂਫਿੰਗ ਕਰਾਉਣੀ ਹੈ, ਏ ਆਟੋਮੋਟਿਵ ਰਿਪੇਅਰ ਨੂੰ ਜ਼ਰੂਰ ਯਾਦ ਰੱਖੋ। ਨਵੇਂ ਸਮਰ ਟਾਇਰਸ ਪਾਉਣੇ ਹੋਣ ਗੱਡੀਆਂ 'ਚ ਜਾਂ ਪੁਰਾਣਿਆਂ ਨੂੰ ਚੇਂਜ ਕਰਵਾਉਣਾ ਆ, ਵੀਲ ਅਲਾਈਨਮੈਂਟ ਵੀ ਕਰਨਗੇ, ਤੁਸੀਂ ਜ਼ਰੂਰ ਪਹੁੰਚੋ ਏ ਆਟੋਮੋਟਿਵ ਰਿਪੇਅਰ। ਇਹ ਲੋਕੇਟਰ ਨੇ 91 ਹੀਲੀ ਰੋਡ ਬੋਲਟਨ ਦੇ ਵਿੱਚ, ਹਾਈਵੇ 50 ਐਂਡ ਮੇਫੀਲ ਦਾ ਇੰਟਰਸੈਕਸ਼ਨ ਹੈ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ। ਇੰਗਲਿਸ਼, ਪੰਜਾਬੀ, ਹਿੰਦੀ, ਤਿੰਨੋ ਲੈਂਗੁਏਜ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਨੰਬਰ ਇਹਨਾਂ ਦਾ 905-857-7596, 905-857-7596, ਆਟੋਮੋਟਿਵ ਰਿਪੇਅਰ ਦਾ ਨੰਬਰ ਹੈ। ਪਹਿਲੇ ਕਾਲਰ ਜੁੜ ਗਏ ਨੇ 5313। ਹਾਂਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ, ਮੈਂ ਮਨਵੀਰ ਗਤੂਰ ਜੀ, ਸਤਿ ਸ਼੍ਰੀ ਅਕਾਲ।
0: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਤੁਹਾਡਾ? ਮਾਰਨਿੰਗ ਫਿਰ ਉਹ ਟਾਈਮਿੰਗ ਤਾਂ ਹੁਣ ਉਹਨਾਂ ਪੰਜਾਬੀ ਲਹਿਰਾਂ ਕੋਲ ਹੈ ਤਾਂ ਫਿਰ ਇਸ ਕਰਕੇ।
1: ਹਾਂਜੀ,
0: ਨਹੀਂ ਮੈਂ ਤਾਂ ਮਾਰਨਿੰਗ ਕਦੀ ਕਦੀ ਕਰਦੀ ਹੁੰਦੀ ਸੀਗੀ, ਰੁਪਿੰਦਰ ਹੀ ਕਰਦੇ ਹੁੰਦੇ ਸੀ ਸਵੇਰੇ, ਹਨਾ?
1: ਰੁਪਿੰਦਰ ਤਾਂ ਪੰਜ ਲਾਈਨ ਕਰਦੇ ਸੀ ਨਾ, ਦੋ ਵਾਰ ਐਤਵਾਰ ਜਾਂ ਸਿੱਧੂ ਸਾਹਿਬ ਜਾਂ ਗਲੋਰੀਆ ਜਾਂ ਤੂੰ ਆਉਂਦੇ ਹੁੰਦੇ ਸੀ।
0: ਹਾਂਜੀ ਹਾਂਜੀ, ਮੈਂ ਕਦੀ ਕਦੀ ਆਉਂਦੀ ਸੀ, ਜੇ ਕੋਈ ਛੁੱਟੀ ਕਰ ਲੈਂਦਾ ਸੀ ਫਿਰ ਮਾਰਨਿੰਗ ਕਰ ਜਾਂਦੀ ਹੁੰਦੀ ਸੀ ਮੈਂ।
1: ਠੀਕ ਠੀਕ,
0: ਹਾਂਜੀ
1: ਠੀਕ, ਤਾਂ ਪ੍ਰੋਗਰਾਮ ਵਧੀਆ ਹੁੰਦਾ ਪੁੱਤ, ਇੱਕ ਸੌਂਗ ਸੁਣਾ ਦੇਂਗੀ ਤਿੰਨ ਦੇ ਲੱਗੀ ਤੈਨੂੰ।
0: ਹਾਂਜੀ ਹਾਂਜੀ, ਦੱਸੋ।
1: ਤੇ ਮੈਨੂੰ ਲੱਗਦਾ ਮਾਨਕ ਦਾ ਗਿਆ, ਜਿਉਣੇ ਮੋੜਨੀਆਂ ਲੁੱਟੀਆਂ ਲੌਂਗੋ ਵਾਲਦੀਆਂ, ਇੱਕ ਕੁੜੀ ਘਰਾਨੇ ਘਰਦੀ ਆ, ਖੜ ਕੇ ਮੋੜਨਾ ਗੱਲਾਂ ਕਰਦੀ ਆ।
0: ਕੁਲਦੀਪ ਮਾਨਕ ਜੀ ਦਾ ਦੁਬਾਰਾ ਦੱਸੋ ਕਿਵੇਂ, ਕੀ ਬੋਲ ਨੇ?
1: ਉਹ ਬੋਲ ਹੈਗੇ ਆ, ਜਿਉਣੇ ਮੋੜਨੇ ਲੁੱਟੀਆਂ ਤੀਆਂ ਲੌਂਗੋ ਵਾਲਦੀਆਂ,
0: ਠੀਕ ਹੈ,
1: ਤੇ ਕੁੜੀ ਘਰਾਨੇ ਘਰਦੀ ਆ, ਖੜ ਕੇ ਜੇ ਮੋੜਨਾ ਗੱਲਾਂ ਕਰਦੀ ਆ, ਠੀਕ ਹੈ।
0: ਲੌਂਗੋਵਾਲ
1: ਪਿੰਡ ਸੰਗਰੂਰ ਚ ਪੈਂਦਾ, ਬੜਬੜ ਕੋਲੇ ਆ,
0: ਠੀਕ ਹੈ ਜੀ।
1: ਹਾਂ, ਜਿਉਣੇ ਮੋੜਨਾ ਵਾ, ਜਿਉਣੇ ਮੋੜਨੇ ਲੁੱਟੀਆਂ ਤੀਆਂ ਲੌਂਗੋਵਾਲੀਆ, ਕੁੜੀ ਘਰਾਨੇ ਘਰਦੀ ਆ, ਖੜ ਮੋੜਨਾ ਗੱਲਾਂ ਕਰਦੀ ਆ,
0: ਠੀਕ ਹੈ ਜੀ। ਕੋਈ ਗੱਲ ਨੀ, ਮੈਂ ਲੱਭਦੀ ਆ ਫਿਰ ਮੈਂ ਤੁਹਾਨੂੰ ਸੁਣਾ
1: ਦਿੰਦੀ।
0: ਹਾਂਜੀ ਠੀਕ ਹੈ ਜੀ, ਬਹੁਤ ਸ਼ੁਕਰੀਆ। ਹਾਂਜੀ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਤੇ ਬਿਲਕੁਲ ਅੱਜ ਦਾ ਪ੍ਰੋਗਰਾਮ ਖਾਸ ਕਰਕੇ ਤੁਹਾਡੇ ਨਾਲ ਇੰਟਰੈਕਸ਼ਨਸ ਦਾ ਹੁੰਦਾ ਆ, ਤੁਸੀਂ ਆਪਣਾ ਕੋਈ ਗਾਣਾ ਸੁਣਨਾ ਵੀ ਚਾਹੁੰਦੇ ਹੋ, ਸੁਣਾਉਣਾ ਵੀ ਚਾਹੁੰਦੇ ਹੋ ਪ੍ਰੋਗਰਾਮ ਦੇ ਵਿੱਚ, ਅੱਜ ਪੂਰੀ ਖੁੱਲ੍ਹੀ ਛੁੱਟੀ ਹੁੰਦੀ ਹੈ ਤੁਹਾਨੂੰ, ਮਤਲਬ ਪੂਰਾ ਸੱਦਾ ਪੱਤਰ ਹੁੰਦਾ ਆ ਕਿ ਤੁਸੀਂ ਆਪਣੀ ਕੋਈ ਰਾਈਟਿੰਗ ਸ਼ੇਅਰ ਕਰਨਾ ਚਾਹੁੰਦੇ ਹੋ, ਆਪਣਾ ਕੋਈ ਗਾਣਾ ਸੁਣਾਉਣਾ ਚਾਹੁੰਦੇ ਹੋ ਪਸੰਦ ਦਾ, ਜਾਂ ਕੋਈ ਵੀ ਆਪਣੀ ਪਸੰਦ ਦੀ ਕੋਈ ਕਿਸੇ ਹੋਰ ਦਾ ਹੀ ਲਿਖਿਆ ਹੋਇਆ ਕੋਈ ਪੋਇਮ, ਕੋਈ ਸ਼ੇਰੋ ਸ਼ਾਇਰੀ, ਕੋਈ ਚੁਟਕਲੇ ਚਾਹੇ, ਹੈ ਨਾ, ਤੁਸੀਂ ਆਪਣਾ ਪ੍ਰੋਗਰਾਮ ਦੇ ਵਿੱਚ ਜ਼ਰੂਰ ਸਾਡੇ ਨਾਲ ਸਾਂਝ ਪਾ ਸਕਦੇ ਹੋ। ਸਟੂਡੀਓ ਨੰਬਰ 905-564-4440। ਕਾਫੀ ਸਾਰੀਆਂ ਅੱਜ ਗੱਲਾਂ ਬਾਤਾਂ ਕਰਾਂਗੇ, ਗੀਤ ਸੰਗੀਤ ਬਹੁਤ ਸਾਰਾ ਹੋਏਗਾ ਕਿਉਂਕਿ ਸੈਟਰਡੇ ਹੈ ਅਤੇ ਵੀਕਐਂਡ ਤੁਹਾਡਾ ਪੂਰਾ ਇੰਜੋਏ ਹੋਏਗਾ ਅਤੇ ਇਹਦੀ ਪੂਰੀ ਕੋਸ਼ਿਸ਼ ਰਹੇਗੀ। 2865 ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ।
2: ਤੇ ਸੁਸਤਨ ਸਤਿ ਸ਼੍ਰੀ ਅਕਾਲ ਜੀ।
0: ਹਾਂਜੀ,
2: ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਕਾਰ ਦੇ ਵਿੱਚ ਜੀ।
0: ਹਾਂਜੀ,
2: ਕੰਮ ਜੇ ਕਰ ਰਹੇ ਫਿਰ ਮੌਸਮ ਬਹੁਤ ਗਿਆ ਬਾਹਰ ਜੀ, ਨਜ਼ਾਰੇ ਵਾਲਾ।
0: ਹਾਂਜੀ ਹਾਂਜੀ, ਬਹੁਤ ਮੀਂਹ ਪੈ ਰਿਹਾ ਪੂਰਾ ਦੱਬ ਕੇ।
2: ਹਾਂਜੀ, ਇਹ ਗੀਤ ਭਾਈ ਨਾ ਸਿੰਧੇ ਨੇ ਗਾਇਆ ਲਾਤਾ ਭਾਈ ਨੇ, ਗੀਤ ਮਾਂ ਕਹਿਣ ਗਾਇਆ ਸੀ।
0: ਅੱਛਾ, ਸੁਰਿੰਦਰ ਸ਼ਿੰਦਾ ਜੀ ਨੇ।
2: ਹਾਂਜੀ, ਲੁਧਿਆਣੇ ਦੇ ਭਾਈ।
0: ਹਾਂਜੀ ਹਾਂਜੀ, ਸੁਰਿੰਦਰ ਸ਼ਿੰਦਾ
2: ਮਾਂ ਦਾ ਗੀਤ ਨਹੀਂ। ਹਾਂਜੀ, ਤੇ ਬਾਕੀ ਸੋਤਨ ਨੂੰ ਪੁੱਛ ਲੈਣੇ ਜੀ।
0: ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਤੇ ਬਿਲਕੁਲ ਅੱਜ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੀ ਪਸੰਦ ਦੇ ਜਿੰਨੇ ਮਰਜ਼ੀ ਗਾਣੇ ਫਟਾਫਟ ਦੱਸੀ ਚੱਲੋ ਤੇ ਮੈਂ ਫਟਾਫਟ ਸੁਣਾਉਂਗੀ ਤੁਹਾਨੂੰ, ਕਿਉਂਕਿ ਕਈ ਵਾਰ ਏਦਾਂ ਹੁੰਦਾ ਹੈ ਕਿ ਆਪਾਂ ਗੱਲਾਂ ਬਾਤਾਂ ਕਰਦੇ ਜਾਈਏ ਐਂਡ ਜਾਂ ਤੁਸੀਂ ਪ੍ਰੋਗਰਾਮ ਕੋਈ ਵੀ ਸੁਣ ਵੀ ਰਹੇ ਹੋ ਜਾਂ ਕੋਈ ਹੋਰ ਕਨਵਰਸੇਸ਼ਨ ਤੁਹਾਡੀ ਚੱਲ ਰਹੀ ਹੈ ਵਿੱਚ, ਜੇ ਤੁਹਾਡੀ ਪਸੰਦ ਇੱਕ ਗਾਣਾ ਆ ਜਾਏ, ਹੈ ਨਾ, ਤੇ ਫਿਰ ਉਹ ਕਹਿ ਲਓ ਸੋਹਣੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ, ਹੈ ਨਾ, ਕਿ ਆਪਣੀ ਆਪਾਂ ਕਈ ਵਾਰ ਮਨ 'ਚ ਸੋਚ ਹੀ ਰਹੇ ਹੁੰਦੇ ਹਾਂ, ਕਈ ਵਾਰ ਉੱਦਾਂ ਹੀ ਗੁਣਗੁਣਾਉਂਦੇ ਜੇ ਫਿਰਦੇ ਹੁੰਦੇ ਹਾਂ, ਤੇ ਉਹੀ ਗਾਣਾ ਜੇ ਆਪਣੇ ਇੱਕਦਮ ਸਾਹਮਣੇ ਆ ਜਾਏ ਫਿਰ ਆਪਾਂ ਮੂਡ ਇੱਕਦਮ ਖੁਸ਼ ਜਿਹਾ ਹੋ ਜਾਂਦਾ। ਤੇ ਕਿਉਂਕਿ ਮਿਊਜ਼ਿਕ ਮੈਂ ਹਮੇਸ਼ਾ ਕਹਿੰਦੀ ਕਿ ਸਟ੍ਰੈਸ ਬਸਟਰ ਦਾ ਕੰਮ ਕਰਦਾ, ਜਦੋਂ ਤੁਹਾਨੂੰ ਵੈਸੇ ਤੁਸੀਂ ਨਾ ਪਰੇਸ਼ਾਨ ਜੇ ਹੋਵੋ, ਤੁਸੀਂ ਕੋਈ ਆਪਣੀ ਪਸੰਦ ਦਾ ਨਾ ਕੋਈ ਵੈਸੇ ਨੋਰਮਲ, ਚਾਹੇ ਤੁਹਾਡਾ ਮਨ ਨਹੀਂ ਵੀ ਕਰ ਰਿਹਾ, ਉਹੀ ਗਾਣਾ ਜਿਹਾ ਸੁਣਨ ਲੱਗ ਜਾਓ, ਤੁਸੀਂ ਦੇਖੋ ਤੁਹਾਡਾ ਨਾ ਪੂਰਾ ਨਰਵਸ ਸਿਸਟਮ ਤੁਹਾਨੂੰ ਪੂਰਾ ਉਹ ਕਰ ਰਿਹਾ ਹੁੰਦਾ ਕੋਪਰੇਟ, ਤੇ ਤੁਸੀਂ ਪੂਰਾ ਐਨ ਰਿਲੈਕਸ ਹੋ ਜਾਂਦੇ ਹੁੰਦੇ ਹੋ, ਚਾਹੇ ਪੂਰਾ ਨਹੀਂ ਵੀ ਹੁੰਦੇ, ਬਟ ਫਿਰ ਵੀ ਤੁਸੀਂ ਜੋ ਤੁਸੀਂ 5 ਮਿੰਟ ਪਹਿਲਾਂ ਸੋਚ ਰਹੇ ਹੋਵੋਗੇ ਉਹ ਤੁਹਾਡੀ ਵੀ ਥਿੰਕਿੰਗ ਪੂਰੀ ਚੇਂਜ ਹੋ ਜਾਂਦੀ ਹੈ ਥੋੜ੍ਹੇ ਟਾਈਮ ਬਾਅਦ ਹੀ, ਸਿਰਫ ਇੱਕ ਆਪਣੀ ਪਸੰਦ ਦਾ ਮਿਊਜ਼ਿਕ ਸੁਣਨ ਦੇ ਨਾਲ। ਅਗਲੇ ਕਾਲਰ 1477 ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ।
3: ਗੀਤ ਲਾ ਦੋਗੇ?
0: ਹਾਂਜੀ, ਦੱਸੋ।
3: ਨਰਿੰਦਰ ਵੀ ਵਾਲਾ ਗੀਤ ਹੈ, ਚੱਲ ਨਾਂਦੇ ਖੇਤਾਂ ਨੂੰ ਚੱਲੀਏ, ਖੇਤਾਂ ਵਿੱਚ ਆ ਗਏ ਬਾਹਰ, ਗੋਡੇ ਗੋਡੇ ਹੋਈਆਂ ਗੰਦਾ ਚੱਲੀਆਂ ਜਾ ਗਏ ਨਿਖਾਰ, ਸਾਡਾ ਰਾਇਟਰ ਸੀਗਾ ਉਹ ਪੂਰਾ ਹੀ ਹੋਇਆ, ਉਹਦਾ ਫਿਲਮ ਨਿਖਾਰ ਖੇਡੇ ਹਾਂ ਪੰਜਾਬ 'ਚ।
0: ਅੱਛਾ ਜੀ,
3: ਉਹਦਾ ਲਿਖਿਆ ਸੀ।
0: ਠੀਕ ਹੈ,
3: ਮੈਂ ਜਾ ਨਰਿੰਦਰ ਵੀ ਬਾਬਾ।
0: ਹਾਂਜੀ ਹਾਂਜੀ, ਕੋਈ ਗੱਲ ਨੀ, ਮੈਂ ਸੁਣਾਉਂਦੀ ਹਾਂ ਤੁਹਾਨੂੰ, ਮੈਨੂੰ ਬਸ ਥੋੜਾ ਟਾਈਮ ਦਿਓ।
3: ਓਕੇ,
0: ਹਾਂਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਲਈ। 3631, ਹਾਂਜੀ, ਸਤਿ ਸ਼੍ਰੀ ਅਕਾਲ।
4: ਮਨਪ੍ਰੀਤ ਜੀ, ਸਤਿ ਸ਼੍ਰੀ ਅਕਾਲ, ਮੈਂ ਮਨਜੀਤ ਜੀ ਮੁੰਬਈ ਤੋਂ ਜੀ।
0: ਹਾਂਜੀ, ਸਤਿ ਸ਼੍ਰੀ ਅਕਾਲ ਜੀ।
4: ਬਹੁਤ ਵਧੀਆ ਵੈਦਰ ਆ ਜੀ, ਮੱਠੀਆਂ ਮੱਠੀਆਂ ਕਣੀਆਂ ਪੈ ਰਹੀਆਂ ਤੇ ਬੜਾ ਇੰਜੋਏ ਕਰ ਰਹੇ ਆ।
0: ਤੁਹਾਡੇ ਮੱਠੀਆਂ ਮੱਠੀਆਂ ਪੈ ਰਹੀਆਂ, ਇੱਥੇ ਥੋੜੇ ਜ਼ਿਆਦਾ ਪੈ ਰਹੀਆਂ ਨੇ। ਜਿਹੜਾ ਮਰਜ਼ੀ ਹੋਵੇ, ਹਾਂਜੀ,
4: ਜਿਹੜਾ ਪ੍ਰਮਾਤਮਾ ਦਿਨ ਦਿੱਤਾ ਉਹਨੂੰ ਕੁਝ ਕੁਝ ਜੀਓ,
0: ਬਿਲਕੁਲ ਬਿਲਕੁਲ। ਹਾਂਜੀ, ਕੀ ਸੁਣੋਗੇ ਅੱਜ?
4: ਅੱਜ ਕੈਂਚੀ ਆ ਸੁਣਾ ਦਿਓ,
0: ਕੈਂਚੀ ਵਾਲਾ। ਜਾਣਕਾਰੀ ਦੇ ਦਿਆਂ ਤੁਹਾਨੂੰ, ਇਹ ਸਮਰ ਟਾਈਮ ਇਸ ਦਾ ਬੈਸਟ ਟਾਈਮ ਕਿ ਤੁਸੀਂ ਕੋਈ ਵੀ ਕੰਸਟਰਕਸ਼ਨ ਜਾਂ ਰੈਨੋਵੇਸ਼ਨ ਦਾ ਕੰਮ ਕਰਾ ਸਕਦੇ ਹੋ, ਤੇ ਪੀਲ ਐਕਸਕਵੇਸ਼ਨ ਸਰਵਿਸ ਵਾਲੇ ਰੈਜ਼ੀਡੈਂਸ਼ੀਅਲ ਤੇ ਕਮਰਸ਼ੀਅਲ ਐਕਸਕਵੇਸ਼ਨ ਤੇ ਡੈਮੋਲੀਸ਼ਨ ਦੇ ਪੂਰੇ ਐਕਸਪਰਟਸ ਨੇ। ਤੁਸੀਂ ਆਪਣੇ ਘਰ ਦੀ ਫਾਊਂਡੇਸ਼ਨ ਡਿਗਿੰਗ ਕਰਾਉਣੀ ਹੈ ਚਾਹੇ ਕਮਰਸ਼ੀਅਲ ਫਾਊਂਡੇਸ਼ਨ ਡਿਗਿੰਗ ਕਰਾਉਣੀ ਹੈ, ਇਹਨਾਂ ਤੋਂ ਕਰਾਓ। ਟਰੱਕ ਯਾਰਡ ਦਾ ਪੂਰਾ ਕੰਪਲੀਟ ਕੰਮ ਇਹ ਕਰਕੇ ਦੇਣਗੇ, ਗ੍ਰੇਡਿੰਗ, ਗ੍ਰੇਵਲਿੰਗ, ਪੇਵਿੰਗ ਸਾਰਾ ਕੁਝ ਕਰਨਗੇ। ਸੈਪਟਿਕ ਟੈਂਕ ਦਾ ਵੀ ਕੰਪਲੀਟ ਕੰਮ ਇਹਨਾਂ ਤੋਂ ਕਰਾ ਸਕਦੇ ਹੋ। ਜੇ ਤੁਸੀਂ ਆਪਣੇ ਘਰਾਂ 'ਚ ਪੂਲ ਬਣਵਾਉਣਾ ਚਾਹੁੰਦੇ ਹੋ ਤਾਂ ਪੂਲ ਡਿਗਿੰਗ ਇਹਨਾਂ ਤੋਂ ਕਰਾਓ। ਇਸ ਤੋਂ ਇਲਾਵਾ ਜੇਕਰ ਤੁਸੀਂ ਕੋਈ ਵੀ ਕੰਕਰੀਟ ਦਾ ਕੰਮ ਕਰਾਉਣਾ ਹੋਵੇ ਤਾਂ ਤੁਹਾਡਾ ਸਾਰਾ ਕੰਮ ਕਰਕੇ ਦੇਣਗੇ। ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਿਲਡਿੰਗ ਹੈ ਉਹਨੂੰ ਤੁਸੀਂ ਢਾਉਣਾ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ ਗੱਲਬਾਤ ਕਰੋ ਪੀਲ ਐਕਸਕਵੇਸ਼ਨ ਸਰਵਿਸ ਦੇ ਨਾਲ। ਹੋਮ ਡੈਮੋਲੀਸ਼ਨ, ਕਮਰਸ਼ੀਅਲ ਡੈਮੋਲੀਸ਼ਨ ਸਾਰੀ ਕਰ ਦੇਣਗੇ, ਕਿਸੇ ਵੀ ਪ੍ਰਾਈਸ ਨੂੰ ਬੀਟ ਕਰਨਗੇ। ਤੁਸੀਂ ਕਾਲ ਕਰੋ, ਫ੍ਰੀ ਐਸਟੀਮੇਟ ਲਓ ਪੀਲ ਐਕਸਕਵੇਸ਼ਨ ਸਰਵਿਸ ਤੋਂ। ਜਗਤਾਰ ਚੌਹਾਨ ਜੀ ਦਾ ਨੰਬਰ 416-891-1722, 416-891-1722 ਦੇ ਉੱਪਰ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰ ਸਕਦੇ ਹੋ। ਅਗਲੇ ਕਾਲਰ 7322 ਜੀ, ਸਤਿ ਸ਼੍ਰੀ ਅਕਾਲ।
5: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਹਾਂਜੀ, ਸਤਿ ਸ਼੍ਰੀ ਅਕਾਲ।
5: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ, ਕਿਵੇਂ ਹੋ ਤੁਸੀਂ?
5: ਠੀਕ ਹੈ, ਤੁਸੀਂ ਸੁਣਾਓ?
0: ਹਾਂਜੀ, ਮੈਂ ਵੀ ਠੀਕ ਠਾਕ।
5: ਗਾਣਾ ਸੁਣਨਾ ਸੀਗਾ।
0: ਹਾਂਜੀ, ਦੱਸੋ।
5: ਕਣੀਆਂ 'ਚ ਮੈਂ ਭਿੱਜ ਗਈ, ਚਿੱਟੇ ਸੂਟ ਤੇ ਦਾਗ ਪੈ ਗਿਆ ਜੀ ਵਾਲਾ।
0: ਕਣੀਆਂ 'ਚ ਮੈਂ ਭਿੱਜ ਗਈ। ਚਲੋ ਫਿਰ ਮੈਂ, ਆਪਾਂ ਇਹ ਪਹਿਲਾਂ ਸੁਣਦੇ ਹਾਂ ਗਾਣਾ, ਕਿਉਂਕਿ ਮੈਂ ਕਣੀਆਂ ਵਾਲਾ ਗਾਣਾ ਮੈਂ ਸੋਚ ਹੀ ਰਹੀ ਸੀ ਕਿ ਮੈਂ ਕਿਹਾ ਚਲੋ ਹਰੇਕ ਵਾਰ ਇਹੀ ਲਗਾ ਦਿੰਦੀ ਹਾਂ, ਪਰ ਹੁਣ ਅੱਜ ਤੁਸੀਂ ਕਹਿੰਦਾ ਫਿਰ ਅੱਜ ਇਹੀ ਲਗਾਉਣਾ ਪੈਣਾ। ਜਿੰਨਾ ਮਰਜ਼ੀ ਪੁਰਾਣਾ ਹੋ ਜੇ, ਮੇਰੇ ਖਿਆਲ ਚ ਇਹਨੂੰ ਜੇ ਮੈਂ ਸਹੀ ਆ ਤਾਂ ਇਹਨੂੰ ਹੋ ਗਏ ਆ 12 ਸਾਲ, 11 ਜਾਂ 12 ਸਾਲ ਮੈਨੂੰ ਇੱਥੇ ਸ਼ੋਅ ਹੋ ਰਿਹਾ। ਤੇ ਦੇਖੋ, 12 ਸਾਲ ਪੁਰਾਣਾ ਇਹ ਗਾਣਾ ਤੇ ਕਿੰਨਾ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਅੱਜ ਦੇ ਟਾਈਮ ਦੇ ਵਿੱਚ ਵੀ। ਤੇ ਲਓ ਫਿਰ ਤੁਸੀਂ ਵੀ ਸੁਣੋ ਤੇ ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਅਤੇ ਬਿਲਕੁਲ ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਅਤੇ ਸਟੂਡੀਓ ਨੰਬਰ 905-564-5444 905-564-6444 ਦੇ ਉੱਪਰ ਤੁਹਾਡੇ ਅਤੇ ਮੇਰੀ ਗੱਲਬਾਤ ਹੋਏਗੀ ਪੂਰੇ 4 ਵਜੇ ਤੱਕ। ਇੱਕ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਤੁਹਾਨੂੰ ਮੈਂ ਦਵਾਂ ਟੀਮ ਸਿੱਧੂ ਦੇ ਵੱਲੋਂ, ਜਿਹੜੇ ਕਿ ਤੁਹਾਡੇ ਲਈ ਬਹੁਤ ਹੀ ਵਧੀਆ ਵਧੀਆ ਪ੍ਰੋਜੈਕਟਸ ਤੁਹਾਨੂੰ ਪਤਾ ਹਮੇਸ਼ਾ ਲੈ ਕੇ ਆਉਂਦੇ ਨੇ। ਜੇ ਤੁਸੀਂ ਆਪਣਾ ਨਵਾਂ ਘਰ ਇੱਕ ਲੱਭ ਰਹੇ ਹੋ ਤਾਂ ਤੁਸੀਂ ਟੀਮ ਸਿੱਧੂ ਦੇ ਨਾਲ ਜ਼ਰੂਰ ਕੋਂਟੈਕਟ ਕਰੋ। ਨੰਬਰ 416-302-0016 ਦੇ ਉੱਪਰ ਟੀਮ ਸਿੱਧੂ ਤੁਹਾਡੇ ਲਈ ਲੈ ਕੇ ਆਏ ਨੇ ਨਵੇਂ ਡਬਲ ਕਾਰ ਗਰਾਜ ਦੇ ਫਰੀ ਹੋਲ ਟਾਊਨ ਹਾਊਸਿਸ, ਜਿਹੜੇ ਕਿ ਕੈਲਡਨ ਦੇ ਵਿੱਚ ਬਣਨ ਜਾ ਰਹੇ ਨੇ। ਕੈਲਡਨ ਐਂਡ ਬ੍ਰੈਂਪਟਨ ਦੇ ਬਿਲਕੁਲ ਬਾਰਡਰ ਦੇ ਉੱਪਰ ਮੇਫੀਲਡ ਐਂਡ ਚਿੰਕਿਊਜ਼ੀ ਦੀ ਇੰਟਰਸੈਕਸ਼ਨ ਹੈ। ਪ੍ਰਾਈਸ ਇਹਨਾਂ ਦੀ 650 ਤੋਂ ਸਟਾਰਟ ਹੁੰਦੀ ਹੈ, ਯਾਨੀ ਕਿ 650,000 ਤੋਂ ਪ੍ਰਾਈਸ ਸਟਾਰਟ ਹੁੰਦੀ ਹੈ। ਕਲੋਜ਼ਿੰਗ ਇਹਨਾਂ ਦੀ ਅਗਲੇ ਸਾਲ ਔਗਸਟ ਦੇ ਵਿੱਚ ਹੋਊਗੀ, ਔਗਸਟ 2027 ਦੇ ਵਿੱਚ ਇਹਨਾਂ ਦੀ ਕਲੋਜ਼ਿੰਗ ਹੋਣੀ ਹੈ। ਅਤੇ ਮੈਂ ਦੱਸਦਾ ਕਿ ਅੱਜ ਤੋਂ ਇਹਨਾਂ ਦੀ ਬੁਕਿੰਗ ਸਟਾਰਟ ਹੋ ਗਈ ਹੈ। ਅੱਜ ਸੈਟਰਡੇ ਹੈ, 23 ਮਈ ਹੈ, ਅਤੇ ਅੱਜ ਤੋਂ ਇਹਨਾਂ ਦੀ ਬੁਕਿੰਗ ਸਟਾਰਟ ਹੋ ਗਈ ਹੈ। ਅਤੇ ਸਿਰਫ ਲਿਮਿਟਡ ਲੋਟਸ ਹੀ ਨੇ ਜਿਹੜੇ ਕਿ ਰਿਲੀਜ਼ ਹੋ ਰਹੇ ਨੇ ਪਹਿਲੇ ਫੇਜ਼ ਦੇ ਵਿੱਚ। ਜੇ ਤੁਸੀਂ ਇਹਨਾਂ ਘਰਾਂ ਨੂੰ ਬੁੱਕ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਟੀਮ ਸਿੱਧੂ ਦੇ ਨਾਲ ਅੱਜ ਗੱਲਬਾਤ ਕਰੋ। ਅੱਜ ਤੋਂ ਲਿਮਿਟਡ ਲੋਟਸ ਦੇ ਨਾਲ ਰਿਲੀਜ਼ ਹੋ ਰਹੇ ਨੇ ਇਹ ਪਹਿਲੇ ਫੇਜ਼ ਦੇ ਵਿੱਚ ਇਹ ਵਾਲੇ ਘਰ। 3 ਸਟੋਰੀ ਦੇ ਫਰੀ ਹੋਲ ਟਾਊਨਸ ਨੇ, 1700 ਸਕੁਆਇਰ ਫੁੱਟ ਤੋਂ ਲੈ ਕੇ 2600 ਸਕੁਆਇਰ ਫੁੱਟ ਦੇ ਘਰ ਨੇ। 3 ਤੋਂ 5 ਬੈਡਰੂਮਸ ਬਣਨਗੇ। ਡਬਲ ਕਾਰ ਗਰਾਜ ਦੇ ਨਾਲ ਅਪ ਟੂ 4 ਕਾਰਸ ਨੂੰ ਤੁਸੀਂ ਇੱਥੇ ਪਾਰਕ ਕਰ ਸਕੋਗੇ। ਅਨਫਿਨਿਸ਼ਡ ਬੇਸਮੈਂਟ ਹੋਏਗੀ। ਪ੍ਰਾਈਸ ਸਟਾਰਟ ਹੋ ਰਹੀ ਹੈ 6,50,000 ਤੋਂ। ਡਿਪੋਜ਼ਿਟ ਤੁਸੀਂ $85,000 ਛੇ ਮਹੀਨਿਆਂ ਦੇ ਵਿੱਚ ਦੇਣਾ, $85,000 ਇਨ 6 ਮੰਥਸ ਤੁਸੀਂ ਡਿਪੋਜ਼ਿਟ ਦੇਣਾ ਆ। ਅਤੇ ਨਾਲੇ ਬਿਲਡਰ ਵੱਲੋਂ ਫਰੀ ਹੋਲ ਟਾਊਨਸ ਵੀ ਤਿਆਰ ਹੋ ਰਹੇ ਨੇ, ਜਿਨ੍ਹਾਂ ਦੇ ਵਿੱਚ ਲੀਗਲ ਸੈਕੰਡਰੀ ਸਵੀਟ ਵੀ ਹੈਗਾ ਸੈਪਰੇਟ ਐਂਟਰੈਂਸ ਦੇ ਨਾਲ। ਇਹਦੀ ਪ੍ਰਾਈਸ ਹੋਏਗੀ 8,49,000। ਅਤੇ ਇਹਦੇ ਬਾਰੇ ਵੀ ਤੁਸੀਂ ਜਾਣਕਾਰੀ ਲਓ ਟੀਮ ਸਿੱਧੂ ਦੇ ਕੋਲੋਂ 416-302-0016, 416-302-0016 ਟੀਮ ਸਿੱਧੂ ਦਾ ਨੰਬਰ ਹੈ। ਅਤੇ ਅੱਜ ਇਹਨਾਂ ਦੀ ਬੁਕਿੰਗ ਸਟਾਰਟ ਹੋ ਚੁੱਕੀ ਹੈ। ਲਿਮਿਟਡ ਲੋਟਸ ਨੇ ਜਿਹੜੇ ਕਿ ਪਹਿਲੇ ਫੇਜ਼ ਦੇ ਵਿੱਚ ਰਿਲੀਜ਼ ਹੋ ਰਹੇ ਨੇ। ਜ਼ਰੂਰ ਤੁਸੀਂ ਟੀਮ ਸਿੱਧੂ ਦੇ ਨਾਲ ਗੱਲਬਾਤ ਕਰਕੇ ਇਹਨਾਂ ਘਰਾਂ ਦੀ ਬੁਕਿੰਗ ਕਰਵਾ ਸਕਦੇ ਹੋ। ਸਟੂਡੀਓ ਦਾ ਨੰਬਰ ਹੈ। ਅਤੇ ਉਮੀਦ ਹੈ ਕਿ ਤੁਸੀਂ ਸਾਰੇ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਹੋ। ਜਿਹੜੇ ਵੀ ਸਾਡੇ ਲਿਸਨਰ ਕਿਤੇ ਬਾਹਰ ਕਿਤੇ ਜਾ ਰਹੇ ਨੇ, ਤੁਸੀਂ ਬੜੇ ਧਿਆਨ ਦੇ ਨਾਲ ਡਰਾਈਵ ਕਰੋ, ਕਿਉਂਕਿ ਜਦੋਂ ਵੀ ਮਾੜਾ ਜਿਹਾ ਮੌਸਮ ਖਰਾਬ ਹੁੰਦਾ, ਮੀਂਹ ਕਣੀ ਦਾ ਵੈਦਰ ਹੋ ਗਿਆ, ਜਾਂ ਹੁਣ ਤਾਂ ਚਲੋ ਸਨੋਅ ਵਾਲੇ ਟਾਈਮ 'ਚ ਆਪਾਂ ਨਿਕਲ ਚੁੱਕੇ ਹਾਂ ਫੋਰ ਦ ਟਾਈਮ, ਅਤੇ ਜਦੋਂ ਵੀ ਥੋੜ੍ਹਾ ਮੌਸਮ ਖਰਾਬ ਹੁੰਦਾ ਅਤੇ ਟ੍ਰੈਫਿਕ ਵੀ ਵੱਧ ਜਾਂਦੀ ਹੈ, ਅਤੇ ਥੋੜ੍ਹਾ ਜਿਹਾ ਡਰਾਈਵਿੰਗ ਸੰਭਲ ਕੇ ਕਰੋ, ਥੋੜ੍ਹਾ ਕੇਅਰਫੁਲੀ ਕਰੋ, ਕਿਉਂਕਿ ਇੱਦਾਂ ਦੇ ਮੌਸਮ ਦੇ ਵਿੱਚ ਹੈ ਨਾ ਤੁਹਾਨੂੰ ਕਈ ਵਾਰ ਧਿਆਨ ਵੀ ਭਟਕ ਜਾਂਦਾ, ਇੱਧਰ ਉੱਧਰ ਹੋ ਜਾਂਦਾ ਆ, ਅਤੇ ਆਪਾਂ ਕਈ ਵਾਰ ਕਾਹਲੀ 'ਚ ਹੁੰਦੇ ਹਾਂ ਅਤੇ ਇੱਕਦਮ ਬ੍ਰੇਕ ਲੱਗਦੇ ਆ ਤਾਂ ਫਿਰ ਨੁਕਸਾਨ ਹੋਣ ਦਾ ਡਰ ਹੁੰਦਾ। ਅਤੇ ਜ਼ਰੂਰ ਤੁਸੀਂ ਆਪਣੇ ਧਿਆਨ ਦੇ ਨਾਲ ਡਰਾਈਵ ਕਰਦੇ ਹੋਏ ਪਹੁੰਚੋ। ਅਤੇ ਜਿਹੜੇ ਸਾਡੇ ਲਿਸਨਰ ਕਿਤੇ ਬੈਠੇ ਨੇ, ਕਿਤੇ ਤੁਸੀਂ ਬੈਠ ਕੇ ਪ੍ਰੋਗਰਾਮ ਸੁਣ ਰਹੇ ਹੋ, ਜਾਂ ਤੁਸੀਂ ਕਿਤੇ ਰੁਕੇ ਹੋਏ ਹੋ, ਜਾਂ ਤੁਸੀਂ ਆਪਣਾ ਕੋਈ ਕੰਮ ਕਾਰ ਕਰ ਰਹੇ ਹੋ, ਅਤੇ ਮੀਨਵਾਈਲ ਆਪਣਾ ਤੁਸੀਂ ਹਾਲ ਚਾਲ ਪੁੱਛਣਾ ਚਾਹੁੰਦੇ ਹੋ ਮੇਰਾ, ਜਾਂ ਤੁਸੀਂ ਆਪਣਾ ਦੱਸਣਾ ਚਾਹੁੰਦੇ ਹੋ, ਤਾਂ ਤੁਸੀਂ ਕਾਲ ਕਰ ਸਕਦੇ ਹੋ 905-564-4444 905-564-6444 ਸਟੂਡੀਓ ਦਾ ਨੰਬਰ ਹੈ। ਅੱਛਾ, ਹਾਲ ਚਾਲ ਦੀ ਮੈਂ ਜੇ ਗੱਲ ਕਰਾਂ, ਹਾਲ ਚਾਲ ਆਪਾਂ ਕਹਿੰਦੇ ਹਾਂ ਵੀ ਅੱਜ ਕੱਲ੍ਹ ਨਾ ਨੋਰਮਲੀ ਮੈਂ ਦੇਖਿਆ ਕਿ ਦੂਰੋਂ ਦੂਰੋਂ ਸਾਰਾ ਕੁਛ ਦਿਖ

0: ਹੋਣਾ ਨਾ ਕਿ ਬੜਾ ਵਧੀਆ ਜਿਹਾ ਲੱਗਦਾ। ਤੁਸੀਂ ਕਿਸੇ ਦੇਖਦੇ ਹੋ ਕਿ ਸੋਸ਼ਲ ਮੀਡੀਆ ਅੱਜ ਕੱਲ੍ਹ ਜਿਵੇਂ ਹੈਗਾ ਬਹੁਤ ਹਰ ਜਗ੍ਹਾ ਹੀ ਹਰ ਕੋਈ ਚਲਾਉਂਦਾ ਹੈ ਨਾ, ਤੇ ਆਪਾਂ ਦੇਖਦੇ ਹਾਂ ਕਿ ਕਿਸੇ ਦੇ ਘਰ 'ਚ ਕੋਈ ਨੋਰਮਲੀ ਬੰਦਾ ਪਰੇਸ਼ਾਨ ਵੀ ਹੋਵੇ ਤੇ ਉਹਦਾ ਸੋਸ਼ਲ ਮੀਡੀਆ ਕੁਝ ਹੋਰ ਕਹਿ ਰਿਹਾ ਹੋਵੇ ਨਾ, ਕਿੰਨੀ ਤੁਹਾਨੂੰ ਨਹੀਂ ਲੱਗਦਾ ਕਿ ਕਿੰਨੀ ਫੇਕ ਜੀ ਲਾਈਫ ਹੋ ਗਈ ਅੱਜ ਕੱਲ੍ਹ? ਕਿ ਤੁਸੀਂ ਚਾਹੇ ਤੁਹਾਡਾ ਮਨ ਜਿੰਨਾ ਮਰਜ਼ੀ ਉਦਾਸ ਹੋਵੇ ਤੇ ਤੁਸੀਂ ਫੋਟੋਜ਼ ਵੀਡੀਓਜ਼ ਕੁਛ ਨਾ ਕੁਛ ਪੋਸਟ ਤੁਹਾਡੀ ਐਡਾਂ ਆ ਰਹੀਆਂ ਹੁੰਦੀਆਂ ਨੇ ਕਿ ਬਈ ਪਤਾ ਨਹੀਂ ਕਿੰਨੀ ਕੁ ਤੁਸੀਂ ਲਾਈਫ ਨੂੰ ਇੰਜੋਏ ਕਰ ਰਹੇ ਹੁੰਦੇ ਹੋ ਹਨਾ, ਬੜਾ ਹੱਸ ਖੇਡ ਕੇ ਹਨਾ ਚੱਲ ਰਿਹਾ ਹੁੰਦਾ। ਤੇ ਜੇ ਅਗਲਾ ਕੋਈ ਸੋਚ ਵੀ ਰਿਹਾ ਹੋਵੇ ਨਾ ਕਿ ਮੈਂ ਚੱਲ ਫਲਾਣੇ ਬੰਦੇ ਨੂੰ ਫੋਨ ਕਰਾਂ ਅੱਜ ਪੁੱਛਾਂ ਉਹਦਾ ਹਾਲ ਚਾਲ, ਤੇ ਆਪਾਂ ਦੇਖਦੇ ਹਾਂ ਨਾ ਕੋਈ ਪੋਸਟ ਪਈ ਹੁੰਦੀ ਹੈ ਤੇ ਆਪਾਂ ਵੈਸੇ ਹੀ ਸੋਚ ਲੈਂਦੇ ਹਾਂ ਕਿ ਚੱਲ ਛੱਡ ਪਰੇ ਉਹ ਬਿਜ਼ੀ ਹੋਣਾ ਆ ਨਾ, ਫਿਰ ਆਪਾਂ ਆਪਣਾ ਵੀ ਮਨ ਥੋੜ੍ਹਾ ਜਿਹਾ ਰੋਕ ਲੈਂਦੇ ਹਾਂ ਹਨਾ। ਤੁਹਾਨੂੰ ਕੀ ਲੱਗਦਾ ਇੱਦਾਂ ਹੁੰਦਾ ਅੱਜ ਕੱਲ੍ਹ? ਤੁਹਾਨੂੰ ਲੱਗਦਾ ਕਿ ਦੁਨੀਆ ਥੋੜ੍ਹੀ ਜਿਹੀ ਫੇਕ ਜਿਹੀ ਹੋ ਗਈ ਆ? ਕਿਉਂਕਿ ਮੈਂ ਦੋ ਤਿੰਨ ਚੀਜ਼ਾਂ ਇੱਦਾਂ ਦੀਆਂ ਦੇਖੀਆਂ, ਦੋ ਤਿੰਨ ਦੇਖ ਲਏ ਇੱਦਾਂ ਦੀਆਂ ਹਨਾ ਹੁੰਦੇ ਹੁੰਦੇ ਕਿ ਵੈਸੇ ਜੇ ਕਿਸੇ ਨਾਲ ਤੁਸੀਂ ਗੱਲ ਕਰੋ ਅਗਲੇ ਮੈਂ ਤਾਂ ਇੰਨਾ ਪਰੇਸ਼ਾਨ ਹਾਂ, ਮੈਂ ਤਾਂ ਫਲਾਣਾ, ਮੈਂ ਤਾਂ ਫਲਾਣਾ, ਬਟ ਉਹਨਾਂ ਦਾ ਸੋਸ਼ਲ ਮੀਡੀਆ ਕੁਛ ਹੋਰ ਹੀ ਕਹਿ ਰਿਹਾ ਹੁੰਦਾ ਕਿ ਬਈ ਉਹ ਤਾਂ ਬੜੀ ਆਪਣੀ ਘੁੰਮ ਫਿਰ ਰਹੇ ਨੇ, ਬੜਾ ਇੰਜੋਏ ਕਰ ਰਹੇ ਨੇ। ਤੇ ਜੇ ਤੁਸੀਂ ਕਦੇ ਹਾਲ ਚਾਲ ਪੁੱਛੋ ਫਿਰ ਬੰਦਾ ਕਿਉਂ ਨਹੀਂ ਕਹਿੰਦਾ ਕਿ ਹਾਂ ਮੈਂ ਬਿਲਕੁਲ ਠੀਕ ਹਾਂ, ਕਿ ਮੈਂ ਆਪਣੀ ਲਾਈਫ 'ਚ ਖੁਸ਼ ਹਾਂ? ਮੈਨੂੰ ਲੱਗਦਾ ਕਿ ਤੁਸੀਂ ਜੇ ਕਿਸੇ ਨਾਲ ਅੱਗੇ ਹੋ ਕੇ ਜੇ ਤੁਸੀਂ ਕਹੋ ਨਾ ਕਿ ਹਾਂ ਮੇਰੀ ਤਾਂ ਬਹੁਤ ਵਧੀਆ ਚੱਲ ਰਿਹਾ, ਬੜਾ ਵਧੀਆ ਅਸੀਂ ਕੰਮ ਕਰ ਰਹੇ ਹਾਂ, ਬੜਾ ਵਧੀਆ ਚੱਲ ਰਿਹਾ, ਤਾਂ ਅੱਗੋਂ ਮਿਲਦਾ ਕਿ ਹੈ ਨਾ ਤੇਰਾ ਸਹੀ ਹੈ ਅਤੇ ਮੈਨੂੰ ਤਾਂ ਆਹ ਪਰੇਸ਼ਾਨੀ ਹੋ ਗਈ, ਆਹ ਪਰੇਸ਼ਾਨੀ ਹੋ ਗਈ। ਅਤੇ ਨੈਕਸਟ ਮੂਮੈਂਟ ਤੁਸੀਂ ਦੇਖਦੇ ਹੋ ਕਿ ਬੰਦਾ ਸੋਸ਼ਲ ਮੀਡੀਆ 'ਤੇ ਤਾਂ ਪੂਰਾ ਇੰਜੋਇਮੈਂਟ ਵਾਲੀਆਂ ਪੋਸਟ ਪਾ ਰਿਹਾ। ਅਤੇ ਮੈਨੂੰ ਇੱਦਾਂ ਲੱਗਦਾ ਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਨਾ, ਜੇ ਤੁਸੀਂ ਦੁਨਿਆਵੀ ਬਸ ਸਿਰਫ ਦਿਖਾਉਣ ਦੇ ਲਈ ਕਰ ਰਹੇ ਹੋ, ਫਿਰ ਤਾਂ ਇਹ ਬੜੀ ਮਾੜੀ ਗੱਲ ਹੈ। ਜੋ ਤੁਸੀਂ ਅੰਦਰੋਂ ਫੀਲ ਹੀ ਨਹੀਂ ਕਰ ਰਹੇ, ਤੁਸੀਂ ਉਹ ਦਿਖਾ ਕਿਉਂ ਰਹੇ ਹੋ ਹਨਾ ਲੋਕਾਂ ਨੂੰ? ਜੇ ਤੁਸੀਂ ਉਹ ਜੇ ਤੁਸੀਂ ਵਾਕਈ ਅੰਦਰੋਂ ਦੁਖੀ ਹੋ, ਤਾਂ ਫਿਰ ਕਿਸੇ ਬੰਦੇ ਦਾ ਮਨ ਅੱਗੇ ਉਹ ਕਰਦਾ ਹੀ ਨਹੀਂ ਕਿ ਮੈਂ ਕੋਈ ਇੱਦਾਂ ਦੀਆਂ ਪੋਸਟ ਪਾਵਾਂ, ਕੁਛ ਆਪਣੀ ਉਹ ਐਵੇਂ ਫੋਕੀ ਵਾਹ ਵਾਹ ਦੇ ਲਈ ਹਨਾ ਕੁਛ ਵੀ ਦਿਖਾਈ ਜਾਵਾਂ। ਜੋ ਐਕਚੁਅਲ 'ਚ ਤੁਸੀਂ ਕਰ ਰਹੇ ਹੋ ਉਹ ਤੁਸੀਂ ਲੁਕੋ ਰਹੇ ਹੋ, ਐਂਡ ਜੋ ਤੁਸੀਂ ਸ਼ੋ ਕਰ ਰਹੇ ਹੋ ਤੁਸੀਂ ਫੀਲ ਵੀ ਨਹੀਂ ਕਰ ਰਹੇ। ਆਈ ਡੋਂਟ ਨੋ ਇੱਦਾਂ ਕਿਉਂ ਹੁੰਦਾ। ਦੁਨਿਆਵੀ ਚੀਜ਼ਾਂ ਹੈ ਨਾ ਜਿਹੜੀਆਂ ਇਹ ਹੈਗੀਆਂ ਦਿਖਾਵੇ ਵਾਲੀਆਂ, ਆਈ ਥਿੰਕ ਜ਼ਿਆਦਾ ਆ ਗਈਆਂ ਨੇ, ਬਟ ਐਨੀ ਹਾਓ ਅਗਲੇ ਕਾਲਰ ਨਾਲ ਗੱਲ ਕਰਾਂਗੇ। 1191 ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਮਨਪ੍ਰੀਤ ਸਤਿ ਸ਼੍ਰੀ ਅਕਾਲ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ,
1: ਕੀ ਹਾਲ ਚਾਲ ਤੁਹਾਡਾ?
0: ਹਾਂਜੀ ਬਹੁਤ ਵਧੀਆ, ਤੁਸੀਂ ਕਿਵੇਂ ਹੋ?
1: ਬਸ ਵਧੀਆ, ਮੌਸਮ ਅੱਜ ਇਹੋ ਜਿਹਾ ਵਾ, ਅੱਜ ਇੱਕ ਗਾਣਾ ਲਾ ਦਿਓ।
0: ਹਾਂਜੀ ਦੱਸੋ ਕਿਹੜਾ ਗਾਣਾ
1: ਸੁਣਨਾ? ਸਦੂਰ ਸਿਕੰਦਰ ਦਾ ਗਾਣਾ ਹੈਗਾ, ਸੱਜ ਕੇ ਨਾ ਨਿਕਲੋ ਸੋਹਣਿਓ ਮੌਸਮ ਖਰਾਬ ਹੈ।
0: ਠੀਕ ਹੈ ਜੀ, ਜ਼ਰੂਰ ਸੁਣਾਉਂਦੀ ਹਾਂ ਮੈਂ। ਹਾਂਜੀ
1: ਥੈਂਕ ਯੂ
0: ਜੀ, ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ। ਤੇ ਬਿਲਕੁਲ ਮੈਂ ਗਾਣਾ ਤੁਹਾਡਾ ਸੁਣਾਉਂਦੀ ਹਾਂ ਬੜੀ ਜਲਦੀ, ਕਿ ਮੈਂ ਪਹਿਲਾਂ ਵੀ ਮੈਨੂੰ ਗਾਣਾ ਲੱਭ ਚੁੱਕਿਆ ਵਾ, ਸੁਰਿੰਦਰ ਸ਼ਿੰਦਾ ਜੀ ਦੀ ਆਵਾਜ਼ 'ਚ ਗਾਣਾ ਆ ਉਹ, ਤੇ ਜਿਉਣਾ ਮੋੜ ਹੈ ਨਾ, ਜਿਉਣੇ ਮੋੜ ਦਾ ਜਿਹੜਾ ਹੈਗਾ ਆ ਤੀਆਂ ਲੌਂਗੋਵਾਲ ਦੀਆਂ, ਇਹ ਗਾਣਾ ਮੈਨੂੰ ਮਿਲ ਗਿਆ ਹੋਇਆ, ਅਤੇ ਆਪਾਂ ਫਿਰ ਸੁਣਦੇ ਹਾਂ ਪਹਿਲਾਂ ਇਹੀ, ਅਤੇ ਫਿਰ ਆਪਾਂ ਗੱਲਾਂ ਬਾਤਾਂ ਅੱਗੇ ਕਰਾਂਗੇ। ਸਟੂਡੀਓ ਦਾ ਨੰਬਰ 905-564-5444, ਅਤੇ ਨੈਕਸਟ ਗਾਣਾ ਵੀ ਤੁਹਾਡੇ ਤੱਕ ਫਟਾਫਟ ਪਹੁੰਚਾਵਾਂਗੇ। ਅਤੇ ਇਹ ਗਾਣਾ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਓਂਕਾਰ ਹੋਮਸ ਦੇ ਵੱਲੋਂ, ਜਿਹੜੇ ਕਿ ਹਰ ਤਰ੍ਹਾਂ ਦੀ ਰੈਨੋਵੇਸ਼ਨ ਦਾ ਕੰਮ ਕਰਦੇ ਨੇ ਸਿਟੀ ਪਰਮਿਟਸ ਦੇ ਨਾਲ ਇਨਕਲੂਡ।
2: ਦਿਸ ਇਜ਼ AM 530 CHLO AM serving Brampton, Mississauga, Toronto, the GTA and the world at am530.ca.

0: जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 6 7 2 V23
1: लाइसेंस नंबर 10394।
2: तंदूरी तंदूरी खाना खाना है ते तंदूरी बॉयज ही जाना है। बड़ा स्वाद वाला फ्लेवर्ड फूड मिलता है, चिकन टिक्का, तंदूरी श्रिंप, तंदूरी फिश, मलाई चाप, तंदूरी मोमोज, ते हां पनीर दी भुर्जी। बिल्कुल ना भूलिया जे, लोकेटेड ने 7171 टोरबरम रोड दे उत्ते, ते दूसरी लोकेशन मैकलोगलन एंड क्वीन ते 905-956-2111 तंदूरी बॉयज।
3: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, RESP ਤੇ ਹੋਰ ਇਨਵੈਸਟਮੈਂਟਸ ਲਈ। ਹੁਣੇ ਕਰੋ ਕਾਲ ਉਮਰਪ੍ਰੀਤ ਚਾਵਲਾ ਨੂੰ 6474461616। ਉਮਰਪ੍ਰੀਤ ਚਾਵਲਾ,

ਸਾਰਿਆਂ ਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਵੈਲਕਮ ਤੇ ਜੀ ਆਇਆਂ ਨੂੰ ਅਸੀਂ ਆਖਦੇ ਹਾਂ ਤੇ ਉਮੀਦ ਹੈ ਅੱਜ ਦਾ ਦਿਨ ਤੁਸੀਂ ਬੜੇ ਵਧੀਆ ਅੰਦਾਜ਼ ਦੇ ਨਾਲ ਹੰਡਾਇਆ ਹੋਵੇਗਾ। ਦਿਨ ਸ਼ਨੀਵਾਰ ਦਾ, ਸੈਟਰਡੇ ਦਾ 23 ਤਰੀਕ ਅੱਜ ਤੇ ਸਾਰਾ ਦਿਨ ਭਰ ਅਸੀਂ ਅੱਜ ਮੀਂਹ ਵਰਦੇ ਦੇਖਿਆ। ਬੜਾ ਹੀ ਮੌਸਮ ਅੱਜ ਬੱਦਲਵਾਹੀ ਰਹੀ ਸਾਰੇ ਪਾਸੇ, ਪਰ ਹਜੇ ਵੀ ਬਹੁਤ ਹਵਾਵਾਂ ਚੱਲ ਰਹੀਆਂ ਨੇ ਅਤੇ ਮੀਂਹ ਦਾ ਵੀ ਜ਼ੋਰ ਬਹੁਤ ਥਾਵਾਂ 'ਤੇ ਚੱਲ ਰਿਹਾ। ਜੇ ਅਸੀਂ ਡਰਾਈਵ ਕਰ ਰਹੇ ਹਾਂ ਬਾਹਰ, ਇੱਧਰ ਉੱਧਰ ਕਿਤੇ ਜਾ ਰਹੇ ਹਾਂ, ਅਤੇ ਆਪਾਂ ਜ਼ਰੂਰ ਡਰਾਈਵ ਕੇਅਰਫੁਲੀ ਜ਼ਰੂਰ ਕਰਾਂਗੇ। ਜ਼ਿਆਦਾ ਅਸੀਂ ਡਿਸਟਰੈਕਟ, ਜ਼ਿਆਦਾ ਕਿ ਬਿਲਕੁਲ ਵੀ ਡਿਸਟਰੈਕਟ ਅਸੀਂ ਨਾ ਹੋਈਏ ਫੋਨ ਦੇ ਧਿਆਨੇ ਜਾਂ ਹੋਰ ਵੀ, ਕਿਉਂਕਿ ਮੀਂਹ ਕਰਕੇ ਲੇਨਸ ਸਾਨੂੰ ਘੱਟ ਦਿਸਦੀਆਂ, ਕਿਉਂਕਿ ਵਿਜ਼ੀਬਿਲਿਟੀ ਘੱਟ ਜਾਂਦੀ ਹੈ। ਪਰ ਆਪਾਂ ਆਪਣਾ ਖਿਆਲ ਰੱਖੀਏ ਅਤੇ ਡਰਾਈਵਿੰਗ ਬੜੇ ਹਿਸਾਬ ਨਾਲ ਅਤੇ ਜ਼ਿੰਮੇਵਾਰੀ ਦੇ ਨਾਲ ਕਰੀਏ। ਅਤੇ ਪ੍ਰੋਗਰਾਮ ਸਰਬ ਰੇਡੀਓ ਆਗਾਜ਼ ਹੋ ਚੁੱਕਿਆ ਅਤੇ ਸਾਥ ਬਣਿਆ ਰਹੇਗਾ ਤੁਹਾਡਾ ਅਤੇ ਸਾਡਾ ਪੂਰੇ 10 ਵਜੇ ਤੱਕ। ਹੱਸ ਵੇ ਮਨਾ, ਖੇਡ ਵੇ ਮਨਾ, ਜਾਗੀ ਉੱਤੇ ਆਉਣਾ ਨਹੀਂ ਹੋ ਫੇਰ ਵੇ ਮਨਾ। ਅਤੇ ਹਮੇਸ਼ਾ ਵਾਂਗ ਪ੍ਰੋਗਰਾਮ ਆਪਾਂ ਲਾਈਨ ਅਪ ਕੀਤਾ ਅਤੇ ਕੁਛ ਕੁ ਗੱਲਾਂ ਬਾਤਾਂ ਹੋਣਗੀਆਂ। ਅੱਜ ਦਾ ਵਿਸ਼ਾ ਵੀ ਬੜਾ ਸ਼ਾਨਦਾਰ ਹੈ, ਤੁਸੀਂ ਹਮੇਸ਼ਾ ਵਾਂਗ ਪਸੰਦ ਕਰੋਗੇ। ਅਤੇ ਸਟੂਡੀਓ ਦੇ ਵਿੱਚ ਵੀ ਆਪਾਂ ਲਾਈਵ ਗੱਲਾਂ ਬਾਤਾਂ ਹੋਣਗੀਆਂ 905-673-3337 ਅਤੇ 905-673-3337 'ਤੇ।

ਪਿਛਲੀ ਵਾਰ ਦੀ ਸ਼ਾਮ ਮੈਂ ਹੁੰਦਾ ਯਾਰ ਕੋਈ ਸ਼ਾਨਦਾਰ ਸਵਾਦ ਵਾਲਾ ਖਾਣਾ ਵੀ ਜ਼ਰੂਰ ਖਾਧਾ ਜਾਵੇ, ਆਰਡਰ ਕੀਤਾ ਜਾਵੇ, ਭਾਵੇਂ ਕਈ ਵਾਰ ਲੇਟ ਨਾਈਟ ਵੀ ਭੁੱਖ ਲੱਗ ਜਾਂਦੀ ਹੈ, ਪਰ ਤੰਦੂਰੀ ਬੋਇਜ਼ ਤੁਸੀਂ ਜ਼ਰੂਰ ਵਿਜ਼ਿਟ ਕਰੋ, ਜ਼ਰੂਰ ਡਾਈਨ ਇਨ ਕਰੋ। ਬੜੀ ਸ਼ਾਨਦਾਰ ਲੋਕੇਸ਼ਨਸ ਤੋਂ, 4 ਲੋਕੇਸ਼ਨਸ ਤੋਂ ਤੁਹਾਨੂੰ ਫੂਡ ਸਰਵ ਕਰ ਰਹੇ ਨੇ ਤੰਦੂਰੀ ਬੋਇਜ਼ ਦੀ ਟੀਮ। 24 ਘੰਟੇ ਖੁੱਲ੍ਹੇ ਨੇ 7171 ਟੋਰ ਬ੍ਰਹਮ ਰੋਡ ਦੇ ਉੱਤੇ, ਅਤੇ ਟੇਕ ਆਊਟ ਐਂਡ ਡਿਲੀਵਰੀ ਸਕੂਈਨ ਐਂਡ ਮੈਕਲੋਗਲਨ ਤੁਸੀਂ ਲੈ ਸਕਦੇ ਹੋ, ਅਤੇ ਜਾਂ ਫਿਰ ਤੁਸੀਂ ਔਰੇਂਜਵਿਲ ਤੋਂ ਸ਼ੈਲਬਰਨ ਵਾਲੇ ਪਾਸੇ ਨੂੰ ਜਾ ਰਹੇ ਹੋ ਅਤੇ ਉੱਥੇ ਵੀ ਤੁਹਾਨੂੰ ਤੰਦੂਰੀ ਬੋਇਜ਼ ਢਾਬਾ ਦਿਸੇਗਾ, ਅਤੇ ਉੱਥੇ ਵੀ ਤੁਸੀਂ ਆਪਣਾ ਫੂਡ ਇੰਜੋਏ ਕਰੋ, ਆਪਣਾ ਫੂਡ ਪਲੇਸ ਕਰੋ। ਤੰਦੂਰੀ ਬੋਇਜ਼ 'ਤੇ ਚਿਕਨ ਲੋਲੀਪੋਪ, ਗੋਡ ਮੀਟ ਕਰੀ, ਮਲਾਈ ਚਾਂਪ, ਤੰਦੂਰੀ ਮੋਮੋਜ਼ ਸਾਡੇ ਸਪੈਸ਼ਲ, ਅਤੇ ਪਨੀਰ ਦੀ ਭੁਰਜੀ ਵਰਲਡ ਫੇਮਸ ਸਿਗਨੇਚਰ ਡਿਸ਼ ਤੰਦੂਰੀ ਬੋਇਜ਼ ਦੀ। ਆਪਣਾ ਆਰਡਰ ਪਲੇਸ ਕਰੋ 905-956-2111 'ਤੇ ਤੰਦੂਰੀ ਬੋਇਜ਼। ਅਤੇ ਚੌਥੀ ਲੋਕੇਸ਼ਨ ਹੈ 3221 ਡੈਰੀ ਰੋਡ ਵੈਸਟ 'ਤੇ, ਮਿਸਿਸਾਗਾ ਦੇ ਵਿੱਚ ਵੀ ਚੌਥੀ ਲੋਕੇਸ਼ਨ ਖੋਲ੍ਹੀ ਹੈ, ਉਹੀ ਰੈੱਡ ਐਂਡ ਯੈਲੋ ਸਾਈਨ, ਅਤੇ ਉਹੀ ਸ਼ਾਨਦਾਰ ਫੂਡ ਤੰਦੂਰੀ ਬੋਇਜ਼ ਦਾ।

0: 905-673-3337
1: ਤੇ ਆਪਣੀ ਗੱਲਬਾਤ ਹੋ ਸਕਦੀ ਹੈ ਤੇ ਨਾਲ ਦੀ ਨਾਲ ਮੈਸੇਜ ਵੀ ਆਏ ਨੇ ਵਟਸਐਪ ਤੇ ਮੈਸੇਜ ਆਣੇ ਸ਼ੁਰੂ ਹੋ ਗਏ ਆ ਤੇ ਪੜ੍ਹ ਲਈ ਆਪਾਂ ਸਤਿ ਸ਼੍ਰੀ ਅਕਾਲ ਜੀ ਅਮੇਜ਼ਿੰਗ ਸ਼ੋ ਥੈਂਕ ਯੂ ਸੋ ਮਚ ਅੱਜ ਤੇ ਸ਼ੁਰੂਆਤ ਹੈ ਜੀ ਪਰ ਤੁਸੀਂ ਵੀ ਜ਼ਰੂਰ ਜੁੜੋ ਤੇ ਆਪਾਂ ਅੱਜ ਦੇ ਵਿਸ਼ਾ ਵੀ ਸਾਂਝਾ ਕਰਾਂਗੇ ਤੇ ਜ਼ਰੂਰ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਪ੍ਰੋਗਰਾਮ ਸਰਬ ਰੇਡੀਓ
2: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ ਕਿੱਥੋਂ ਆਏਗੀ ਇਨਕਮ ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਸੁਪਰ ਵੀਜ਼ਾ ਟਰੈਵਲ ਇੰਸ਼ੋਰੈਂਸ RESP ਤੇ ਹੋਰ ਇਨਵੈਸਟਮੈਂਟਸ ਲਈ ਹੁਣੇ ਕਰੋ ਕਾਲ ਉਮਰਪ੍ਰੀਤ ਚਾਵਲਾ ਨੂੰ 647-446-1616 ਉਮਰਪ੍ਰੀਤ ਚਾਵਲਾ
1: ਜੀ ਬਿਲਕੁਲ ਅੱਗੇ ਜਾ ਕੇ ਆਪਾਂ ਗੱਲਬਾਤ ਕਰਾਂਗੇ ਉਮਰਪ੍ਰੀਤ ਚਾਵਲਾ ਜੀ ਨਾਲ ਵੀ ਇੰਸ਼ੋਰੈਂਸ ਦੇ ਬਾਬਤ ਹਮੇਸ਼ਾ ਹੀ ਬੜੀ ਸ਼ਾਨਦਾਰ ਐਡਵਾਈਸ ਪ੍ਰੋਵਾਈਡ ਕਰਦੇ ਨੇ ਤੇ ਪਰ ਚੱਲਦੇ ਹਾਂ ਪਹਿਲਾਂ ਇੱਕ ਬੜੇ ਸ਼ਾਨਦਾਰ ਗੀਤ ਦੇ ਵੱਲ ਸ਼ੁਕਰ ਮਾਲਕਾ ਗੁਲਾਬ ਸਿੱਧੂ ਦਾ ਇਹ ਗੀਤ ਗਾਇਆ ਹੋਇਆ ਤੇ ਪ੍ਰੋਗਰਾਮ ਸਰਬ ਰੇਡੀਓ ਤੁਹਾਡੇ ਹੋਸਟ ਸਰਬਜੀਤ ਸਿੰਘ ਦੇ ਨਾਲ

ਕਿਆ ਬਾਤ ਹੈ, ਜੋ ਵੀ ਹੈ ਸਭ ਤੇਰਾ ਮਾਲਕਾ, ਸ਼ੁਕਰਾਨਾ ਦੇ ਵਿੱਚ ਰਵਾਂਗੇ ਤੇ ਸਦਾ ਹੀ ਖੁਸ਼ ਰਵਾਂਗੇ। ਪ੍ਰੋਗਰਾਮ ਸਰਬ ਰੇਡੀਓ ਤੁਹਾਡੇ ਹੋਸਟ ਸਰਬਜੀਤ ਸਿੰਘ ਦੇ ਨਾਲ, ਤੇ ਸਟੂਡੀਓ ਦਾ ਨੰਬਰ 905-673-3337-9053-3337। ਤੇ ਅੱਗੇ ਚੱਲ ਕੇ ਆਪਾਂ ਗੱਲਬਾਤ ਕਰਾਂਗੇ ਯੂਨੀ ਗਲੋਬਲ ਐਡਵਾਈਜ਼ਰੀ ਦੇ ਸਾਰਾਂਸ਼ ਦੇ ਨਾਲ, ਜੋ ਕਿ ਸਾਨੂੰ ਇੱਕ ਵਧੀਆ ਇਨਫੋਰਮੇਸ਼ਨ ਪ੍ਰੋਵਾਈਡ ਕਰਨਗੇ ਵੀ ਅਸੀਂ ਕਿਵੇਂ ਸਟੱਡੀ ਕਰ ਸਕਦੇ ਹਾਂ ਸੈਕਿੰਡ ਕੈਰੀਅਰ ਦੇ ਲਈ, ਕੀ ਗਵਰਨਮੈਂਟ ਸਾਡੀ ਹੈਲਪ ਕਰਦੀ ਹੈ, ਕਿੱਦਾਂ ਦਾ ਲੋਨ ਸਾਨੂੰ ਮਿਲ ਸਕਦਾ ਹੈ, ਅਤੇ ਉਹਦੀ ਵੀ ਗੱਲਬਾਤ ਹੋਏਗੀ ਸਾਰਾਂਸ਼ ਦੇ ਨਾਲ। 437-264-3175 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। 437-264-3175 ਯੂਨੀ ਗਲੋਬਲ ਐਡਵਾਈਜ਼ਰੀ।

ਅੱਜ ਦੇ ਵਿਸ਼ੇ ਦੇ ਵੱਲ ਵੀ ਵਧਦੇ ਹਾਂ। ਬੜਾ ਇੱਕ ਸ਼ਾਨਦਾਰ ਵਿਸ਼ਾ ਹੈ, ਪਰ ਉਸ ਤੋਂ ਪਹਿਲਾਂ ਆਪਾਂ ਜ਼ਰੂਰ ਗੱਲਬਾਤ ਕਰੀਏ ਜਿਹੜਾ ਮੈਚ ਚੱਲ ਰਹੇ ਨੇ IPL ਦੇ ਵਿੱਚ। ਜਿਹੜੇ ਵੀ ਕ੍ਰਿਕਟ ਦੇ ਸ਼ੌਕੀਨ ਨੇ ਉਹ ਤਾਂ ਹਰ ਮੈਚ ਦੇਖ ਰਹੇ ਆ, ਹਰ ਇੱਕ ਬਾਲ ਨੂੰ ਪੈਂਦੇ ਦੇਖ ਰਹੇ ਆ, ਕਿਉਂਕਿ ਕਾਫੀ ਕੁਛ ਬੰਦਾ ਜਿਹੜਾ ਸਪੋਰਟਸ ਲਾਈਕ ਕਰਦਾ ਅਤੇ IPL ਦੇ ਵਿੱਚ ਬੜੇ ਚੇਂਜਿਸ ਸਾਨੂੰ ਦੇਖਣ ਨੂੰ ਮਿਲਦੇ ਨੇ, ਉਤਾਰ ਚੜਾਅ ਬੜੇ ਚੱਲ ਰਹੇ ਨੇ। ਅਤੇ ਜੇ ਆਪਾਂ ਗੱਲਬਾਤ ਕਰੀਏ, ਅੱਜ ਮੈਚ ਸੀ ਪੰਜਾਬ ਦਾ ਕਿੰਗਸ 11 ਪੰਜਾਬ ਅਤੇ ਲਖਨਊ ਸੁਪਰ ਜਾਇੰਟ ਦਾ। 20 ਓਵਰਾਂ ਦੇ ਵਿੱਚ ਲਖਨਊ ਦੀ ਟੀਮ ਨੇ 196 ਰਨ ਬਣਾਏ, ਪਰ ਜਵਾਬੀ ਕਾਰਵਾਈ ਦੇ ਵਿੱਚ ਪੰਜਾਬ ਕਿੰਗਸ 11 ਨੇ 200 ਰਨ ਬਣਾ ਤੇ 18 ਓਵਰਾਂ ਦੇ ਵਿੱਚ। ਅਤੇ ਮੈਨ ਆਫ ਦਾ ਮੈਚ ਅਈਅਰ ਨੇ 51 ਬੋਲਾਂ 'ਤੇ 101 ਰਨ ਬਣਾ ਤਾ। ਇੱਕ ਬੜੀ ਵੱਡੀ ਗੱਲ ਹੈ ਵੀ ਚਲੋ 6 ਗੇਮ ਤੋਂ ਬਾਅਦ 7ਵੀਂ ਗੇਮ ਦੇ ਵਿੱਚ ਜਾ ਕੇ ਪੰਜਾਬ ਜਿੱਤਿਆ, ਪਰ ਹਜੇ ਵੀ ਟੌਪ 4 ਦੇ ਵਿੱਚ ਮੇ ਬੀ ਵਾਲਾ ਕੰਮ ਬਣਿਆ ਹੋਇਆ ਵੀ ਹਾਂ ਜਾਂ ਨਾ, ਕਿਉਂਕਿ ਸਾਰੀ ਹੁਣ ਗੱਲਬਾਤ ਟਿਕੀ ਹੋਈ ਹੈ RR ਦੀ ਟੀਮ 'ਤੇ, ਰਾਜਸਥਾਨ ਰਾਇਲਸ ਦਾ ਜਿੱਦਾਂ ਮੈਚ ਹੈ ਕੱਲ੍ਹ ਨੂੰ। ਅਤੇ ਜੇ ਉਹ ਮੈਚ ਜਿੱਤ ਜਾਂਦੇ ਨੇ ਤਾਂ ਫਿਰ ਪੰਜਾਬ ਟੌਪ 4 ਦੇ ਵਿੱਚੋਂ ਬਾਹਰ ਹੋ ਜਾਏਗਾ। ਅਤੇ ਬੜਾ ਹੀ ਫਸਵਾਂ ਮੁਕਾਬਲਾ ਕੱਲ੍ਹ ਦੇ ਮੈਚ ਦੇ ਉੱਪਰ ਟਿਕਿਆ ਹੋਇਆ ਵੀ ਪੰਜਾਬ ਟੌਪ 4 ਦੇ ਵਿੱਚ ਹੋਏਗਾ ਜਾਂ ਨਹੀਂ। ਸਾਰਿਆਂ ਨੂੰ ਉਮੀਦ ਤਾਂ ਇਹੀ ਹੈ ਵੀ ਯਾਰ ਪਹਿਲੇ ਜਿਹੜੇ 6 ਮੈਚ ਜਿੱਤੇ ਸੀ ਅਤੇ ਫਿਰ ਮੁੜ ਕੇ 6 ਮੈਚ ਲਗਾਤਾਰ ਹੀ ਹਾਰ ਗਏ, ਬੜੀ ਇੱਕ ਸ਼ੁਰੂ ਦੇ ਵਿੱਚ ਬੜਾ ਕੌਨਫੀਡੈਂਸ ਸੀ, ਪਰ ਚਲੋ ਗੇਮ ਦੇ ਵਿੱਚ ਹੁੰਦਾ ਰਹਿੰਦਾ। ਪਰ ਦੇਖਦੇ ਹਾਂ ਕੱਲ੍ਹ ਰਾਜਸਥਾਨ ਰਾਇਲਸ ਦਾ ਕੀ ਬਣਦਾ, ਅਤੇ ਉਸ ਤੋਂ ਬਾਅਦ ਫਿਰ ਜਲਦੀ ਹੀ ਸੈਮੀਫਾਈਨਲਸ ਅਤੇ ਫਾਈਨਲ ਮੈਚ IPL ਦੇ ਵੀ ਹੋਣ ਜਾ ਰਹੇ ਆ। ਅਤੇ ਕਿਸੇ ਨੂੰ ਵੀ ਮੋਰਗੇਜ ਦੀ ਭਾਲ ਹੈ, ਫਸਟ ਮੋਰਗੇਜ ਜਾਂ ਸੈਕਿੰਡ ਮੋਰਗੇਜ, ਤੁਸੀਂ ਜਾਂ ਸਿਕਿਓਰ ਲਾਈਨ ਆਫ ਕ੍ਰੈਡਿਟ ਜੇ ਲੱਭ ਰਹੇ ਹੋ ਤਾਂ ਜ਼ਰੂਰ ਇੱਕ ਵਾਰੀ ਗੱਲਬਾਤ ਕਰ ਸਕਦੇ ਹੋ GNE ਮੋਰਗੇਜਿਸ ਦੇ ਮਯੰਕ ਪਟਨਾਗਰ ਜੀ, ਜੋ ਕਿ ਤੁਹਾਡੀ ਹੈਲਪ ਕਰ ਸਕਦੇ ਨੇ। ਬੜੇ ਸ਼ਾਨਦਾਰ ਐਕਸਪੀਰੀਅੰਸ, ਬੜੇ ਲੰਬੇ ਸਮੇਂ ਤੋਂ ਮੋਰਗੇਜ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਨੇ ਮਯੰਕ ਪਟਨਾਗਰ ਜੀ। 647-702-2023 'ਤੇ 647-702-2023 GNE ਮੋਰਗੇਜਿਸ ਤੋਂ ਮਯੰਕ ਪਟਨਾਗਰ ਜੀ।

0: ਤੇ ਸੂਟ ਲਹਿੰਗੇ ਪਲਾਜ਼ੋ ਪਜਾਮੀ ਲੌਂਗ ਡਰੈਸਿਸ ਲੇਡੀਜ਼ ਦੇ ਲਈ ਖਾਸ ਕਰਕੇ ਹੁਣ ਸਮਰ ਸੀਜ਼ਨ ਦੇ ਵਿੱਚ ਵਿਆਹ ਸ਼ਾਦੀਆਂ ਦਾ ਮਾਹੌਲ ਅਤੇ ਆਮ ਡਰੈਸ ਕੋਈ ਵੀ ਪਾਉਣਾ ਪਸੰਦ ਨਹੀਂ ਕਰਦਾ। ਹਰ ਇੱਕ ਨੂੰ ਹੁੰਦਾ ਵੀ ਯਾਰ ਕਸਟਮ ਮੇਡ ਬੜੀ ਸ਼ਾਨਦਾਰ ਡਰੈਸ ਹੋਵੇ ਜਿਹਨੂੰ ਸਾਰੇ ਦੇਖ ਕੇ ਕਹਿਣ ਵਾਹ ਜੀ ਵਾਹ, ਕਿੱਥੋਂ ਲਿੱਤੀ ਇਹ ਡਰੈਸ। ਅਤੇ ਜ਼ਰੂਰ ਤੁਸੀਂ ਸੁੱਖ ਡਿਜ਼ਾਇਨਰ ਬੁਟੀਕ 'ਤੇ ਇੱਕ ਵਾਰ ਜ਼ਰੂਰ ਉਹਨਾਂ ਦਾ ਟਿਕਟੋਕ ਹੈਂਡਲ ਚੈੱਕ ਕਰੋ, ਫਿਰ ਉਹਨਾਂ ਦੇ ਡਿਜ਼ਾਇਨਰ ਵੇਅਰ ਚੈੱਕ ਕਰੋ। ਤੁਸੀਂ ਕਹੋਗੇ ਵਾਹ ਯਾਰ ਅਸੀਂ ਪਹਿਲਾਂ ਕਿਉਂ ਨਹੀਂ ਇਹ ਕੱਪੜੇ ਚੈੱਕ ਕੀਤੇ। ਅਤੇ SUKH ਸੁੱਖ .designer.boutique 'ਤੇ ਤੁਸੀਂ ਜਾਓ ਅਤੇ ਚੈੱਕ ਕਰੋ ਬੜੇ ਸ਼ਾਨਦਾਰ ਕੱਪੜੇ। ਜਾਂ ਤੁਸੀਂ ਕਾਲ ਕਰ ਸਕਦੇ ਹੋ 647-203-3365 'ਤੇ 647-203-3365। ਸੁੱਖ ਡਿਜ਼ਾਇਨਰ ਬੁਟੀਕ ਹੈਂਡਲ ਚੈੱਕ ਕਰੋ, ਤੁਸੀਂ ਅਮੇਜ਼ ਰਹਿ ਜਾਓਗੇ, ਦੇਖ ਕੇ ਹੈਰਾਨ ਹੋ ਜਾਓਗੇ। ਵਾਕਈ ਯਾਰ ਜਿਹੜੇ ਵੀ ਕਈ ਵਾਰ ਕੋਈ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਗਾਣੇ ਪਿਕਚਰਾਈਜੇਸ਼ਨ ਹੁੰਦੀ ਹੈ, ਵੀਡੀਓਗ੍ਰਾਫੀ ਹੁੰਦੀ ਹੈ, ਉਹਦੇ ਵਿੱਚ ਵੀ ਮਾਡਲਸ ਨੇ ਉਹ ਕੱਪੜੇ ਪਾਏ ਹੁੰਦੇ ਆ। ਅਤੇ ਸੁੱਖ .designer.boutique 'ਤੇ ਜਾ ਕੇ ਟਿਕਟੋਕ 'ਤੇ ਜ਼ਰੂਰ ਚੈੱਕ ਕਰੋ। ਚਲਦੇ ਹਾਂ ਜੀ, ਸਾਡੇ ਨਾਲ ਜੁੜ ਚੁੱਕੇ ਨੇ ਉਮਰਪ੍ਰੀਤ ਚਾਵਲਾ ਜੀ, ਜੋ ਕਿ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਇੱਕ ਬੜਾ ਵੱਡਾ ਨਾਮ ਅਤੇ ਹਾਈਐਸਟ ਡੈਜ਼ੀਗਨੇਸ਼ਨ ਚਾਰਟਰਡ ਲਾਈਫ ਅੰਡਰਰਾਈਟਰ ਨੇ, ਬੜੇ ਲੰਬੇ ਸਮੇਂ ਤੋਂ ਸਰਵਿਸ ਪ੍ਰੋਵਾਈਡ ਕਰਦੇ ਆ ਰਹੇ ਨੇ। ਅਤੇ ਨੌਲੇਜ ਹਮੇਸ਼ਾ ਹੀ ਆਪਾਂ ਗੱਲ ਕਰਦੇ ਹਾਂ, ਬਹੁਤ ਹੀ ਸ਼ਾਨਦਾਰ। ਤੁਸੀਂ ਆਪਣੇ ਲਈ ਇੰਸ਼ੋਰੈਂਸ ਦੇਖ ਰਹੇ ਹੋ, ਕੋਈ ਤੁਸੀਂ ਫਾਈਨੈਂਸ਼ੀਅਲ ਪਲੈਨਿੰਗ ਦੇ ਬਾਰੇ ਸੋਚ ਰਹੇ ਹੋ, ਅਤੇ ਬੜਾ ਸ਼ਾਨਦਾਰ ਸਿਰਫ ਅਸੀਂ ਰੈਕਮੈਂਡ ਕਰਾਂਗੇ ਉਮਰਪ੍ਰੀਤ ਚਾਵਲਾ ਜੀ। ਅਤੇ 647-446-1616 'ਤੇ ਤੁਸੀਂ ਗੱਲਬਾਤ ਕਰੋ। ਅਤੇ ਵੈਲਕਮ ਕਰਦੇ ਹਾਂ ਆਪਾਂ ਉਮਰਪ੍ਰੀਤ ਜੀ, ਸਤਿ ਸ਼੍ਰੀ ਅਕਾਲ, ਵੈਲਕਮ।
1: ਥੈਂਕ ਯੂ ਸੋ ਮਚ ਸਰਵਜੀਤ ਜੀ, ਸਭ ਤੋਂ ਪਹਿਲੇ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਉਮਰਪ੍ਰੀਤ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਜੀ ਉਮਰਪ੍ਰੀਤ ਜੀ, ਕੀ ਹਾਲ ਚਾਲ ਹੈ?
1: ਬਹੁਤ ਵਧੀਆ ਜੀ, ਚੜ੍ਹਦੀ ਕਲਾ।
0: ਕੀ ਬਾਤ ਹੈ, ਚੜ੍ਹਦੀ ਕਲਾ ਚਾਹੀਦੀ ਹੈ ਹਮੇਸ਼ਾ। ਤਾਂ ਤੇ ਨਾਲ ਦੀ ਨਾਲ ਆਪਾਂ ਅਕਸਰ ਹੀ ਗੱਲਬਾਤ ਕਰਦੇ ਹਾਂ ਉਮਰਪ੍ਰੀਤ ਜੀ, ਤੁਸੀਂ ਬੜੀ ਸ਼ਾਨਦਾਰ ਐਡਵਾਈਸ ਪ੍ਰੋਵਾਈਡ ਕਰਦੇ ਹੋ ਇੰਸ਼ੋਰੈਂਸ ਨੂੰ ਲੈ ਕੇ, ਪਰ ਅੱਜ ਆਪਾਂ ਕਿਹੜੀ ਐਡਵਾਈਸ ਪ੍ਰੋਵਾਈਡ ਕਰ ਰਹੇ ਹਾਂ ਜਾਂ ਕਿਹੜੀ ਨੌਲੇਜ ਆਪਣੇ ਸਰੋਤਿਆਂ ਦੇ ਨਾਲ ਸ਼ੇਅਰ ਕਰਨ ਨੂੰ ਲੱਗੇ ਹਾਂ ਜੀ?
1: ਸਰਬਜੀਤ ਜੀ, ਅੱਜ ਨਾ ਮੈਂ ਥੋੜੀ ਜਿਹੀ ਲਾਈਫ ਇੰਸ਼ੋਰੈਂਸ ਦੀ ਗੱਲ ਕਰਨਾ ਚਾਹੁੰਦੀ ਹਾਂ। ਬਹੁਤ ਲੋਕ ਇਹ ਸੋਚਦੇ ਹੁੰਦੇ ਆ ਵੀ ਲਾਈਫ ਇੰਸ਼ੋਰੈਂਸ ਇਜ਼ ਅਬਾਊਟ ਮਨੀ, ਪਰ ਮੈਂ ਕਹਿੰਦੀ ਹਾਂ ਵੀ ਲਾਈਫ ਇੰਸ਼ੋਰੈਂਸ ਇਜ਼ ਅਬਾਊਟ ਰਿਸਪੋਂਸਿਬਿਲਟੀ, ਕਿ ਮੇਰੀ ਇਨਕਮ ਮੇਰੀ ਫੈਮਿਲੀ ਲਈ ਬਹੁਤ ਜ਼ਰੂਰੀ ਆ। ਕੱਲ ਨੂੰ ਜੇ ਅਨਫੋਰਚੁਨੇਟ ਕੁਝ ਹੁੰਦਾ ਤਾਂ ਉਹਨਾਂ ਦੀ ਡਿਗਨਿਟੀ, ਉਹਨਾਂ ਦੀ ਸੈਲਫ ਰਿਸਪੈਕਟ, ਉਹਨਾਂ ਦੀ ਲਾਈਫ 'ਚ ਸਟੇਬਿਲਿਟੀ ਉਵੇਂ ਹੀ ਰਹੇ ਜਿਵੇਂ ਅੱਜ ਸੀਗੀ। ਉਹਨਾਂ ਤੋਂ ਘਰ ਉਹਨਾਂ ਦਾ ਪ੍ਰੋਟੈਕਟਿਡ ਰਹੇ, ਮੇਰੀ ਫੈਮਿਲੀ ਨੂੰ ਇਨਕਮ ਆਉਂਦੀ ਰਹੇ, ਉਹਨਾਂ ਦਾ ਲਾਈਫ ਸਟਾਈਲ ਮੇਨਟੇਨ ਰਹੇ, ਜੋ ਮੈਂ ਬੱਚਿਆਂ ਲਈ ਸੋਚਿਆ, ਉਹਨਾਂ ਦੇ ਫਿਊਚਰ ਲਈ ਜੋ ਮੇਰੇ ਗੋਲਸ ਹੈਗੇ ਆ, ਉਹ ਜੇ ਮੈਂ ਨਹੀਂ ਵੀ ਹਾਂ ਤਾਂ ਵੀ ਉਹ ਪੂਰੇ ਹੋ ਸਕਣ। ਕਿਉਂਕਿ ਲਾਈਫ ਇੰਸ਼ੋਰੈਂਸ ਨਾ ਇੱਕ ਪ੍ਰੋਡਕਟ ਨਹੀਂ ਹੈਗਾ, ਇਹ ਇੱਕ ਮੈਂ ਕਹੂੰਗੀ ਵੀ ਪ੍ਰੋਮਿਸ ਹੈ ਇੱਕ ਤੁਹਾਡੀ ਫੈਮਿਲੀ ਦੇ ਲਈ। ਮੈਂ ਅੱਗੇ ਵੀ ਕਹਿੰਦੀ ਹੁੰਦੀ ਹਾਂ ਵੀ ਲਾਈਫ ਇੰਸ਼ੋਰੈਂਸ ਦੀ ਤੁਸੀਂ ਇੰਪੋਰਟੈਂਸ ਪੁੱਛਣੀ ਹੈ ਨਾ ਕਿਸੇ ਵਿਡੋ ਨੂੰ ਪੁੱਛੋ, ਉਸ ਤੋਂ ਪਤਾ ਲੱਗਦਾ ਕਿ ਲਾਈਫ ਇੰਸ਼ੋਰੈਂਸ ਦੀ ਕਿੰਨੀ ਇੰਪੋਰਟੈਂਸ ਹੈ। ਮੈਂ ਛੋਟੀ ਜਿਹੀ ਗੱਲ ਸ਼ੇਅਰ ਕਰਦੀ ਹਾਂ ਸਰਬਜੀਤ ਜੀ, ਇੱਥੇ ਮੈਂ ਨਾ ਹੁਣੇ ਥੋੜੇ ਦਿਨ ਪਹਿਲੇ ਕਿਸੇ ਦੀ ਇੰਸ਼ੋਰੈਂਸ ਕੀਤੀ, ਫੀਮੇਲ ਹੈ, 40 ਸਾਲ ਦੀ ਉਹਨਾਂ ਦੀ ਉਮਰ ਹੈ, ਦੋ ਬੱਚੇ ਉਹਨਾਂ ਦੇ 12 ਸਾਲ ਤੇ 15 ਸਾਲ ਦੇ। ਉਹਨਾਂ ਨੇ ਕਿਹਾ ਕਿ ਬਸ ਮੇਰੀ 20 ਸਾਲ ਦੀ ਟਰਮ ਕਰ ਦਿਓ, ਹਾਫ ਮਿਲੀਅਨ ਦੀ, ਵੀ 20 ਸਾਲ 'ਚ ਮੇਰੇ ਬੱਚਿਆਂ ਨੇ ਬਸ ਵਧੀਆ ਇੰਡੀਪੈਂਡੈਂਟ ਹੋ ਜਾਣਾ, ਮੈਨੂੰ ਇੰਨੀ ਕੀ ਚਾਹੀਦੀ ਆ। ਸੋ $33 ਉਹਨਾਂ ਦਾ ਪ੍ਰੀਮੀਅਮ ਬਣਿਆ। ਕਹਿੰਦੇ ਉਮਰ ਭੀ ਤਾਂ $30-$35 ਬਚਾਉਣ ਲਈ ਨਾ ਅੱਜ ਜੋ ਮੇਰਾ ਔਰ ਮੇਰੇ ਬੱਚਿਆਂ ਦਾ ਹਾਲ ਹੋਇਆ ਹੋਇਆ ਨਾ, ਰੱਬ ਨਾ ਕਰੇ ਕਿਸੇ ਨਾਲ ਹੋਏ, ਉਹਨਾਂ ਦੇ ਹਸਬੈਂਡ ਦੀ ਡੈਥ ਹੋਈ ਪਿਛਲੇ ਸਾਲ, ਯੰਗ ਸੀਗੇ ਉਹ ਵੀ, ਕਹਿੰਦੇ ਕਿ ਟਰੱਕ ਚਲਾਉਂਦੇ ਸੀਗੇ, ਠੀਕ ਇਨਕਮ ਸੀਗੀ, ਕਹਿੰਦੇ ਅਸੀਂ ਪੰਗੇ ਵੀ ਜ਼ਿਆਦਾ ਲਏ ਹੋਏ ਸੀ, ਸਾਡੀ ਮੌਰਗੇਜ ਜ਼ਿਆਦਾ ਸੀ। ਕਹਿੰਦੇ ਮੈਂ ਪਾਰਟ ਟਾਈਮ ਵੇਅਰ ਹਾਊਸ 'ਚ ਕੰਮ ਕਰਦੀ, 1000-1200 ਮੈਂ ਕਮਾਉਂਦੀ ਸੀਗੀ, ਬਟ ਉਹਨਾਂ ਦੀ ਇਨਕਮ ਠੀਕ ਸੀ, ਸਾਡਾ ਘਰ ਠੀਕ ਚੱਲੀ ਜਾਂਦਾ ਸੀਗਾ। ਤੇ ਕਹਿੰਦੇ ਹੁਣ ਪਿਛਲੇ ਸਾਲ ਉਹ ਬਿਮਾਰ ਹੋ ਗਏ, 3 ਮਹੀਨੇ ਕੰਮ ਤੇ ਨਹੀਂ ਗਏ, ਜਿਹੜੀ ਮਾੜੀ ਮੋਟੀ ਸੇਵਿੰਗ ਸੀ ਪਹਿਲੇ ਤਾਂ ਅਸੀਂ ਘਰ ਵੱਡਾ ਲੈ ਲਿਆ ਉਹਦੇ 'ਚ ਯੂਜ਼ ਹੋ ਗਈ, ਫਿਰ ਬਿਮਾਰ ਹੋਏ, ਇਨਕਮ ਨਹੀਂ ਸੀ ਕੋਈ, ਕਹਿੰਦੇ ਇੰਸ਼ੋਰੈਂਸ ਕੋਈ ਨਹੀਂ ਸੀ, ਚਲੋ ਉਹਦੇ 'ਚ ਸਾਡੀ ਯੂਜ਼ ਹੋ ਗਈ। ਕਹਿੰਦੇ ਫਿਰ ਜਦੋਂ ਡੈਥ ਹੋ ਗਈ ਤਾਂ ਨੈਚੁਰਲੀ ਹੁਣ ਮੇਰੇ ਤੋਂ ਘਰ ਅਫੋਰਡ ਨਹੀਂ ਸੀ ਹੋਣਾ, ਕਹਿੰਦੇ ਉਸ 'ਚ ਕੁਝ ਹੈ ਵੀ ਨਹੀਂ ਸੀ ਕਿਉਂਕਿ ਅਸੀਂ ਮਹਿੰਗਾ ਲਿਆ ਸੀ, ਅੱਜ ਕੱਲ੍ਹ ਘਰਾਂ ਦੇ ਪ੍ਰਾਈਜ਼ ਬਹੁਤ ਘੱਟ ਸੀ, ਪਾਵਰ ਆਫ ਸੇਲ ਤੇ ਘਰ ਚਲਾ ਗਿਆ, ਬੇਸਿਕਲੀ ਘਰ 'ਚੋਂ ਕੁਛ ਨਹੀਂ ਮਿਲਿਆ। ਬੇਸਮੈਂਟ 'ਚ ਕਹਿੰਦੇ ਮੈਂ ਚਲੀ ਗਈ, ਫੁੱਲ ਟਾਈਮ ਕੰਮ ਵੀ ਕਰਨ ਲੱਗ ਗਈ, ਬਟ ਹੁਣ 2000 ਦੇ ਵਿੱਚ ਤਾਂ ਗੁਜ਼ਾਰਾ ਨਹੀਂ ਚੱਲਦਾ। ਕਹਿੰਦੇ ਚਲੋ ਫੈਮਿਲੀ ਫਰੈਂਡਸ ਨੇ ਹੈਲਪ ਕਰਨੀ ਸ਼ੁਰੂ ਕੀਤੀ, 100-200 ਮੰਥਲੀ ਸਾਰਿਆਂ ਨੇ ਬੰਨ ਲਿਆ। ਕਹਿੰਦੇ ਹੁਣ ਸਾਲ ਹੋ ਗਿਆ ਤਾਂ ਹੁਣ ਮਤਲਬ ਪੇਮੈਂਟਸ ਮਿਸ ਹੋਣੀਆਂ ਸ਼ੁਰੂ ਹੋ ਗਈਆਂ। ਕਹਿੰਦੇ ਮੈਨੂੰ ਇੰਨੀ ਜ਼ਿਆਦਾ ਸ਼ਰਮ ਆਉਂਦੀ ਹੈ ਨਾ ਇਹ ਕਹਿਣ 'ਚ ਕਿਸੇ ਨੂੰ ਕਿ ਤੁਹਾਡੇ $200 ਨਹੀਂ ਆਏ ਇਸ ਮਹੀਨੇ ਦੇ। ਸੋ ਕਹਿੰਦੇ ਗਲਤੀ ਮੇਰੇ ਹਸਬੈਂਡ ਦੀ ਨਹੀਂ ਹੈ, ਗਲਤੀ ਮੇਰੀ ਹੋਈ ਆ। ਉਹਨਾਂ ਨੇ ਬੜੀ ਵਾਰ ਮੈਨੂੰ ਕਿਹਾ ਸੀ ਕਿ ਆਪਾਂ ਇੰਸ਼ੋਰੈਂਸ ਲਈਏ, ਕਹਿੰਦੇ ਬਟ ਸਾਨੂੰ ਕੀ ਲੱਗਦਾ ਹੁੰਦਾ ਵੀ ਨਹੀਂ, ਚਲੋ ਸਾਨੂੰ ਕਿਹੜਾ ਕੁਛ ਹੋਣਾ, ਵੀ $50 ਦਾ ਨਵਾਂ ਖਰਚਾ ਕੀ ਕਰਨਾ, ਅੱਗੇ ਘਰ ਦੇ ਗੁਜ਼ਾਰੇ ਨਹੀਂ ਚੱਲਦੇ। ਸੋ ਮੇਰਾ ਇੱਕ ਬਹੁਤ ਸਟਰੋਂਗ ਮੈਸੇਜ ਹੈ ਸਰਬ ਜੀ ਵੀ ਜੇ ਤੁਹਾਡੇ ਘਰ ਦੇ ਵਿੱਚ ਮੇਨ ਜਿਹੜੀ ਇਨਕਮ ਜਨਰੇਟ ਹੋ ਰਹੀ ਹੈ ਨਾ, ਉਹਨੂੰ ਜ਼ਰੂਰ ਇੰਸ਼ੋਰ ਕਰੋ। ਰੱਬ ਨਾ ਕਰੇ ਲੋੜ ਪਏ, ਲੇਕਿਨ ਜੇ ਲੋੜ ਪੈਂਦੀ ਹੈ ਤਾਂ ਐਟਲੀਸਟ ਪਿੱਛੋਂ ਫੈਮਿਲੀ ਸਰਵਾਈਵ ਕਰ ਸਕਦੀ ਹੋਏ। ਫੈਮਿਲੀ ਨੂੰ ਬਹੁਤ ਜ਼ਿਆਦਾ ਔਖਾ ਹੋ ਜਾਂਦਾ, ਫੈਮਿਲੀ ਫਰੈਂਡਸ ਕੋਈ ਬਹੁਤ ਜ਼ਿਆਦਾ ਨਹੀਂ ਕਰ ਸਕਦੇ ਹੁੰਦੇ, ਹਰ ਇੱਕ ਦੇ ਆਪਣੇ ਖਰਚੇ ਆ। ਔਰ ਤੁਸੀਂ ਸੋਚ ਕੇ ਵੇਖੋ ਵੀ ਤੁਹਾਡੇ ਸਪਾਊਸ ਲਈ ਕਿੰਨਾ ਔਖਾ ਕਿਸੇ ਤੋਂ ਮੰਗਣੇ ਕਿ ਤੁਸੀਂ $100 ਨਹੀਂ ਭੇਜੇ ਮੈਨੂੰ ਜਾਂ $200 ਨਹੀਂ ਭੇਜੇ, ਬਹੁਤ ਜ਼ਿਆਦਾ ਪੇਨਫੁਲ ਹੁੰਦੀਆਂ ਇਹ ਚੀਜ਼ਾਂ। ਸੋ $15-20 ਤੋਂ ਪਲਾਨ ਸ਼ੁਰੂ ਹੋ ਜਾਂਦੇ ਆ, $50-60 ਚ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਦੋਨਾਂ ਦਾ ਆਪਾਂ ਕੋਂਬੋ ਪੈਕ ਵੀ ਬਣਾ ਸਕਦੇ ਹਾਂ। ਡਿਸੇਬਿਲਿਟੀ ਕਈ ਵਾਰ ਆਪਾਂ ਨੂੰ ਕੰਮ ਤੋਂ ਮਿਲੀ ਹੁੰਦੀ ਹੈ, ਨਹੀਂ ਮਿਲੀ ਹੋਈ ਕੰਮ ਤੋਂ ਤਾਂ ਜ਼ਰੂਰ ਉਹਨੂੰ ਵੀ ਐਡ ਕਰ ਲਓ। ਸੋ ਕੋਈ ਵੀ ਕੁਐਸਚਨ ਤੁਹਾਡਾ ਇੰਸ਼ੋਰੈਂਸ ਨੂੰ ਲੈ ਕੇ, ਨੰਬਰ ਹੈ ਜੀ ਮੇਰਾ 6474416 1616, 6474416 1616।
0: ਜੀ ਬਿਲਕੁਲ, ਬਹੁਤ ਸ਼ੁਕਰੀਆ। 6474416 1616 ਤੇ ਤੁਸੀਂ ਜ਼ਰੂਰ ਸੰਪਰਕ ਕਰ ਸਕਦੇ ਹੋ। 6474416 1616, ਅਸੀਂ ਐਵੇਂ ਹੀ ਅਣਗਹਿਲੀਆਂ ਨਾ ਕਰੀਏ, ਅਤੇ ਕਈ ਵਾਰ ਕਈ ਚੀਜ਼ਾਂ ਜ਼ਿੰਦਗੀ ਦੇ ਵਿੱਚ ਜ਼ਰੂਰੀ ਹੁੰਦੀਆਂ ਨੇ, ਉਹ ਅਸੀਂ ਸਾਈਡ 'ਤੇ ਰੱਖ ਦਿੰਦੇ ਹਾਂ, ਜਿਹਦੇ ਵਿੱਚੋਂ ਲਾਈਫ ਇੰਸ਼ੋਰੈਂਸ ਹੋਣੀ ਚਾਹੀਦੀ ਹੈ ਤੁਹਾਡੇ ਪਰਿਵਾਰ ਦੀ। ਅਤੇ ਤੁਸੀਂ ਜ਼ਰੂਰ ਜਾਣਕਾਰੀ ਲਓ ਉਮਰਪ੍ਰੀਤ ਚਾਵਲਾ ਜੀ ਤੋਂ, 6474416 1616 'ਤੇ। ਉਮਰਪ੍ਰੀਤ ਜੀ ਬਹੁਤ ਸ਼ੁਕਰੀਆ, ਥੈਂਕ ਯੂ
1: ਜੀ।
0: ਬਿਲਕੁਲ ਜੀ, ਚੱਲਦੇ ਆਪਾਂ ਅੱਜ ਦੇ ਆਪਣੇ ਵਿਸ਼ੇ ਦੇ ਵੱਲ, ਟੌਪਿਕ ਦੇ ਵੱਲ। ਬੜਾ ਹੀ ਇੱਕ ਇੰਟਰਸਟਿੰਗ ਜਿਹਾ ਵਿਸ਼ਾ ਹੈ ਤੁਹਾਡੇ ਸਾਰਿਆਂ ਦੇ ਲਈ। ਕਹਿੰਦੇ ਜ਼ਿੰਦਗੀ ਦੇ ਵਿੱਚ ਹਰ ਇੱਕ ਕਿਸੇ ਦਾ ਇੱਕ ਮੂਡ ਹੁੰਦਾ, ਇੱਕ ਸਰਟਨ ਟਾਈਮ ਦੇ ਉੱਤੇ ਮੂਡ ਬਣੇ ਨੇ। ਕਿਸੇ ਦਾ ਹਾਸਾ, ਕਿਸੇ ਦਾ ਰੋਣਾ, ਕਿਸੇ ਦਾ ਉਦਾਸ ਹੋਣਾ, ਬੜੀਆਂ ਚੀਜ਼ਾਂ ਨੇ ਜ਼ਿੰਦਗੀ ਦੇ ਵਿੱਚ, ਅਤੇ ਇਹ ਚੀਜ਼ਾਂ ਚੱਲਦੀ ਰਹਿੰਦੀਆਂ ਨੇ, ਉਤਾਰ ਚੜਾਅ, ਕਦੀ ਕਿਹੜੀ ਚੀਜ਼ ਉੱਤੇ ਅਤੇ ਕਦੀ ਕਿਹੜੀ ਚੀਜ਼ ਉੱਤੇ। ਪਰ ਜਿਵੇਂ ਕਿ ਅਸੀਂ ਹੁਣ ਜਿਵੇਂ ਬਾਹਰ ਰਹਿੰਦੇ ਹਾਂ, ਅਤੇ ਬੜਾ ਕੁਝ ਸਾਡੇ ਜ਼ਹਿਨ ਦੇ ਵਿੱਚ ਚੱਲਦਾ ਹੈ, ਇੱਥੋਂ ਦਾ, ਬੈਕ ਹੋਮ ਦਾ, ਪੇਰੈਂਟਸ ਦਾ, ਹਰ ਇੱਕ ਦਾ, ਬੜੀਆਂ ਚੀਜ਼ਾਂ ਜ਼ਹਿਨ ਦੇ ਵਿੱਚ ਆਉਂਦੀਆਂ ਨੇ। ਪਰ ਉਹਦੇ ਵਿੱਚੋਂ ਇੱਕ ਮੂਡ ਹੈ ਉਦਾਸ। ਬੰਦਾ ਕਈ ਵਾਰ ਕਈ ਚੀਜ਼ਾਂ ਸਹੀ ਹੁੰਦੇ ਹੋਏ ਵੀ ਉਦਾਸ ਹੋ ਜਾਂਦਾ, ਉਹਨੂੰ ਸਮਝ ਨਹੀਂ ਆਉਂਦੀ ਵੀ ਯਾਰ ਇਹ ਉਦਾਸ ਚੱਲ ਕਿਉਂ ਰਿਹਾ, ਇਹ ਕਾਰਨ ਕੀ ਹੈ, ਕੀ ਕਾਰਨ ਬਣੇ ਨੇ। ਪਰ ਉਦਾਸ ਵੀ ਥੋੜ੍ਹੇ ਟਾਈਮ ਦੇ ਲਈ ਹੁੰਦੀ ਹੈ, ਉਦਾਸੀ ਵੀ ਕਹਿੰਦੇ, ਇਹ ਵੀ ਮਹਿਮਾਨ ਹੁੰਦੀ ਹੈ। ਪਰ ਉਦਾਸ ਜਦੋਂ ਬੰਦਾ ਹੋਵੇ ਤਾਂ ਨਾਲ ਦਾ ਬੜਾ ਪਰੇਸ਼ਾਨ ਹੋ ਜਾਂਦਾ ਵੀ ਯਾਰ ਪਤਾ ਨਹੀਂ ਇਹਨੂੰ ਕੀ ਹੋਇਆ, ਗੱਲਬਾਤ ਨਹੀਂ ਕਰ ਰਿਹਾ। ਅਤੇ ਉਹਦੇ ਵਿੱਚੋਂ ਹੀ ਇੱਕ ਸਵਾਲ ਉੱਭਰ ਕੇ ਆਉਂਦਾ ਤੁਹਾਡੇ ਸਾਰਿਆਂ ਦੇ ਲਈ, ਹਰ ਇੱਕ ਬੰਦਾ ਗੋਤਰੂ ਹੁੰਦਾ ਉਦਾਸੀ ਦੇ ਵਿੱਚੋਂ, ਪਰ ਉਦਾਸੀ ਦੇ ਵਿੱਚੋਂ ਨਿਕਲਣ ਦੇ ਲਈ ਕਿਹੜੇ ਤਰੀਕੇ ਅਸੀਂ ਅਪਣਾ ਸਕਦੇ ਹਾਂ, ਕਿਹੜੀਆਂ ਚੀਜ਼ਾਂ ਹੋ ਸਕਦੀਆਂ ਨੇ ਜਿਹੜਾ ਸਾਡੇ ਮੂਡ ਨੂੰ ਵਧੀਆ ਕਰ ਦੇਣ, ਜਿਹੜੇ ਸਾਡੇ ਮੂਡ ਨੂੰ ਖੁਸ਼ ਕਰ ਦੇਣ, ਹੈਪੀ ਕਰ ਦੇਣ। ਉਦਾਸ ਮੂਡ ਤੋਂ ਅਸੀਂ ਕਿੱਦਾਂ ਹਾਸੇ ਦੇ ਵੱਲ ਵੱਸ ਸਕਦੇ ਹਾਂ, ਕਿਹੜੀਆਂ ਚੀਜ਼ਾਂ ਨੂੰ ਅਸੀਂ ਅਪਣਾ ਕੇ ਆਪਣੇ ਮੂਡ ਨੂੰ ਸਹੀ ਕਰ ਸਕਦੇ ਹਾਂ, ਤੁਹਾਡਾ ਕੀ ਕਹਿਣਾ, ਕੀ ਕਹਿਣਾ ਚਾਹੋਗੇ। ਇਹ ਤਾਂ ਇਹ ਨਹੀਂ ਵੀ ਇੱਕ ਬੰਦਾ ਹੀ ਇਹਦੇ ਬਾਰੇ ਸੋਚਦਾ ਹੋਏਗਾ ਜਾਂ ਇੱਕ ਬੰਦਾ ਹੀ ਇਸ ਚੀਜ਼ ਦੇ ਵਿੱਚੋਂ ਨਿਕਲਦਾ, ਹਰ ਇੱਕ ਇਨਸਾਨ ਹੁੰਦਾ, ਕਿਉਂਕਿ ਇਹ ਹਿਊਮਨ ਨੇਚਰ ਹੈ, ਬੰਦਾ ਉਤਾਰ ਚੜਾਅ ਚੱਲਦੇ ਰਹਿੰਦੇ ਆ ਜ਼ਿੰਦਗੀ ਦੇ ਵਿੱਚ। ਤੁਹਾਡਾ ਕੀ ਕਹਿਣਾ, ਜੇ ਕੋਈ ਉਦਾਸ ਹੋਵੇ ਅਤੇ ਉਹਨੂੰ ਖੁਸ਼ ਕਰਨਾ ਹੋਵੇ ਅਤੇ ਕਿਹੜੀਆਂ ਚੀਜ਼ਾਂ ਅਸੀਂ ਉਹਨੂੰ ਕਹਿ ਸਕਦੇ ਹਾਂ, ਆਪਣੇ ਆਪ ਦੇ ਵਿੱਚ ਅਪਣਾ ਸਕਦੇ ਹਾਂ ਜਿਹਦੇ ਨਾਲ ਸਾਡਾ ਮੂਡ ਠੀਕ ਹੋ ਜਾਵੇ। 905-673-3337-9056733337 'ਤੇ ਕਾਲ ਕਰਕੇ ਆਪਾਂ ਜ਼ਰੂਰ ਦੱਸ ਸਕਦੇ ਹਾਂ, ਗੱਲਬਾਤ ਕਰ ਸਕਦੇ ਹਾਂ। ਅਤੇ ਜਿਵੇਂ ਕਿ ਬੜੇ ਕਹਿੰਦੇ ਆ ਈਜ਼ੀ ਤਰੀਕਾ, ਜੇ ਮਨ ਉਦਾਸ ਹੈ ਤਾਂ ਸੰਗੀਤ ਸੁਣੋ, ਮਿਊਜ਼ਿਕ ਸੁਣੋ, ਭਾਵੇਂ ਗੁਰਬਾਣੀ ਹੋਵੇ, ਭਾਵੇਂ ਤੁਹਾਡਾ ਕੋਈ ਵੀ ਗੀਤ ਸੰਗੀਤ ਹੈ ਤੁਸੀਂ ਪਸੰਦ ਕਰਦੇ ਹੋ, ਅਤੇ ਉਸ ਗੀਤ ਸੰਗੀਤ ਨੂੰ ਸੁਣੋ, ਤੁਹਾਡਾ ਜ਼ਹਿਨ, ਤੁਹਾਡਾ ਮੂਡ ਆਪੇ ਠੀਕ ਹੋ ਜਾਏਗਾ। ਪਰ ਤੁਹਾਡਾ ਕੀ ਕਹਿਣਾ, 905-673-3337, ਉਦਾਸ ਮਨ ਨੂੰ ਕਿੱਦਾਂ ਵਧੀਆ ਅਤੇ ਖੁਸ਼ ਬਣਾਇਆ ਜਾ ਸਕਦਾ, ਕਿਹੜੀਆਂ ਚੀਜ਼ਾਂ ਨੂੰ ਅਸੀਂ ਫੋਲੋ ਕਰਕੇ ਅਤੇ ਸਹੀ ਕਰ ਸਕਦੇ ਹਾਂ। 905-673-3337-9056733-337।

0: ਵੈਸੇ ਤਾਂ ਬੜੀਆਂ ਚੀਜ਼ਾਂ ਨੇ, ਬਹੁਤ ਸਾਰੀਆਂ ਚੀਜ਼ਾਂ ਨੇ, ਪਰ ਤੁਹਾਡਾ ਕੀ ਕਹਿਣਾ? ਕਿੱਦਾਂ ਉਦਾਸ ਮਨ ਨੂੰ ਸਹੀ ਕਰ ਸਕਦੇ ਹਾਂ? 905-673-3337 ਚੱਲਦੇ ਹਾਂ ਕਾਲ ਦੇ ਵੱਲ। ਜੀ ਗੁਰਮੀਤ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ
0: ਜੀ। ਗੁਰਮੀਤ ਜੀ, ਕੀ ਹਾਲ ਚਾਲ ਹੈ?
1: ਮੈਂ ਆਪਣੀ ਗੱਲ ਦੱਸਦੀ ਆ।
0: ਹਾਂਜੀ,
1: ਇਹਦੇ ਵਿੱਚ ਭਲਾਈ ਹੈ, ਇਹ ਤਾਂ ਬੈਟਰ ਹੋਣ ਵਾਲੀ ਚੀਜ਼ ਹੈਗੀ ਅੱਗੇ।
0: ਹਾਂਜੀ,
1: ਗੱਲ ਖਤਮ।
0: ਹਾਂ, ਬੈਟਰ ਹੋ ਸਕਦੀ ਹੈ, ਬਿਲਕੁਲ
1: ਹੋ ਸਕਦੀ, ਹੋਊਗੀ,
0: ਹੋਊਗੀ ਜੀ।
1: ਹਾਂਜੀ, ਤਾਂ ਹੀ ਇਹ ਪੁਆਇੰਟ ਪਰਮਾਤਮਾ ਨੇ ਸਾਨੂੰ ਇੱਥੇ ਰੋਕਤਾ।
0: ਹਾਂ ਹਾਂ,
1: ਇੱਥੇ 2 ਮਿੰਟ ਰੁਕੋ
0: ਜੀ,
1: ਤੁਹਾਡੇ ਲਈ ਚੰਗੀ ਚੀਜ਼ ਬਣਾ ਰਿਹਾ।
0: ਹਾਂ,
1: ਆਪਣਾ ਵਿਸ਼ਵਾਸ ਹੈ ਵੀਰ ਜੀ,
0: ਜੀ ਸਬਰ ਰੱਖੋ, ਪੇਸ਼ੈਂਸ ਰੱਖੋ, ਹੈ
1: ਸਬਰ, ਵਿਸ਼ਵਾਸ ਤੇ ਸਬਰ ਕਰ, ਤੇ ਜੇ ਪਰਮਾਤਮਾ ਤੇ ਤੁਹਾਡੇ ਵਿਸ਼ਵਾਸ ਹੈਗਾ ਤੇ ਸਬਰ ਆਪੇ ਆ ਜੂ। ਪਹਿਲਾਂ ਵਿਸ਼ਵਾਸ ਕਰਨਾ ਸਿੱਖੋ।
0: ਬਿਲਕੁਲ ਬਿਲਕੁਲ,
1: ਸਬਰ ਬਾਅਦ ਚ ਆਊਗਾ।
0: ਤੁਸੀਂ ਕਹਿੰਦੇ ਵੀ ਪੇਸ਼ੈਂਸ ਰੱਖੋ,
1: ਹਾਂਜੀ,
0: ਤੇ ਸਬਰ ਰੱਖੋ, ਤੁਹਾਡੇ ਲਈ ਚੀਜ਼ ਤਿਆਰ ਹੋ ਰਹੀ। ਜਿਵੇਂ ਬੰਦੇ ਨੂੰ ਭੁੱਖ ਲੱਗੀ ਹੈ ਨਾ, ਤੇ ਜਾ ਕੇ ਆਰਡਰ ਕਰਦਾ, ਉਦੋਂ ਬੰਦੇ ਕੋਲ ਸਾਹਮ ਨੀ ਹੁੰਦਾ ਯਾਰ, ਛੇ ਛੇਤੀ ਲਿਆਓ ਖਾਣਾ ਕੁਛ।
1: ਬੜੀਆਂ ਛੋਟੀਆਂ ਜਿਹੀਆਂ ਗੱਲਾਂ ਨੇ, ਬੜੀਆਂ ਬੜੀਆਂ ਵੀ ਹੋਈਆਂ ਨੇ, ਪਰ ਅਸੀਂ ਉਸ ਨੂੰ ਭਾਣਾ ਮੰਨ ਲਿਆ। ਪਰਮਾਤਮਾ ਸਾਡੇ ਲਈ ਕੋਈ ਅੱਛਾ ਚੀਜ਼ ਬਣਾ ਰਿਹਾ ਤੇ ਸਾਨੂੰ ਮਿਲੇਗੀ।
0: ਹਾਂ, ਸਬਰ ਰੱਖੋ।
1: ਹਾਂਜੀ ਹਾਂਜੀ, ਪਰ ਮਿਲਦੀ ਵੀ ਆ
0: ਜੀ, ਬਿਲਕੁਲ।
1: ਮੈਂ ਤਾਂ ਹਮੇਸ਼ਾ ਖੁਸ਼ ਰਹਿੰਦੀ ਹਾਂ।
0: ਹਾਂ, ਜਦ ਮਰਜ਼ੀ ਦੇਖ ਲਈ ਆ ਕੇ
1: ਖੁਸ਼ ਹੁੰਦਾ। ਹੁਣ ਜੇ ਮੈਂ ਕੱਲ ਕਿਤੇ ਜਾਣਾ ਸੀ ਸਵੇਰੇ, ਮੈਂ ਗੱਡੀ ਸਟਾਰਟ ਕੀਤੀ ਹੋਈ ਨਹੀਂ, ਮੈਂ ਫਿਰ ਸੋਚਿਆ ਇਹ ਰੀਜ਼ਨ ਹੈ, ਪਰਮਾਤਮਾ ਨੇ ਮੈਨੂੰ ਇੱਥੇ ਹੀ ਰੋਕਤਾ।
0: ਹਾਂ,
1: ਕੱਲ ਕੁਛ ਵੱਡਾ ਹੈਪਨ ਹੋ ਜਾਣਾ ਸੀ ਜੇ ਮੈਂ ਚਲੀ ਜਾਂਦੀ।
0: ਜੀ ਜੀ ਜੀ, ਹਮੇਸ਼ਾ ਪੋਜ਼ਿਟਿਵ, ਕੀ ਬਾਤ ਹੈ।
1: ਹਾਂਜੀ, ਅਸਲ ਸੱਚੀ ਗੱਲ ਅੱਜ ਦੀ ਗੱਲ ਆ, ਹੁਣੇ ਦੀ ਗੱਲ ਆ, ਸ਼ਾਮ ਦੀ ਗੱਲ ਆ।
0: ਅੱਛਾ,
1: ਹਾਂਜੀ,
0: ਉਹ ਤਾਂ ਵੀ ਕਿਤੇ ਗੱਡੀ ਨੀ ਚੱਲੀ, ਕਹਿੰਦੇ ਵੀ ਸ਼ੋਅ ਸ਼ੁਰੂ ਹੋਣ ਵਾਲਾ।
1: ਹਾਂਜੀ, ਸਟਾਰਟ ਨਹੀਂ ਹੋਈ, ਨਹੀਂ ਮੈਂ ਜਾਣਾ ਸਵੇਰੇ ਆ।
0: ਅੱਛਾ,
1: ਪਰ ਮੈਨੂੰ ਪਤਾ ਜ਼ਿਆਦਾ ਜੀ ਬੈਟਰੀ ਚੇਂਜ ਹੋਊਗੀ ਜਾਂ ਕੁਛ ਵੀ, ਇਹਨੇ ਮੇਰਾ ਰੁਕਾਵਟ ਪਾਈ ਹੈ, ਪਰਮਾਤਮਾ ਨੇ ਕੀਤਾ ਵੀ ਤੇਰੇ ਲਈ ਕੱਲ੍ਹ ਨੂੰ ਜਾਣਾ ਚੰਗਾ ਨਹੀਂ ਹੈ,
0: ਕੋਈ ਨਾ ਕੋਈ ਰੀਜ਼ਨ ਤੇ ਹੈ ਉਹਦੇ ਪਿੱਛੇ।
1: ਹਾਂਜੀ, ਮੈਂ ਪੋਜ਼ਿਟਿਵ ਲੈ ਲਿਆ ਤੇ ਮੈਂ ਉਹਨਾਂ ਨੂੰ ਫੋਨ ਕਰਤਾ ਵੀ ਮੈਂ ਨਹੀਂ ਆ ਸਕਦੀ।
0: ਹਾਂ, ਅਗਲੀ ਵਾਰ ਅਗਲੇ ਵੀਕਐਂਡ ਤੇ ਮਿਲਾਂਗੇ।
1: ਹਾਂ, ਫਿਰ ਵੀਕਐਂਡ ਨਹੀਂ, ਚਲੋ ਕਦੇ ਵੀ ਮਿਲਿਆ, ਪਰ ਸਵੇਰੇ ਮੈਂ ਨਹੀਂ ਜਾ ਸਕਦੀ। ਠੀਕ ਹੈ
0: ਜੀ, ਬਿਲਕੁਲ,
1: ਖਤਮ।
0: ਕੀ ਬਾਤ ਹੈ, ਨਹੀਂ ਬਿਲਕੁਲ। ਦੇਖੋ, ਕਈ ਬੰਦੇ ਆ ਮਿਲਦੇ ਆ, ਹੁਣ ਕਈ ਬੰਦੇ ਨਾ ਵੈਸੇ ਬੈਠੇ ਆ, ਉਦਾਸ ਹੋ ਜਾਂਦੇ ਆ, ਰੇਡੀਓ ਲਾਉਂਦੇ ਆ, ਤੁਸੀਂ ਜਦੋਂ ਕਾਲ ਕਰਦੇ ਤੁਹਾਡੀ ਗੱਲ ਸੁਣ ਕੇ ਅਗਲੇ ਐਕਟਿਵ ਹੋ ਜਾਂਦੇ, ਕਹਿੰਦੇ ਕੀ ਬਾਤ ਹੈ, ਪੋਜ਼ਿਟਿਵਿਟੀ ਆ ਜਾਂਦੀ ਹੈ।
1: ਹਾਂਜੀ, ਨਹੀਂ ਕਿਸੇ ਦੇ ਮੈਂ ਕੀਰਤਨ ਤੇ ਜਾਣਾ ਸੀਗਾ, ਹੈ ਨਾ,
0: ਹਾਂਜੀ,
1: ਫੰਕਸ਼ਨ ਸੀਗਾ, ਪਰ ਮੈਂ ਕਿਹਾ ਮੈਂ ਤੁਹਾਡੇ ਘਰ ਆ ਜਾਊਂਗੀ
0: ਜੀ,
1: ਪਰ ਮੈਂ ਸਵੇਰੇ ਨਹੀਂ ਆ ਸਕਦੀ। ਇਹਦੇ ਚ ਇੱਕ ਵੱਡਾ ਸਾਰਾ ਰਾਜ ਹੈ, ਪਰਮਾਤਮਾ ਨੂੰ ਪਤਾ, ਮੈਨੂੰ ਨਹੀਂ ਪਤਾ।
0: ਬਿਲਕੁਲ ਬਿਲਕੁਲ ਬਿਲਕੁਲ,
1: ਓਕੇ ਬੇਟਾ,
0: ਚਲੋ, ਬਹੁਤ ਸ਼ੁਕਰੀਆ ਜੀ, ਬਹੁਤ ਧੰਨਵਾਦ, ਥੈਂਕ ਯੂ, ਥੈਂਕ ਯੂ। ਉਦਾਸ ਮਨ ਨੂੰ ਕਿੱਦਾਂ ਵਧੀਆ ਤੇ ਖੁਸ਼ ਮਨ ਬਣਾਇਆ ਜਾ ਸਕਦਾ, ਕਿਹੜੀਆਂ ਗੱਲਾਂ ਨੂੰ ਅਸੀਂ ਫੋਲੋ ਕਰ ਸਕਦੇ ਹਾਂ, ਤੇ ਕਹਿੰਦੇ ਆ ਆਪਣਾ ਗਾਣੇ ਗੁਣੇ ਸੁਣੋ ਯਾਰ, ਜਿਹੜੇ ਵੀ ਤੁਹਾਡੇ ਫੇਵਰੇਟ ਸੌਂਗ ਨੇ। ਮਿਊਜ਼ਿਕ ਸਭ ਤੋਂ ਵੱਡੀ ਚੀਜ਼ ਹੈ ਤੁਹਾਡੇ ਮਨ ਨੂੰ ਚੇਂਜ ਕਰਨ ਦੇ ਲਈ, ਤੇ ਤੁਹਾਡਾ ਕੀ ਕਹਿਣਾ ਹੈ? 905-673-3337 ਤੇ ਆਪਾਂ ਜ਼ਰੂਰ ਗੱਲਬਾਤ ਕਰਦੇ ਹਾਂ। ਉਸ ਤੋਂ ਪਹਿਲਾਂ ਇੱਕ ਕਾਲ ਲੈ ਲਈਏ, ਸਾਡੇ ਨਾਲ ਜੁੜ ਚੁੱਕੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਾਰਾਂਸ਼ ਜੀ, ਤੇ ਦੇਖਦੇ ਹਾਂ ਅੱਜ ਸਾਡੇ ਸਰੋਤਿਆਂ ਲਈ, ਖਾਸ ਕਰਕੇ ਜਿਹੜੇ ਆਪਣਾ ਕੈਰੀਅਰ ਚੇਂਜ ਕਰਨਾ ਚਾਹੁੰਦੇ ਆ, ਤੇ ਉਹਨਾਂ ਦੇ ਲਈ ਕਿਹੜੀ ਹੈਲਪ ਹੋ ਸਕਦੀ ਹੈ, ਕਿਹੜੀ ਇਨਫੋਰਮੇਸ਼ਨ ਉਹ ਸਾਂਝੀ ਕਰਨ ਲੱਗੇ ਆ। ਸਾਰਾਂਸ਼ ਜੀ, ਪਹਿਲਾਂ ਤੇ ਸਤਿ ਸ਼੍ਰੀ ਅਕਾਲ, ਵੈਲਕਮ।
2: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ।
0: ਜੀ ਸਾਰਾਂਸ਼ ਜੀ, ਕੀ ਹਾਲ ਚਾਲ ਹੈ? ਗ੍ਰਾਂਟ ਦਿਵਾਉਣ ਦੇ ਵਿੱਚ, ਪਲੱਸ ਜੇ ਉਹਨਾਂ ਨੂੰ ਲੋਨ ਚਾਹੀਦਾ ਤੇ ਉਹਦੇ ਵਿੱਚ ਵੀ ਸਟੱਡੀ ਦੇ ਵਿੱਚ ਕਿਵੇਂ ਹੈਲਪ ਹੁੰਦੀ ਹੈ, ਜਰਾ ਆਪਾਂ ਥੋੜੀ ਜਿਹੀ ਇਨਫੋਰਮੇਸ਼ਨ ਸਾਂਝੀ ਜ਼ਰੂਰ ਕਰਦੇ ਹਾਂ ਜੀ ਸਾਰਾਂ ਜੀ।
2: ਹਾਂਜੀ ਜੀ, ਦੇਖੋ, ਇਹ ਬਾਤ ਤੋਂ ਹੈ, ਕੰਮ ਕੇ ਸਾਥ ਸਾਥ ਹਮੇ ਬਹੁਤ ਬਲੈਸਿੰਗ ਵੀ ਮਿਲਤੀ ਹੈ ਲੋਕੋ ਕੀ
0: ਜੀ,
2: ਔਰ ਕਿਉਂਕਿ ਬਹੁਤ ਬਜ਼ੁਰਗ ਲੋਕ ਵੀ ਆਤੇ ਹਮਾਰੇ ਕਲਾਇੰਟਸ ਹੈ ਜੋ, ਤੋ ਜਬ ਕੁਛ ਲੋਕ ਟਫ ਟਾਈਮ ਸੇ ਗੁਜ਼ਰ ਰਹੇ ਹੋਤੇ ਹੈ
0: ਜੀ,
2: ਔਰ ਹਮਾਰੀ ਛੋਟੀ ਸੀ ਚੀਜ਼ ਹੈ ਜੀ
0: ਜੀ,
2: ਉਸ ਲਈ ਬਹੁਤ ਬੜੀ ਬਲੈਸਿੰਗ, ਬੜੇ ਆਸ਼ੀਰਵਾਦ, ਬੜੀ ਮਿਠਾਈਆਂ ਦੇ ਕੇ ਜਾਤੇ ਹੈ।
0: ਕਿਆ ਬਾਤ ਹੈ ਜੀ,
2: ਇਸਮੇ ਹਮਾਰਾ ਕੰਮ ਐਸਾ ਨਹੀਂ ਹੈ ਕਿ ਸੇਵਿੰਗਸ ਹੋ ਜਾਏਗੀ, ਇਹ ਤਾਂ ਆਪ ਧਿਆਨ ਸੇ ਸੁਣ ਲਿਆ ਨਾ।
0: ਹਾਂਜੀ,
2: ਇਸਮੇ ਹਮ ਬਾਤ ਕਰ ਰਹੇ ਹੈ ਸਕਿੱਲ ਡਿਵੈਲਪਮੈਂਟ ਕੀ, ਔਰ ਗਵਰਨਮੈਂਟ ਕੀ ਫੰਡਿੰਗ ਜੋ ਕਿ 30-100,000 ਡਾਲਰ ਕੀ ਹੈ, ਇਸਕਾ ਮੇਜਰ ਪੋਰਸ਼ਨ ਕਿਆ ਹੈ, ਨਾਨ ਰਿਫੰਡੇਬਲ ਟੈਕਸ ਫਰੀ ਗ੍ਰਾਂਟਸ। ਇਸਮੇ ਆਪ ਸੇਵਿੰਗਸ ਨਹੀਂ ਕਰ ਰਹੇ ਹੈ, ਨੋਟ ਆਪਕੇ ਬੈਂਕ ਮੇ ਜ਼ਰੂਰ ਆ ਰਹੇ ਹੈ
0: ਜੀ,
2: ਸੇਵਿੰਗਸ ਵੀ ਕਰੇ ਕਹੀਂ ਔਰ ਕਰੇ, ਯਹਾਂ ਪੇ ਤੋ ਆਪਕੇ ਬੈਂਕ ਭਰੇ ਜਾ ਰਹੇ ਹੈ, ਤੋ ਉਸ ਲਈ ਲੇਕਿਨ ਟਾਈਮ ਰਹਿ ਗਿਆ ਸਿਰਫ 2-70 ਦਿਨ ਰਹਿ ਗਏ ਐਗਜੈਕਟਲੀ, दो महीने कहने वाला था, लेकिन 70 दिन ही रह गए हैं टोटल, मतलब इसके आसपास ही। 1 अगस्त से रूल चेंज हो रहे हैं, तो गवर्नमेंट फंडेड प्रोग्राम्स करें, स्किल डेवलप करें, फुली ऑनलाइन सोखे से प्रोग्राम्स ने, नो एज लिमिट, नो क्रेडिट चेक, फंडिंग अपने अकाउंट में हासिल करें। गवर्नमेंट आपको लिविंग एक्सपेंसेस कवर करने के लिए आपको फंडिंग देती है डिपेंडिंग ऑन योर फैमिली साइज। जितना फैमिली साइज ज्यादा है, जितने किड्स ज्यादा है और जितनी इनकम कम है, उतनी ज्यादा फंडिंग आती है। मेरे अकाउंट में नहीं, आपके अकाउंट में सीधा गवर्नमेंट से।
0: जी, तो इनकम किन्ने तो घट होनी चाहिए है, की लिमिट है उदी?
2: देखो जी, 70,000 से कम हो अगर हस्बैंड वाइफ के टुगेदर, नोटिस और असेसमेंट पे, मतलब सेल्फ एम्प्लॉयड लोग होते हैं, उबर ड्राइवर, ट्रक ड्राइवर, स्मॉल बिजनेस ओनर, उनकी इनकम एनओ पे कम होती वैसे ज्यादा होती है, राइट? तो उनको ज्यादा सूट करता है ये। अनएम्प्लॉयड हाउसवाइफ है, आपको अच्छा बेनिफिट है, और इसमें लाइक ग्रांट्स उसे कहते हैं जो टैक्स फ्री होता है, तो डायरेक्ट आपके अकाउंट में गवर्नमेंट से आता है पैसा, $30,000-$100,000 डिपेंडिंग ऑन फैमिली साइज।
0: क्या बात है। तो बेसिकली जो सेल्फ इंप्लॉयड साढ़े परसन है, बिजनेस रन कर रहे हैं सेल्फ इंप्लॉयड, उन्होंने लिए बेटर ऑप्शन है, जिवें कि
2: उनके लिए ये बेटर ऑप्शन है
0: जी।
2: और लाइक बहुत ही लोग ऑलरेडी 7 ईयर
0: जी,
2: 7 ईयर्स हो गया मैं बिजनेस में, हम हजारों लोगों को हेल्प कर पाए हैं।
0: क्या बात है, बिल्कुल, ये तो बड़ी वधिया गल है, एक्सपीरियंस बड़ा शानदार है। तो तुम हमेशा ही प्रमोट कर रहे हो भी 1 अगस्त तक रूल चेंज हो जाएंगे, उस तो पहला पहला तुम जो भी ग्रांट लै सको, जो भी तुम लोन लै सको, अपने करियर नू चेंज कर सको, तो किवें कि स्टडी तुहाडे लई वधिया हो सकती है, तुम एक बार जरूर गलबात करो सारांश जी नाल। तुसी विजिट भी कर सकते हो 218 एक्सपर्ट बलेवर्ड मिसिसागा दे विच, या संपर्क नंबर है 437-264-3175 437-264-3175। कई इंसान जो इत्थे आंदे आ ना, तो अपनी लाइन स्टडी उन्हां दी होर हुंदी है, पर कोई रैंडम जॉब विच वी पै जांदे आ, पर उन्हां नूं भी अगर तुसी सही राह ते पैना है ते गवर्नमेंट तुहानूं ग्रांट प्रोवाइड करदी है। सारांश जी, इस तों उपर तां कोई वधिया चीज़ हो ही नहीं सकदी, तुहाडा करियर चेंज, तुसी पैसे बना रहे हो, ते इहदे लई तुसी सिर्फ एक कॉल अवे हो 437-264-3175। ते होर कोई चीज़ ऐड करनी चाहोगे सारांश जी?
2: हाँ जी, इसमें देयर इज नो एज लिमिट, 40-50-60 साल आपकी उम्र है, पेंशन पे है, नो एज लिमिट, गवर्नमेंट की पॉलिसी एज पे डिस्क्रिमिनेट नहीं करती, फुली ऑनलाइन कोर्सेज, सोखे जे कोर्सेज ने, जिहदे विच असाइनमेंट्स हैगी, एग्जामिनेशन नहीं हैगी, 2-3 घंटे लाने हैगी जी एवरी डे, मंडे टू फ्राइडे। गवर्नमेंट पेज द फीस टू डायरेक्टली टू द कॉलेज, साथ में हमको लिविंग एक्सपेंसिस के लिए फंडिंग आपको देते हैं, नो कलेटरल, नो सिक्योरिटी होता है इसमें, कोई सिक्योरिटी है वो चेक नहीं होता जी, क्रेडिट चेक भी नहीं होता इसके अंदर। 30-100,000 की फंडिंग, अगर फैमिली ऑफ 4 है तो अप टू 80,000, फैमिली ऑफ 5 में अगर दोनों पढ़ते हैं हस्बैंड वाइफ, फुली ऑनलाइन आसान से कोर्सेज, अप टू 100,000 की फंडिंग उनके डायरेक्ट में, उनके खाते में डायरेक्ट आती है, जिसका अप्रोक्सीमेटली हाफ पोर्शन क्या है नॉन रिफंडेबल ग्रांट्स का, PR सिटीजन प्रोटेक्टेड पर्सन आपका स्टेटस होना चाहिए, ओंटारियो में आप कहीं भी रहते एलिजिबल है। हमारी फीस, आपको लग रहा होगा कुछ कैच होगा, नो कैच, क्यों? फीस आपने फंडिंग किसके अकाउंट में आ रही है, आपके अकाउंट में, और 30-90 डेज में आपके अकाउंट में फंडिंग गवर्नमेंट डायरेक्ट डालती है, तब आपने हमारी फीस देनी है जो कि सिर्फ $199 से $499 है, डिपेंडिंग ऑन प्रोग्राम, काम होने के बाद देनी है आपने। जैसे लास्ट वीक 34 लोगों की फंडिंग गिरी है, 29 के पैसे मुझे आ भी गए हैं सैटरडे को, मैं रही काम होता ऑफिस का कि वो देखें किससे लेने हमने, है ना?
0: क्या बात,
2: तो यही हमारी बाद में फीस देनी होती है, ईमानदारी आपकी देखे जा रही, मेरी नहीं इसके अंदर, और आप स्किल हासिल करें, फंडिंग हासिल करें, और देयर इज नो कैच इन इट। गवर्नमेंट जैसे बिलियन ऑफ डॉलर्स इधर उधर फॉरेन एड में क्यूबा, हेती, मोजाम्बिक देशों को देती रहती है, गवर्नमेंट एजुकेशन में भी इन्वेस्ट करती है, नो कैच।
0: क्या बात है, मैं देख रहा हूं कई बार नवे कोर्सेज भी एड होते रहते हैं, पर सब तो ज्यादा केड़े कोर्सेज प्रेफर्ड करते हैं सारे, कुछ दसोगे?
2: सोखे जे वाले जी, जैसे अकाउंटिंग कोर्स करके बहुत लोगों ने अपना खुद का बिजनेस भी स्टार्ट कर लिया है, तो स्किल भी डेवलप होगी, फंडिंग भी आ गई,
0: क्या बात,
2: और साथ में उसी फंडिंग को यूज करके उन्होंने बिजनेस स्टार्ट करा, नाउ दे आर डूइंग गुड। और बाकी फुली ऑनलाइन कोर्सेज हैं, कुछ मेडिकल वाले कोर्सेज भी है, कुछ HVAC जैसे कोर्सेज भी है, लेकिन उसमें आपको इनपुट ज्यादा लगेगा
0: जी।
2: बट बड़ी इंपॉर्टेंट बात, स्टार लगा के 2 महीने रह गए नेक्स्ट अकेडमिक ईयर, 1 अगस्त के बाद जो भी कोई कोर्स स्टार्ट करेगा उसको सिर्फ लोन आएगा, गवर्नमेंट ग्रांट्स में कट कर रही है, कट्स कर दी, मैसिव कट्स।
0: अच्छा,
2: तो अभी जो रह गए हैं, अब मतलब 3 बैच रह गए हैं उससे पहले, तो आप अभी एनरोल करें, स्किल हासिल करें, फंडिंग हासिल करें, और फुली ऑनलाइन सोखेजे कोर्सेज हैं, पीछे ना रहो। आप अपने 5 दोस्तों को फोन लगा लो, 5 में से 3 एनरोल हो चुके होंगे, 2 हमसे हुए होंगे।
0: वेरी नाइस, एक बार नंबर दे दो सारांश जी प्लीज।
2: हाँ जी, नंबर है जी 437-264-3175, 4 347 264 3174 4 347 264 3175 4 347 264 3175 यूनी ग्लोबल एडवाइजरी 218 एक्सपर्ट बुले पर तुसी मंडे भी साड़े ऑफिस आ सकते हो।
0: क्या बात है, 437 264 3175 दे तुसी जरूर गलबात करो सारांश जी नाल फ्रॉम यूनी ग्लोबल एडवाइजरी। बहुत शुक्रिया सर, थैंक यू सो मच।
2: थैंक यू।
0: चलते हैं जी कॉल दे वाल, बड़े लंबे समय तो होल्ड ते ने 4133 4133 4133। सत श्री अकाल जी।
3: हाँ जी बेटे, सत श्री अकाल,
0: की हाल चाल है जी?
3: हाँ जी बहुत वधिया बेटे जी।
0: क्या बात है,
3: क्या सोहनिया गल हो रही है
0: जी।
3: आपां जो तुसी पॉइंट पुछे है ना भी की उदास हुई है ते की करना चाहिए है।
0: हाँ जी जी,
3: ते ये आपां नू पॉजिटिव बंदिया नाल गल करनी चाहिए, पॉजिटिव गल करनी। जिदा हुण गुरमीत भैन जी ने आपां नू दस्या ना, खुश रहिंदे है, हर वेले चढ़दी कला च रहिंदे है ना।
0: बिलकुल,
3: आपां नू इहो जिहे भैन भरावां बंदिया नू मिलना चाहिदा जिहड़े सानू पॉजिटिव रखण, आर्टां दी कला च मिल जाण। फिर गुरबाणी दी गल वी है कि गुरबाणी तुसी लाओगे ना तुहाडे मन नू तरंगां जिहड़ियां ओह शांत करदियां हादसे वाले खुशियां वाले देखन लग जो। हाँ बिलकुल, तुसी उदासी वाला ध्यान छड़ दो, भी ये ता दुनिया ते एवें चली जाना, अपने मन नू पक्का करना पैना आपां, ते नहीं ता फिर बीमारियां दा घर आ बैठे उदासी दा।
0: बिल्कुल बिल्कुल,
3: हाँ जी।
0: नहीं देखो ये गल है जी, बड़ा कुछ चलदा जिंदगी दे विच, पर बंदा किवें अपने आप नू कल्ला बैठा ना ते कला किदा वधिया कर सकदा, उह बंदा सोचदा है भी हाँ यार आ चीज हो सकदी है, एदा ट्राई करिए, कोई ना कोई ते तरीका काम कर ही जांदा
3: तुहानू सही करन। ਡਿਪਰੈਸ਼ਨ ਚ ਚੱਲ ਜਾਂਦਾ ਤੇ ਮੈਂ ਤਾਂ ਹੁਣ ਮੈਨੂੰ ਤਾਂ ਇੱਕੋ ਹੀ ਗੱਲ ਹੈ, ਮੈਂ ਕਈ ਵਾਰੀ ਸੋਚਦੀ ਨੀ ਹਾਂ ਵੀ ਜੇ ਸਾਡੇ ਕੋਲ ਟੀਵੀ ਜਾਂ ਰੇਡੀਓ ਤੋਂ ਕੋਈ ਗੱਲ ਕਰਨ, ਜਿਵੇਂ ਇੰਡੀਆ ਚ ਹੁਣ ਆਪਾਂ ਰੇਡੀਓ ਤੇ ਆਪ ਥੋੜੀ ਗੱਲ ਕਰਦੇ ਸੀ,
0: ਹਾਂਜੀ
3: ਸਿਰਫ ਸੁਣੀਦਾ ਹੀ ਸੀਗਾ,
0: ਬਿਲਕੁਲ
3: ਆਪ ਨੀ ਸੀ ਅਸੀਂ ਕਦੀ ਗੱਲ ਕੀਤੀ, ਤੇ ਫਿਰ ਆਪਾਂ ਰੇਡੀਓ ਚੈਨਲ ਕਿੰਨੇ ਸੋਹਣੇ ਚੱਲਦੇ ਆ, ਤੇ ਤੁਸੀਂ ਚੰਗੇ ਚੰਗੇ ਚੈਨਲ ਉਹਨਾਂ ਨਾਲ ਰੇਡੀਓ ਤੇ ਸੁਣੋ
0: बहुत शुक्रिया जी, बड़ा वधिया लग्या, बहुत धन्यवाद, थैंक यू। मधु जी का भी मैसेज आया, कहते हैं पाठ करन नाल दिल नू शांति मिलती है। वाह जी वाह मधु जी, क्या बात है, उही हुणे गलबात हुई है भी जिहड़ी आ पॉजिटिव एनर्जी सानू मिलती है ना, जो तुसी पाठ करदे आ पढ़दे आ साडे आले दुआले एनर्जी जिहड़ी वधिया घूमती है, वह सानू साडे मूड नू होर भी वधिया कर देंदी है। 905 673 3337 उदास मन नू किदां वधिया कीता जा सकदा है, तुहाडी इनपुट आपां लै रहे हां। 905 673 3337 ਦੋ ਕੁ ਕਾਲ ਲੈਣੇ ਆ, ਉਸ ਤੋਂ ਬਾਅਦ ਫਿਰ ਜੁੜਾਂਗੇ ਆਪਾਂ ਮਯੰਕ ਪਟਨਾਗਰ ਜੀ ਨਾਲ ਵੀ, ਪਰ ਪਹਿਲਾਂ ਚੱਲਦੇ ਹਾਂ ਜੀ। 9090 ਜੀ ਸਤਿ ਸ੍ਰੀ ਅਕਾਲ।
4: ਸਤਿ ਸ੍ਰੀ ਅਕਾਲ, ਕੈਸੇ
0: ਹੋ ਸਰ? ਬਹੁਤ ਬੜੀਆ, ਆਪ ਸੁਣਾਏ ਜੀ, ਬਹੁਤ ਬੜੀਆ।
4: ਮੈਂ ਬਿਲਕੁਲ ਠੀਕ ਹੂੰ, ਆਪਕੀ ਦੁਆਏ ਸ਼ਾਮਿਲ ਹਾਲ ਹੈ। ਉਦਾਸ ਮਨ ਅਗਰ ਹੈ ਤੋ ਪਸੰਦੀਦਾ ਗਾਣਾ ਸੁਣਨਾ
0: ਚਾਹੀਏ।
4: ਮੈਂ ਵੀ ਬੜਾ ਉਦਾਸ ਹੂੰ, ਮੇਰੇ ਲਈ ਗਾਣਾ ਲਗਾ ਦੀਜੀਏ ਕਿ ਸਾਡੇ ਪਿੰਡ ਦੇ पानी विच घुल गई तेरी तस्वीर, साडे पिंड दे खिचदी शीशी शीशी भी इतरा वाली मुंडिया, गल्ला उमरा उमरा ना करना खाली मुंडिया। ये हेलमिल्टन में सुना गाना, मैं सुनते ही फिदा हुसैन हो गया। मैं पूछा जाके ओनर से होटल के, मतलब आप पंजाबी हैं? बोले हाँ जी। दसो तूसी की चाहिए? मतलब कुछ नहीं चाहिए, ये बताइए। मैं तो खा लिया खाना वगैरह, चाय भी पी लिया सी थे, ये बताइए गाना कौन गाया? तो बोले साहब ये गुरलाज अख्तर करके है। मतलब कहाँ मिलेंगे ये? तो वो तो अमृतसर बीच रहते जी। बोला बहुत जबरदस्त गाना है जी ये, तो आज तो सुनूंगा मैं ये। बोला
0: क्या बात है,
4: तो हो सके तो लगा दीजिए। बड़ा साढ़े, अरे बड़ा प्यारा गाना है। और इस गाने में देखिए इम्प्रोवाइजेशन बहुत है। इम्प्रोवाइजेशन ही मन को सुकून देती है, यानी कि उछाड़ चलाओ, जिंदगी का मकसद यही है ना। आप देखिए, दिन आती शाम होती है, रोशनी बदलती, क्यों है ये सब? ये जो परिवर्तन है ये यही तो है ना, चेंज इज द लॉ ऑफ लाइफ। जॉन एफ कैनेडी का प्रोवर्ब है, चेंज इज द लॉ ऑफ लाइफ, दोज हु लुक ओनली टू द पास्ट एंड प्रेजेंट आर सर्टेन टू मिस द फ्यूचर। हाउ मेनी पीपल अंडरस्टैंड दिस? वेरी फ्यू, मुट्ठी भर लोग नहीं समझते इस बात को। तो काम की बात बताइए ताकि दुनिया को उससे फायदा हो। थैंक यू सो मच सर, वेटिंग फॉर दिस स्टार्टे पिंड दे विच पानी घुल गई तस्वीर, मैं भी देखना चाहता हूँ यार।
0: जी मैं जरूर लभदा ते गाना पर जरूर लगाने। बहुत शुक्रिया सर,
4: शुक्रिया जनाब, शुक्रिया आपका, सत श्री अकाल वक्त देने के लिए। सारों को मेरी तरफ से प्यार।
0: जी बिल्कुल, बहुत सारा प्यार, थैंक यू सो मच सर, थैंक यू। बिल्कुल जी, चलते हैं, साढ़े नाल जुड़ चुके ने जी एन ई मॉर्गेज तो मयंक पटनागर जी, हमेशा ही बड़ी शानदार इन्फॉर्मेशन लैके आते हैं। मॉर्गेज तुहाड़ी फर्स्ट मॉर्गेज, सैकेंड मॉर्गेज, सिक्योर लाइन ऑफ क्रेडिट है, या फिर तुहाड़ी मॉर्गेज रीन्यू तो आ गई है, तो तुम की करोगे, किड़िया चीज़ों फॉलो करना चाहिए, वो बारे बड़ी शानदार इन्फॉर्मेशन प्रोवाइड करेंगे मयंक पटनागर जी। जी मयंक जी, सत श्री अकाल, वेलकम।
5: ਬੜੀ ਸਤਿ ਸ਼੍ਰੀ ਅਕਾਲ, ਵੈਰੀ ਵੈਰੀ ਗੁੱਡ ਈਵਨਿੰਗ, ਕੀ ਹਾਲ ਚਾਲ ਹੈ ਤੁਹਾਡਾ?
0: ਬਿਲਕੁਲ ਸਰ, ਬਹੁਤ ਵਧੀਆ, ਤੁਸੀਂ ਸੁਣਾਓ ਕੀ ਹਾਲ ਚਾਲ ਹੈ?
5: ਮੈਂ ਚੜ੍ਹਦੀ ਕਲਾ ਬਾਈ, ਥੈਂਕ ਯੂ ਵੈਰੀ ਮਚ। ਪਹਿਲਾਂ ਮੈਂ ਆਪਣੇ ਸਾਰੇ ਸਰੋਤਿਆਂ ਨੂੰ, ਮੈਂ ਪਟਾਂਗੜ ਤੇ ਜੀਐਨਏ ਟੀਮ ਵੱਲੋਂ ਸਭ ਨੂੰ ਸਤਿ ਸ਼੍ਰੀ ਅਕਾਲ, ਸਲਾਮ ਤੇ ਨਮਸਕਾਰ ਕਰਨਾ ਚਾਹੁੰਦਾ ਜੀ, ਤੇ ਸਾਰਿਆਂ ਨੂੰ ਜੀ ਵੈਰੀ ਵੈਰੀ ਗੁੱਡ ਈਵਨਿੰਗ ਜੀ। ਤੇ ਭਾਜੀ ਅੱਜ ਗੱਲਬਾਤ ਜ਼ਰੂਰ ਕਰਾਂਗੇ ਆਪਣੇ ਭੈਣ ਭਾਵਾਂ ਨਾਲ। ਪਹਿਲਾਂ ਜਿਹੜਾ ਆਪਣਾ ਮੇਨ ਸਪੈਸ਼ਲ ਚੱਲ ਰਿਹਾ ਹੈਗਾ ਉਹਦੇ ਬਾਰੇ, ਕਿਉਂਕਿ ਜਿਹੜਾ ਮੇਨ ਸਪੈਸ਼ਲ ਵੀ ਲੈ ਕੇ ਆਏ ਸੀਗੇ ਉਹ ਲੈ ਕੇ ਆਏ ਹੈਗੇ ਆਪਣੇ ਭੈਣ ਭਰਾਵਾਂ ਵਾਸਤੇ, ਪਰਟੀਕੁਲਰਲੀ ਆਪਣੇ ਓਨ ਇੰਡੀਵਿਜੁਅਲਸ ਲਈ ਜਿਨ੍ਹਾਂ ਨੇ ਪ੍ਰੋਪਰਟੀਜ਼ ਖਰੀਦਣੀਆਂ, ਭਾਵੇਂ ਉਹ ਇਨਵੈਸਟਰ ਹੋਣ, ਭਾਵੇਂ ਉਹ ਫਸਟ ਟਾਈਮ ਹੋਮ ਬਾਇਰ ਹੋਣ, ਜਿਨ੍ਹਾਂ ਦੀ ਜਿਹੜੀ ਹੈਗੀ ਆ ਪ੍ਰੋਪਰਟੀ ਦੀ ਡਾਊਨ ਪੇਮੈਂਟ ਜਿਹੜੀ ਹੈਗੀ ਆ ਉਹ ਬੈਕ ਹੋਮਸ ਦੇ ਵਿੱਚ ਪਈਆਂ ਨੇ। ਦੇਖੋ ਸਰ, ਆਲਮੋਸਟ 30-40% ਆਪਣੇ ਕੋਲ ਇੰਡੀਵਿਜੁਅਲਸ ਹੈਗੇ ਆ ਜਿਹੜੇ ਕੋਲ ਸਾਡੇ ਕੋਲ ਆਉਂਦੇ ਨੇ, ਜਿਹਨਾਂ ਜਿਹੜੇ ਕਹਿੰਦੇ ਵੀ ਸਾਡੀ ਜਿਹੜੀ ਡਾਊਨ ਪੇਮੈਂਟ ਹੈ 10% 15% ਉਹ ਸਾਡੇ ਇੰਡੀਆ ਦੇ ਵਿੱਚ ਅਕਾਊਂਟ ਦੇ ਵਿੱਚ ਪਈਆਂ ਨੇ, ਤੇ ਉਹਦੇ ਵਿੱਚ ਜਿਹੜਾ ਹੈਗਾ ਤੁਸੀਂ ਕਿਵੇਂ ਹੈਲਪ ਕਰ ਸਕਦੇ ਹੋ, ਕਿਵੇਂ ਜਿਹੜਾ ਹੈਗਾ ਆਪਾਂ ਪੈਸਾ ਉਹ ਯੂਜ਼ ਕਰ ਸਕਦੇ ਹਾਂ। ਭਾਜੀ ਉਹਦਾ ਵੀ ਅਸੀਂ ਹੁਣ ਤੋੜ ਕੱਢ ਦਿੱਤਾ ਹੈਗਾ, ਅਸੀਂ ਬਲੈਂਡਰ ਨਾਲ ਜਿਹੜਾ ਹੈਗਾ ਨੈਗੋਸ਼ੀਏਟ ਕੀਤਾ ਹੈਗਾ, ਪ੍ਰੋਪਰ ਬੈਂਕ ਨਾਲ ਨੈਗੋਸ਼ੀਏਟ ਕੀਤਾ ਹੈਗਾ। ਜੇ ਤੁਸੀਂ ਕੋਈ ਵੀ ਪ੍ਰੋਪਰਟੀ ਓਨਟੈਰੀਓ ਦੇ ਵਿੱਚ ਖਰੀਦ ਰਹੇ ਹੋ ਤੇ ਤੁਹਾਡੇ ਕੋਲ ਪੇਮੈਂਟ ਜਿਹੜੀ ਤੁਹਾਡੀ 10% ਜਿਹੜਾ ਹੈਗਾ ਤੁਹਾਡਾ ਇੱਥੇ ਹੈਗਾ ਜਿਹੜਾ ਤੁਸੀਂ ਪਾ ਰਹੇ ਹੋ, ਜਾਂ 5% ਤੁਸੀਂ ਇੱਥੇ ਪਾ ਰਹੇ ਹੋ, ਬਾਕੀ ਜਿਹੜਾ ਰਿਮੇਨਿੰਗ ਬੈਲੈਂਸ ਹੈਗਾ ਉਹ ਤੁਹਾਡਾ ਇੰਡੀਆ ਦੇ ਵਿੱਚ ਅਕਾਊਂਟ ਦੇ ਵਿੱਚ ਪਿਆ ਹੈਗਾ, ਕੋਈ ਵੀ ਨੈਸ਼ਨਲ ਬੈਂਕ ਦੇ ਵਿੱਚ ਪਿਆ ਹੈਗਾ, ਉਹਨਾਂ ਨੂੰ ਜਿਹੜਾ ਹੈਗਾ ਉਹ ਪੈਸਾ ਵੀ ਤੁਸੀਂ ਯੂਜ ਕਰਕੇ ਆਪਣੀ ਕਲੋਜ਼ਿੰਗ ਇੱਥੇ ਕੈਨੇਡਾ ਦੇ ਵਿੱਚ ਪੂਰੀ ਜਿਹੜੀ ਹੈਗੀ ਹੈ ਕਰਵਾ ਸਕਦੇ ਹੋ। ਤੁਹਾਨੂੰ ਰੇਟ ਵੀ ਜਿਹੜਾ ਹੈਗਾ ਉਹਦਾ ਰੇਟ ਵੀ ਭਾਜੀ ਆਪਣਾ ਸਟਾਰਟ ਹੋ ਰਿਹਾ ਜੀ 4.99 ਤੋਂ। ਜੇ ਤੁਸੀਂ ਸੈਲਫ ਇੰਪਲੋਇਡ ਹੈਗੇ ਹੋ ਜਾਂ ਤੁਸੀਂ ਜਿਹੜੇ ਹੈਗੇ ਆ ਲੋ ਇਨਕਮ ਦੇ ਵਿੱਚ ਵੀ ਹੈਗੇ ਹੋ, ਜਾਂ ਸੈਲਫ ਡਿਕਲੇਅਰਡ ਇਨਕਮ ਦੇ ਵਿੱਚ ਹੈਗੇ ਹੋ, ਜਾਂ ਜਿਹੜੇ ਇੰਡੀਵਿਜੁਅਲਸ ਹੈਗੇ ਜਿਹੜੇ ਟੈਕਸੀ ਡਰਾਈਵਰਸ ਹੈਗੇ ਆ ਜਾਂ ਟਰੱਕ ਡਰਾਈਵਰਸ ਹੈਗੇ ਜਿਹਨਾਂ ਦੀ ਇਨਕਮ ਥੋੜੀ ਜਿਹੀ ਘੱਟ ਉਹ ਦਿਖਾਉਂਦੇ ਆ ਕਿਉਂਕਿ ਤੁਹਾਡੇ ਐਕਸਪੈਂਸਿਸ ਵੱਧ ਜਾਂਦੇ ਆ, ਉਹਨਾਂ ਲਈ ਵੀ ਜਿਹੜਾ ਹੈਗਾ ਆਹ ਪ੍ਰੋਵਿਜ਼ਨ ਦੇ ਵਿੱਚ ਤੁਸੀਂ ਆਪਣੀ ਜਿਹੜੀ ਹੈਗੀ ਆ ਪ੍ਰੋਪਰਟੀ ਇੱਥੇ ਕੈਨੇਡਾ ਦੇ ਵਿੱਚ ਖਰੀਦ ਸਕਦੇ ਹੋ ਅਪ ਟੂ $2 million ਤੱਕ। ਜੇ ਮੇਰੇ ਨਾਲ ਕੋਈ ਵੀ ਭੈਣ ਭਰਾ ਇਹਦੇ ਬਾਰੇ ਗੱਲਬਾਤ ਕਰਨੀ ਚਾਹੁੰਦਾ ਹੈਗਾ, ਕਿਉਂਕਿ ਭਾਈ ਦੇਖੋ ਦਿਸ ਇਜ਼ ਨਾਟ ਫਾਰ ਐਵਰੀਬਡੀ, ਦਿਸ ਇਜ਼ ਓਨਲੀ ਫਾਰ ਪੀਪਲ ਜਿਹਨਾਂ ਦੀ ਜਿਹੜੀ ਹੈਗੀ ਆ ਸੇਵਿੰਗ ਜਿਹੜੀ ਹੈਗੀ ਆ ਉਹ ਇੰਡੀਆ ਦੇ ਵਿੱਚ ਪਈਆਂ, ਪਾਕਿਸਤਾਨ ਦੇ ਵਿੱਚ ਪਈਆਂ, ਤੇ ਉਹਨਾਂ ਨੇ ਜਿਹੜਾ ਹੈਗਾ ਉੱਥੋਂ ਪੈਸਾ ਲੈ ਕੇ ਆਉਣਾ ਹੈਗਾ। ਉਹ ਪ੍ਰੋਵਿਜ਼ਨ ਆਪਾਂ ਹੁਣ ਜਿਹੜਾ ਹੈਗਾ ਲੈ ਕੇ ਹੈਗੇ ਲੈਂਡਰਸ ਨਾਲ ਗੱਲਬਾਤ ਕਰਕੇ ਉਹਦੀ ਜਿਹੜੀ ਹੈਗੀ ਆ ਤੁਹਾਡੀ ਪੂਰੀ ਸੇਵਿੰਗ ਅਸੀਂ ਕਰਵਾ ਸਕਦੇ ਹਾਂ। ਕਾਫੀ ਲੋਕਾਂ ਨੂੰ ਪ੍ਰੋਬਲਮ ਆ ਵੀ ਆ ਰਹੀ ਸੀ ਕਿ ਜਦੋਂ ਉਹ ਟ੍ਰਾਂਸਫਰ ਕਰਦੇ ਸੀਗੇ ਮਨੀ ਜਿਹੜਾ ਹੈਗਾ ਉਹਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਟਾਈਮ ਲੱਗ ਰਿਹਾ ਸੀਗਾ, ਉਹ ਵੀ ਉਹਨਾਂ ਨੂੰ ਹੁਣ ਕਰਨ ਦੀ ਲੋੜ ਨਹੀਂ ਹੈਗੀ ਆ। ਜੇ ਮੇਰੇ ਨਾਲ ਕੋਈ ਭੈਣ ਭਰਾ ਡਿਟੇਲ ਦੇ ਵਿੱਚ ਗੱਲਬਾਤ ਕਰਨੀ ਚਾਹੁੰਦਾ ਹੈਗਾ ਉਹ ਸਾਡੇ ਨਾਲ ਜ਼ਰੂਰ ਗੱਲਬਾਤ ਕਰ ਲੈਣ। ਨੰਬਰ ਆਪਣਾ ਇੱਕੋ ਹੀ ਹੈ ਕਿਹੜੀ ਸਾਰੀ ਗੱਲਬਾਤ ਦਾ 647-2023 ਤੇ ਮੇਰੇ ਨਾਲ ਗੱਲਬਾਤ ਕੀਤੀ ਜਾ ਸਕਦੀ ਆ, ਅਸੀਂ ਜਿਹੜਾ ਹੈਗਾ ਤੁਹਾਨੂੰ ਪੂਰੀ ਮਦਦ ਕਰ ਸਕਦੇ ਹਾਂ। ਜੇ ਕੋਈ ਵੀ ਭੈਣ ਭਰਾ ਹੋਰ ਕਿਸੇ ਪ੍ਰਕਾਰ ਦੀ ਮੋਰਗੇਜ, ਫਾਈਨੈਂਸਿੰਗ, ਰੀਫਾਈਨੈਂਸਿੰਗ, ਡੈਟ ਕੰਸੋਲੀਡੇਸ਼ਨ, ਜਾਂ ਤੁਸੀਂ ਤੁਹਾਡੇ ਕੋਲ ਪ੍ਰੋਬਲਮ ਆ ਰਹੀ ਆ ਕਿ ਤੁਹਾਡੀ ਇਕੁਇਟੀ ਜਿਹੜੀ ਹੈਗੀ ਘਰ ਦੇ ਵਿੱਚ ਪਈ ਆ ਪਰ ਵੈਲਿਊ ਤੁਹਾਡੀ ਘੱਟ ਆ ਰਹੀ ਆ, ਉਹਦੇ ਵਿੱਚ ਵੀ ਆਪਾਂ ਜਿਹੜੇ ਹੈਗੇ ਆ ਲੈਂਡਰਸ ਨਾਲ ਜਿਹੜਾ ਹੈਗਾ ਪ੍ਰੋਵਿਜ਼ਨ ਲੈ ਕੇ ਆਏ ਹੈਗੇ ਆ ਜਿੱਥੇ ਤੁਹਾਨੂੰ ਜਿਹੜਾ ਹੈਗਾ ਮੈਕਸੀਮਮ ਅਮਾਊਂਟ ਤੱਕ ਜਿਹੜੀ ਹੈਗੀ ਆ ਤੁਹਾਡੀ ਇਕੁਇਟੀ ਨਿਕਾਲੀ ਜਾ ਸਕਦੀ ਆ ਜੇ ਤੁਹਾਨੂੰ ਪੈਸੇ ਧੇਲੇ ਦੀ ਨੀਡ ਪੈ ਰਹੀ ਆ। ਕੋਈ ਵੀ ਭੈਣ ਭਰਾ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਮੋਰੀਏ ਦੇ ਵਿੱਚ, ਉਹ ਸਾਡੇ ਨਾਲ ਜ਼ਰੂਰ ਗੱਲਬਾਤ ਕਰਨ ਨਾਲ। ਨੰਬਰ ਇੱਕੋ ਹੀ ਇੱਕ ਹੈ ਸਾਡੀ ਗੱਲਬਾਤ ਦਾ, 647-702-2023 ਦੇ ਵਿੱਚ। ਭਾਜੀ ਆਪਣੇ ਕਾਫੀ ਇੰਡੀਵਿਜੁਅਲ ਸਾਡੀ ਟੀਮ ਨੂੰ ਵੀ ਜੁਆਇਨ ਕਰ ਰਹੇ ਨੇ, ਯੰਗ ਜਿਹੜੇ ਹੈਗੇ ਆ ਇੰਡੀਵਿਜੁਅਲ ਜਿਹੜੇ ਜਿਨ੍ਹਾਂ ਨੇ ਹਜੇ ਮੋਰਗੇ ਦਾ ਲਾਇਸੈਂਸ ਲਿਆ ਹੈਗਾ, 7 ਇੰਡੀਵਿਜੁਅਲ ਸਾਨੂੰ ਜੁਆਇਨ ਕੀਤਾ ਹੈਗਾ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਐਂਡ ਹੋਰ ਵੀ ਇੰਡੀਵਿਜੁਅਲ ਜਿਹੜੇ ਹੈਗੇ ਸਾਨੂੰ ਜੁਆਇਨ ਕਰ ਰਹੇ ਹੈ, ਤੇ ਜਿਹੜੇ ਹੁਣ ਚਾਹ ਰਹੇ ਹੈਗੇ ਕਿ ਆਪਣੀ ਜਿਹੜਾ ਹੈਗਾ ਮੋਰਗੇ ਦੇ ਵਿੱਚ ਮੋਰਗੇ ਪ੍ਰੋਫੈਸ਼ਨ ਦੇ ਵਿੱਚ ਆਉਣ ਤੇ ਸਾਡੀ ਜਿਹੜੀ ਹੈਗੀ ਆ ਟੀਮ ਨੂੰ ਜੁਆਇਨ ਕਰਨ, ਤੇ ਉਹ ਸਾਡੇ ਨਾਲ ਜ਼ਰੂਰ ਗੱਲਬਾਤ ਕਰਨ, ਕਿਉਂਕਿ ਉਹਦੇ ਵਿੱਚ ਆਪਾਂ ਤੁਹਾਨੂੰ ਇੱਕ ਵਧੀਆ ਪੈਕੇਜ ਵੀ ਦੇ ਰਹੇ ਹੈਗੇ ਆ। ਸਭ ਤੋਂ ਵੱਡੀ ਗੱਲ ਹੈ ਭਾਜੀ, ਕੰਮ ਸਿਖਾਇਆ ਜਾਂਦਾ ਹੈਗਾ, ਇਹ ਨਹੀਂ ਹੈਗਾ ਕਿ ਤੁਹਾਡੀ ਫਾਈਲ ਨੂੰ ਆਪਾਂ ਲੈ ਕੇ ਆਪਣੀ ਫਾਈਲ ਬਣਾ ਲਈ ਤੇ ਫਿਰ ਉਹ ਜਿਹੜਾ ਹੈਗਾ ਤੁਹਾਨੂੰ ਦੱਸਿਆ ਵੀ ਨਹੀਂ ਕਿਵੇਂ ਕੰਮ ਕਰਨਾ ਹੈਗਾ, ਸਟੈਪ ਬਾਏ ਸਟੈਪ ਜਿਹੜਾ ਹੈਗਾ ਤੁਹਾਨੂੰ ਸਿਖਾਇਆ ਜਾਂਦਾ ਹੈਗਾ, ਜਿਸ ਕਰਕੇ ਤੁਹਾਡੀ ਜਿਹੜੇ ਸਕਿੱਲ ਸੈਟ ਹੈਗੇ ਆ ਉਹ ਇੰਪਰੂਵ ਕੀਤੇ ਜਾਂਦੇ ਆ। ਐਂਡ ਤੁਹਾਨੂੰ ਇਹ ਨਹੀਂ ਹੈਗਾ ਕਿ ਕਿਸੇ ਤੁਹਾਨੂੰ ਕਿਸੇ ਨਾਲ ਬਿਠਾ ਲਿਆ ਤੇ ਜਿਹੜਾ ਹੈਗਾ ਤੁਸੀਂ ਇਹਨਾਂ ਦੇ ਨਾਲ ਸਿੱਖ ਲਓ, ਇੱਦਾਂ ਨਹੀਂ ਕਰਦੇ ਭਾਜੀ। ਅਸੀਂ ਪੂਰੀ ਪ੍ਰੋਪਰ ਤਰੀਕੇ ਨਾਲ ਮੈਂ ਆਪ ਤੁਹਾਨੂੰ ਜਿਹੜੇ ਹੈਗੇ ਕੋਚ ਕਰਦਾ ਹੈਗਾ, ਜਿਸ ਕਰਕੇ ਤੁਹਾਨੂੰ ਜਿਹੜੀ ਬਰੀਕੀਆਂ ਦਾ ਦੇਖਣਾ ਪੈਂਦਾ ਹੈਗਾ ਉਹ ਵੀ ਤੁਹਾਨੂੰ ਸਿੱਖਣ ਨੂੰ ਮਿਲੇ। ਐਂਡ ਸਭ ਤੋਂ ਵੱਡੀ ਗੱਲ ਹੈ ਭਾਜੀ, ਇਹਦੇ ਵਿੱਚ ਆਪਾਂ ਆਪਣੀ ਕਮਿਊਨਿਟੀ ਨੂੰ ਜਿਹੜਾ ਹੈਗਾ ਕਾਫੀ ਮਦਦ ਕਰ ਸਕਦੇ ਹਾਂ।
0: ਜੇ
5: ਕੋਈ ਵੀ ਭੈਣ ਭਰਾ ਸਾਡੀ ਕੋਈ ਵੀ ਟੀਮ ਨੂੰ ਜੁਆਇਨ ਕਰਨਾ ਚਾਹੁੰਦਾ ਹੈਗਾ, ਭਾਵੇਂ ਉਹ ਟੋਰਾਂਟੋ ਦੇ ਵਿੱਚ ਹੋਵੇ, ਭਾਵੇਂ ਉਹ ਅਲਬਰਟਾ ਦੇ ਵਿੱਚ ਹੋਵੇ, ਚਾਹੇ ਉਹ ਬੀਸੀ ਚ ਹੋਵੇ ਜਾਂ ਨੋਵਾ ਸਕੋਸ਼ਾ ਚ ਹੋਵੇ, ਉਹ ਮੇਰੇ ਨਾਲ ਜ਼ਰੂਰ ਗੱਲਬਾਤ ਕਰ ਲੈਣ। ਨੰਬਰ ਸਾਰੀ ਗੱਲਬਾਤ ਦਾ ਇੱਕੋ ਹੀ ਇੱਕ ਹੈ, 647-602-2023 ਤੇ। ਸੱਤੋਂ ਦਿਨ ਭਾਜੀ ਖੁੱਲੇ ਹੁੰਦੇ ਆ, ਆਵਰਸ ਹੈਗੇ ਮੰਡੇ ਟੂ ਫਰਾਈਡੇ 9 AM to 7:30 PM, ਸੈਚਰਡੇ ਨੂੰ 9 to 6, ਸੰਡੇ ਨੂੰ 11 to 4। ਜੇ ਤੁਸੀਂ ਅਪੁਆਇੰਟਮੈਂਟ ਨਹੀਂ ਬਣਾਉਣਾ ਚਾਹੁੰਦੇ, ਤੁਸੀਂ ਵਾਕ ਇਨ ਕਰਨਾ ਚਾਹੁੰਦੇ ਹੋ, ਤੁਸੀਂ ਵਾਕ ਇਨ ਵੀ ਕਰ ਸਕਦੇ ਹੋ, ਪਰ ਹੋ ਸਕਦਾ ਹੈਗਾ ਤੁਹਾਨੂੰ ਥੋੜਾ ਜਿਹਾ ਵੇਟ ਕਰਨਾ ਪਵੇ ਜੇ ਤੁਸੀਂ ਵਾਕ ਇਨ ਕਰਦੇ ਹਾਂ, ਪਰ ਤੁਹਾਨੂੰ ਪੂਰੀ ਮਦਦ ਕੀਤੀ ਜਾਏਗੀ।
0: ਜੀ ਜੀ,
5: ਸਾਰੀ ਗੱਲਬਾਤ ਇੱਕੋ ਹੀ ਇੱਕ ਨੰਬਰ ਤੇ ਜੀ, 647-702-2023 ਤੇ। ਭਾਜੀ ਟਾਈਮ ਦੇਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ,
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਸਰ, ਥੈਂਕ ਯੂ।

0: ਬਾਤ ਹੈ, ਬੜਾ ਸ਼ਾਨਦਾਰ ਗੀਤ ਸੁਣ ਕੇ ਤੁਹਾਨੂੰ ਵੀ ਬੜਾ ਵਧੀਆ ਲੱਗਿਆ ਹੋਣਾ ਤੇ ਜ਼ਿੰਦਗੀ ਜੀਓ ਖੁੱਲ ਕੇ ਮਿੱਤਰੋ ਮਰੂ ਮਰੂ ਕਿਉਂ ਕਰਨਾ। ਤੇ ਬਿਲਕੁਲ ਚਲਦੇ ਆਪਾਂ ਨੈਕਸਟ ਕਾਲ ਦੇ ਵੱਲ, ਸਾਡੇ ਨਾਲ ਜੁੜ ਚੁੱਕੇ ਨੇ ਇੱਕ ਵਾਰੀ ਫੇਰ ਉਮਰਪ੍ਰੀਤ ਚਾਵਲਾ ਜੀ। ਉਮਰਪ੍ਰੀਤ ਜੀ ਵੈਲਕਮ ਬੈਕ।
1: ਥੈਂਕ ਯੂ ਸੋ ਮਚ ਸਰਬ ਜੀ। ਸੋ ਲਾਈਫ ਇੰਸ਼ੋਰੈਂਸ ਦੀ ਇੰਪੋਰਟੈਂਸ ਦੀ ਆਪਾਂ ਗੱਲ ਕੀਤੀ ਆ, ਤੁਹਾਡਾ ਕੋਈ ਆਲਰੇਡੀ ਐਗਜ਼ਿਸਟਿੰਗ ਪਲਾਨ ਹੈ, ਤੁਸੀਂ ਪਾਲਿਸੀ ਨੂੰ ਰਿਵਿਊ ਕਰਵਾਉਣਾ, ਕਈ ਵਾਰ ਤੁਹਾਨੂੰ ਯਾਦ ਹੀ ਨਹੀਂ ਹੁੰਦਾ ਵੀ ਸਾਡੇ ਕੋਲ ਕਿਹੜੀ ਇੰਸ਼ੋਰੈਂਸ ਹੈ, ਟਰਮ ਹੈ, ਉਹਨੇ ਖਤਮ ਹੋ ਜਾਣਾ ਜਾਂ ਪਰਮਾਨੈਂਟ ਹੈ, ਜਾਂ ਕਿਹੜੇ ਕਿਹੜੇ ਉਹਦੇ ਚ ਬੈਨੀਫਿਟਸ ਆਪਣੇ ਕੋਲ ਹੋਰ ਹੈਗੇ, ਜਾਂ ਤੁਸੀਂ ਕੁਛ ਅਪਡੇਟ ਹੋਣ ਵਾਲਾ, ਤੁਸੀਂ ਕਿਸੇ ਹੋਰ ਪ੍ਰੋਵਿੰਸ ਤੋਂ ਓਨਟਾਰੀਓ ਚ ਮੂਵ ਕੀਤੇ, ਜਾਂ ਤੁਸੀਂ ਓਨਟਾਰੀਓ ਤੋਂ ਕਿਸੇ ਹੋਰ ਪ੍ਰੋਵਿੰਸ ਚ ਗਏ ਆਲਰੇਡੀ, ਮੈਂ ਆਲਮੋਸਟ ਹਰ ਪ੍ਰੋਵਿੰਸ ਦੇ ਵਿੱਚ ਲਾਇਸੈਂਸ ਹਾਂ, ਸੋ ਕੁਛ ਵੀ ਅਪਡੇਟ ਹੋਣ ਵਾਲਾ, ਕੋਈ ਬੈਨੀਫਿਸ਼ਰੀ ਅਪਡੇਟ ਹੋਣ ਵਾਲਾ, ਕੋਈ ਬੈਂਕਿੰਗ ਇਨਫੋਰਮੇਸ਼ਨ ਅਪਡੇਟ ਹੋਣ ਵਾਲੀ ਹੈ, ਕੋਈ ਐਡਰੈਸ ਅਪਡੇਟ ਹੋਣ ਵਾਲਾ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ, ਜਾਂ ਘਰ 'ਚ ਤੁਹਾਡੇ ਪੇਰੈਂਟਸ ਹੈ, ਤੁਸੀਂ ਫਿੰਡਲ ਇੰਸ਼ੋਰੈਂਸ ਦਾ ਸੋਚ ਰਹੇ ਹੋ, ਕਿਉਂਕਿ ਕੈਨੇਡਾ ਦੇ ਵਿੱਚ ਜਿਹੜੀ ਇਹ 10-15 ਹਜ਼ਾਰ ਦੀ ਕੋਸਟ ਹੈ ਨਾ ਸਰ, ਜਿਹਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ, ਮਤਲਬ ਇਹ ਚਾਹੀਦੀ ਚਾਹੀਦੀ ਹੈ, ਜਾਂ ਤੁਸੀਂ ਆਪ ਸੇਵਿੰਗ ਕਰ ਲਓ, ਜਾਂ ਫਿਰ ਤੁਸੀਂ ਪੇਰੈਂਟਸ ਦੀ ਜਾਂ ਆਪਣੀ ਆਪਾਂ ਫਿੰਡਲ ਇੰਸ਼ੋਰੈਂਸ ਆਪਾਂ ਦੇਖ ਸਕਦੇ ਹਾਂ, ਕੋਈ ਹੈਲਥ ਇਸ਼ੂ ਆ ਚੁੱਕਾ ਤਾਂ ਵੀ ਆਪਣੇ ਕੋਲ ਇੰਸ਼ੋਰੈਂਸ ਕੰਪਨੀ ਸਪੈਸ਼ਲ ਹੈਗੀਆਂ ਜਿਹੜੀਆਂ ਉਸ ਚੀਜ਼ ਨੂੰ ਕਵਰ ਕਰਦੀ ਆ, ਜਾਂ ਤੁਹਾਡਾ ਕੋਈ ਵੀ ਕੁਐਸਚਨ ਸੇਵਿੰਗਸ ਨੂੰ ਲੈ ਕੇ, ਤੁਸੀਂ ਕੁਝ ਥੋੜੀ ਬਹੁਤ ਸੇਵਿੰਗ ਸਟਾਰਟ ਕਰਨਾ ਚਾਹੁੰਦੇ, $25-50 ਮੰਥ ਦੇ, ਵੀਕ ਦੇ, ਜਿਵੇਂ ਵੀ ਹੈ, ਮੈਂ ਤੁਹਾਨੂੰ ਗਾਈਡ ਕਰ ਸਕਦੀ ਹਾਂ ਕਿ ਤੁਹਾਡੇ ਲਈ ਕਿਹੜਾ ਬਕੇਟ ਜਿਹੜੀ ਆ ਉਹ ਠੀਕ ਰਹੇਗੀ, TFSH ਕਰਨਾ ਚਾਹੀਦਾ, RRS ਚ ਕਰਨਾ ਚਾਹੀਦਾ, FHSH ਕਰਨਾ ਚਾਹੀਦਾ, ਜਾਂ ਤੁਹਾਡਾ ਕੁਐਸਚਨ ਹੈਗਾ RESP ਨੂੰ ਲੈ ਕੇ, ਬੱਚਿਆਂ ਦੇ ਐਜੂਕੇਸ਼ਨ ਸੇਵਿੰਗ ਪਲਾਨ ਨੂੰ ਲੈ ਕੇ, ਕਿ ਕਿੰਨੀ ਗ੍ਰਾਂਟ ਆਏਗੀ, ਕਿੰਨੀ ਕੁ ਆਪਾਂ ਕੰਟਰੀਬਿਊਸ਼ਨ ਕਰੀਏ ਤੁਹਾਡੀ ਇਨਕਮ ਦੇ ਹਿਸਾਬ ਨਾਲ, ਗਵਰਨਮੈਂਟ ਵੱਲੋਂ ਕੀ ਆਏਗਾ, ਤੇ ਕੱਲ ਨੂੰ ਜਦੋਂ ਬੱਚਿਆਂ ਨੇ ਸਕੂਲ, ਕਾਲਜ, ਯੂਨੀਵਰਸਿਟੀ ਜਾਣਾ ਤਾਂ ਆਪਣੇ ਕੋਲ ਕਿੰਨਾ ਪੈਸਾ ਹੋਏਗਾ, ਹਰ ਚੀਜ਼ ਦੀ ਤੁਸੀਂ ਇਨਫੋਰਮੇਸ਼ਨ ਮੇਰੇ ਤੋਂ ਲੈ ਸਕਦੇ ਹੋ, ਨੰਬਰ ਹੈ ਜੀ 6474416 1616। ਤੁਸੀਂ ਆਫਿਸ ਵਿਜ਼ਿਟ ਕਰਨਾ ਚਾਹੁੰਦੇ ਹੋ, ਵੀਕਐਂਡ ਤੇ ਵੀ ਆਪਾਂ ਅਵੇਲੇਬਲ ਹੁੰਦੇ ਹਾਂ, ਤੁਸੀਂ ਆਫਿਸ ਵਿਜ਼ਿਟ ਕਰ ਸਕਦੇ ਹੋ, ਵੈਬਸਾਈਟ ਤੇ ਤੁਸੀਂ ਮੇਰੀ ਜਾ ਕੇ youchawla.com ਤੇ ਤੁਹਾਨੂੰ ਥੋੜਾ ਜਿਹਾ ਆਈਡੀਆ ਹੋ ਜਾਊਗਾ, ਉੱਥੇ ਫਾਈਨੈਂਸ਼ੀਅਲ ਪਲੈਨਿੰਗ ਦਾ ਬਹੁਤ ਕੁਝ ਆ, ਫਾਈਨੈਂਸ਼ੀਅਲ ਕੈਲਕੂਲੇਟਰ ਹੈਗੇ ਆ, ਤੇ ਨੰਬਰ ਅਗੇਨ ਜੀ 6474416 1616 4446 1616। ਥੈਂਕ ਯੂ ਸੋ ਮਚ ਸਰ
0: ਜੀ, ਬਿਲਕੁਲ ਬਹੁਤ ਸ਼ੁਕਰੀਆ। 6474416 1616 6474416 1616 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਉਮਰਪ੍ਰੀਤ ਚਾਵਲਾ ਜੀ ਨਾਲ। ਉਮਰਪ੍ਰੀਤ ਜੀ ਬਹੁਤ ਸ਼ੁਕਰੀਆ, ਥੈਂਕ ਯੂ,
1: ਥੈਂਕ ਯੂ ਸੋ ਮਚ ਸਰ ਜੀ,
0: ਥੈਂਕ ਯੂ ਜੀ। ਕਹਿੰਦੇ ਉਦਾਸ ਮਨ ਨੂੰ ਅਸੀਂ ਬੜੇ ਤਰੀਕਿਆਂ ਨਾਲ ਠੀਕ ਕਰ ਸਕਦੇ ਹਾਂ, ਮਿਊਜ਼ਿਕ ਦੀ ਗੱਲ ਹੋਈ ਹੈ, ਕਹਿੰਦੇ ਆ ਕਈ ਵਾਰ ਡਰਾਈਵ ਕਰਨ ਨਾਲ, ਲੌਂਗ ਡਰਾਈਵ 'ਤੇ ਜਾਣ ਨਾਲ ਵੀ ਮਨ ਸਹੀ ਹੋ ਜਾਂਦਾ, ਕੋਈ ਖੇਡਣ, ਕੋਈ ਗੇਮ ਖੇਡਣ ਨਾਲ ਵੀ, ਤਾਂ ਕਿਸੇ ਦੋਸਤ ਨਾਲ ਗੱਲਬਾਤ ਕਰ ਲਓ, ਕਹਿੰਦੇ ਇਹਦੇ ਨਾਲ ਵੀ ਬੜਾ ਫਰਕ ਪੈਂਦਾ। ਆਪਾਂ ਗੱਲਬਾਤ ਕੀਤੀ ਹੈ ਨੇਚਰ ਦੇ ਵਿੱਚ ਵਾਕ ਕਰੋ, ਕਹਿੰਦੇ ਆ ਤਾਜ਼ਾ ਹਵਾ ਜਿਹੜੀ ਹੁੰਦੀ ਹੈ ਨਾ ਉਹ ਤੁਹਾਡੇ ਮੂਡ ਨੂੰ ਵਧੀਆ ਬਣਾ ਦਿੰਦੀ ਹੈ, ਅਤੇ ਜਾਂ ਫਿਰ ਥੋੜ੍ਹੀ ਬਹੁਤ ਐਕਸਰਸਾਈਜ਼ ਕਰ ਲਈ, ਕਿਤੇ ਵੀ ਬੈਠੇ ਹਾਂ ਮਾੜੀ ਜਿਹੀ ਸਟ੍ਰੈਚਿੰਗ ਕਰ ਲਈ, ਅਤੇ ਉਹ ਵੀ ਬੋਡੀ ਨੂੰ, ਬੋਡੀ ਦੇ ਲਈ ਬੜਾ, ਮਨ ਦੇ ਲਈ ਬੜਾ ਵਧੀਆ ਸਾਬਤ ਹੁੰਦਾ। ਅਤੇ ਛੋਟੀਆਂ ਅਚੀਵਮੈਂਟ ਜਿਹੜੀਆਂ ਹੋਣ ਨਾ, ਛੋਟੀ ਛੋਟੀ ਅਚੀਵਮੈਂਟਸ ਨੂੰ ਵੀ ਅਸੀਂ ਸੈਲੀਬ੍ਰੇਟ ਕਰੀਏ, ਅਤੇ ਬੜਾ ਜ਼ਰੂਰੀ ਹੈ। ਅਤੇ ਜਿਹੜਾ ਆਪਾਂ ਫੋਨ ਵਰਤਦੇ ਹਾਂ ਨਾ, ਆਲ ਦਾ ਟਾਈਮ ਸਾਡੇ ਹੱਥ ਵਿੱਚ ਫੋਨ ਪੱਕਾ ਹੀ ਹੁੰਦਾ, ਕੋਸ਼ਿਸ਼ ਕਰੋ ਯਾਰ ਫੋਨ ਨੂੰ ਪਾਸੇ ਰੱਖਣ ਦੇ ਲਈ, ਸਟਾਰਟਿੰਗ ਕਰੋ 15-20 ਮਿੰਟ, ਘੰਟਾ, ਅੱਧਾ ਘੰਟਾ, ਘੰਟਾ, ਇਹਦੇ ਨਾਲ ਵੀ ਬੜਾ ਫਰਕ ਪੈਂਦਾ। ਕਿਉਂਕਿ ਜਦੋਂ ਆਪਾਂ ਬੈਠੇ ਹਾਂ, ਫੋਨ ਸਾਡੇ ਹੱਥ ਵਿੱਚ ਹੈ,

No.

Manu Podcast.

Thank you.

अस्य श्री आय

name, but

0: ਮਿਰਗਾ ਸਭ ਤੋਂ ਵੱਡਾ ਮਾਝਾ ਮਾਲਵਾ ਦੁਆਬਾ ਵੈਡਿੰਗ ਸਟੋਰ
1: ਯਹਾਂ ਸੇ ਆਪਕੋ ਠਾਕਾ ਚੁੰਨੀ ਮਹਿੰਦੀ ਜਾਗੋ ਮਿਲਨੀ ਔਰ ਬਾਰਾਤ ਸਿਡੋਲੀ ਤੱਕ ਕਾ ਸਾਰਾ ਸਜਾਵਟ ਕਾ ਸਾਮਾਨ ਵੀ ਮਿਲੇਗਾ।

పాతు శిరోని శం సౌమ్య పాతు చకాలకం నేత్రే జ్ఞానమయం.

0: jeszcze bardzo namienny.
1: Okay.

esperamos a obrero.

Yeah.

Yeah.

Mm-hmm.

0: जी आप नेक्शन सर, तो आप सुन रहे हैं प्रोग्राम
1: Thank you.

Thank you.

Thank you.

0: ਚਾਵਾਂ ਤੇ ਮਲਹਾਰਾਂ ਦਾ ਲੋਕ ਰੰਗ ਰੇਡੀਓ ਪ੍ਰੋਗਰਾਮ ਪੰਜਾਬੀ ਰੰਗ। ਹਨੇਰੇ ਨੂੰ ਚਾਨਣ ਦੇ ਰੰਗਾਂ ਨਾਲ ਰੋਸ਼ਨਾਂ ਦਾ ਪੰਜਾਬ ਪੰਜਾਬੀਅਤ ਦੇ ਰੰਗਾਂ ਦੀ ਨਾਕਾ ਨੇ ਵੰਡਦਾ ਰੇਡੀਓ ਪ੍ਰੋਗਰਾਮ ਪੰਜਾਬੀ ਰੰਗ।
1: ਸੁਣਨਾ ਜ਼ਰੂਰ ਹਰ ਸ਼ਨੀਵਾਰ ਰਾਤ 11 ਵਜੇ ਤੋਂ 12 ਵਜੇ ਤੱਕ 500 AM ਤੇ ਆਪਣੇ ਹੋਸਟ ਚਮਕੌਰ ਸਿੰਘ ਦੇ ਨਾਲ।

com. ਬ੍ਰੈਂਟਨ ਦੇ ਵਿੱਚ ਇੱਕੋ ਇੱਕ ਨਾਮ ਨੰਬਰ 9 ਆਟੋ ਸੇਲਸ ਪਿਛਲੇ 35 ਸਾਲਾਂ ਤੋਂ ਕਿਸੇ ਵੀ ਤਰ੍ਹਾਂ ਦੀ ਇੰਪੋਰਟਡ ਡੋਮੈਸਟਿਕ ਹਾਈਬ੍ਰਿਡ ਕਾਰ ਐਸਯੂਵੀ ਵੈਨ ਨੂੰ ਬੈਸਟ ਪ੍ਰਾਈਸ ਤੇ ਬਾਈ ਕਰਨ ਲਈ ਔਰ ਗ੍ਰੇਟ ਸਰਵਿਸ ਲਈ ਕਾਲ ਕਰੋ 905-450-0009 ਯਾਨੀ 905-450-0009 ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ 9autosales.ca।

ਮਈ ਮਹੀਨੇ ਦੀ 23 ਤਰੀਕ ਸ਼ਨਿਚਰਵਾਰ ਦੀ ਰਾਤ, ਚਲੋ AM 530 ਤੇ ਪੰਜਾਬੀ ਰੰਗ ਰੇਡੀਓ ਪ੍ਰੋਗਰਾਮ ਨੂੰ ਸੁਣਨ ਜਾ ਰਹੇ ਸਾਰੇ ਸਰੋਤਿਆਂ ਦਾ ਚਮਕੌਰ ਸਿੰਘ ਵੱਲੋਂ ਨਿੱਘਾ ਸਵਾਗਤ। ਮੇਰੇ ਵੱਲੋਂ ਸਾਰੇ ਹੀ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ ਅਤੇ ਆਦਾਬ। ਦੋਸਤੋ, ਇਸ ਸਮੇਂ ਤੁਸੀਂ ਜੁੜ ਚੁੱਕੇ ਹੋ ਪੰਜਾਬੀ ਰੰਗ ਰੇਡੀਓ ਪ੍ਰੋਗਰਾਮ ਦੇ ਨਾਲ, ਜੋ ਕਿ ਪ੍ਰੋਗਰਾਮ ਤੁਹਾਡੇ ਲਈ ਹਰੇਕ ਸ਼ਨਿਚਰਵਾਰ ਦੀ ਰਾਤ ਨੂੰ 11 ਤੋਂ ਲੈ ਕੇ 12 ਤੱਕ AM 530 ਦੀ ਫ੍ਰੀਕੁਐਂਸੀ 'ਤੇ ਪੇਸ਼ ਕੀਤਾ ਜਾਂਦਾ ਪਿਛਲੇ ਲੰਬੇ ਸਮੇਂ ਤੋਂ। ਸੋ ਤੁਹਾਡਾ ਹਾਰਦਿਕ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਸੁਣ ਤੁਸੀਂ ਜਾ ਰਹੇ ਹੋ ਇਸ ਸਮੇਂ 11 ਤੋਂ ਲੈ ਕੇ 12 ਤੱਕ ਆਪਣੇ ਹੋਸਟ ਦੋਸਤ ਚਮਕੌਰ ਸਿੰਘ ਦੇ ਨਾਲ। ਸੋ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਪੂਰਾ ਵੀਕਐਂਡ ਨੂੰ ਇੰਜੋਏ ਕਰ ਰਹੇ ਹੋਵੋਗੇ। ਸੋ ਸਵੇਰ ਦਾ ਜਿਹੜਾ ਮੌਸਮ ਹੈ, ਜਿਵੇਂ ਕਹਿੰਦੇ ਹੁੰਦੇ, ਮੌਸਮ ਬੇਈਮਾਨ ਹੋਇਆ ਵਾ। ਬਾਰਿਸ਼ ਪੈ ਰਹੀ ਸਵੇਰ ਦੀ, ਹੁਣ ਵੀ ਪੈ ਰਹੀ ਚੱਲ ਰਹੀ ਹੈ। ਸੋ ਕੱਲ੍ਹ ਨੂੰ ਵੀ ਬਾਰਿਸ਼ ਪੈਣੀ ਹੈ। ਇਸ ਸਮੇਂ ਟੈਂਪਰੇਚਰ ਆ ਰੇਨ ਦੇ ਨਾਲ 8 ਡਿਗਰੀ ਟੈਂਪਰੇਚਰ ਆ, ਅਤੇ ਫੀਲ ਅਸੀਂ ਇਸ ਸਮੇਂ ਕਰ ਰਹੇ ਹਾਂ 5 ਡਿਗਰੀ। ਪੀਅਰ ਇੰਟਰਨੈਸ਼ਨਲ ਏਅਰਪੋਰਟ ਦੇ ਨੇੜੇ ਮਿਲ ਸਕਦਾ ਜੋ ਟੈਂਪਰੇਚਰ ਆ। ਕੱਲ੍ਹ ਦਾ ਜਿਹੜਾ ਟੈਂਪਰੇਚਰ ਹੋਏਗਾ ਵੱਧ ਤੋਂ ਵੱਧ 21 ਡਿਗਰੀ ਹੋਏਗਾ, ਤਾਂ ਘੱਟ ਤੋਂ ਘੱਟ 13 ਡਿਗਰੀ ਹੋਏਗਾ, ਉਹ ਵੀ ਰੇਨ ਦੇ ਨਾਲ, 70% ਰੇਨ। ਸੋ ਆਨੰਦ ਮਾਣੋ ਬਾਰਿਸ਼ ਦਾ ਵੀ, ਇਹਦਾ ਵੱਖਰਾ ਹੀ ਨਜ਼ਾਰਾ ਹੁੰਦਾ। ਰੇਡੀਓ ਪ੍ਰੋਗਰਾਮ ਪੰਜਾਬੀ ਰੰਗ, ਪੂਰਾ ਗੀਤ ਸੰਗੀਤ ਤੁਹਾਡੀ ਇਨਫੋਰਮੇਸ਼ਨ ਦੇ ਆਧਾਰ 'ਤੇ, ਕੁਝ ਇਨਫੋਰਮੇਸ਼ਨ ਸਾਨੂੰ ਪਹੁੰਚੀਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਸਟੀਫਨ ਫਰਨੀਚਰ 'ਤੇ ਬਹੁਤ ਭਾਰੀ ਸੇਲ ਚੱਲ ਰਹੀ ਹੈ ਇਸ ਵੀਕਐਂਡ 'ਤੇ, ਜੋ ਸ਼ੁਰੂ ਹੋਈ ਹੈ ਥਰਸਡੇ ਤੋਂ। ਅੱਗੇ ਚੱਲ ਕੇ ਤੁਹਾਨੂੰ ਪੂਰਾ ਉਹਦਾ ਵੇਰਵਾ ਦਿੰਦੇ ਹਾਂ। 2575 ਸਟੀਲ ਜੈਵਨ 'ਤੇ ਤੁਸੀਂ ਪਹੁੰਚਣਾ, ਆਪਣੇ ਮਨਪਸੰਦ ਦਾ ਫਰਨੀਚਰ ਲੈਣਾ, ਹਾਈ ਐਂਡ ਦਾ ਫਰਨੀਚਰ, ਹਾਈ ਐਂਡ ਦਾ ਸਟੋਰ ਆ, ਅਤੇ ਹਾਈ ਐਂਡ ਦਾ ਤੁਹਾਨੂੰ ਫਰਨੀਚਰ ਮਿਲਣਾ। ਫਰਨੀਚਰ ਤੁਸੀਂ ਲਓ ਰਾਈਟ ਵੇ ਔਨ ਦਾ ਫਾਈਨੈਂਸਿੰਗ, 1 ਸਾਲ 12 ਮਹੀਨੇ, ਯਾਨੀ ਕਿ ਤੁਸੀਂ ਕੋਈ ਇਹ 'ਤੇ ਇੰਟਰਸਟ ਨਹੀਂ ਗਾ। ਤੁਸੀਂ ਆਪਣੀਆਂ ਛੋਟੀਆਂ ਛੋਟੀਆਂ ਕਿਸ਼ਤਾਂ ਨਾਲ ਵੀ ਪੈਸੇ ਦੇ ਸਕਦੇ ਹੋ। ਸੋ ਪਹੁੰਚੋ ਸਟੀਫਨਸ ਫਰਨੀਚਰ 'ਤੇ, ਜਿੱਥੇ ਕਿ ਸਪੈਸ਼ਲ ਸੇਲ ਲੱਗੀ ਹੋਈ ਹੈ। ਕੈਨੇਡਾ ਮੇਡ ਸੋਫਾ ਜਿਹੜਾ ਤੁਹਾਨੂੰ ਮਿਲੇਗਾ ਸਿਰਫ ਅਤੇ ਸਿਰਫ $499 ਦੇ ਵਿੱਚ। ਕੈਨੇਡੀਅਨ ਮੇਡ ਸਿੰਗਲ ਸਾਈਜ਼ ਮੈਟਰਸ ਸਿਰਫ ਅਤੇ ਸਿਰਫ $50 ਦੇ ਵਿੱਚ। ਕੁਈਨ ਸਾਈਜ਼ $80 ਦੇ ਵਿੱਚ। ਅਸੈਂਟ ਚੇਅਰ ਆ ਜਿਹੜੀ, ਇਹ ਮਿਲੇਗੀ ਤੁਹਾਨੂੰ $99 ਦੇ ਵਿੱਚ, $99 ਅਤੇ ਕੁਈਨ ਸਾਈਜ਼ ਬੈੱਡ ਸਿਰਫ ਅਤੇ ਸਿਰਫ $179 ਦੇ ਵਿੱਚ। ਫੋਲਡਿੰਗ ਬੈੱਡ ਸਿੰਗਲ ਸਾਈਜ਼ ਓਨਲੀ ਸਿਰਫ ਅਤੇ ਸਿਰਫ $149 ਦੇ ਵਿੱਚ। ਫਲੋਰ ਮਾਡਲ 'ਤੇ ਬਹੁਤ ਭਾਰੀ ਸੇਲ ਆ, 70% ਆਫ ਤੁਸੀਂ ਲਓ। ਬਹੁਤ ਸਾਰੀ ਐਕਸੈਸਰੀ ਆ ਉਹਨਾਂ ਦੇ ਪਾਸ। ਅਤੇ ਵਿਜ਼ਿਟ ਤੁਸੀਂ ਕਰਨਾ ਬ੍ਰੈਂਪਟਨ ਦੇ ਵਿੱਚ,

6675 ਸਟੀਲਜ਼ ਐਵਨਿਊ, ਸਟੀਲਜ਼ ਐਂਡ ਟੋਰਨ ਦੇ ਕਾਰਨਰ 'ਤੇ, ਫੋਨ ਨੰਬਰ 905-790-0560 'ਤੇ ਤੁਸੀਂ ਫੋਨ ਕਰ ਲਓ। ਪਹੁੰਚੋ ਇਸ ਵੀਕਐਂਡ 'ਤੇ ਸਟੀਫਨਸ ਫਰਨੀਚਰ ਉੱਪਰ, ਤੁਸੀਂ ਆਪਣੇ ਡਾਲਰਾਂ ਦੀ ਬੱਚਤ ਕਰੋ। ਬਹੁਤ ਹੀ ਵਧੀਆ ਫਰਨੀਚਰ, ਹੰਢਣਸਾਰ ਫਰਨੀਚਰ, ਕੁਆਲਿਟੀ ਦੇ ਬੈੱਡਰੂਮ ਸੈੱਟਸ, ਸੋਫਾ ਸੈੱਟਸ, ਹੋਰ ਬਹੁਤ ਸਾਰਾ ਜੋ ਸਮਾਨ ਆ ਫਰਨੀਚਰ ਦਾ ਤੁਹਾਨੂੰ ਮਿਲੇਗਾ। ਪਹੁੰਚੋ ਸਟੀਫਨਸ ਫਰਨੀਚਰ ਦੇ 905-790-0560। ਪਰ ਉਹਨੂੰ ਸਪੋਂਸਰ ਕੀਤਾ ਜਾ ਰਿਹਾ ਅਕਾਲ ਮੋਰਗੇਜ ਤੋਂ, ਗਗਨਦੀਪ ਸਿੰਘ ਢਿੱਲੋਂ ਸਪੋਂਸਰ ਕਰ ਰਹੇ ਨੇ। ਫਸਟ ਸੈਕਿੰਡ ਤੁਹਾਨੂੰ ਮੋਰਗੇਜ ਚਾਹੀਦੀ ਹੈ, ਰਿਨਿਊਵਲ ਆ ਗਈ ਹੈ, ਰੀਫਾਈਨੈਂਸਿੰਗ, ਡੈਟ ਕੰਸੋਲੀਡੇਸ਼ਨ, ਸੈਲਫ ਇੰਪਲਾਇਡ ਹੋ, ਹੈਵੀ ਇਕੁਪਮੈਂਟ, ਤੁਹਾਨੂੰ ਲੋਨ ਚਾਹੀਦੇ ਨੇ ਰੈਨੋਵੇਸ਼ਨ ਲਈ, ਤੁਸੀਂ ਕੋਈ ਵੀ ਆਪਣਾ ਇਹ ਪੈਸੇ ਲੈਣੇ ਨੇ ਇਨਵੈਸਟਮੈਂਟ ਕਰਨ ਲਈ ਨਿਊ ਕਮਰੋ ਕਨੇਡਾ ਦੇ ਵਿੱਚ, ਤਾਂ ਕਹਿੰਦੇ ਗੱਲ ਹੀ ਕੋਈ ਨਹੀਂ, ਤੁਹਾਨੂੰ ਬਹੁਤ ਹੀ ਵਧੀਆ ਰੇਟਾਂ ਦੇ ਮੋਰਗੇਜ ਲੈ ਕੇ ਦੇਣਗੇ। ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ ਕਾਲ ਮੋਰਗੇਜ ਦੇ ਨਾਲ, ਇੰਡੀਪੈਂਡੈਂਟ ਓਨਡ ਆਪਰੇਟਰ। ਨੰਬਰ ਆ 905-226-9919 'ਤੇ ਤੁਸੀਂ ਕਾਲ ਕਰ ਸਕਦੇ ਹੋ, 9052269119। ਗਗਨਦੀਪ ਸਿੰਘ ਢਿੱਲੋਂ ਨੂੰ ਕਰੋ ਫੋਨ ਫਸਟ ਸੈਕਿੰਡ ਮੋਰਗੇਜ ਲੈਣ ਵਾਸਤੇ। ਤੁਸੀਂ ਆਪਣੀ ਲਾਈਫ ਇੰਸ਼ੋਰੈਂਸ ਕਰਾਉਣੀ ਹੈ, ਕ੍ਰਿਟੀਕਲ ਇੰਸ਼ੋਰੈਂਸ ਕਰਾਉਣੀ ਹੈ, ਡਿਸਬਿਲਟੀ ਇੰਸ਼ੋਰੈਂਸ ਕਰਾਉਣੀ ਹੈ, ਹੈਲਥ, ਡੈਂਟਲ, ਟਰੈਵਲ, ਸੁਪਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਅਤੇ ਇਸੇ ਤਰ੍ਹਾਂ ਗਰੁੱਪ ਬੈਨੀਫਿਟਸ, ਬਿਜ਼ਨਸ ਇੰਸ਼ੋਰੈਂਸ, ਆਰ ਐੱਸ ਪੀ, ਟੀ ਐੱਫ ਐੱਸ ਏ, ਸੈਲਫ ਇੰਪਲਾਇਮੈਂਟ ਹੋ, ਤਾਂ ਨੰਬਰ ਕਾਲ ਕਰੋ ਕਵਰੇਜ ਮਾਸਟਰ ਵਾਲਿਆਂ ਨੂੰ, 416-427-6665, 416-427-6565 'ਤੇ ਤੁਸੀਂ ਕਾਲ ਕਰ ਸਕਦੇ ਹੋ। ਲਓ ਫਿਰ ਗੀਤ ਸੁਣਾਏ ਤੁਹਾਨੂੰ, ਫਸਟ ਗੁਰਦਾਸ ਮਾਨ ਦੀ ਆਵਾਜ਼ ਵਿੱਚ, ਸਪੋਂਸਰਡ ਬਾਏ ਗਿੱਲ ਸਵੀਟ ਸਮੋਸਾ ਫੈਕਟਰੀ। ਗਿੱਲ ਸਵੀਟ ਸਮੋਸਾ ਫੈਕਟਰੀ ਦੀਆਂ 6 ਬ੍ਰਾਂਚਾਂ ਨੇ। ਪਹਿਲੀ ਬ੍ਰਾਂਚ ਹੈ 2131 ਵਿਲੀਅਮਸ ਪਾਰਕ ਦੇ ਉੱਪਰ, ਬ੍ਰਿੰਪਟਨ ਦੇ ਵਿੱਚ। ਤੁਸੀਂ ਆਪਣੀਆਂ ਮਨਪਸੰਦ ਦੀਆਂ ਮਠਿਆਈਆਂ ਬਣਵਾਓ, ਵਿਆਹ ਸ਼ਾਦੀ ਲਈ ਭਾਜੀ ਚਾਹੀਦੀ ਤੁਹਾਨੂੰ, ਮਠਿਆਈ ਇਹਨਾਂ ਦੀ ਬਹੁਤ ਦੂਰ ਦੂਰ ਤੱਕ ਜਾਂਦੀ ਹੈ, ਗਰਮਾ ਗਰਮ ਸਮੋਸੇ ਤੁਹਾਨੂੰ ਮਿਲਣਗੇ ਔਨ ਦੀ ਲੋਕੇਸ਼ਨ। ਤੁਹਾਡੀ ਕੇਟਰਿੰਗ ਵੀ ਹੋ ਸਕਦੀ ਹੈ, ਕੇਟਰਿੰਗ ਤੁਸੀਂ ਕਰਾਉਣੀ ਹੈ ਤਾਂ ਫਿਰ ਗਿੱਲ ਸਵੀਟ ਸਮੋਸਾ ਫੈਕਟਰੀ ਵਾਲਿਆਂ ਨੂੰ ਯਾਦ ਰੱਖੋ। 2 ਬ੍ਰਾਂਚਾਂ ਅਲਬਰਟਾ ਦੇ ਵਿੱਚ ਨੇ, 4 ਬ੍ਰਾਂਚਾਂ ਇੱਥੇ ਨੇ, 2 ਬ੍ਰਿੰਪਟਨ ਦੇ ਵਿੱਚ, 3 ਮਿਲਟਨ ਦੇ ਵਿੱਚ ਅਤੇ 4 ਮਿਸਾਗਾ ਦੇ ਵਿੱਚ। ਸੋ ਨਾਮ ਹੀ ਰੱਖੋ ਗਿੱਲ ਸਵੀਟ ਸਮੋਸਾ ਫੈਕਟਰੀ, ਫੋਨ ਨੰਬਰ 905-799-2616। ਲਓ ਸੁਣੋ ਪਹਿਲਾਂ ਇਹ ਗੀਤ, ਅਤੇ ਉਸ ਤੋਂ ਬਾਅਦ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ। ਰੇਡੀਓ ਪ੍ਰੋਗਰਾਮ ਪੰਜਾਬੀ ਰੰਗ, ਬਹੁਤ ਸਾਰੀਆਂ ਫਰਮਾਇਸ਼ਾਂ ਪਹੁੰਚੀਆਂ ਨੇ ਅੱਜ ਮੈਨੂੰ, ਕੁਝ ਬਾਰਿਸ਼ ਦੇ ਗੀਤ ਵੀ ਆਏ ਆ, ਸਾਨੂੰ ਭੇਜੇ ਗਏ ਆ ਵੀ ਸੁਣਾਓ ਜੀ ਜਲਦੀ। ਸੋ ਪਹਿਲਾ ਗੀਤ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ, ਸਪੋਂਸਰਡ ਬਾਏ ਗਿੱਲ ਸਵੀਟ ਸਮੋਸਾ ਫੈਕਟਰੀ, 905-799-2616।

0: ਰੇਡੀਓ ਪ੍ਰੋਗਰਾਮ ਪੰਜਾਬੀ ਰੰਗ ਦੋਸਤੋ ਬਹੁਤ ਬਹੁਤ ਧੰਨਵਾਦ ਅਤੇ ਅੱਜ ਬਾਈ ਟਰੱਕਾਂ ਵਾਲੇ ਬਾਈਆਂ ਦੇ ਗੀਤ ਲਾਏ ਅਤੇ ਪਹਿਲੀਆਂ ਹੀ ਗਾਣਾ ਹੈ ਡੇ ਐਂਡ ਰੋਸ ਕਰੋਡੇ ਤੋਂ ਬਾਈ ਤਰਸੇਮ ਹੋਣੀ ਕਹਿੰਦਾ ਜੀ ਬਹਿਜਾ ਬਹਿਜਾ ਕਰਾਤੀ ਅੱਜ ਸਾਡਾ ਹੀ ਤੁਸੀਂ ਗੀਤ ਪਹਿਲਾਂ ਲਾਇਆ ਬਹੁਤ ਬਹੁਤ ਧੰਨਵਾਦ ਜੀ ਨਾਲ ਹੀ ਐਫ ਐਸ ਟਰਾਂਸਪੋਰਟ ਤੋਂ ਸਾਡੇ ਬਲਜੀਤ ਅਤੇ ਗੁਰਜੀਤ ਬਾਈ ਜੀ ਬਹੁਤ ਬਹੁਤ ਧੰਨਵਾਦ ਕਹਿੰਦੇ ਇੱਧਰ ਵੀ ਸਾਡਾ ਵੀ ਗੇਅਰ ਪਾਇਆ ਹੋਇਆ ਸੋ ਪਲੀਜ਼ ਡਰਾਈਵ ਬੀ ਵੈਰੀ ਕੇਅਰਫੁਲ ਸਲਿਪਰੀਜ਼ ਆ ਆਲ ਓਵਰ ਰੋਡਸ ਦੇ ਉੱਪਰ ਸੋ ਮੀਂਹ ਪੈ ਰਿਹਾ ਕੋਈ ਫਰਕ ਨਹੀਂ ਪੈਂਦਾ ਸੋ ਗੱਡੀ ਆਪਣੀ ਹੌਲੀ ਚਲਾਓ ਬਾਈ ਜੀ ਹੌਲੀ ਹੌਲੀ ਚੱਲ ਸੋ ਆਪਣਾ ਵੀ ਖਿਆਲ ਰੱਖੋ ਅਤੇ ਦੂਸਰਿਆਂ ਦਾ ਵੀ ਸੇਫਟੀ ਬੜੀ ਜ਼ਰੂਰੀ ਹੈ ਮੌਸਮ ਦੇ ਹਿਸਾਬ ਨਾਲ ਗੱਡੀ ਚਲਾਈ ਜਾਵੇ ਕਿਉਂਕਿ ਸਲਿਪਰੀਜ਼ ਨੇ ਬਾਹਰ ਰੇਡੀਓ ਪ੍ਰੋਗਰਾਮ ਪੰਜਾਬੀ ਰੰਗ ਪਰ ਉਹਨੂੰ ਸਪੋਂਸਰ ਕੀਤਾ ਜਾ ਰਿਹਾ ਟੈਲੀਟਾਈਮ ਵੱਲੋਂ ਟੈਲੀਟਾਈਮ ਦਾ ਸੰਦੇਸ਼ ਬੜੇ ਧਿਆਨ ਨਾਲ ਸੁਣ ਲਓ ਟੈਲੀਟਾਈਮ ਪਿਛਲੇ 36 ਸਾਲ ਤੋਂ ਟੈਲੀਟਾਈਮ ਨਾਲ 4 ਲੋਕੇਸ਼ਨ ਟੂ ਸਰਵ ਯੂ ਹੈੱਡ ਆਫਿਸ ਦਾ ਫੋਨ ਨੰਬਰ 905-273-5550 ਤੁਹਾਨੂੰ ਟੀ ਵੀ ਚਾਹੀਦੇ ਨੇ 50 ਇੰਚ ਤੋਂ ਲੈ ਕੇ 85 ਇੰਚ ਤੱਕ 98 ਤੱਕ ਇਹ ਮਿਲ ਜਾਣੇ ਆ ਲਟਕਾਉਣ ਦਾ ਬਹੁਤ ਸਾਰਾ ਸਮਾਨ ਹੈ ਅਪਲਾਇੰਸਿਸ ਤੁਹਾਨੂੰ ਚਾਹੀਦੇ ਨੇ ਬਿਲਟ ਇਨ ਅਪਲਾਇੰਸਿਸ ਚਾਹੀਦੇ ਨੇ ਜੈਨ ਆਰ ਮੇਟੈਕ ਵਾਇਰਪੂਲ ਟੀ ਵੀ ਨੇ ਜਿਹੜੇ ਸੋਨੀ ਸੈਮਸੰਗ ਐਲ ਜੀ ਤੁਸ਼ੀਬਾ ਸ਼ਾਰਪ ਇਲੈਕਟ੍ਰੋਲੈਕਸ ਰਾਈਟ ਵੇ ਔਨ ਦਾ ਸਪੋਟ ਤੁਹਾਡੀ ਫਾਈਨੈਂਸਿੰਗ 6 ਮਹੀਨੇ ਬਾਅਦ ਪੇਮੈਂਟ ਦਿਓ ਸਾਲ ਬਾਅਦ ਦਿਓ ਕੋਈ ਇੱਥੇ ਇੰਟਰਸਟ ਨਹੀਂ ਨੋ ਹਿਡਨ ਫੀ ਨੋ ਐਡਮਿਨਿਸਟ੍ਰੇਸ਼ਨ ਫੀ ਇਹ ਨਹੀਂ ਬਾਅਦ 'ਚ ਉੱਥੋਂ ਬਾਅਦ 'ਚ ਪੈਸੇ ਪਾ ਲੈਣੇ ਆਹ ਫੀਸ ਆ ਜੀ ਆਹ ਫੀਸ ਆ ਇਹ ਗੱਲ ਨਹੀਂ ਹੋਣੀ ਪੰਜਾਬੀ ਰੰਗ ਦਾ ਹਵਾਲਾ ਦੇਣ ਦੇ ਤੁਸੀਂ ਐਡੀਸ਼ਨ ਡਿਸਕਾਊਂਟ ਲਾਓ ਨਾਲ ਤੁਹਾਨੂੰ ਗਿਫਟ ਵੀ ਮਿਲੇਗਾ ਸਾਡੇ ਪੁਰਾਣੇ ਗੋਲਡ ਸਪੋਂਸਰ ਨੇ ਜਦੋਂ ਦਾ ਮੈਂ ਬ੍ਰੌਡਕਾਸਟਿੰਗ ਦੇ ਵਿੱਚ ਆਪਣਾ ਪ੍ਰੋਗਰਾਮ ਸ਼ੁਰੂ ਕੀਤਾ ਹੋਇਆ 2014 ਤੋਂ ਸੋ ਆਈ ਐਮ ਪ੍ਰਾਊਡ ਆਫ ਮਾਈ ਸਪੋਂਸਰਸ ਇਹਨਾਂ ਸਪੋਂਸਰਾਂ ਸਦਕਾ ਇਹ ਪ੍ਰੋਗਰਾਮ ਚੱਲਦੇ ਨੇ ਰੇਡੀਓ ਪ੍ਰੋਗਰਾਮ ਪੰਜਾਬੀ ਰੰਗ ਨਾਲ ਨਾਲ ਤੁਸੀਂ ਹੁਣ ਦੋ ਫਰੀ ਬ੍ਰਾਂਚਾਂ ਤੋਂ ਇੱਥੋਂ ਫਰਨੀਚਰ ਵੀ ਲੈ ਸਕਦੇ ਹੋ ਬੜਾ ਵਧੀਆ ਅਤੇ ਨਾਲ ਨਾਲ ਆਟਾ ਗੁੰਨਣ ਵਾਲੀਆਂ ਮਸ਼ੀਨਾਂ ਕਿਸੇ ਵੀ ਬ੍ਰਾਂਚ 'ਤੇ ਚਲੇ ਜਾਓ ਦੋ ਬ੍ਰਾਂਚਾਂ ਬ੍ਰਿੰਪਟਨ ਦੇ ਵਿੱਚ ਨੇ ਤਿੰਨ ਦੋ ਬ੍ਰਾਂਚਾਂ ਬ੍ਰਿੰਪਟਨ ਦੇ ਵਿੱਚ ਇੱਕ ਕੀਡੋ ਵੀਕੋ ਦੇ ਅਤੇ ਇੱਕ ਮਿਸਾਗਾ ਦੇ ਵਿੱਚ ਹੈੱਡ ਆਫਿਸ ਦਾ ਫੋਨ ਨੰਬਰ 905-273-5550 ਜਾਂ teletime.ca ਜਾ ਕੇ ਤੁਸੀਂ ਵਿਜ਼ਿਟ ਕਰ ਲਓ ਸਾਰਾ ਕੁਛ ਤੁਹਾਨੂੰ ਪਤਾ ਲੱਗ ਜਾਣਾ ਕਹਿੰਦੇ ਜਿੱਥੇ ਮਰਜ਼ੀ ਜਾਇਓ ਖੱਬੇ ਸੱਜੇ ਜੇ ਪ੍ਰਾਈਸ ਘੱਟ ਮਿਲਣੀ ਤਾਂ ਫਿਰ ਇੱਥੇ ਹੀ ਮਿਲਣੀ ਆ ਜੀ ਟੀ ਦੇ ਵਿੱਚ ਤੁਹਾਡੀ ਡਿਲੀਵਰੀ ਫ੍ਰੀ ਕਰਨਗੇ ਪੰਜਾਬੀ ਰੰਗ ਦਾ ਹਵਾਲਾ ਦੇਣ 'ਤੇ ਸੋ ਨਾਮ ਹੈ ਟੈਲੀਟਾਈਮ ਹੈੱਡ ਆਫਿਸ ਦਾ ਫੋਨ ਨੰਬਰ 905-273-5550 ਆਉਣ ਵਾਲੇ ਸਮੇਂ ਤੁਸੀਂ ਕੋਈ ਪਾਰਟੀ ਕਰ ਰਹੇ ਹੋ ਪੂਰੇ ਐਨ ਬਿਜ਼ੀ ਨੇ ਵਿਰਦੀ ਕਨਵੈਨਸ਼ਨ ਸੈਂਟਰ 3550 ਡੇਰੀ ਰੋਡ ਈਸਟ ਮਾਲਟਨ ਮਿਸਾਗਾ ਦੇ ਵਿੱਚ ਪੰਜਾਬੀਆਂ ਦਾ ਗੜ੍ਹ ਜਿੱਥੇ ਹਾਲ ਆ ਬੈਂਕਟ ਹਾਲ ਬੜਾ ਵਧੀਆ ਖੂਬਸੂਰਤ ਬੈਂਕਟ ਹਾਲ ਆ ਖੁੱਲ੍ਹੀ ਡੁੱਲੀ ਪਾਰਕਿੰਗ ਆ ਬਹੁਤ ਵਧੀਆ ਡਾਂਸਿੰਗ ਫਲੋਰ ਆ ਪੂਰਾ ਡੈਕੋਰੇਟਡ ਇੱਕ ਵਾਰ ਤੁਸੀਂ ਇੱਥੇ ਪਾਰਟੀ ਕਰ ਲਈ ਤੁਸੀਂ ਕਹਿੰਦਾ ਵਾਰ ਵਾਰ ਪਾਰਟੀ ਅਸੀਂ ਵਿਰਦੀ ਕਨਵੈਨਸ਼ਨ ਸੈਂਟਰ 'ਚ ਹੀ ਕਰੀਏ ਬੈਸਟ ਰੇਟ ਬੈਸਟ ਸਰਵਿਸਿਸ ਜਦੋਂ ਫਿਰ ਪੰਜਾਬੀ ਰੰਗ ਦਾ ਹਵਾਲਾ ਦੇ ਦੋਗੇ ਹੋਰ ਡਿਸਕਾਊਂਟ ਮਿਲ ਜੂਗਾ ਤੁਹਾਨੂੰ 80 ਪੀਪਲ ਤੋਂ ਲੈ ਕੇ 800 ਪੀਪਲ ਤੁਸੀਂ ਪਾਰਟੀ ਕਰ ਸਕਦੇ ਹੋ ਵੈਜ ਨੌਨ ਵਿੱਚ ਕੇਟਰਿੰਗ ਵੀ ਕਰਾ ਸਕਦੇ ਹੋ ਨਾਮ ਹੈ ਵਿਰਦੀ ਕਨਵੈਨਸ਼ਨ ਸੈਂਟਰ ਨੰਬਰ ਟੂ ਕਾਲ ਚਾਰਲੀ ਸਿੰਘ 416-720-2927 'ਤੇ ਤੁਸੀਂ ਕਾਲ ਕਰ ਸਕਦੇ ਹੋ ਇੰਡੀਆ ਨੂੰ ਪੈਸੇ ਭੇਜਣੇ ਨੇ ਚਾਹੇ ਮੰਗਵਾਉਣੇ ਤੱਕ ਭਰੋਸੇਯੋਗ ਨਾਮ ਪਿਛਲੇ 36 ਸਾਲ ਤੋਂ ਆਰ ਐਨ ਡੀ ਟ੍ਰੇਡਰਸ ਇਨ ਬ੍ਰਿੰਪਟਨ 1900 ਕਲਾਰਕ ਬੁਲੇਵਾਰਡ ਯੂਨਿਟ 7 ਬ੍ਰਿੰਪਟਨ ਵਿੱਚ ਏਅਰਪੋਰਟ ਰੋਡ ਐਂਡ ਕਲਾਰਕ ਦਾ ਏਰੀਆ ਪੈਸੇ ਇੰਡੀਆ ਨੂੰ ਭੇਜੋ ਚਾਹੇ ਮੰਗਵਾਓ ਬੈਸਟ ਰੇਟ ਬੈਸਟ ਸਰਵਿਸਿਸ ਫਾਸਟ ਐਂਡ ਰਿਲਾਇਬਲ ਸਰਵਿਸਿਸ ਆ ਇੱਕ ਇਹਨਾਂ ਨੇ ਨਵੀਂ ਇੰਸਟੈਂਟ ਕੈਸ਼ ਜੋ ਸਰਵਿਸ ਸ਼ੁਰੂ ਕੀਤੀ ਆ 5:30 ਵਜੇ ਦੀ ਤੁਹਾਡੇ ਪੈਸੇ ਤੁਹਾਡੇ ਅਕਾਊਂਟ ਜਮ੍ਹਾਂ ਹੋ ਜਾਣੇ ਨੇ ਜਿਹੜੇ ਰੇਟ ਨੇ ਤੁਹਾਡੇ ਨਾਲ ਸਾਂਝੇ ਕਰ ਦਈਏ ਆਰ ਐਨ ਡੀ ਟ੍ਰੇਡਰਸ ਦੇ ਇੰਡੀਆ ਨੂੰ ਪੈਸੇ ਭੇਜਣ ਲਈ ਮੰਗਵਾਉਣ ਲਈ ਤੁਸੀਂ ਕਿਤੇ ਵੀ ਭੇਜਣੇ ਨੇ ਪੰਜਾਬ ਰਾਜਸਥਾਨ ਹਿਮਾਚਲ ਦਿੱਲੀ ਚੰਡੀਗੜ੍ਹ ਤਾਂ ਨਾਮ ਹੈ ਆਰ ਐਨ ਡੀ ਟ੍ਰੇਡਰਸ ਦਾ ਨੰਬਰ ਆ 905-671-3770 905-671-3770 'ਤੇ ਤੁਸੀਂ ਗੁਰਚਰਨ ਬਡਵਾਲ ਜੀ ਨਾਲ ਗੱਲਬਾਤ ਕਰ ਸਕਦੇ ਹੋ ਇੱਕ ਕੈਨੇਡੀਅਨ ਡਾਲਰ ਦੇ ਤੁਹਾਨੂੰ ਮਿਲਣਗੇ ਕੈਸ਼ ਦੇ ਨਾਲ 70 ਰੁਪਈਏ 70 ਰੁਪੀਜ਼ ਬੈਂਕ ਡਰਾਫਟ ਅਤੇ ਈ ਟ੍ਰਾਂਸਫਰ ਮਿਲਣਗੇ 70 ਰੁਪਈਏ 25 ਪੈਸੇ ਇੱਕ ਅਮਰੀਕਨ ਡਾਲਰ ਦੇ ਤੁਹਾਨੂੰ ਮਿਲਣਗੇ US ਡਰਾਫਟ ਦੇ ਨਾਲ 93 ਰੁਪਈਏ 50 ਪੈਸੇ ਸੋ ਇਹ ਸੇਵਾਵਾਂ ਲੈਣ ਵਾਸਤੇ ਇੰਡੀਆ ਨੂੰ ਪੈਸੇ ਭੇਜਣ ਲਈ ਮੰਗਵਾਉਣ ਲਈ ਜੇ ਤੁਸੀਂ ਇੰਡੀਆ ਤੋਂ ਪੈਸੇ ਮੰਗਵਾਉਣੇ ਨੇ ਤਾਂ ਤੁਹਾਨੂੰ ਬੈਂਕ ਡਰਾਫਟ ਰਾਹੀਂ ਪੇਮੈਂਟ ਕਰਨਗੇ ਸੇਫਲੀ ਸੋ ਨਾਮ ਹੈ ਆਰ ਐਨ ਡੀ ਟ੍ਰੇਡਰਸ ਨੰਬਰ ਟੂ ਕਾਲ 905-671-3770 905-671-3770 'ਤੇ ਤੁਸੀਂ ਕਾਲ ਕਰ ਸਕਦੇ ਹੋ ਸਟੂਡੈਂਟ ਸਾਡੇ ਨੰਬਰ ਨੇ ਗੱਲਬਾਤ ਕਰ ਲਈ 905-673-3337 905-673-3337 3257 ਲਾਸਟ ਨੰਬਰ ਸੀ ਮੈਨੂੰ ਦੁਬਾਰਾ ਕਾਲ ਕਰ ਲਓ ਜੀ ਬਿੱਟਾ ਜਸਵਾਲ ਸਕਾਰਪ ਤੋਂ ਮੈਸੇਜ ਭੇਜ ਰਹੇ ਨੇ ਵੈਰੀ ਨਾਈਸ ਪ੍ਰੋਗਰਾਮ ਰੋਮਾ ਭੁਲਾਉਣੀ ਵੀ ਪ੍ਰੋਗਰਾਮ ਸੁਣ ਰਹੇ ਨੇ ਸਿਮਰ ਸੇਖੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਮਰਜੀਤ ਬਾਈ ਸਾਡੇ ਅਮਰਜੀਤ ਕੰਗ ਕੈਂਬਰਿਜ ਤੋਂ ਮਨਜੀਤ ਸਿੰਘ CW ਹੈਂਡਰਸਨ ਤੋਂ ਉਹਨਾਂ ਨੇ ਮੈਸੇਜ ਭੇਜਿਆ ਐਨੀ ਸੌਂਗ ਦੀਦਾਰ ਸੰਧੂ ਜਾਂ ਮੁਹੰਮਦ ਸਦੀਕ ਅੱਗੇ ਚੱਲ ਕੇ ਉਹ ਵੀ ਲਾਉਂਦੇ ਹਾਂ ਜੀ ਸੋ ਸੁਣਦੇ ਰਹੋ ਠੀਕ 12 ਵਜੇ ਤੱਕ ਆਪਣੇ ਹੋਸਟ ਦੋਸਤ ਨਾਲ ਰੇਡੀਓ ਪ੍ਰੋਗਰਾਮ ਪੰਜਾਬੀ ਰੰਗ। ਲੋਕਲ ਫੋਨ ਆ ਸਾਡਾ ਸੁਣਨ ਲਈ ਪ੍ਰੋਗਰਾਮ 416-477-2040 ਕੇਰੀ ਤੁਸੀਂ ਫ੍ਰੀਕੁਐਂਸੀ ਤੋਂ ਆਸੇ ਪਾਸੇ ਹੋ ਤਾਂ ਤੁਸੀਂ ਫਿਰ ਫੋਨ 'ਤੇ ਨੰਬਰ ਡਾਇਲ ਕਰਕੇ ਸਾਨੂੰ ਸੁਣ ਸਕਦੇ ਹੋ। 416-477-2040 ਯੂ ਐੱਸ ਦਾ ਨੰਬਰ ਆ, ਯੂ ਐੱਸ 'ਚੋਂ ਕਾਲ ਕਰਦੇ ਹਾਂ। ਯੂ ਐੱਸ ਏ 'ਚ ਵੀ ਤੁਹਾਡੀਆਂ ਕਾਲਾਂ ਮੈਨੂੰ ਕਾਫੀ ਆਉਂਦੀਆਂ ਨੇ, ਸੁਣਦੇ ਹਾਂ ਤੁਸੀਂ ਪ੍ਰੋਗਰਾਮ। ਨੰਬਰ ਆ 641-741-0860, 641-741-0860 'ਤੇ ਤੁਸੀਂ ਕਾਲ ਕਰ ਸਕਦੇ ਹੋ। ਅਤੇ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਇਨਫੋਰਮੇਸ਼ਨ ਦੇ ਦਈਏ, ਸਕਾਈਡੋਮ ਗਰੁੱਪ ਆਫ ਕੰਪਨੀਜ਼ ਵੱਲੋਂ। ਸਕਾਈਡੋਮ ਗਰੁੱਪ ਆਫ ਕੰਪਨੀਜ਼ ਦੀਆਂ 6 ਬ੍ਰਾਂਚਾਂ ਨੇ ਜਿੱਥੋਂ ਤੁਸੀਂ ਆਪਣੀਆਂ ਕਾਰਾਂ ਵੈਨਾਂ ਗੱਡੀਆਂ ਦੀ ਰਿਪੇਅਰ ਕਰਾਉਂਦੇ ਹੋ। ਸਪੈਸ਼ਲਾਈਜ਼ ਨੇ ਕਸਟਮ ਪੇਂਟਿੰਗ, ਕਲੀਜ਼ਨ ਦਾ ਕੋਈ ਵੀ ਕੰਮ ਹੈ, ਫਲੀਟ ਪੇਂਟ ਹੈ, ਬੋਡੀ ਵਰਕ ਆ, ਟੋਇੰਗ ਸਰਵਿਸ ਅਵੇਲੇਬਲ ਆ, ਸਾਰੀਆਂ ਇੰਸ਼ੋਰੈਂਸ ਦੇ ਨਾਲ ਡੀਲ ਕਰਦੇ ਆ। ਸਰਟੀਫਾਈਡ ਕਲੀਜ਼ਨ ਰਿਪੇਅਰ ਫੈਸਿਲਿਟੀ ਆ ਬ੍ਰਿੰਪਟਨ ਦੇ ਵਿੱਚ। 6 ਬ੍ਰਾਂਚਾਂ ਨੇ ਟੋਟਲ ਹੁਣ। ਵੌਨ ਦੇ ਵਿੱਚ ਵੀ ਆ, ਮਿਸਾਗਾ ਦੇ ਵਿੱਚ ਵੀ ਆ, ਬ੍ਰਿੰਪਟਨ 'ਚ। ਕਾਲ ਹੈ ਹੈੱਡ ਆਫਿਸ ਦਾ ਫੋਨ ਨੰਬਰ ਕਾਲ ਕਰਨ ਲਈ 905-876-9898, 905-874-9878। ਸੋ ਸਕਾਈਡੋਮ ਗਰੁੱਪ ਆਫ ਕੰਪਨੀਜ਼ ਵੱਲੋਂ ਆਪਾਂ ਲਾਸਟ ਵੀਕ ਵੀ ਦੱਸਿਆ ਸੀ, ਆਉਣ ਵਾਲੇ ਸੈਚਰਡੇ ਨੂੰ 30 ਮਈ ਨੂੰ ਜੋ ਐਨੂਅਲੀ ਮਦਰਸ ਡੇ 'ਤੇ ਮੇਲਾ ਲਗਾਉਂਦੇ ਆ ਕਸਟਮਰ ਐਪਰੀਸ਼ੀਏਸ਼ਨ ਲਈ, ਕਸਟਮਰਾਂ ਦਾ ਧੰਨਵਾਦ ਕਰਨ ਲਈ ਇਹ ਮੇਲਾ ਹੋਣ ਜਾ ਰਿਹਾ। ਆਉਣ ਵਾਲੇ ਸ਼ਨਿਚਰਵਾਰ ਨੂੰ ਸਵੇਰੇ 11 ਤੋਂ ਲੈ ਕੇ 5 ਵਜੇ ਤੱਕ। ਇਹਦੀ ਲੋਕੇਸ਼ਨ ਆ 30 ਸਟੈਫਰਡ ਡਰਾਈਵ ਬ੍ਰਿੰਪਟਨ ਦੇ ਵਿੱਚ, ਰਦਰਫੋਰਡ ਦੇ ਬਿਲਕੁਲ ਨੇੜੇ ਆ ਸਟੈਫਰਡ ਡਰਾਈਵ, ਤੁਸੀਂ ਸਾਰੇ ਜਾਣਦੇ ਹੋ। ਆਉਣ ਵਾਲੀ 30 ਮਈ ਨੂੰ ਦਿਨ ਸ਼ਨਿਚਰਵਾਰ ਸ਼ਾਮ ਨੂੰ ਸਵੇਰ ਨੂੰ 11 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਸਪੈਸ਼ਲ ਜੋ ਪਹੁੰਚਣੇ ਸੈਲੀਬ੍ਰਿਟੀ ਗੈਸਟ ਲੀਜੈਂਡ ਲਿਰਿਕਸ ਐਂਡ ਸਿੰਗਰ ਗੁਰਵਿੰਦਰ ਬਰਾੜ, ਬਹੁਤ ਹੀ ਵਧੀਆ ਇਹਨਾਂ ਦੀ ਗਾਇਕੀ ਹੈ। ਅਗਰ ਤੁਸੀਂ ਗਾਣੇ ਨਹੀਂ ਅਜੇ ਸੁਣੇ ਗੁਰਵਿੰਦਰ ਬਰਾੜ ਦੇ, ਜ਼ਰੂਰ ਸੁਣਿਆ ਕਰੋ, ਅਤੇ ਤੁਹਾਨੂੰ ਅੱਗੇ ਚੱਲ ਕੇ ਇਹਨਾਂ ਦਾ ਵੀ ਗੀਤ ਸੁਣਾਉਣੇ ਗੁਰਵਿੰਦਰ ਬਰਾੜ ਦੀ ਆਵਾਜ਼ ਦੇ ਵਿੱਚ, ਗੁਰਵਿੰਦਰ ਬਰਾੜ। ਸੋ ਪੂਰਾ ਬੱਚਿਆਂ ਲਈ ਫਨ ਹੋਏਗਾ, ਫੂਡ ਪੂਰਾ, ਚਾਹ ਪਾਣੀ ਦਾ ਪੂਰਾ ਇੰਤਜ਼ਾਮ, ਗਰਮਾ ਗਰਮ ਪਕੌੜੇ, ਸਮੋਸੇ, ਲੰਚ ਵੀ ਹੋਏਗਾ, ਬਿਲਕੁਲ ਫਰੀ ਹੈ ਬੱਚਿਆਂ ਲਈ। ਕਿਡਸ ਲਈ ਜੰਪਿੰਗ ਕੈਸਲ ਬਣੇ ਹੋਏ ਨੇ ਖੇਡਣ ਲਈ, ਬੈਲੂਨ ਸਾਰਾ ਕੁਛ ਹੋਏਗਾ। ਅਤੇ ਨਾਲ ਹੀ ਇਹਨਾਂ ਨੇ ਜੋ ਇਨਾਮ ਕੱਢਣੇ ਨੇ ਕਾਫੀ, ਪਹਿਲਾ ਜਿਹੜਾ ਇਨਾਮ 75-ਇੰਚ TV 4K ਅਲਟਰਾ ਹਾਈ ਡੈਫੀਨੇਸ਼ਨ ਸਮਾਰਟ TV ਆ, ਆਪਣੇ ਆਪ ਤੁਸੀਂ ਲੱਕੀ ਡਰਾ ਜਾ ਕੇ ਸ਼ਾਮਿਲ ਕਰ ਦੇਣਾ ਸਕਾਈਡੋਮ 'ਤੇ, ਅਤੇ ਉਹ ਟਿਕਟ ਰੱਖਣੀ ਆਪਣੇ ਪਾਸ। ਅਤੇ ਪ੍ਰੀਮੀਅਮ ਬਾਈਸਾਈਕਲ ਬਿਲਕੁਲ ਵਧੀਆ ਬ੍ਰੈਂਡ ਨਿਊ, ਇਹ ਸਾਰਾ ਕੁਛ ਇਹਨਾਂ ਨੇ ਇਨਾਮ ਕੱਢਣੇ, ਹੋਰ ਵੀ ਕਾਫੀ ਇਨਾਮ ਨੇ। ਸੋ ਇਸ ਮੇਲੇ ਦਾ ਆਨੰਦ ਮਾਣੋ, ਪਰਿਵਾਰਾਂ ਸਮੇਤ ਬੱਚਿਆਂ ਨੂੰ ਲੈ ਕੇ ਜਾਓ, ਨਾਲ ਸਾਡੀਆਂ ਬਜ਼ੁਰਗ ਮਾਤਾਵਾਂ ਪਿਤਾ ਸਾਰੇ ਪਹੁੰਚਣ ਉੱਥੇ। ਸਕਾਈਡੋਮ ਗਰੁੱਪ ਆਫ ਕੰਪਨੀਜ਼ ਬ੍ਰਿੰਪਟਨ ਦੇ ਵਿੱਚ, ਆਉਣ ਵਾਲੇ ਸ਼ਨਿਚਰਵਾਰ ਨੂੰ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਇਹ ਐਨੂਅਲੀ ਜੋ ਕਸਟਮਰ ਐਪਰੀਸ਼ੀਏਸ਼ਨ ਹੈ ਕਸਟਮਰਾਂ ਨੂੰ ਦਾ ਧੰਨਵਾਦ ਕਰਨ ਲਈ। ਪਿਛਲੇ ਲੰਬੇ ਸਮੇਂ ਤੋਂ ਸਕਾਈਡੋਮ ਗਰੁੱਪ ਆਫ ਕੰਪਨੀ ਦੇ CEO ਦਲਜੀਤ ਸਿੰਘ ਮੋਗੇ ਵਾਲੇ, ਮੈਨੂੰ ਯਾਦ ਆ ਜਦੋਂ ਇਹਨਾਂ ਨੇ ਬ੍ਰਾਂਚ ਖੋਲ੍ਹੀ 1993 ਦੇ ਵਿੱਚ, ਅਤੇ ਹਿਸਾਬ ਲਾ ਲਓ ਵੀ ਕਿੰਨੇ ਸਾਲ ਹੋ ਗਏ, ਮੇਰਾ ਖਿਆਲ ਹੋ ਹੀ ਗਿਆ ਕਾਫੀ ਸਾਲ ਹੋ ਗਏ, ਮੇਰਾ ਮੈਥ ਘੱਟ ਆ ਥੋੜ੍ਹਾ, ਤੁਸੀਂ ਦੱਸ ਦਿਓ ਮੈਨੂੰ। 1993 ਤੋਂ ਲੈ ਕੇ 2026 ਤੱਕ ਰੇਡੀਓ ਪ੍ਰੋਗਰਾਮ ਪੰਜਾਬੀ ਰੰਗ ਸੁਣਦੇ ਰਹੋ। ਸੋ ਕੁਝ ਕਮਰਸ਼ੀਅਲ ਲੈ ਕੇ ਉਸ ਤੋਂ ਬਾਅਦ ਇੱਕ ਗੀਤ ਲਾਉਂਦੇ ਹਾਂ, ਫਿਰ ਫਮੈਸ਼ੀ ਗੀਤ ਤੁਹਾਡੇ ਸ਼ੁਰੂ ਹੋ ਜਾਣੇ ਆ। ਰੇਡੀਓ ਪ੍ਰੋਗਰਾਮ ਪੰਜਾਬੀ ਰੰਗ, ਬਾਈ ਸਾਡੇ ਸੁਖਦੇਵ ਸਿੰਘ ਹੁਣਾਂ ਦਾ ਆ ਗਿਆ, ਕਹਿੰਦੇ ਬੜੀ ਨਾਈਸ ਸੌਂਗ ਜਿਹੜਾ ਤੁਸੀਂ ਗੁਰਦਾਸ ਮਾਨ ਸਾਹਿਬ ਦਾ ਲਾਇਆ। ਸੋ ਜਿਹੜੇ ਟਰੈਕਿੰਗ ਸਾਡੇ ਬਾਈ ਡਰਾਈਵ ਕਰਦੇ ਨੇ, ਚਾਹੇ ਲੇਡੀਜ਼ ਵੀ ਨੇ ਹੁਣ ਤਾਂ ਕਾਫੀ ਚਲਾਉਂਦੀਆਂ, ਸੋ ਬਹੁਤ ਮਿਹਨਤ ਇਹ ਕਰਨਾ ਪੈਂਦਾ ਕੰਮ, ਟਰੱਕਾਂ ਦਾ ਕੰਮ ਤੁਹਾਨੂੰ ਪਤਾ ਹੀ ਆ, ਦੂਰ ਜਾਣਾ ਦਰੇਡੇ ਕਿਤੇ ਵੀ, ਸੋ ਇਹਨਾਂ ਬਿਨਾਂ ਕੱਲ੍ਹ ਕੰਮ ਨਹੀਂ ਚੱਲਦਾ ਟਰੈਕਿੰਗ ਬਿਨਾਂ, ਟਰੈਕਿੰਗ ਇੰਡਸਟਰੀ ਬਿਨਾਂ। ਸੋ ਕਾਫੀ ਫੋਨ ਆਉਂਦੇ ਕਹਿੰਦੇ ਜੀ ਪੈਸੇ ਆਏ ਆ, ਠੀਕ ਆ ਭਾਈ ਜੀ ਨੇ ਕੰਮ ਕੀਤਾ, ਪੈਸੇ ਤੁਹਾਨੂੰ ਜ਼ਰੂਰ ਦੇਣੇ ਚਾਹੀਦੇ ਆ। ਅਸੀਂ ਕੰਪਨੀਜ਼ ਨੂੰ ਵੀ ਕਹਿੰਦੇ ਹਾਂ ਵੀ ਜ਼ਰੂਰ ਖਿਆਲ ਰੱਖਿਆ ਕਰੋ। ਰੇਡੀਓ ਪ੍ਰੋਗਰਾਮ ਪੰਜਾਬੀ ਰੰਗ, ਲਓ ਕੁਝ ਇੱਕ ਕਮਰਸ਼ੀਅਲ ਤੁਹਾਨੂੰ ਸੁਣਾ ਦਈਏ, ਉਸ ਤੋਂ ਬਾਅਦ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ।
1: HK Movers, home, offices, apartments and delivery, big or small, we move it all.
2: HK Movers,
1: local and long distance, we also ship cars, Kailor Transport and moving services.
2: For service with a smile, give us a call.
1: Call Mr. Harminder 416-524-6704.
2: 416-524-6704 pe.
1: Visit 140 Advance Boulevard, Unit Number 10, Brampton.
3: Long distance moving specialist.
1: HK Movers.
4: HK Movers.
3: Welcome to Glitz by Gill's Banquet Hall, a beautiful space with modern design, state-of-the-art sound, state-of-the-art lighting, and wait till you see mouth-watering delicious food. Whether it's an engagement party, a wedding, a birthday party, or corporate event, Glitz by Gill's Banquet Hall has exactly what you need. Moments become a memory, memories become treasures. Call 905-724-7100, 2131 Williams Parkway, Glitz by Gill's Banquet Hall.

0: ਪੀਜ਼ਾ ਡਿਪੂ ਦੀ ਇੱਕ ਨਵੀਂ ਪੇਸ਼ਕਸ਼, ਲੋਡਡ ਫ੍ਰੈਂਚ ਫ੍ਰਾਈਜ਼ ਵਿਦ ਬਟਰ ਚਿਕਨ ਔਰ ਤੰਦੂਰੀ ਵੈਜੀ ਪਨੀਰ, ਇੱਕ ਵਾਰ ਟ੍ਰਾਈ ਤਾਂ ਕਰੋ।
1: ਪੀਜ਼ਾ ਡਿਪੂ ਦਾ ਪੀਜ਼ਾ, ਪੀਜ਼ਾ ਡਿਪੂ ਦਾ ਪੀਜ਼ਾ।
0: ਪੀਜ਼ਾ ਡਿਪੂ, ਕਾਲ 310-9711।
2: ਦੈਟਸ 310-9711।
1: ਪੀਜ਼ਾ ਡਿਪੂ ਦਾ ਪੀਜ਼ਾ।
3: ਅਭੀ ਅਗਰ ਤੁਸੀਂ ਪੀਜ਼ਾ ਖਾਣਾ ਚਾਹੁੰਦੇ ਹੋ, ਤੁਹਾਨੂੰ ਰਿਕਮੈਂਡ ਕਰਦੇ ਹਾਂ ਪੀਜ਼ਾ ਡਿਪੂ ਦਾ, ਨਾਲ ਗਰਮਾ ਗਰਮ ਹੌਟ ਹੌਟ ਚਿਕਨ ਵਿੰਗਸ ਲਓ। ਪੀਜ਼ਾ ਤੁਸੀਂ ਆਪਣੀ ਮਨਪਸੰਦ ਦਾ ਬਣਾਓ, ਵੈਜ ਨੋਨ ਵੈਜ, ਅਦਰਕ ਧਨੀ ਵਾਲਾ ਦੇਸੀ ਸਟਾਈਲ ਦਾ ਪੀਜ਼ਾ, ਐਨ ਮਿਰਚਾਂ ਮੁਰਚਾਂ ਪਾ ਕੇ ਜਿਵੇਂ ਤੁਸੀਂ ਆਪਾਂ ਖਾਂਦੇ ਹਾਂ। ਸੋ ਕਿਸੇ ਵੀ ਬ੍ਰਾਂਚ 'ਤੇ ਤੁਸੀਂ ਪਿਕਅਪ ਕਰ ਸਕਦੇ ਹੋ। ਨੰਬਰ ਇੱਕੋ ਹੀ ਆ ਪੀਜ਼ਾ ਡਿਪੂ ਦਾ, 310-9711। ਕੋਈ ਏਰੀਆ ਕੋਡ ਨਹੀਂ ਲਾਉਣਾ, ਜਿਹੜੀ ਬ੍ਰਾਂਚ ਨੇੜੇ ਹੋਏਗੀ ਤੁਹਾਡੀ ਉੱਥੇ ਘੰਟੀ ਖੜਕਣੀ ਹੈ। pizzadepot.ca 'ਤੇ ਜਾ ਕੇ ਤੁਸੀਂ ਔਡਰ ਕਰ ਸਕਦੇ ਹੋ, ਪਿਕਅਪ ਵੀ ਕਰ ਸਕਦੇ ਹੋ ਅਤੇ ਡਿਲੀਵਰੀ ਵੀ ਕਰਾ ਸਕਦੇ ਹੋ। ਅਗਰ ਤੁਸੀਂ ਇਨਵੈਸਟਮੈਂਟ ਕਰਨਾ ਚਾਹੋ ਤਾਂ ਪੀਜ਼ਾ ਡਿਪੂ ਦੀਆਂ ਬ੍ਰਾਂਚਾਂ ਦੀਆਂ ਜਿਹੜੀਆਂ ਫਰੈਂਚਾਈਜ਼ਾਂ ਰੈਡੀ ਆ, ਤੁਸੀਂ ਕਾਲ ਕਰੋ ਪੀਜ਼ਾ ਡਿਪੂ ਦੇ ਹੈੱਡ ਆਫਿਸ ਨੂੰ 905-458-9711 ਜਾਂ 647-8-86-9722 'ਤੇ ਵੀ ਕਾਲ ਕਰ ਸਕਦੇ ਹੋ। ਪੀਜ਼ਾ ਡਿਪੂ ਦੀਆਂ ਬ੍ਰਾਂਚਾਂ ਰਾਤ ਦੇ 2 ਵਜੇ ਤੱਕ ਖੁੱਲ੍ਹਦੀਆਂ ਨੇ। ਜਿਹੜੀ ਮੇਨ ਬ੍ਰਾਂਚ ਹੈ ਬ੍ਰਿਮਲੀ ਐਂਡ ਪੀਟਰ ਰੋਬਸਨ ਦੇ ਉੱਪਰ ਬ੍ਰਿੰਪਟਨ ਦੇ, ਜਦੋਂ ਸ਼ੁਰੂਆਤ ਹੋਈ ਸੀ ਅੱਜ ਤੋਂ 26 ਸਾਲ ਪਹਿਲਾਂ ਪੀਜ਼ਾ ਡਿਪੂ ਦੀ, ਤਾਂ ਨਾਮ ਹੈ ਪੀਜ਼ਾ ਡਿਪੂ। ਨੰਬਰ ਆ ਉੱਥੋਂ ਦਾ 905-792-9711। ਰੇਡੀਓ ਪ੍ਰਾਂ ਪੰਜਾਬੀ ਰੰਗ। ਲਓ ਅਗਲਾ ਗੀਤ ਤੁਹਾਨੂੰ ਸੁਣਾਉਂਦੇ ਹਾਂ, ਜੋ ਸਪੋਂਸਰਡ ਬਾਏ ਸਕਾਈਡਮ ਗਰੁੱਪ ਆਫ ਕੰਪਨੀ, ਜਿੱਥੇ ਕਿ ਸਾਡੇ ਵੀਰ ਛੋਟੇ ਗੁਰਵਿੰਦਰ ਬਰਾੜ ਲੀਜੈਂਡਸ ਲਿਰਿਕਸ ਐਂਡ ਕਲਾਕਾਰ, ਗੀਤ ਆਪ ਹੀ ਲਿਖਦੇ ਆ, ਬੜੇ ਵਧੀਆ ਇਹਨਾਂ ਨੇ ਗੀਤ ਲਿਖੇ ਆ। ਜੇ ਤੁਸੀਂ ਉਹਨਾਂ ਦੇ ਜੋ ਗੀਤ ਸੁਣੋਗੇ, ਲਓ ਫਿਰ ਉਹਨਾਂ 'ਚ ਗੀਤ ਆ ਸ਼ਾਮਿਲ ਕੀਤਾ, ਬੜੀ ਹਕੀਕਤ ਸੱਚਾਈ ਦੱਸਦਾ ਹੈ ਗੀਤ, ਧਿਆਨ ਨਾਲ ਸੁਣਿਓ ਜ਼ਰਾ, ਅਤੇ ਉਸ ਤੋਂ ਬਾਅਦ ਫਰਮਾਇਸ਼ਾਂ ਤੁਹਾਡੀਆਂ ਸ਼ੁਰੂ ਹੋ ਜਾਣੀਆਂ ਜਲਦੀ। ਲਓ ਸੁਣੋ ਇਹ ਗੀਤ।

ਇਹ ਸੰਜੀ ਗੁਰਵਿੰਦਰ ਬਰਾੜ ਵੇਖੋ ਕਿੰਨਾ ਵਧੀਆ ਮੋਸ਼ਨ ਸੌਂਗ ਸੀ ਪਰ ਸੋ ਇਹ ਪਹੁੰਚ ਰਹੇ ਨੇ ਸਕਾਈਡਮ ਗਰੁੱਪ ਕੰਪਨੀਜ਼ ਦੇ ਨੈਕਸਟ ਵੀਕ ਆਉਣ ਵਾਲੇ ਸ਼ਨਿਚਰਵਾਰ ਨੂੰ ਸਕਾਈਡਮ ਗਰੁੱਪ ਆਫ ਕੰਪਨੀਜ਼ ਦੇ 30 ਸਟੈਫਰਡ ਡਰਾਈਵ ਦੇ ਉੱਪਰ ਜੇ ਮੇਲਾ ਹੋਣ ਜਾ ਰਿਹਾ ਕਸਟਮਰ ਦੀ ਐਪਰੀਸ਼ੀਏਸ਼ਨ ਲਈ ਤੁਸੀਂ ਸਾਰੇ ਪਹੁੰਚ ਸਕਦੇ ਹੋ ਬਿਲਕੁਲ ਇਹ ਫ੍ਰੀ ਇਵੈਂਟ ਆ ਕੋਈ ਇਹਦੀ ਟਿਕਟ ਨਹੀਂ ਕੁਛ ਨਹੀਂ ਬੱਚਿਆਂ ਨੂੰ ਲੈ ਕੇ ਜਾਓ ਨਾਲ ਪਰਿਵਾਰਾਂ ਸਮੇਤ ਸਕਾਈਡਮ ਆਫ ਕੰਪਨੀ ਦੇ ਉੱਪਰ ਕਾਫੀ ਇਨਾਮ ਕੱਢਣੇ ਨੇ ਆਪਣਾ ਲੱਕੀ ਡਰਾ ਦੇ ਵਿੱਚ ਨਾਮ ਸ਼ਾਮਿਲ ਕਰ ਦਿਓ ਜਾ ਕੇ ਅਤੇ ਟਿਕਟ ਤੁਹਾਨੂੰ ਮਿਲ ਜਾਣੀ ਹੈ ਸੋ ਬਹੁਤ ਸਾਰੇ ਨਾਮ ਨਿਕਲਣੇ ਖਾਣ ਪੀਣ ਦਾ ਪੂਰਾ ਪ੍ਰਬੰਧ ਹੋਏਗਾ ਮੇਲੇ ਦੀ ਸਟਾਰਟਿੰਗ ਜਿਹੜੀ ਸਵੇਰੇ 11 ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਇਹ ਚੱਲਦਾ ਕਸਟਮਰ ਦੀ ਐਪਰੀਸ਼ੀਏਸ਼ਨ ਲਈ ਕਸਟਮਰ ਦਾ ਧੰਨਵਾਦ ਕਰਨ ਲਈ ਪਿਛਲੇ ਲੰਬੇ ਸਮੇਂ ਤੋਂ ਐਨੂਅਲ ਜੋ ਇਹ ਮਦਰਸ ਡੇ 'ਤੇ ਮੇਲਾ ਕਰਾਉਂਦੇ ਆ ਸੋ ਨਾਮ ਹੈ ਸਕਾਈਡ ਆਫ ਕੰਪਨੀਜ਼ ਹੈੱਡ ਆਫ ਦਾ ਫੋਨ ਨੰਬਰ 905-876-9898 ਜਾਂ ਤੁਸੀਂ 416-305-9898 'ਤੇ ਵੀ ਕਾਲ ਕਰ ਸਕਦੇ ਹੋ ਜਾਂ ਤੁਸੀਂ ਮੇਰੇ ਨਾਲ ਵੀ ਗੱਲਬਾਤ ਕਰ ਸਕਦੇ ਹੋ ਫੋਨ ਕਰਕੇ ਮੇਰਾ ਨੰਬਰ ਹੈ 416-662-1313 4166621311 ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ ਟੈਕਸਟ ਮੈਸੇਜ ਵੀ ਭੇਜ ਸਕਦੇ ਹੋ ਆਪਣੇ ਬਿਜ਼ਨਸ ਪ੍ਰਮੋਟ ਕਰਾਉਣਾ ਚਾਹੁੰਦੇ ਹੋ ਤਾਂ ਵੀ ਮੇਰਾ ਸੇਮ ਨੰਬਰ ਹੈ 416-662-1313 ਰੇਡੀਓ ਪ੍ਰੋਗਰਾਮ ਪੰਜਾਬੀ ਰੰਗ ਮੈਂ ਤੁਹਾਡਾ ਹੋਸਟ ਦੋਸਤ ਚਮਕੌਰ ਸਿੰਘ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਪਰ ਉਹਨੂੰ ਨੰਬਰ ਨੈਟੋ ਸੇਲਸ ਵੱਲੋਂ ਵੀ ਸਪੋਂਸਰ ਕੀਤਾ ਜਾ ਰਿਹਾ ਨੰਬਰ ਨੈਟੋ ਸੇਲਸ ਪਿਛਲੇ ਲੰਬੇ ਸਮੇਂ ਤੋਂ ਕੋਈ ਤੁਸੀਂ ਇੰਪੋਰਟ ਡੋਮੈਸਟਿਕ ਕਾਰ ਲੈਣੀਆਂ ਅਸੀਂ ਲੈਣੇ ਡੋਜ ਗ੍ਰੈਂਡ ਕੈਰਾਵਾਨ ਦੀਆਂ ਵੈਨਸ ਲੈਣੀਆਂ ਨੇ ਟੈਕਸੀ ਪਾਉਣ ਦੀ ਸੋਚਣ ਪਰ ਸੋਚੋ ਨਾ ਤੁਹਾਨੂੰ ਟੈਕਸੀ ਵਾਲੀਆਂ ਗੱਡੀਆਂ ਵੀ ਮਿਲਣਗੀਆਂ ਉਬਰ ਲਿਫਟ ਲਈ ਵੀ ਗੱਡੀ ਮਿਲੇਗੀ ਇੱਕ ਵਾਰ ਜਾ ਕੇ ਵੇਖੋ ਬ੍ਰਿੰਪਟਨ ਦੇ ਵਿੱਚ 690 ਕੁਈਨ ਸਟਰੀਟ ਵੈਸਟ ਮਕਲੋਗਨ ਅਤੇ ਚੰਕੂਜ਼ੀ ਦੇ ਬਿਲਕੁਲ ਵਿਚਕਾਰ ਹੈ ਬ੍ਰਿੰਪਟਨ ਵੈਸਟ ਦੇ ਵਿੱਚ ਆਲਵੇਜ਼ ਰਿਮੈਂਬਰ ਨੰਬਰ ਨੈਟੋ ਸੇਲਸ ਤੁਸੀਂ ਨੰਬਰ ਨੈਟੋ ਸੇਲਸ ਦੀ ਟੀਮ ਨੂੰ ਫੋਨ ਕਰ ਲਓ 905-450-0005-450-0009 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਗੱਡੀਆਂ ਕਿੰਨੀਆਂ ਕੁ ਨੇ ਇਹ ਦੇਖਣ ਲਈ ਤੁਸੀਂ ਵੈਬਸਾਈਟ ਨੂੰ ਵਿਜ਼ਿਟ ਕਰੋ 9autosales.ca ਜਾਂ ਨੰਬਰ ਨੈਟੋ ਸੇਲ ਦੀ ਜੋ ਟੀਮ ਹੈ ਉਹਨਾਂ ਨੂੰ ਕਾਲ ਕਰ ਲਓ 905-450-0009 ਸੋ ਆਲਵੇਜ਼ ਰਿਮੈਂਬਰ ਨੰਬਰ ਨੈਟੋ ਸੇਲਸ ਇਨ ਬ੍ਰਿੰਪਟਨ ਲਓ ਜੀ ਅਗਲਾ ਗੀਤ ਫਰਮੈਸ਼ੀ ਗੀਤ ਹੈ ਸਾਡੇ ਭੈਣ ਜੀ ਕੇਵਲ ਗਿੱਲ ਉਹਨਾਂ ਨੇ ਫਰਮੈਸ਼ ਭੇਜੀ ਸੀ ਗੀਤ ਕਹਿੰਦੇ ਜੀ ਜ਼ਰੂਰ ਸੁਣਾਓ ਸਾਨੂੰ ਗੀਤ ਬੜਾ ਵਧੀਆ ਸੋ ਲਓ ਸੁਣੋ ਇਹ ਗੀਤ

0: ਏਸ਼ੀਅਨ ਫੂਡ ਸੈਂਟਰ,
1: ਏਸ਼ੀਅਨ ਫੂਡ ਸੈਂਟਰ ਜੀ, ਏਸ਼ੀਅਨ ਫੂਡ ਸੈਂਟਰ ਦੀਆਂ ਤੁਹਾਡੇ ਨੇੜੇ ਤੇੜੇ 9 ਬ੍ਰਾਂਚਾਂ ਨੇ। ਤੁਸੀਂ ਇਸ ਵੀਕਐਂਡ ਤੇ ਗਰੋਸਰੀ ਕਰਨਾ ਚਾਹੁੰਦੇ, ਬੜੀ ਵਧੀਆ ਤਾਜ਼ੀ ਸਾਫ਼ ਸੁਥਰੀ ਗਰੋਸਰੀ, ਤਾਜ਼ੇ ਫਲ ਫਰੂਟ ਤੇ ਘਰ ਦਾ ਹੋਰ ਬਹੁਤ ਸਾਰਾ ਸਮਾਨ ਤੁਹਾਨੂੰ ਮਿਲੇਗਾ ਅੰਡਰ ਵਨ ਰੂਫ। ਤੁਸੀਂ ਪਹੁੰਚ ਸਕਦੇ ਹੋ ਕਿਸੇ ਬ੍ਰਾਂਚ ਤੇ। ਏਸ਼ੀਅਨ ਫੂਡ ਸੈਂਟਰ ਦੇ ਹੈੱਡ ਆਫਿਸ ਦਾ ਫੋਨ ਨੰਬਰ 416-740-3262। ਏਸ਼ੀਅਨ ਫੂਡ ਸੈਂਟਰ, ਰੇਡੀਓ ਪ੍ਰੋਗਰਾਮ ਪੰਜਾਬੀ ਰੰਗ। ਦੋਸਤੋ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਹਾਡੇ ਮੈਸੇਜ ਪਹੁੰਚੀ ਜਾਂਦੇ ਨੇ, ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੀਤਾਂ ਤੁਸੀਂ ਪਸੰਦ ਕਰ ਰਹੇ ਹੋ, ਸੋ ਨਾਮ ਹੈ ਪੰਜਾਬੀ ਰੰਗ ਅਤੇ ਮੈਂ ਤੁਹਾਡਾ ਹੋਸਟ ਦੋਸਤ ਚਮਕੌਰ ਸਿੰਘ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਪਰ ਉਹਨੂੰ ਸਪੋਂਸਰ ਕੀਤਾ ਜਾ ਘਰ ਖਰੀਦਣਾ, ਵੇਚਣਾ, ਰੀਅਲ ਸਟੇਟ ਦੀ ਤੁਸੀਂ ਕੋਈ ਵੀ ਟ੍ਰਾਂਸ਼ਨ ਕਰਨੀ, ਆਪਣੇ ਘਰ ਦੀ ਫ੍ਰੀ ਮਾਰਕੀਟ ਅਵੈਲਿਊਸ਼ਨ ਕਰਾਉਣੀ ਆ, ਪ੍ਰੋਪਰਟੀ ਤੁਹਾਡੀ ਜਾਂ ਰੈਂਚਲ ਆ ਚਾਹੇ ਕਮਰਸ਼ਲ ਆ ਚਾਹੇ ਇਨਵੈਸਟਮੈਂਟ ਪ੍ਰੋਪਰਟੀ ਆ, ਤੁਹਾਡੀ ਮਨਪਸੰਦ ਦੀ ਪ੍ਰੋਪਰਟੀ ਤੁਹਾਨੂੰ ਲੈ ਕੇ ਦਿੱਤੀ ਜਾਏਗੀ ਜਿੱਥੇ ਵੀ ਤੁਸੀਂ ਚਾਹੁੰਦੇ ਹੋ, ਬੜੇ ਵਧੀਆ ਰੇਟਾਂ 'ਤੇ। ਇੰਡੈਕਸ ਰੈਲਟੀ ਬ੍ਰੋਕਰੇਜ ਤੋਂ ਪਰੋਂ ਸਪੋਂਸਰ ਕਰਨੇ ਹਰਜੀਤ ਬਾਜਵਾ, ਨੰਬਰ 416-970-4333 ਜਾਂ ਹਰਦੀਪ ਸਿਵੀਆ ਨੂੰ 647-970-7373 'ਤੇ ਤੁਸੀਂ ਕਾਲ ਕਰ ਲਓ। ਪ੍ਰੋਪਰਟੀ ਤੁਹਾਡੀ ਚਾਹੇ ਵੇਚਣ ਵਾਲੀ ਹੈ ਚਾਹੇ ਖਰੀਦਣੀ ਹੈ, ਤਾਂ ਨਾਮ ਹੈ ਇੰਡੈਕਸ ਰੈਲਟੀ ਬ੍ਰੋਕਰੇਜ ਤੋਂ ਰਿਐਲਟਰ ਹਰਜੀਤ ਬਾਜਵਾ। ਨੰਬਰ ਟੂ ਕਾਲ 416-970-4333, 416-970-4333 'ਤੇ ਤੁਸੀਂ ਕਾਲ ਕਰ ਸਕਦੇ ਹੋ। ਤੁਹਾਨੂੰ ਮੋਰਗੇਜ ਚਾਹੀਦੀ ਹੈ, ਨਾਮ ਹੈ ਜੀ ਐਨ ਈ ਮੋਰਗੇਜ ਤੋਂ ਮਯੰਕ ਪਰਨਾਗਰ, ਪਿਛਲੇ ਲੰਬੇ ਸਮੇਂ ਤੋਂ ਰੈਂਸ਼ੀਅਲ ਕਮਰਸ਼ੀਅਲ ਪ੍ਰਾਈਵੇਟ ਫੰਡ ਸੈਲਫ ਇੰਪਲਾਈਡ ਔਰ ਡੈਟ ਕੰਸੋਲੀਡੇਸ਼ਨ ਇਕੁਇਟੀ ਲਾਈਨ ਆਫ ਕ੍ਰੈਡਿਟ ਟਰੱਕ ਟ੍ਰੇਲਰ 'ਤੇ ਤੁਹਾਨੂੰ ਲੋਨ ਚਾਹੀਦਾ, ਹੈਵੀ ਇਕੁਪਮੈਂਟ ਲੋਨ ਚਾਹੀਦੇ ਨੇ, ਤਾਂ ਤੁਸੀਂ ਕਾਲ ਕਰੋ ਮਯੰਕ ਪਰਨਾਗਰ ਜੀ ਨੂੰ, ਨੰਬਰ 647-702-2023, 647-702-2023 'ਤੇ ਤੁਸੀਂ ਕਾਲ ਕਰ ਸਕਦੇ ਹੋ। ਟੈਲੀਟਾਈਮ ਦਾ ਸੰਦੇਸ਼ ਹੈ, ਬੜੇ ਧਿਆਨ ਨਾਲ ਸੁਣੋ। ਜਿਹੜੀ ਮਿਸਾਗਾ ਦੇ ਵਿੱਚ ਬ੍ਰਾਂਚ ਹੈ, 3125 ਵੁਲਫਡੇਲ ਰੋਡ ਮਿਸਾਗਾ, ਮੇਵਸ ਐਂਡ ਡਾਂਸ ਦੇ ਕੋਰਨਰ 'ਤੇ ਆ। ਹੁਣੇ ਮੈਨੂੰ ਮੈਸੇਜ ਬਾਈ ਨੇ ਭੇਜਿਆ ਸੀ, ਸਾਡੇ ਬਾਈ ਬਲਜੀਤ ਹੋਣਾ, ਕਹਿੰਦੇ ਟੈਕਸ ਸਾਨੂੰ ਨੰਬਰ ਦਿਓ ਮਿਸਾਗਾ ਵਾਲੀ ਬ੍ਰਾਂਚ ਦਾ, 3125 ਵੁਲਫਡੇਲ ਰੋਡ ਮਿਸਾਗਾ, ਮੇਵਸ ਐਂਡ ਡਾਂਸ ਦੇ ਬਿਲਕੁਲ ਇੰਟਰਸੈਕਸ਼ਨ ਦੇ ਨੇੜੇ ਆ ਇਹ ਚੌਥੀ ਬ੍ਰਾਂਚ ਟੈਲੀਟਾਈਮ ਦੀ। ਇੱਥੇ ਵੀ ਤੁਸੀਂ ਜਾ ਸਕਦੇ ਹੋ, 4 ਬ੍ਰਾਂਚਾਂ ਨੇ, 50 ਤੋਂ ਲੈ ਕੇ 85 ਆ। ਤੁਹਾਨੂੰ ਟੀ ਵੀ ਚਾਹੀਦੇ ਨੇ, ਗਰੰਟਡ ਲੋਸ ਪ੍ਰਾਈਸ, ਸੋਨੀ, ਸੈਮਸੰਗ, ਐਲ ਜੀ, ਤੁਸ਼ੀਬਾ, ਸ਼ਾਰਪ ਪ੍ਰੋਡਕਟਸ 'ਤੇ ਘਰ ਦਾ ਆਪਣੇ ਤੁਹਾਡਾ ਫਰਨੀਚ ਜਿਹੜਾ ਇਲੈਕਟ੍ਰੋਨਿਕ ਦਾ ਸਮਾਨ ਤੁਹਾਨੂੰ ਸਾਰਾ ਮਿਲੇਗਾ। ਇੱਥੋਂ ਤੁਸੀਂ ਅਪਲਾਇੰਸਿਸ ਵੀ ਲਓ, ਜੈਨੇ, ਮੇਟੈਗ, ਵਾਇਰਪੂਲ, 6 ਮਹੀਨੇ ਬਾਅਦ ਪੇਮੈਂਟ ਕਰੋ, ਸਾਲ ਬਾਅਦ ਕਰੋ, ਕੋਈ ਇੱਥੇ ਇੰਟਰਸਟ ਨਹੀਂ। ਆਪਣੀਆਂ ਛੋਟੀਆਂ ਛੋਟੀਆਂ ਕਿਸ਼ਤਾਰਾਂ ਤੁਸੀਂ ਪੈਸੇ ਦੇ ਦਿਓ, ਕਿਤੇ ਜਿਹੜੇ ਪੈਸੇ ਸਾਨੂੰ ਦੇਣੇ ਪਹਿਲਾਂ ਕਿਤੇ ਹੋਰ ਖਰਚ ਲਓ। ਟੀ ਵੀ ਤੁਹਾਨੂੰ ਚਾਹੀਦਾ ਵੱਡੇ ਤੋਂ ਵੱਡਾ, ਛੋਟੇ ਤੋਂ ਛੋਟਾ, ਉਹ ਵੀ ਮਿਲੇਗਾ। ਆਟਾ ਗੁੰਨਣ ਵਾਲੀਆਂ ਮਸ਼ੀਨਾਂ 2 ਬ੍ਰਾਂਚਾਂ, ਤੁਸੀਂ ਹੁਣ ਫਰਨੀਚਰ ਵੀ ਲੈ ਸਕਦੇ ਹੋ। ਸੋ ਨਾਮ ਹੈ ਟੈਲੀਟਾਈਮ, ਟੈਲੀਟਾਈਮ ਲੋਕੇਸ਼ਨ 4 ਲੋਕੇਸ਼ਨ ਟੂ ਸਰਵ ਯੂ, ਹੈੱਡ ਆਫ ਦਾ ਫੋਨ ਨੰਬਰ 905-273-5550। ਆਉਣਾ ਸਮੇਂ ਤੁਸੀਂ ਕੋਈ ਪਾਰਟੀ ਕਰਨੀ, ਤਾਂ ਨਾਮ ਹੈ ਵਰਦੀ ਕਨਵੈਨਸ਼ਨ ਸੈਂਟਰ, ਜੋ ਕਿ 3550 ਡੇ ਰੋਡ ਈਸਟ ਮਾਲਟਨ ਮਿਸਾਗਾ ਦੇ ਵਿੱਚ ਆ। ਪੰਜਾਬੀਆਂ ਦਾ ਗੜ, ਬੈਸਟ ਰੇਟ, ਬੈਸਟ ਸਰਵਿਸਿਜ਼, ਹੁਣ ਇਹਨਾਂ ਨਾਲ ਪੈਟੀਓ ਵੀ ਤਿਆਰ ਕੀਤਾ। ਸਮਰ ਦੇ ਵਿੱਚ ਤੁਸੀਂ ਬੈਠ ਕੇ ਆਪਣੀ ਮਨਪਸੰਦ ਦੀ ਡਰਿੰਕ ਲਓ, ਉੱਥੇ LLBO ਲਾਇਸੈਂਸ ਦਾ, ਵਧੀਆ ਖਾਣਾ ਖਾਓ, ਈਟ ਫਰੈਸ਼, ਫੀਲ ਫਰੈਸ਼। 80 ਪੀਪਲ ਤੋਂ ਲੈ ਕੇ 800 ਪੀਪਲ ਤੱਕ ਤੁਸੀਂ ਪਾਰਟੀ ਕਰ ਸਕਦੇ ਹੋ। ਪਾਰਟੀ ਤੁਹਾਡੀ ਚਾਹੇ ਕੋਈ ਵੀ ਆ, ਮਾਈਆਂ, ਮਹਿੰਦੀ, ਵਿਆਹ ਦੀ ਪਾਰਟੀ, ਤਾਂ ਪਹੁੰਚਣਾ ਹੈ ਤੁਸੀਂ, ਬੁੱਕ ਕਰਾਉਣੀ ਹੈ ਪਾਰਟੀ ਵਿਰਦੀ ਕਨਵੈਨਸ਼ਨ ਸੈਂਟਰ 'ਤੇ। ਕਾਲ ਕਰੋ ਚਾਰਲੀ ਸਿੰਘ ਨੂੰ, 416-720-2927। ਬਹੁਤ ਵਧੀਆ ਖੂਬਸੂਰਤ ਬੈਂਕਟ ਹਾਲ 'ਤੇ, ਖੁੱਲ੍ਹੀ ਡੁੱਲੀ ਪਾਰਕਿੰਗ 'ਤੇ, ਬਹੁਤ ਵਧੀਆ ਡਾਂਸਿੰਗ ਫਲੋਰ, ਐਨ ਫਰੈਂਡਲੀ ਮਾਹੌਲ ਆ, ਖਾਣਾ ਬੜਾ ਵਧੀਆ, ਪੂਰਾ ਡੈਕੋਰੇਟਡ ਹਾਲ, ਐਨ ਜਦੋਂ ਜਾਓਗੇ ਤੁਸੀਂ ਕਹਿਣਾ ਵਾਰ ਵਾਰ ਅਸੀਂ ਪਾਰਟੀਆਂ ਇੱਥੇ ਹੀ ਕਰੀਏ। ਪੰਜਾਬੀਆਂ ਦੇ ਗੜ 'ਚ ਮਾਲਟਨ ਦੇ ਵਿੱਚ, 3550 ਡੈਰਿਡ ਓਸਟ ਮਾਲਟਨ, ਗੋਰੇ ਦੇ ਬਿਲਕੁਲ ਨੇੜੇ। ਨੰਬਰ ਟੂ ਕਾਲ ਚਾਰਲੀ ਸਿੰਘ, 416-720-2927, 416-720-2927 'ਤੇ ਤੁਸੀਂ ਕਾਲ ਕਰ ਸਕਦੇ ਹੋ। ਇੰਡੀਆ ਨੂੰ ਪੈਸੇ ਭੇਜਣੇ ਨੇ, ਮੰਗਾਉਣੇ, ਦਾ ਨਾਮ ਹੈ ਆਰਨੀ ਟ੍ਰੇਡਰਸ ਦਾ, ਇਹਨਾਂ ਦੇ ਆਫਿਸ ਨੂੰ ਵਿਜਿਟ ਕਰ ਲਓ। ਹਫ਼ਤੇ ਦੇ 7 ਦਿਨ, 1900 ਕਲਾਰਕ ਬੁਲੇਵਾਰਡ ਯੂਨਿਟ 7 ਬ੍ਰਿੰਪਟਨ ਦੇ ਵਿੱਚ ਆ। ਇੰਡੀਆ ਨੂੰ ਪੈਸੇ ਭੇਜਣੇ ਨੇ, ਮੰਗਾਉਣੇ ਨੇ, ਬਹੁਤ ਹੀ ਵਧੀਆ ਫਾਸਟ ਐਂਡ ਰਿਲਾਇਬਲ ਸਰਵਿਸਿਜ਼ ਹੈ, ਫਾਸਟ ਬਿਲਕੁਲ। ਸੋ ਇਹ ਸੇਵਾ ਲੈਣ ਵਾਸਤੇ ਤੁਸੀਂ ਕਾਲ ਕਰਨੀ ਹੈ ਗੁਰਚਰਨ ਬੜਵਾਲ ਜੀ ਨੂੰ, ਨੰਬਰ 905-671-3770, 905-671-3770 ਤੁਸੀਂ ਕਾਲ ਕਰ ਸਕਦੇ ਹੋ। ਜੋ ਰੇਟ ਨੇ ਅੱਜ ਦੇ ਕੈਨੇਡੀਅਨ ਡਾਲਰ ਦੇ, ਤੁਸੀਂ ਇੱਕ ਦੇ ਤੁਹਾਨੂੰ ਮਿਲਣਗੇ ਕੈਸ਼ ਦੇ ਨਾਲ 70 ਰੁਪਈਏ, ਬੈਂਕ ਡਰਾਫਟ ਅਤੇ ਈ ਟ੍ਰਾਂਸਫਰ ਨਾਲ ਮਿਲਣਗੇ ਤੁਹਾਨੂੰ 70 ਰੁਪਈਏ 25 ਪੈਸੇ, US ਦੇ ਨਾਲ, US ਡਰਾਫਟ ਨਾਲ, ਇੱਕ ਅਮੈਰੀਕਨ ਡਾਲਰ ਦੇ ਤੁਹਾਨੂੰ ਮਿਲਣਗੇ 93 ਰੁਪਈਏ 50 ਪੈਸੇ। ਇਹ ਸੇਵਾ ਲੈਣ ਵਾਸਤੇ ਤੁਸੀਂ ਕਾਲ ਕਰੋ 905-671-3770, R&D ਟ੍ਰੇਡਰਸ, ਜੋ ਇੱਕ R&D ਇੰਸਟੈਂਟ ਫੰਡਸ ਟ੍ਰਾਂਸਫਰ ਸਰਵਿਸ, ਇਹਨਾਂ ਨੇ ਨਵੀਂ ਸਰਵਿਸ ਸ਼ੁਰੂ ਕੀਤੀ ਪਿਛਲੇ 1 ਮਹੀਨੇ ਤੋਂ, ਇੰਸਟੈਂਟ ਮਨੀ ਟ੍ਰਾਂਸਫਰ, ਇਹ ਤੁਹਾਨੂੰ ਮਿਲਣਗੇ $1.79-50 ਪੈਸੇ, 5 ਮਿੰਟ ਵਿੱਚ ਦੀ ਤੁਹਾਡੇ ਪੈਸੇ ਜਿਹੜੇ ਤੁਹਾਡੇ ਅਕਾਊਂਟ ਜਮ੍ਹਾਂ ਹੋ ਜਾਣਗੇ। ਸੋ ਇਹ ਸੇਵਾ ਲੈਣ ਵਾਸਤੇ ਕਾਲ ਕਰਨੀ ਹੈ R&D ਟ੍ਰੇਡਰਸ ਦੇ, ਨੰਬਰ 905-671-3770। ਲਓ ਜੀ ਫਿਰ ਬਾਰਿਸ਼ ਪੈ ਰਹੀ ਹੈ, ਸੁਣਾਉਂਦੇ ਤੁਹਾਨੂੰ ਗੀਤ, ਬੜਾ ਵਧੀਆ ਹਿੰਦੀ ਦਾ ਗੀਤ ਆ ਸਾਡੇ ਬਾਈ ਰਾਜ ਜੀ। ਅਤੇ ਇੱਕ ਹੋਰ ਮੈਨੂੰ ਕਾਲ ਆਈ ਹੈ, ਕਹਿੰਦੇ ਜੀ ਹਿੰਦੀ ਦਾ ਗੀਤ ਵੀ ਜ਼ਰੂਰ ਪੇਸ਼ ਕਰਿਆ ਕਰੋ। ਰੇਸ਼ਮ ਹੋਣਾ ਨੇ ਬਾਈ ਨੇ ਕਾਲ ਕੀਤੀ ਆ, ਸੋ ਬਹੁਤ ਬਹੁਤ ਧੰਨਵਾਦ ਜੀ। ਕਹਿੰਦੇ ਗੀਤ ਤੁਸੀਂ ਬੜੇ ਵਧੀਆ ਲਗਾ ਰਹੇ ਹੋ, ਤੁਹਾਨੂੰ ਪਤਾ ਫਿਰ ਆਪਾਂ ਨੀਂਦ ਨਹੀਂ ਤੁਹਾਨੂੰ ਆਉਣ ਦਿੰਦੇ, ਰਾਤ ਦਾ ਟਾਈਮ ਹੈ, ਸਨਿਚਰ ਉਹ ਵੀ ਸਨਿਚਰਵਾਦ ਦੀ ਰਾਤ ਪੰਜਾਬੀ ਰੰਗ ਦੇ ਨਾਲ। ਟੀਮ ਫੋਰ ਐਂਟਰਟੇਨਮੈਂਟ ਵੱਲੋਂ ਜੋ ਇਨਫੋਰਮੇਸ਼ਨ ਭੇਜੀ ਗਈ ਸਾਨੂੰ, ਪੰਜਾਬੀ ਵਿਰਸਾ 2026, ਬਹੁਤ ਹੀ ਵਧੀਆ, ਸਾਡੇ ਚੋਟੀ ਦੇ ਕਲਾਕਾਰ ਕਮਲ ਹੀਰ, ਮਨਮੋਹਨ ਵਾਰਸ, ਸੰਗਤਾਰ ਪਹੁੰਚ ਰਹੇ ਨੇ। ਇਹਨਾਂ ਦੀਆਂ ਟਿਕਟਾਂ ਫਰਾਈਡੇ ਤੋਂ ਸ਼ੁਰੂ ਹੋਈਆਂ ਨੇ ਸਪੈਸ਼ਲ, ਜਿਹੜੀਆਂ ਤੁਹਾਨੂੰ ਡਿਸਕਾਊਂਟ 'ਤੇ ਮਿਲਣਗੀਆਂ। ਤੁਹਾਨੂੰ ਅਸੀਂ ਕੋਡ ਦੇ ਦੇਣਾ, ਪ੍ਰੋਮੋ ਕੋਡ PV Toronto, ਇਹ ਪਾ ਕੇ ਤੁਸੀਂ ਆਪਣੀਆਂ ਟਿਕਟਾਂ ਇਹ 26 ਤਰੀਕ ਤੱਕ ਦਾ ਡਿਸਕਾਊਂਟ ਦੇ ਨਾਲ, ਫਿਰ 26 ਤੋਂ ਬਾਅਦ 27 ਤਰੀਕ ਬੁੱਧਵਾਰ ਤੋਂ ਜਿਹੜੀਆਂ ਆਮ ਟਿਕਟਾਂ ਦੀ ਸ਼ੁਰੂਆਤ ਹੋ ਜਾਣੀ ਹੈ, ਇਹ ਟਿਕਟਾਂ ਤੁਸੀਂ ਲਓਗੇ ticketmaster.ca ਤੋਂ, ਜਿਹੜੀਆਂ ਪਹਿਲਾਂ ਤੁਸੀਂ ਲੈਣੀਆਂ ਨੇ। ਇਹ ਪ੍ਰੋਮੋ ਕੋਡ ਆਪਣਾ ਨੋਟ ਕਰ ਲਓ, PV Toronto, 26 ਤਰੀਕ ਤੱਕ ਤੁਹਾਨੂੰ ਡਿਸਕਾਊਂਟਡ ਟਿਕਟਾਂ ਮਿਲਣੀਆਂ, ਜਿਹੜੀ ਇਹਨਾਂ ਦਾ ਸ਼ੋਅ ਜੋ ਹੋਣ ਜਾ ਰਿਹਾ 25 ਜੁਲਾਈ ਨੂੰ ਆਪਣੇ ਟੋਰੋਂਟੋ ਦੇ ਵਿੱਚ, 1133 ਕੁਇਨਸ ਪਲੇਟ ਡਰਾਈਵ, ਬਿਲਕੁਲ ਹਾਈਵੇ 27 ਰੈਕਸਡੇਲ ਬੁਲੇਵਾਰਡ ਦੇ ਨੇੜੇ ਆ। ਸੋ ਇੱਥੇ ਤੁਸੀਂ ਸ਼ੋਅ ਵੇਖਣਾ 25 ਜੁਲਾਈ ਨੂੰ, ਪੰਜਾਬੀ ਵਿਰਸਾ 2026, ਟੀਮ ਫੋਰ ਐਂਟਰਟੇਨਮੈਂਟ ਸਾਨੂੰ ਭੇਜੀ ਗਈ ਹੈ ਇਨਫੋਰਮੇਸ਼ਨ। ਸਪੋਂਸਰਸ਼ਿਪ ਵਾਸਤੇ ਤੁਸੀਂ ਸਪੋਂਸਰਸ਼ਿਪ ਵੀ ਦੇ ਸਕਦੇ ਹੋ, ਕਿਉਂਕਿ ਸਪੋਂਸਰਸ਼ਿਪ ਤੋਂ ਬਿਨਾਂ ਜਿਹੜੇ ਇਹ ਸ਼ੋਅ ਜਾਂ ਰੇਡੀਓ ਸ਼ੋਅ ਸਭ ਅਧੂਰੇ ਹੁੰਦੇ ਨੇ। ਸੋ ਇਹ ਕਾਲ ਕਰਨ ਲਈ ਤੁਸੀਂ ਕਾਲ ਕਰੋ ਸਪੋਂਸਰਸ਼ਿਪ ਲਈ, 647-468-62 ਜਾਂ 416-303-4443 ਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ। ਸੋ ਇਹ ਸ਼ੋਅ ਜ਼ਰੂਰ ਦੇਖੋ, ਪੰਜਾਬੀ ਵਿਰਸਾ ਆਪਣੇ ਪਰਿਵਾਰਾਂ ਦੇ ਨਾਲ, ਜੋ ਕਿ ਪਹੁੰਚ ਰਹੇ ਨੇ ਕਮਲ ਹੀਰ, ਮਨਮੋਹਨ ਵਾਸ, ਸੰਗਤਾਰ, 25 ਜੁਲਾਈ ਨੂੰ ਟੀਮ ਫੋਰ ਐਂਟਰਟੇਨਮੈਂਟ ਵੱਲੋਂ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ 647-468-62 ਜਾਂ 416-303-4443 'ਤੇ ਤੁਸੀਂ ਕਾਲ ਕਰ ਸਕਦੇ ਹੋ। ਅਗਲਾ ਹਿੰਦੀ ਦਾ ਗੀਤ ਸੁਣਾਏ, ਅਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਹੋਰ ਗੀਤ ਸੁਣਾਵਾਂਗੇ। ਅਤੇ ਗੀਤ ਬੜਾ ਵਧੀਆ, ਆਵਾਜ਼ਾਂ ਨੇ ਕਿਸ਼ੋਰ ਕੁਮਾਰ ਅਤੇ ਲਤਾ ਮੰਗੇਸ਼ਕਰ ਦੀਆਂ, ਫਿਲਮ ਤੁਸੀਂ ਦੱਸ ਦਿਓ ਮੈਨੂੰ, ਬੜੀ ਵਧੀਆ ਫਿਲਮ ਹੈ, ਕੀ 'ਤੇ ਫਿਲਮਾਇਆ ਗਿਆ, ਦੇਖਦੇ ਤੁਹਾਨੂੰ ਕਿੰਨੀ ਜਾਣਕਾਰੀ ਹੈ। ਤੁਸੀਂ ਕਈ ਕਹਿ ਦਿੰਦੇ ਆ ਜੀ ਤੁਸੀਂ ਹਿੰਦੀ ਗੀਤ ਬਹੁਤ ਘੱਟ ਸੁਣਾਉਂਦੇ ਆ, ਸੋ ਲਓ ਫਿਰ ਸੁਣੋ ਗੀਤ ਅਤੇ ਕਰੋ ਇੰਜੋਏ।

0: ਪਲੱਸ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੋਂਬੋ 50 ਪਲੱਸ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ
1: ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ
0: ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼ ਸ਼ਾਹੀ ਪਨੀਰ ਫ੍ਰਾਈਜ਼ ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ pizzadepot.ca ਤੇ ਆਰਡਰ ਕਰੋ
1: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫ੍ਰੈਂਚਾਈਜ਼ੀ ਐਟ pizzadepot.ca ਤੇ ਅੱਜ ਹੀ ਅਪਲਾਈ ਕਰੋ ਪਿਜ਼ਾ ਡਿਪੋ ਸਵਾਦ ਵਿੱਚ ਟੌਪਿੰਗਸ ਨਾਨ ਸਟਾਪ

ਰੇਡੀਓ ਪ੍ਰੋਗਰਾਮ ਪੰਜਾਬ ਦੋਸਤ ਗਿਲ ਸਵੀਟ ਸੋਸਾਇਟੀ ਦਾ ਨੰਬਰ ਆ 905-799 2616 ਮਿਠਾਈਆਂ ਲਓ ਇੱਥੋਂ ਵਿਆਹ ਸ਼ਾਦੀ ਲਈ ਭਾਜੀ ਬਣਾਉਣੀ ਹੈ ਗਰਮਾ ਗਰਮ ਸਮੋਸੇ ਇਹਨਾਂ ਦੀ ਮਿਠਾਈ ਬਹੁਤ ਦੂਰ ਦੂਰ ਤੱਕ ਜਾਂਦੀ ਆ ਸੋ ਲਾਈਵ ਔਨ ਦਾ ਸਪੋਟ ਜਿੱਥੇ ਵੀ ਤੁਸੀਂ ਲਾਈਵ ਕੇਟਰਿੰਗ ਕਰਾਉਣੀ ਹੈ ਉੱਥੇ ਕੇਟਰਿੰਗ ਕਰ ਦੇਣਗੇ ਕੇਟਰਿੰਗ ਵੀ ਕਰਾਓ ਸੋ ਨਾਮ ਹੈ ਗਿਲ ਸਵੀਟ ਸਮੋਸਾ ਫੈਕਟਰੀ ਨੰਬਰ 905-799-2616 ਸੋ ਪਰਮ ਸਾਡਾ ਆਲਮੋਸਟ ਸਮਾਪਤੀ ਵੱਲ ਹੈ ਜੀ ਸੋ ਪਰਮ ਤੁਹਾਡਾ ਸੁਣਨ ਦਾ ਬਹੁਤ ਬਹੁਤ ਧੰਨਵਾਦ ਮੈਨੂੰ ਪੂਰੀ ਉਮੀਦ ਆ ਕਿ ਤੁਸੀਂ ਪਰਮ ਨੂੰ ਪੂਰਾ ਪਸੰਦ ਕੀਤਾ ਹੋਣਾ ਮੇਰਾ ਨੰਬਰ ਹੈ 416-662-1313 ਇੱਕ ਵਾਰ ਫਿਰ ਤੁਹਾਨੂੰ ਨੰਬਰ ਦੱਸ ਦਈਏ ਇੰਡੀਆ ਨੂੰ ਪੈਸੇ ਭੇਜਣ ਲਈ ਮੰਗਾਉਣ ਲਈ ਵਧੀਆ ਰੇਟ ਤੁਸੀਂ ਲੈਣਾ ਬੈਸਟ ਰੇਟ ਬੈਸਟ ਸਰਵਿਸਿਸ ਅਤੇ ਬਹੁਤ ਹੀ ਵਧੀਆ ਫਾਸਟ ਅਤੇ ਰਿਲਾਈਬਲ ਸਰਵਿਸਿਸ ਆ ਕਾਲ ਕਰਨੀ ਪੈਗੀ ਆਰਮੀ ਟ੍ਰੇਡਰਸ ਦੇ ਨੰਬਰ ਆ 905-671-3770 ਔਨਰਸ ਪਾਰਟੀ ਬੁੱਕ ਕਰਨੀ ਆ ਤਾਂ ਨਾਮ ਹੈ ਵਿਰਦੀ ਕਨਵੈਨਸ਼ਨ ਸੈਂਟਰ ਤੋਂ ਚਾਰਲੀ ਸਿੰਘ ਦਾ 416-720-2927 ਟੈਲੀਟਾਈਮ ਦੀਆਂ 4 ਬ੍ਰਾਂਚਾਂ ਇਲੈਕਟ੍ਰੋਨ ਦਾ ਕੋਈ ਸਮਾਨ ਲੈਣਾ ਟੀ ਵੀ ਤੁਹਾਨੂੰ ਚਾਹੀਦੇ ਨੇ ਅਪਲਾਇੰਸਿਸ ਚਾਹੀਦੇ ਨੇ ਨੰਬਰ ਟੂ ਕਾਲ ਹੈੱਡ ਆਫ ਦਾ ਫੋਨ ਨੰਬਰ 905-273-5550 ਗਰੋਸਰੀ ਕਰਨੀ ਤਾਂ ਫਿਰ ਏਸ਼ੀਅਨ ਫੂਡ ਸੈਂਟਰ ਦਾ ਨਾਮ ਯਾਦ ਰੱਖੋ 9 ਬ੍ਰਾਂਚਾਂ ਨੇ ਤੁਹਾਡੇ ਨੇੜੇ ਤੇੜੇ ਕਿਤੋਂ ਵੀ ਤੁਸੀਂ ਗਰੋਸਰੀ ਕਰ ਸਕਦੇ ਹੋ ਤਾਜ਼ੀਆਂ ਹਰੀਆਂ ਸਬਜ਼ੀਆਂ ਤਾਜ਼ੇ ਫਲ ਫਰੂਟ ਹੈੱਡ ਆਫ ਦਾ ਫੋਨ ਨੰਬਰ 416-740-3262 ਮੋਰਗੇਜ ਲੈਣੀ ਆ ਕਾਲ ਮੋਰਗੇਜ ਤੋਂ ਸੇਵਾਵਾਂ ਦੇ ਰਹੇ ਨੇ ਗਗਨਦੀਪ ਸਿੰਘ ਢਿੱਲੋਂ ਨੰਬਰ 905-226-9919 ਫਸਟ ਸੈਕਿੰਡ ਮੋਰਗੇਜ ਚਾਹੀਦੀ ਹੈ ਡਿਟ ਕੰਸੋਲੀਡੇਸ਼ਨ ਹੈ ਸੈਲਫ ਲਾਡੋ ਕਿਊਟੀ ਲਾਈਨ ਆਫ ਕ੍ਰੈਡਿਟ ਇਹ ਸਾਰੀਆਂ ਸੇਵਾਵਾਂ ਲੈਣ ਵਾਸਤੇ ਤੁਸੀਂ ਕਾਲ ਕਰੋ ਗਗਨਦੀਪ ਢਿੱਲੋਂ ਨੂੰ ਨੰਬਰ 905-226-9919 ਆਪਣੀ ਤੁਸੀਂ ਲਾਈਫ ਇੰਸ਼ੋਰੈਂਸ ਕਰਾਉਣੀ ਹੈ ਕ੍ਰਿਟੀਕਲ ਇੰਸ਼ੋਰੈਂਸ ਡਿਸਬਿਲਟੀ ਇੰਸ਼ੋਰੈਂਸ ਹੈਲਥ ਡੈਂਟਲ ਟਰੈਵਲ ਸੁਪਰ ਵੀਜ਼ਾ ਇੰਸ਼ੋਰੈਂਸ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਗਰੁੱਪ ਬੈਨੀਫਿਟ ਸੈਲਫ ਇੰਪਲਾਇਡ RSPTFSA ਇਹ ਸਾਰੀਆਂ ਸੇਵਾਵਾਂ ਲੈਣ ਵਾਸਤੇ ਤੁਸੀਂ ਕਾਲ ਕਰੋ coveragemaster.ca ਵਾਲਿਆਂ ਵੱਲ 416-727-6565 416-427-6565 ਤੁਸੀਂ ਕਾਲ ਕਰ ਸਕਦੇ ਹੋ ਸੋ ਇਹ ਸਾਡਾ ਅੱਜ ਦਾ ਪ੍ਰੋਗਰਾਮ ਅਗਲਾ ਗੀਤ ਬਿਲਕੁਲ ਵਧੀਆ ਗੀਤ ਜੇਠ ਮਹੀਨੇ 'ਤੇ ਕਿਉਂਕਿ ਜੇਠ ਮਹੀਨੇ ਦੀ ਸ਼ੁਰੂਆਤ ਹੋਈ ਹੋਈ ਹੈ ਸੋ ਤੁਹਾਨੂੰ ਗਾਣਾ ਮੈਂ ਜ਼ਰੂਰ ਸੁਣਾਉਣਾ ਹੁੰਦਾ ਜੇਠ ਅਤੇ ਸਾਉਣ ਮਹੀਨੇ 'ਤੇ ਬਹੁਤ ਸਾਰੇ ਗੀਤ ਨੇ ਦੋ ਮਹੀਨਿਆਂ ਦੇ ਉੱਪਰ ਸੋ ਆਹ ਗੀਤ ਸੁਣੋ ਕਰੋ ਇੰਜੋਏ ਓਲਡ ਇਜ਼ ਗੋਲਡ ਬੜੇ ਵਧੀਆ ਕਲਾਕਾਰ ਸੀ ਇਹ ਜੋੜੀ ਇਹਨਾਂ ਦੀ ਆਵਾਜ਼ਾਂ ਦੇ ਵਿੱਚ ਹੈਵ ਏ ਨਾਈਸ ਵੀਕਐਂਡ ਸਾਰਿਆਂ ਨੂੰ ਗੁੱਡ ਨਾਈਟ ਸਤਿ ਸ਼੍ਰੀ ਅਕਾਲ ਮੇਰਾ ਨੰਬਰ ਹੈ 416-662-1313 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

सत संग नाल बिन पागा बिन पागा सत संग नाल बै

ਦਾ ਸਭ ਕਿਛ ਪਾਈਏ ਹਰ ਹਾਂ ਕੰਤੈ ਬਾਜ ਸ਼ਿਗਾ ਸਭ ਬਿਰਥਾ।

Mm-hmm.

Thank you.

Sen benim

Putra Tiri.

Thank you.

Hawaii.

Thank you.

Yeah.

Thank you.

Wow.

प्रदान कपाल

नहीं है।

Mm-hmm.

सुन रहे हैं प्रोग्राम।

Thank you.

Coming to the peace of the dust.

0: ਅਜ਼ਲ ਤੋਂ ਆਦਮ ਤੇ ਹਵਾ ਦੀ ਕਹਾਣੀ ਏ, ਕਿਸੇ ਰੂਹ ਲਈ ਹੈ ਅੱਗ ਵਰਗੀ, ਕਿਸੇ ਰੂਹ ਲਈ ਇਹ ਪਾਣੀ ਏ। ਇਹ ਦੁਨੀਆ ਦੇ ਹਰ ਇੱਕ ਕਸਬੇ ਚ ਚੁੱਪ ਚੁੱਪ ਲਰਜ਼ਦੀ ਸਰਤਾਜ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ।
1: I'm really sorry.
2: Will I ever see you again? Yes.

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: So kahu tal gur seviya ans sahaj

ਸਤਨਾਮ ਸ੍ਰੀ ਵਾਹਿਗੁਰੂ।

ਗੁਰੂ ਕਾ ਪਹਿ ਦਿਖਿਆ ਲੇਵਾ ਕਾ ਪਹਿ ਮੁੱਲ ਕਰਾਵਾ ਕੌਣ ਤਰਾਜੇ ਕਵਣ ਤੁਲਾ ਤੇਰਾ ਕਵਣ ਸਰਾਫ ਬੁਲਾਵਾ ਕੌਣ ਗੁਰੂ ਕਾ ਪਹਿ ਦਿਖਿਆ ਲੇਵਾ ਕਾ ਪਹਿ ਮੁੱਲ ਕਰਾਵਾ ਮੇਰੇ ਲਾਲ ਜੀਆ ਤੇਰਾ ਅੰਤ ਨਾ ਜਾਣਾ ਤੂੰ ਜਲ ਥਲ ਮਹਿਆਲ ਭਰਪੁਰ ਲੀਣਾ ਤੂੰ ਆਪੇ ਸਰਬ ਸਮਾਣਾ ਮਨ ਤਰਾਜੇ ਚਿੱਤ ਤੁਲਾ ਤੇਰੀ ਸੇਵ ਸਰਾਫ ਕਮਾਵਾ ਘਟ ਹੀ ਪਿੱਤਰ ਸੋ ਸਹ ਤੋਲੇ ਇਨ ਬੈਦਾ ਚਿੱਤ ਰਹਾਵਾ ਆਪੇ ਕੰਡਾ ਤੋਲ ਦਰਾਜੇ ਆਪੇ ਤੋਲਣ ਹਾਰਾ ਆਪੇ ਦੇਖਾ ਆਪੇ ਬੂਜਾ ਆਪੇ ਹੈ ਵਣਜਾਰਾ ਅੰਦੋਲਾ ਨੀਚ ਜਾਤ ਪਰਦੇਸੀ ਖਿਨ ਆਵਾ ਤਿਲ ਜਾਵਾ ਤਾਂ ਕੀ ਸੰਗਤ ਨਾਨਕ ਰਹਿਦਾ

ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬ ਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇੱਕ ਖੂਬਸੂਰਤ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ। ਐਤਵਾਰ ਦਾ ਦਿਨ, ਸਟੂਡੀਓ ਦੇ ਘੜੀਆਂ ਦੇ ਮੁਤਾਬਕ 6:16 ਹੋ ਚੁੱਕੇ ਨੇ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾ ਲੈ ਕੇ ਹਾਜ਼ਰ ਹੋ ਚੁੱਕਿਆ। ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 8 ਵਜੇ ਤੱਕ ਬਣੇ ਰਹਿਣਾ।

0: ਜੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਉਮੀਦ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਖੂਬਸੂਰਤ ਅੱਜ ਮੌਸਮ ਥੋੜ੍ਹਾ ਜਿਹਾ ਰਿਮਝਿਮ ਵਾਲਾ ਆ, ਅਤੇ ਵੈਸੇ ਚੜ੍ਹਦੀ ਕਲਾ ਹੁੰਦੀ, ਮੌਸਮ ਸਾਰੇ ਬੜੇ ਖੂਬਸੂਰਤ ਹੁੰਦੇ ਆ। ਸੋ ਅੱਜ ਦੇ ਖੂਬਸੂਰਤ ਦਿਨ ਦੇ ਵਿੱਚ ਇੱਕ ਵਾਰ ਫਿਰ ਚੜ੍ਹਦੀ ਕਲਾ ਵਾਲਾ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਹਮੇਸ਼ਾ ਦੀ ਤਰ੍ਹਾਂ ਖਬਰਾਂ ਦੇ ਨਾਲ ਗੱਲਾਂ ਬਾਤਾਂ ਨਾਲ ਤੁਹਾਡੇ ਸੁਝਾਅ, ਅਤੇ ਬਸ ਇੱਦਾਂ ਹੀ ਰੌਣਕ ਮੇਲਾ ਆਪਾਂ 2 ਘੰਟੇ ਲਾਈ ਰੱਖਣਾ ਹੈ। ਬੜੇ ਪਿਆਰ, ਬੜੇ ਮੁਹੱਬਤ, ਇੱਜ਼ਤ, ਸਤਿਕਾਰ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ। ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਦੀ ਸ਼ੁਰੂਆਤ ਕਰਦੇ ਹਾਂ, ਅਤੇ ਹਮੇਸ਼ਾ ਹੀ ਆਪਾਂ ਗੱਲਬਾਤ ਕਰਦੇ ਰਹਿੰਦੇ ਕਿ ਅਸੀਂ ਨਾ ਲੋਕਾਂ ਬਾਰੇ ਬਹੁਤ ਸੋਚਦੇ ਹਾਂ। ਜਿੱਦਾਂ ਵੈਸੇ ਨਿਊਜ਼ ਦੀ ਗੱਲਬਾਤ ਹੁੰਦੀ ਆ, ਨਿਊਜ਼ ਦੇਣ ਦੀ ਗੱਲਬਾਤ ਹੁੰਦੀ ਆ, ਸੁਣਨ ਦੀ ਗੱਲਬਾਤ ਹੁੰਦੀ ਆ, ਸੋ ਕਾਫੀ ਹੋਰ ਗੱਲਾਂ ਬਾਤਾਂ ਅਤੇ ਸੁਝਾਅ ਮੇਰੇ ਕੋਲ। ਜਿੱਦਾਂ ਕੱਲ੍ਹ ਰਮੇਸ਼ ਜੀ ਗੱਲਬਾਤ ਕਰ ਰਹੇ ਸੀਗੇ, ਆਪਾਂ ਨਾ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਸਪੋਰਟ ਕਰ ਸਕਦੇ ਹਾਂ। ਆਪਾਂ ਨੂੰ ਲੱਗਦਾ ਕਿ ਜੇ ਕਿਸੇ ਨੇ ਚੰਗਾ ਕੰਮ ਕੀਤਾ ਉਸ 'ਤੇ ਆਪਾਂ ਗੱਲ ਕਰ ਸਕਦੇ ਹਾਂ, ਪਰ ਕਿਸੇ ਵੀ ਪਾਰਟੀ ਦੇ ਮੁਰੀਦ ਬਣ ਜਾਣਾ, ਕਿਸੇ ਨੂੰ ਇਹ ਸੋਚਣਾ, ਮੈਨੂੰ ਲੱਗਦਾ ਕਿ ਇਨਸਾਨੀਅਤ ਤੋਂ ਵੱਡਾ ਕੋਈ ਧਰਮ ਨਹੀਂ ਆ। ਅਤੇ ਜੋ ਕੋਈ ਵੀ ਪਾਰਟੀ, ਵੈਸੇ ਤਾਂ ਇਹਨਾਂ ਪੋਲੀਟੀਕਲ ਪਾਰਟੀਆਂ ਦੀ ਮੈਂ ਗੱਲ ਹੀ ਨਹੀਂ ਕਰਦਾ, ਕਿਉਂਕਿ ਹਰ ਜਿੰਨੀਆਂ ਵੀ ਪਾਰਟੀਆਂ ਅੱਜ ਤੱਕ ਹੁਣ ਤੱਕ ਆਈਆਂ, ਮੈਨੂੰ ਨਹੀਂ ਲੱਗਦਾ ਕੋਈ ਆਮ ਆਦਮੀ ਦੇ ਹੱਕ ਦੇ ਵਿੱਚ ਕਿਸੇ ਵੀ ਪਾਰਟੀ ਨੇ, ਕਿਉਂਕਿ ਜਿਹੜਾ ਵੀ ਸੱਤਾ ਚੀਜ਼ ਹੀ ਐਸੀ ਹੈ। ਤੁਸੀਂ ਆਮ ਜ਼ਿੰਦਗੀ ਦੇ ਵਿੱਚ ਜੇ ਤੁਹਾਡਾ ਇੰਨਾ ਐਕਸਪੀਰੀਅੰਸ ਹੋ ਗਿਆ, ਜੇ ਆਪਾਂ ਇੰਨੇ ਐਕਸਪੀਰੀਅੰਸ ਤੋਂ ਬਾਅਦ ਵੀ ਅਜੇ ਵੀ ਆਪਾਂ ਇਹਨਾਂ ਪੋਲੀਟੀਕਲ ਅਤੇ ਰਾਜਨੀਤਿਕ ਪਾਰਟੀਆਂ ਦੇ ਆਈ ਥਿੰਕ ਉਹਨਾਂ ਦੀਆਂ ਗੱਲਾਂ ਕਰਕੇ, ਉਹਨਾਂ ਨੂੰ ਡੀਫੇਮ ਕਰਕੇ, ਉਹਨਾਂ ਦੇ ਨਾਲ ਇੱਕ ਅੱਖਾਂ 'ਤੇ ਪੱਟੀ ਬੰਨ੍ਹ ਕੇ ਉਹਨਾਂ ਦੀ ਸਪੋਰਟ ਕਰਕੇ, ਜੇ ਆਪਾਂ ਅਜੇ ਵੀ ਉਹਨਾਂ ਬਦਲੇ ਲੜਦੇ ਰਹਿਣਾ, ਬਹਿਸ ਕਰਦੇ ਰਹਿਣਾ, ਮੈਨੂੰ ਲੱਗਦਾ ਕਿ ਆਪਾਂ ਫਿਰ ਅਜੇ ਇਨਸਾਨ ਬਣੇ ਨਹੀਂ। ਬਹੁਤ ਸਾਰੀਆਂ ਐਸੀਆਂ ਐਕਟੀਵਿਟੀਜ਼ ਹੁੰਦੀਆਂ, ਐਸੇ ਬਹੁਤ ਸਾਰੇ ਵਿੱਚੋਂ ਕੁਛ ਜੇ ਆਪਾਂ ਕੁਛ ਪਾਰਟੀਆਂ ਦੀ ਗੱਲਬਾਤ ਕਰ ਲਈਏ, ਦੇਖੋ ਜਿੱਥੇ ਤੁਹਾਨੂੰ ਲੱਗਦਾ ਕਿ ਇੱਕ ਪਾਰਟੀ ਨੇ ਚੰਗਾ ਕੰਮ ਕੀਤਾ ਉਹਦੀ ਸ਼ਲਾਘਾ ਕਰਨੀ ਜ਼ਰੂਰੀ ਆ, ਪਰ ਹਾਂ ਅੱਖਾਂ ਬੰਨ੍ਹ ਕੇ ਪੂਰੀ ਜ਼ਿੰਦਗੀ ਉਹਨਾਂ ਦੀ ਹਮਾਇਤ ਕਰਨੀ ਉਸ ਪਾਰਟੀ ਦੀ, ਮੈਨੂੰ ਲੱਗਦਾ ਕਿ ਸਾਨੂੰ ਸਿਰਫ ਹਮਾਇਤ ਸੱਚ ਦੀ ਕਰਨੀ ਚਾਹੀਦੀ ਆ, ਇਨਸਾਨੀਅਤ ਦੀ ਕਰਨੀ ਚਾਹੀਦੀ ਆ, ਮਾਨਵਤਾ ਦੀ ਕਰਨੀ ਚਾਹੀਦੀ ਆ, ਦੈਟਸ ਆਲ। ਅਤੇ ਮਾਨਵਤਾ ਅਤੇ ਇਨਸਾਨੀਅਤ ਤੋਂ ਵੱਡਾ ਕੋਈ ਧਰਮ ਨਹੀਂ ਹੈ, ਬਾਕੀ ਸਾਰੇ ਧਰਮ ਬਾਅਦ ਵਿੱਚ ਆਉਂਦੇ ਆ। ਸੋ 905-673-3370-5673-3337 'ਤੇ ਗੱਲਾਂ ਬਾਤਾਂ ਹੋਣਗੀਆਂ। ਸੋ ਬਾਹਰ ਰਿਮਝਿਮ ਹੋ ਰਹੀ ਆ, ਸੋ ਖੂਬਸੂਰਤ ਦੇਖਾਂਗੇ ਜੇ ਵਿੱਚੋਂ ਕੁਛ ਨਾ ਕੁਛ ਆਪਾਂ ਪਿਆਰੀਆਂ ਗੱਲਾਂ ਬਾਤਾਂ ਹੋਈਆਂ ਉਹ ਵੀ ਕਰਾਂਗੇ। ਜੇ ਗੀਤ ਸੰਗੀਤ ਆਈ ਥਿੰਕ ਸਮਾਂ ਮਿਲਦੇ ਨਹੀਂ ਹੈ, ਗੱਲਾਂ ਬਾਤਾਂ ਦੇ ਵਿੱਚ ਹੀ 2 ਘੰਟੇ ਲੰਘ ਜਾਂਦੇ ਆ। ਜੀ ਸਤਿ ਸ਼੍ਰੀ ਅਕਾਲ ਜੀ, 2670 ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ ਜੀ, 2670 ਜੀ, 2670 ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, 905 ਵਾਲਿਓ। ਚਲੋ ਐਨੀਵੇ, ਓਕੇ, ਤੁਹਾਨੂੰ ਸਾਡੀ ਆਵਾਜ਼ ਨਹੀਂ ਪਹੁੰਚ ਰਹੀ ਲੱਗਦਾ, ਤੁਸੀਂ ਚਾਹ ਪੀਣ ਚਲੇ ਗਏ ਹੋ, ਸਵੇਰ ਦਾ ਮਾਹੌਲ ਆ, ਸੋ ਚਾਹ ਵੀ ਪੀਣੀ ਜ਼ਰੂਰੀ ਆ। ਫਿਰ ਤੁਸੀਂ ਖਬਰਾਂ ਦਾ ਜਦੋਂ ਆਨੰਦ ਲੈਂਦੇ ਹੋ, ਕੌਫੀ ਦਾ ਕੱਪ ਰੱਖ ਲੈਂਦੇ ਹੋ, ਜੇ ਤੁਸੀਂ ਡਰਾਈਵ ਕਰ ਰਹੇ ਹੋ, ਅਤੇ ਜਾਂ ਤੁਸੀਂ ਘਰਾਂ ਦੇ ਵਿੱਚੋਂ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋ, ਸੋ ਆਪਣੇ ਆਪਣੇ ਤਰੀਕੇ ਨਾਲ ਖਬਰਾਂ ਦਾ ਆਨੰਦ ਮਾਣ ਰਹੇ ਸਾਰੇ AM 530 ਨਾਲ ਜੁੜੇ ਹੋਏ ਸਰੋਤ ਨੇ। ਇੱਕ ਵਾਰ ਫਿਰ ਸਤਿ ਸ਼੍ਰੀ ਅਕਾਲ ਅਤੇ ਲਵ ਯੂ ਆਲ, ਅਤੇ ਬਸ ਆਪਾਂ ਸ਼ੁਰੂਆਤਾਂ ਕਰਦੇ ਹਾਂ। ਬਸ ਕੁਝ ਹੀ ਸਮੇਂ ਦੇ ਵਿੱਚ ਸਾਡੇ ਨਾਲ ਰਮੇਸ਼ ਹੁਸ਼ਿਆਰਪੁਰ ਜੀ ਜੁੜ ਜਾਣਗੇ, ਅਤੇ ਫਿਰ ਗੱਲਾਂ ਬਾਤਾਂ ਦੀ ਸਾਂਝ ਪਾਵਾਂਗੇ। ਜੀ ਸਰ, ਸਤਿ ਸ਼੍ਰੀ ਅਕਾਲ, 5680 ਤੁਸੀਂ ਆਉਂਦੇ ਰਹੋ ਜੀ।
1: ਹੈਲੋ ਬਾਈ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ,
1: ਇੱਕ ਨਾ ਥੋੜ੍ਹਾ ਜਿਹਾ ਰਮੇਸ਼ ਜੀ ਆਏ, ਉਹਨਾਂ ਨੂੰ ਮਾੜਾ ਜਿਹਾ ਪੁੱਛਣਾ, ਅਲਕਾ ਦਾਖਾ ਦੇ ਜਿਹੜਾ ਇੰਚਾਰਜ ਬਣਾਇਆ ਉਹਦੀ ਬੜੀ ਵੀਡੀਓ ਘੁੰਮਦੀਆਂ ਨੇ, ਕੋਈ ਕੁੜੀ ਕਾੜੀ ਦਾ ਰੌਲਾ ਵਾ, ਪਹਿਲਾਂ ਤਾਂ ਇਆਲੀ ਨਾਲ ਸੀ ਉਹ, ਇਆਲੀ ਨਾਲ ਜਦ ਕਬਜ਼ੇ ਲੈਣੇ ਸੀ ਉਦੋਂ ਇਆਲੀ ਨੇ ਮੂਹਰੇ ਲਾਇਆ ਹੋਇਆ ਸੀ, ਹੁਣ ਇਆਲੀ ਦੇ ਬਰਖਿਲਾਫ ਆ, ਇਹਦੇ ਬਾਰੇ ਮਾੜਾ ਜਿਹਾ ਪੁੱਛਿਓ ਉਹਨਾਂ ਨੂੰ ਕੀ ਹਿਸਾਬ ਕਿਤਾਬ ਆ।
0: ਓਕੇ, ਹਲਕਾ ਇਆਲੀ ਦੇ,
1: ਹਾਂਜੀ ਦਾਖਾ ਹਲਕਾ ਜੀ,
0: ਹਲਕਾ ਇਆਲੀ ਦਾਖਾ ਹਲਕਾ ਦੇ,
1: ਦਾਖਾ ਹਲਕੇ ਦਾ ਉਹਨਾਂ ਨੂੰ ਪਤਾ, ਉਹਦੇ ਬਾਰੇ ਮਾੜਾ ਜਿਹਾ ਪੁੱਛਿਓ ਰਮੇਸ਼ ਸੁਰੀਲ ਜੀ।
0: ਜੀ ਆਪਾਂ ਪੁੱਛਾਂਗੇ, ਪਰ ਤੁਸੀਂ ਵੀ ਕੋਸ਼ਿਸ਼, ਤੁਸੀਂ ਆਪਣਾ ਸਵਾਲ ਆਪਣੇ ਮੂੰਹੋਂ ਪੁੱਛੋ ਤੇ ਜ਼ਿਆਦਾ ਬਿਹਤਰ ਆ। ਤੁਸੀਂ ਕੋਸ਼ਿਸ਼ ਕਰਿਓ ਕਿ ਕਾਲ ਕਰਿਓ 7:30 ਤੋਂ ਬਾਅਦ, ਤੇ ਫਿਰ ਆਪਾਂ ਸਾਂਝ ਪਾਵਾਂਗੇ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337 ਜੀ, ਗੁਰਜੀਤ ਗੋਸਲ ਸਾਹਿਬ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ ਜੀ।
2: ਭਾਜੀ ਸਤਿ ਸ਼੍ਰੀ ਅਕਾਲ, ਭਾਜੀ ਸਵੇਰੇ ਸਵੇਰੇ ਕਿੱਦਾਂ?
0: ਕਿਆ ਬਾਤ ਆ ਜੀ, ਕਿਆ ਬਾਤ ਆ, ਬਸ ਲੱਗੀਆਂ ਡਿਊਟੀਆਂ ਜੀ ਹੁਣ ਐਵਰੀਡੇ,
2: ਹੁਣ ਸਵੇਰੇ ਆਉਣ ਲੱਗ ਪਈ।
0: ਹਾਂਜੀ ਸਵੇਰੇ ਵੀ ਆਇਆ ਕਰਾਂਗੇ, ਸ਼ਾਮ ਨੂੰ ਵੀ ਆਇਆ ਕਰਾਂਗੇ, ਹੁਣ 2 ਵਜੇ ਤੁਹਾਡੇ ਦਿਦਾਰੇ ਹੋਇਆ ਕਰਦੇ।
2: ਵੀਕਐਂਡ ਤੇ ਵੀਕਡੇ ਚ ਵੀ?
0: ਵੀਕਡੇ ਚ ਵੀ।
2: ਅੱਛਾ ਵੀਕਡੇ ਮੰਡੇ ਸਵੇਰੇ ਜਾਣੀ
0: ਸਾਰੀ ਹਾਂਜੀ ਹੁਣ ਪ੍ਰੋਗਰਾਮ ਦੇ ਵਿੱਚ ਥੋੜੀਆਂ ਜਿਹੀਆਂ ਚੇਂਜਸ ਆਈਆਂ ਕੱਲ ਵੀ ਅਸੀਂ ਦੱਸਿਆ ਸੀ ਕਿ ਵੀਕਐਂਡ ਦੇ ਉੱਪਰ 6 ਤੋਂ 8 ਸੇਮ ਜਿਹੜਾ ਸਕੇਜੂਲ ਰਹੂਗਾ ਰਮੇਸ਼ ਹੁਸ਼ਿਆਰਪੁਰ ਜੀ ਨਾਲ ਆਉਣਗੇ ਤੇ ਹੁਣ ਮੰਡੇ ਟੂ ਫਰਾਈਡੇ 6 ਤੋਂ 7 ਤੰਬਰ ਸਾਹਿਬ ਆਇਆ ਕਰਨਗੇ
2: ਤੇ
0: 7 ਹਾਂਜੀ 7 ਤੋਂ 8 ਫਿਰ ਪੰਜਾਬੀ ਲਹਿਰਾਂ ਲੈ ਕੇ ਅਸੀਂ
2: ਤੁਹਾਡੇ ਨੂੰ ਬੰਦ ਕਰਦਾ ਹੈ ਤੁਸੀਂ ਪ੍ਰੋਗਰਾਮ
0: ਨਹੀਂ ਨਹੀਂ ਜੀ ਬਿਲਕੁਲ ਉਹ ਵੀ ਚੱਲੇਗਾ
2: ਅੱਛਾ ਉਹ ਵੀ ਚੱਲਦਾ ਹੈ ਰਾਤ ਨੂੰ
0: ਹਾਂਜੀ ਜੀ ਜੀ ਬਿਲਕੁਲ
2: ਓਕੇ ਓਕੇ ਠੀਕ ਹੈ
0: ਸੋ ਜਿਹੜਾ
2: ਬਹੁਤ ਸੋਹਣਾ ਤੁਹਾਡਾ ਪ੍ਰੋਗਰਾਮ ਤੁਹਾਡਾ ਵਧੀਆ ਆਉਂਦਾ ਭਾਈ ਤੁਸੀਂ ਗੱਲ ਕਰ ਰਹੇ ਸਰਕਾਰਾਂ ਦੀ ਹੈ ਨਾ
0: ਜੀ
2: ਜੇ ਤਾਂ ਸਰਕਾਰਾਂ ਕੋਲ ਸਖਤੀ ਕਰਦੀਆਂ ਅਸੀਂ ਪਹਿਲਾਂ ਕਹਿੰਦੇ ਹਾਏ ਸਰਕਾਰ ਸਖਤੀ ਨੀ ਕਰਦੀ ਸਖਤੀ ਨੀ ਕਰਦੀ ਕਾਨੂੰਨ ਸਖਤ ਲਿਆਓ ਹਨਾ ਅਸੀਂ ਰਾਤ ਦਿਨ ਪਿੱਟਦੇ ਹਾਂ ਜਦੋਂ ਸਰਕਾਰਾਂ ਡੰਡਾ ਚੱਕਦੀਆਂ ਫਿਰ ਅਸੀਂ ਚੀਕਾਂ ਵੀ ਛੇਤੀ ਮਾਰਨ ਲੱਗ ਪੈਂਦੇ
0: ਆਪਣਾ ਵੀ ਸਟੈਂਡ ਹੈ ਨਾ
2: ਆਪਣੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਸੀ ਹਨਾ
0: ਜੀ
2: ਮੈਨੂੰ ਸੁਣਦੇ ਨੂੰ 8-10 ਸਾਲ ਹੋ ਗਏ ਸੀ ਜੀ ਹਨਾ ਫਿਰ ਹਾਏ ਕਾਨੂੰਨ ਨੀ ਕਾਂਗਰਸ ਬਣਾਉਂਦੀ ਗੋਟਕਾ ਸਾਹਿਬ ਦੀ ਕੈਪਟਨ ਨੇ ਕਸਮ ਵੀ ਖਾ ਲਈ ਹਨਾ
0: ਜੀ
2: ਬਾਦਲਾਂ ਨੇ ਵੀ ਹਾਂਜੀ ਕਾਨੂੰਨ ਨੀ ਬਣਾਇਆ ਜੇ ਭਗਵੰਤ ਮਾਨ ਨੇ ਬਣਾਇਆ ਹੁਣ ਉਹਦਾ ਵਿਰੋਧ ਕਰੀ ਜਾਂਦੇ ਆ ਕੱਲ ਦਾ ਸੁਖਬੀਰ ਬਾਦਲ ਕਹੀ ਜਾਂਦਾ ਮੈਨੂੰ ਮਨਜ਼ੂਰੇ ਨੀ ਇਹ ਕਾਨੂੰਨ ਦੱਸੋ ਯਾਰ ਸਾਰੀ ਦੁਨੀਆਂ ਨੂੰ ਮਨਜ਼ੂਰ ਆ ਤੈਨੂੰ ਕੱਲ ਨੀ ਮਨਜ਼ੂਰ ਹੈਗਾ
0: ਬਸ ਆਈ ਥਿੰਕ ਇਹੀ ਇੱਕ ਕੁਛ ਕੁ ਚੀਜ਼ਾਂ ਆ ਜਿਹੜੀਆਂ ਆਪਾਂ ਕਈ ਵਾਰ ਆਪਾਂ ਇਹ ਕਹਿ ਸਕਦੇ ਕਿ ਸਾਡਾ ਖੁਦ ਦਾ ਸਟੈਂਡ ਨੀ ਹੈਗਾ ਆਪਾਂ ਨਾ ਵਿਰੋਧ ਦੇ ਵਿੱਚ ਬਹੁਤ ਛੇਤੀ ਖੜੇ ਹੋ ਜਾਂਦੇ ਹਾਂ ਪਰ ਸਾਥ ਦੇਣ ਵੇਲੇ ਆਪਾਂ ਕੋਈ ਨੀ ਖੜੇ ਹੁੰਦੇ ਇਹ ਆਪਣੀ ਸ਼ੁਰੂ ਤੋਂ ਪੰਜਾਬੀਆਂ ਦੀ ਪ੍ਰੋਬਲਮ ਰਹੀ ਆ
2: ਇੱਥੇ ਵੀ ਹੁਣ ਗੌਰਮੈਂਟ ਨੇ ਸੀ ਟੂ ਬਿੱਲ ਲਿਆਂਦਾ ਹੁਣ ਨਾ ਚੇਂਜ ਕਰਕੇ C22 ਰੱਖਿਆ ਨਾ
0: ਜੀ
2: ਉਹ ਮੈਂ ਦੇਖ ਰਿਹਾ ਉਹ ਬਿੱਲ ਫਾਲ ਦੇ ਵਿੱਚ ਇਹਨਾਂ ਨੇ ਕਾਨੂੰਨ ਬਣਾ ਦੇਣਾ ਹਨਾ ਮੈਨੂੰ ਵੈਨਕੂਵਰ ਤੋਂ ਵੀ ਰੇਡੀਓ ਸੁਣਨ ਦਾ ਮੌਕਾ ਮਿਲਦਾ ਕਦੇ ਕਦੇ ਹਨਾ
0: ਜੀ
2: ਉੱਥੇ ਤੱਕ ਇਹਦਾ ਲੋਕੀ ਵਿਰੋਧ ਕਰ ਰਿਹਾ ਵਕੀਲ ਭਾਈਚਾਰਾ ਇਹਦਾ ਬਹੁਤ ਵਿਰੋਧ ਕਰ ਰਿਹਾ ਬਿੱਲ ਦਾ ਦੱਸੋ ਯਾਰ ਜੇ ਤੁਸੀਂ ਇਮਾਨਦਾਰ ਆ ਇਮਾਨਦਾਰੀ ਨਾਲ ਕੰਮ ਕਰਦੇ ਹੋ ਫਿਰ ਤੁਹਾਨੂੰ ਕਾਹਦੀ ਪ੍ਰੋਬਲਮ ਹੈ ਬਿੱਲ ਚ ਹਨਾ
0: ਦਰੁਸਤ ਆ ਜੀ ਬਿਲਕੁਲ
2: ਸਰਕਾਰ ਲਿਆ ਰਹੀ ਆ ਲੋਕਾਂ ਦੇ ਚੰਗੇ ਲਈ ਲਿਆ ਰਹੀ ਆ
0: ਬਿਲਕੁਲ ਜੀ
2: ਹਾਂਜੀ ਉਹ ਚੰਗਾ ਦੇਖ ਕੇ ਕੰਮ ਕਰ ਰਹੀ ਆ ਸਰਕਾਰ ਜੇ ਉਹਨਾਂ ਨੂੰ ਕੁਛ ਉਹਨਾਂ ਨੇ ਸਲਾਹ ਕਰਕੇ ਕੁਛ ਚੰਗਾ ਕਰਕੇ ਹੀ ਕਰੂਗੀ ਲੋਕਾਂ ਦੇ ਭਵਿੱਖ ਲਈ ਕਰ ਰਹੀ ਚੰਗਾ ਹਨਾ
0: ਜੀ ਬਿਲਕੁਲ
2: ਸਾਨੂੰ ਸਰਕਾਰ ਦੀ ਸੁਣਨੀ ਵੀ ਚਾਹੀਦੀ ਜੇ ਕੋਈ ਕਾਨੂੰਨ ਸਖਤ ਆਉਂਦਾ ਹਨਾ ਅਸੀਂ ਵਿਰੋਧ ਨਾ 24 ਘੰਟੇ ਉਹਦਾ ਕਰੀ ਜਾਇਆ ਕਰੀਏ ਹਨਾ ਜੀ
0: ਬਹੁਤ ਸ਼ੁਕਰੀਆ ਜੀ ਆਈ ਥਿੰਕ ਆਪਣੀ ਆਦਤ ਦੀ ਵਿਰੋਧ ਕਰਨਾ ਬਣ ਗਈ ਹੈ ਬਹੁਤ ਸ਼ੁਕਰੀਆ ਵਿਰੋਧ ਜਿੱਥੇ ਕਰਨਾ ਚਾਹੀਦਾ ਉੱਥੇ ਨਹੀਂ ਕਰਦੇ ਪਰ ਜਿੱਥੇ ਨਹੀਂ ਕਰਨਾ ਚਾਹੀਦਾ ਉੱਥੇ ਬਹੁਤ ਕਰਦੇ ਆਪਾਂ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ 905-673-3337 ਬਸ ਹੁਸ਼ਿਆਰਪੁਰੀ ਜੀ ਕੁਛ ਸਮੇਂ ਦੇ ਵਿੱਚ ਸਾਡੇ ਨਾਲ ਜੁੜ ਜਾਣਗੇ ਅਤੇ ਫਿਰ ਆਪਾਂ ਅਗਲੇ ਪ੍ਰੋਗਰਾਮ ਦੀ ਰਵਾਇਤ ਨੂੰ ਸ਼ੁਰੂ ਕਰਦੇ ਹਾਂ 905-673-3337 ਤੁਸੀਂ ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ

ਕਿਆ ਬਾਤ ਹੈ। ਬਿਲਕੁਲ ਜੀ, ਪ੍ਰੋਗਰਾਮ ਦੇ ਸਿਲਸਿਲੇ ਨੂੰ ਸਪੋਂਸਰ ਕਰਨ ਜੀ ਹਰਪ੍ਰੀਤ ਸੈਨ ਜੀ ਟੋਪ ਚੋਇਸ ਇੰਸ਼ੋਰੈਂਸ ਤੋਂ। ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਡਿਸੇਬਿਲਟੀ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹੈਲਥ ਡੈਂਟਲ ਇਨਵੈਸਟਮੈਂਟ ਪਲਾਨ ਦੇ ਲਈ ਤੁਸੀਂ ਯਾਦ ਰੱਖਣਾ ਆ ਹਰਪ੍ਰੀਤ ਸੈਨੀ ਜੀ। ਸੋ ਹਰਪ੍ਰੀਤ ਸੈਣੀ ਉਹਨਾਂ ਨੂੰ ਤੁਸੀਂ ਯਾਦ ਰੱਖੋ 416-817-6500 416-817-6500 ਹਰਪ੍ਰੀਤ ਸੈਨੀ ਜੀ।

0: ਬਿਲਕੁਲ ਜੀ, ਨਾਲ ਦੀ ਨਾਲ ਤੁਸੀਂ ਮੌਰਗੇਜ ਦੇ ਰਿਲੇਟਡ ਯਾਦ ਰੱਖਣਾ ਆ, ਪ੍ਰਾਊਡ ਸਪੌਂਸਰ ਨੇ ਸਾਡੇ ਹਰਮਨ ਬੱਤਰਾ ਜੀ, ਮੌਰਗੇਜ ਬ੍ਰੋਕਰ ਨੇ। ਮੌਰਗੇਜ ਦੇ ਬਾਬਤ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, ਚਾਹੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ ਜਾਂ ਤੁਸੀਂ ਰੀਫਾਈਨੈਂਸਿੰਗ ਕਰਾਉਣੀ ਆ ਜਾਂ ਡੈਟ ਕੰਸੋਲੀਡੇਟ ਬਾਰੇ ਤੁਹਾਡਾ ਕੋਈ ਵੀ ਸਵਾਲ, ਤਾਂ ਹਰਮਨ ਬੱਤਰਾ ਮੌਰਗੇਜ ਬ੍ਰੋਕਰ ਨੂੰ ਤੁਸੀਂ ਯਾਦ ਰੱਖਣਾ ਆ 647 9000 6479 6859 1000। ਔਰ ਨਾਲ ਦੀ ਨਾਲ ਪ੍ਰੋਗਰਾਮ ਦੇ ਹਿੱਸੇ ਨੂੰ ਸਪੌਂਸਰ ਕਰਨ ਜੀ ਅਪਲਾਈਂਸ ਜੰਕਸ਼ਨ। ਤੁਸੀਂ ਘਰ ਵਾਸਤੇ ਅਪਲਾਈਂਸਿਸ ਲੈਣੇ ਆ, ਬੇਸਮੈਂਟ ਵਾਸਤੇ ਜਾਂ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਂਸਿਸ ਲੈਣ ਜਾ ਰਹੇ ਹੋ, ਤਾਂ ਫਰਿਜਸ, ਡਿਸ਼ ਵਾਸ਼ਰਸ, ਸਟੋਵਸ, ਡਰਾਇਰਸ, ਤੁਸੀਂ ਅਪਲਾਈਂਸ ਜੰਕਸ਼ਨ ਨੂੰ ਯਾਦ ਰੱਖਣਾ ਆ 905 450 0054 9054 0054। ਅਤੇ ਤੁਸੀਂ ਜੁੜ ਚੁੱਕੇ ਹੋ ਪੰਜਾਬੀ ਲਹਿਰਾਂ ਦੇ ਨਾਲ, ਅਤੇ ਸਾਡੀ ਸਾਂਝ ਪੈ ਚੁੱਕੀ ਆ ਪੰਜਾਬ ਦੀ ਧਰਤੀ ਤੋਂ ਰਮੇਸ਼ ਹੁਸ਼ਿਆਰਪੁਰੀ ਹੋਣਾ ਨਾਲ, ਅਤੇ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਅਤੇ ਕਾਲਜ਼ ਹੁਣ ਤੁਹਾਡੀਆਂ ਆ ਰਹੀਆਂ, ਅਤੇ ਕਾਲਜ਼ ਆਪਾਂ ਹੁਣ ਲਵਾਂਗੇ ਥੋੜ੍ਹੇ ਜਿਹੇ ਬ੍ਰੇਕ ਤੋਂ ਬਾਅਦ, ਪਹਿਲਾਂ ਖਬਰਾਂ ਦੇ ਨਾਲ ਸਾਂਝ ਪਾ ਲਈਏ, ਗੁਫ਼ਤਗੂ ਕਰ ਲਈਏ। ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ ਰਮੇਸ਼ ਜੀ ਤੁਹਾਡਾ, ਤੁਹਾਡੀਆਂ ਤਰਕਾਲਾਂ ਦੀ ਸਤਿ ਸ਼੍ਰੀ ਅਕਾਲ, ਅਤੇ ਸਾਡੀ ਗੁੱਡ ਮਾਰਨਿੰਗ ਦੀ। ਕੀ ਹਾਲ ਚਾਲ ਹੈ ਜੀ, ਠੀਕ ਠਾਕ ਹੋ?
1: ਜੀ ਜੀ, ਸੰਤੂ ਸਾਹਿਬ ਸ਼ੁਕਰੀਆ, ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ
0: ਜੀ। ਰਮੇਸ਼ ਜੀ, ਆਪਾਂ ਸ਼ੁਰੂ ਕਰਨ ਤੋਂ ਪਹਿਲਾਂ ਮੈਨੂੰ ਦੱਸੋ ਕਿ ਪੰਜਾਬ ਦਾ ਹਾਲ ਚਾਲ, ਵੈਦਰ ਠੀਕ ਠਾਕ ਆ? ਗਰਮੀ ਆ, ਥੋੜ੍ਹਾ ਜਿਹਾ ਠਰਮਾ ਹੋਇਆ ਜਾਂ ਮੌਸਮ ਠੰਡਾ ਹੋਇਆ, ਮੀਂਹ ਕਣੀ ਦਾ ਹਾਲ ਆ, ਜਾਂ ਕਿਸ ਕੀ ਹਾਲ ਆ ਪੰਜਾਬ ਦਾ?
1: ਦੇਖੋ, ਗੱਲ ਇੱਦਾਂ ਹੈ ਸੰਧੂ ਜੀ, ਮੂੰਹੋਂ ਤੇ ਸ਼ਬਦ ਇੱਕੋ ਹੀ ਨਿਕਲਣਾ ਹੈ ਕਿ ਤੁਹਾਡਾ ਪੰਜਾਬ ਘੁੱਗ ਵਸਦਾ ਤੇ ਘੁੱਗ ਵਸਦਾ ਰਹੇ। ਠੰਡੀਆਂ ਹੀ ਹਵਾਵਾਂ ਨੇ, ਚਾਹੇ ਗਰਮੀ ਜਿੰਨੀ ਮਰਜ਼ੀ ਹੋ।
0: ਕੀ ਬਾਤ ਹੈ ਜੀ, ਕੀ ਬਾਤ
1: ਹੈ। ਕਹਿੰਦੇ ਆ ਨਾ ਕਿ ਉਹ ਪੁਰਾਣੇ, ਕਿਸੇ ਨੇ ਚਿੱਠੀ ਲਿਖੀ ਕਿ ਸਾਰਾ ਕੁਛ ਨੈਗੇਟਿਵ ਲਿਖ ਕੇ ਫਿਰ ਵੀ ਸੁੱਖ ਸਾਂਦ ਹੈ। ਸੋ ਭਾਈ, ਸੁੱਖ ਸਾਂਦ ਹੈ, ਚਿੰਤਾ ਨਾ ਕਰੋ। ਜਿੰਨੀਆਂ ਜ਼ਿੰਮੇਵਾਰੀਆਂ ਤੁਸੀਂ ਆਪਣੇ ਪਰਿਵਾਰਕ, ਆਪਣੇ ਰਿਸ਼ਤੇਦਾਰਾਂ ਨੂੰ, ਆਪਣੇ ਆਂਢੀਆਂ ਗੁਆਂਢੀਆਂ ਨੂੰ ਦੇ ਕੇ ਗਏ ਹੈ, ਯਤਨ ਕਰ ਰਹੇ ਹਾਂ ਜ਼ਿੰਮੇਵਾਰੀ ਨਿਭਾਈਏ। ਤੇ ਤੁਸੀਂ ਵੀ, ਅਸੀਂ ਹਮੇਸ਼ਾ ਉਮੀਦ ਕਰਦੇ ਹਾਂ ਵਿਦੇਸ਼ਾਂ ਚ ਬੈਠੇ ਪੰਜਾਬ ਨੂੰ ਜਿਹੜੇ ਤੁਸੀਂ ਚਿੰਤਤ ਹੋ, ਤੁਸੀਂ ਵੀ ਜ਼ਿੰਮੇਵਾਰੀਆਂ ਨਿਭਾਉਂਦੇ ਹੋ। ਉਵੇਂ ਸੰਧੂ ਸਾਹਿਬ, ਮੌਸਮ ਦੇ ਮਿਜ਼ਾਜ ਜਿਹਨੂੰ ਆਪਾਂ ਕੁਦਰਤੀ ਤਾਣੇ ਬਾਣ ਚ ਕਹੀਏ, ਬਾਬਾ ਗਰਮੀ
0: ਜੀ,
1: ਜਿਹਨੂੰ ਅਸੀਂ ਸ਼ੁੱਧ ਪੰਜਾਬੀ ਚ ਕਹਿੰਦੇ ਬੱਟ ਕੱਢੇ ਹੋਏ ਆ, ਬੱਟ ਕੱਢੇ ਹੋਏ ਆ ਗਰਮੀ। ਔਰ ਜਿਹੜੇ ਅਗਲੇ ਪੰਜ ਚਾਰ ਦਿਨ ਆ ਸੰਧੂ ਸਾਹਿਬ, ਮੌਸਮ ਵਿਗਿਆਨੀਆਂ ਦਾ ਜਿਹੜਾ ਇਸ਼ਾਰਾ ਹੈ ਕੱਲ ਤੋਂ, ਕਿ ਇੰਨੀਆਂ ਕੁ ਤੱਤੀਆਂ ਹਵਾਵਾਂ, ਇੰਨਾ ਕੁ ਲੂ ਵਗਣੀ ਹੈ ਕਿ ਪੁੱਛੋ ਹੀ ਨਾ। ਅਲਰਟ ਜਾਰੀ ਕਰ ਦਿੱਤੇ ਸਕੂਲਾਂ ਦਾ, ਦਫ਼ਤਰਾਂ ਦਾ ਸਮਾਂ ਸਾਰਨੀ ਬਦਲ ਦਿੱਤੀ, ਇੱਕ ਮਰਦਮਸ਼ੁਮਾਰੀ ਚੱਲਦੀ ਹੈ, ਬਹੁਤ ਵੱਡੀ ਗਿਣਤੀ ਚ ਮੁਲਾਜ਼ਮ, ਖਾਸ ਕਰਕੇ ਅਧਿਆਪਕ, ਉਹਨਾਂ ਦੀਆਂ ਡਿਊਟੀਆਂ ਲੱਗੀਆਂ ਨੇ। ਉਹਨਾਂ ਨੂੰ ਕਹਿ ਤਾ ਕਿ ਭਾਈ ਸਵੇਰੇ ਸਵੇਰੇ ਕਰਨੀਆਂ, ਦੁਪਹਿਰ ਨਹੀਂ ਕਰਨੀ, ਕਿਉਂਕਿ ਆ ਇੱਕ ਅੱਧਾ ਦੋ ਦਿਨ ਪਹਿਲੀ ਗੱਲ ਹੈ, ਇੱਕ ਅਧਿਆਪਕ ਵਿਚਾਰਾ ਗਸ਼ੀ ਪੈ ਕੇ ਡਿੱਗ ਗਿਆ, ਇੱਕ ਅਧਿਆਪਕਾ ਡਿੱਗ ਗਈ, ਇੱਕ ਅਧਿਆਪਕ ਤਾਂ ਬੜਾ ਜ਼ਿਆਦਾ ਬਿਮਾਰ ਹੋ ਗਿਆ, ਇੱਦਾਂ ਦੀਆਂ ਖ਼ਬਰਾਂ ਵੀ ਹੈ। ਸੋ ਗਰਮੀ ਕਾਫੀ ਹੈ, ਤੇ ਗਰਮੀ ਦੇ ਨਾਲ ਨਾਲ ਸਿਆਸੀ ਤੌਰ ਤੇ ਵੀ ਜਿਹੜੀ ਹੈ ਸੰਧੂ ਸਾਹਿਬ, ਪੰਜਾਬ ਚ ਗਰਮੀ ਹੈ, ਉਹਦੇ ਕਾਰਨ ਇੱਕ ਤੇ ਸ਼ਹਿਰਾਂ ਚ ਵੋਟਾਂ ਦਾ ਮਾਹੌਲ ਭਖਿਆ ਹੋਇਆ, ਜਿਹਨੂੰ ਆਪਾਂ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਆਖਦੇ ਹਾਂ। ਦੂਜਾ ਵੈਸੇ ਵੀ ਜਿਹੜਾ 2027 ਵਰਾ, ਮੈਂ ਪਹਿਲਾਂ ਤੋਂ ਮਾਫ਼ ਕਰਨਾ, 2026 ਵਰਾ ਤੇ ਪੈਂਦੇ ਸੱਟੇ ਜਿਹੜਾ 2027 ਆਉਣਾ ਉਹ ਵੋਟਾਂ ਵਾਲਾ ਆ, ਤੇ ਇਹ ਵਰਾ ਜਿਹੜਾ ਨਾ ਵੋਟਾਂ ਵਾਲਾ ਵਰਾ ਆ, ਤੇ ਵੋਟਾਂ ਵਾਲਾ ਵਰਾ ਵੈਸੇ ਵੀ ਜੇ ਪਾਰਾ ਤੋਰ ਥੋੜਾ ਜਿਹਾ ਹੇਠਾਂ ਨੂੰ ਹੋਵੇ ਤੇ 1-2 ਡਿਗਰੀ ਤੋਂ ਉੱਦਾਂ ਹੀ ਉੱਪਰ ਨੂੰ ਹੋ ਜਾਂਦਾ ਜਿੰਨੇ ਕੁ ਅਵਾਲੇ, ਸਿਆਸੀ ਅਵਾਲੇ ਹੁੰਦੇ ਆ। ਸੋ ਗਰਮੀ ਤੇ ਅਵਾਲੇ ਵੀ ਹੈ ਤੇ ਸਿਆਸੀ ਅਵਾਲੇ ਵੀ ਹੈ। ਬਾਕੀ ਭਾਈ, ਚੰਗੀਆਂ ਚੀਜ਼ਾਂ ਵੀ ਹੈਗੀਆਂ, ਤੁਸੀਂ ਉਹ ਸ਼ੁਰੂ ਕਰੋ ਤੇ ਫਿਰ ਆਪਾਂ ਉਹ ਵੀ ਸਾਂਝੀਆਂ ਜ਼ਰੂਰ ਸਰੋਤਿਆਂ ਨਾਲ ਅੱਜ ਕਰਾਂਗੇ।
0: ਕੀ ਬਾਤ ਹੈ ਜੀ, ਬਿਲਕੁਲ। ਸੋ ਅੱਜ ਦੇ ਖਬਰਾਂ ਦੀ ਸ਼ੁਰੂਆਤ ਕਰੀਏ ਆਪਾਂ, ਕਿ ਪਹਿਲੀ ਖਬਰ ਆ ਕਿ ਪੰਜਾਬ ਦੇ ਇੱਕ ਨੌਜਵਾਨ ਨੇ 100 ਮੀਟਰ ਦੌੜ ਦੇ ਵਿੱਚ ਰਿਕਾਰਡ ਕਾਇਮ ਕੀਤਾ। ਕਿੱਥੋਂ ਦਾ ਨੌਜਵਾਨ ਆ ਰਮੇਸ਼ ਜੀ ਇਹ, ਤੇ ਕਿੱਥੇ ਇਹ ਦੌੜਾਂ ਹੋਈਆਂ ਸਨ?
1: ਪ੍ਰਭ ਸੰਧੂ ਜੀ, ਤੁਹਾਡਾ ਹੀ ਆਪਣਾ ਹੀ ਕਹਿ ਲਈਏ ਕਿ ਇਸੇ ਪੰਜਾਬ ਦਾ, ਹੱਸਦੇ ਵਸਦੇ ਪੰਜਾਬ ਦਾ ਇਹ ਨੌਜਵਾਨ ਹੈ ਜਿਸਨੇ ਨੈਸ਼ਨਲ ਰਿਕਾਰਡ, ਇਹ ਬਹੁਤ ਵੱਡੀ ਸੰਧੂ ਸਾਹਿਬ ਅਚੀਵਮੈਂਟ ਹੁੰਦੀ ਹੈ,
0: ਕੀ ਬਾਤ ਹੈ,
1: ਕਿ ਇੱਕ ਰਿਕਾਰਡ ਨੂੰ ਤੋੜ ਕੇ ਆਪਣਾ ਰਿਕਾਰਡ ਬਣਾਉਣਾ ਦੌੜ ਵਿੱਚ, ਇਹ ਉਹ ਮਾਣਮੱਤੀ ਪ੍ਰਾਪਤੀ ਹੁੰਦੀ ਹੈ ਜਿਹੜੀ ਸਮਝ ਲਓ ਕਿ ਦੁਨੀਆਂ ਤੇ ਕਰਨੀ ਦੁਨੀਆਂ ਦਾ ਸਭ ਤੋਂ ਔਖਾ ਕੰਮ ਹੈ। ਬਾਕੀ ਬੜਾ ਕੁਛ ਹੋ ਸਕਦਾ ਹੈ, ਚੋਣਾਂ ਜਿੱਤਣੀਆਂ ਸੌਖਾ ਕੰਮ ਹੈ, ਮੁੱਖ ਮੰਤਰੀ ਬਣਨਾ ਵੀ ਸੌਖਾ ਕੰਮ ਹੈ, ਪਰੰਤੂ ਦੌੜ ਦੇ ਰਿਕਾਰਡ ਤੋੜ ਕੇ ਨਵੇਂ ਰਿਕਾਰਡ ਬਣਾਉਣੇ। ਸੋ ਇਸ ਕਰਕੇ ਤੁਹਾਡਾ ਇਹ ਪੰਜਾਬ ਤੇ ਇਸ ਪੰਜਾਬ ਦਾ ਗੁਰਿੰਦਰ ਵੀਰ ਸਿੰਘ ਜਿਹੜਾ ਜ਼ਿਲ੍ਹੇ ਜਲੰਧਰ ਦੇ ਵਿੱਚ ਭੋਗਪੁਰ ਪੈਂਦਾ, ਤੇ ਭੋਗਪੁਰ ਨਾਲ ਹੀ ਇੱਕ ਪਿੰਡ ਹੈ ਪਟਿਆਲ
0: ਜੀ,
1: ਪਟਿਆਲ ਪਿੰਡ ਦਾ ਇਹ ਨੌਜਵਾਨ ਹੈ ਗੁਰਿੰਦਰ ਵੀਰ ਸਿੰਘ। ਸੰਧੂ ਸਾਹਿਬ, ਰਾਂਚੀ ਚ ਨੈਸ਼ਨਲ ਪੱਧਰ ਦੇ ਅਥਲੈਟਿਕ ਮੁਕਾਬਲੇ ਚੱਲ ਰਹੇ ਸੀ, ਤੇ ਉਹਨਾਂ ਅਥਲੈਟਿਕ ਮੁਕਾਬਲਿਆਂ ਦੇ ਵਿੱਚ ਪਹਿਲਾਂ ਤੇ ਇਸ ਮੁੰਡੇ ਨੇ, ਕਿਉਂਕਿ ਦੌੜ ਦੇ ਕਈ ਪੜਾਅ ਹੁੰਦੇ ਨੇ, ਜੇ ਦੋ ਦਿਨ ਪਿੱਛੇ ਚਲੇ ਜਾਵਾਂ ਤੇ ਸੰਧੂ ਸਾਹਿਬ ਇਸਨੇ ਯਤਨ ਕੀਤਾ ਕਿ ਮੈਂ ਵੱਡੇ ਪੱਧਰ ਤੇ ਕੰਪੀਟੀਸ਼ਨ ਦਵਾਂ ਤੇ ਉਸਨੇ ਇੱਕ ਰਿਕਾਰਡ ਕਾਇਮ ਕੀਤਾ ਜਿਹੜਾ 10.17 ਦਾ ਰਿਕਾਰਡ ਸੀ, 10 ਸੈਕਿੰਡ ਤੇ ਥੋੜਾ ਜਿਹਾ ਉੱਪਰ ਕਹਿ ਲਈਏ ਕਿ ਇੰਨੇ ਦੇ ਵਿੱਚ ਉਸਨੇ ਜਿਹੜਾ ਇੱਕ ਦੌੜ ਸਰ ਕਰ ਲਈ। ਪਰੰਤੂ ਉਹ ਰਿਕਾਰਡ ਆਪਣੇ ਆਪ 'ਚ ਅਧੂਰਾ ਸੀ, ਕਿਉਂਕਿ ਜੇ ਤੁਸੀਂ ਰਾਸ਼ਟਰ ਮੰਡਲ ਖੇਡਾਂ ਜਾਂ ਆਪਾਂ ਕਹੀਏ ਕਾਮਨਵੈਲਥ ਖੇਡਾਂ ਉਹਦੇ ਵਾਸਤੇ ਜਾਣਾ ਤੇ ਘੱਟੋ ਘੱਟ 10.16 ਸੈਕਿੰਡ ਵਿੱਚ ਤੁਹਾਨੂੰ ਦੌੜ ਦੌੜਨੀ ਪਏਗੀ। ਮੁੰਡੇ ਨੇ ਫਿਰ ਅਗਲਾ ਜਿਹੜਾ ਸੈਮੀਫਾਈਨਲ ਹੈ ਯਤਨ ਹੋਰ ਕੀਤੇ ਤੇ ਉਹਨਾਂ ਯਤਨਾਂ ਦੇ ਵਿੱਚ ਸੰਧੂ ਸਾਹਿਬ ਭੋਰਾ ਇੱਕ ਗੱਲ ਉੱਪਰ ਨੂੰ ਚਲੇ ਗਈ, ਭਾਵ ਕਿ ਕੁਆਲੀਫਾਈ ਕਰ ਗਿਆ ਕਿ ਠੀਕ ਹੈ ਹੁਣ ਤੇ ਇਹ ਮੁੰਡਾ ਰਾਸ਼ਟਰ ਜਿਹੜੀਆਂ ਖੇਡਾਂ ਨੇ ਉਹਦੇ ਵਿੱਚ ਭਾਗ ਲਵੇਗਾ ਲੱਗੇਗਾ, ਕੁਆਲੀਫਾਈ ਕਰ ਗਿਆ। ਤੇ ਪ੍ਰੰਤੂ ਸੰਧੂ ਸਾਹਿਬ ਉਹਦੇ ਅਗਲੇ ਮੈਚ ਵਿੱਚ ਇੱਕ ਭਾਰਤੀ ਨੌਜਵਾਨ ਅੜੀਸਾ ਸੂਬੇ ਦਾ ਅਨਮੇਸ਼ ਕੁਜ਼ੁਰ ਨੇ ਉੱਤੋਂ ਵੀ ਕਮਾਲ ਕਰਤੀ, ਉਹਨੂੰ ਫਿਰ ਰਿਕਾਰਡ ਉਹਦਾ ਤੋੜਤਾ। ਤੇ ਇਸ ਪੰਜਾਬੀ ਨੌਜਵਾਨ ਨੇ ਫਿਰ ਸੰਧੂ ਸਾਹਿਬ ਉਹ ਕਮਾਲ ਕੀਤਾ, ਜਿਸ ਕਮਾਲ ਨੇ ਫਿਰ ਕਮਾਲ ਨੇ ਨਵਾਂ ਰਿਕਾਰਡ ਹੀ ਬਣਾ ਦਿੱਤਾ ਭਾਰਤ ਦੇ ਵਿੱਚ। ਇਸ ਦੜਾਕ ਨੇ ਜਿਹੜੀ ਦੌੜ ਫਿਰ ਆਖਰੀ ਮੈਚ ਨੂੰ ਆਪਾਂ ਫਾਈਨਲ ਕਹਿੰਦੇ 100 ਮੀਟਰ ਦੀ ਜਿਹੜੀ ਦੌੜ ਦੌੜੀ ਨਾ, ਤੇ ਸੰਧੂ ਸਾਹਿਬ ਉਹਦੇ ਵਿੱਚ ਕਹਿੰਦੇ ਕਿ ਫਿਰ ਸਮਝ ਲਓ ਕਿ ਮਿਲਖਾ ਸਿੰਘ ਤੋਂ ਵੀ ਉੱਪਰ ਆ ਗਿਆ, 10.09 ਕਹਿ ਲਈਏ 9 ਸੈਕਿੰਡ ਦੇ ਵਿੱਚ, 10 ਸੈਕਿੰਡ ਤੇ ਕੁਛ ਉਹਨੇ ਦੇ ਵਿੱਚ ਅਗਲੇ ਨੇ ਦੌੜ ਮਾਰ ਕੇ ਪਰੇ ਮਾਰੀ ਤੇ ਪੂਰੇ ਭਾਰਤ ਦੇ ਵਿੱਚ ਅੱਜ ਤੱਕ ਜਿਹੜਾ ਰਿਕਾਰਡ ਸੀਗਾ ਉਹ 10.10 ਦਾ ਸੀ ਤੇ ਉਹ ਰਿਕਾਰਡ ਤੋੜ ਦਿੱਤਾ। ਸੋ ਇਹ ਨੌਜਵਾਨ ਜਿਸਦਾ ਨਾਮ ਗੁਰਿੰਦਰ ਹੈ, ਗੁਰਿੰਦਰ ਵੀਰ ਸਿੰਘ, ਸੋ ਇਹਨੂੰ ਵੀ ਸੰਧੂ ਸਾਹਿਬ ਵਧਾਈ ਦੇਣੀ ਬਣਦੀ ਹੈ, ਇਹਦੇ ਕੋਚ ਨੂੰ ਵੀ ਵਧਾਈ ਦੇਣੀ ਬਣਦੀ ਹੈ, ਸਮੁੱਚੇ ਪੰਜਾਬ ਨੂੰ ਵਧਾਈ ਹੈ, ਕਿਉਂਕਿ ਅਸੀਂ ਸਿਆਸਤ ਦੀਆਂ ਖਬਰਾਂ ਤੇ ਰੋਜ਼ ਕਰਦੇ ਹਾਂ, ਪਰੰਤੂ ਇਹੋ ਜਿਹੇ ਕਈ ਵਾਰੀ ਜਿਹੜੇ ਹੀਰੇ ਹੁੰਦੇ ਆ ਖਬਰਾਂ ਦੇ ਹੇਠਾਂ ਹੀ ਦੱਬੇ ਰਹਿ ਜਾਂਦੇ ਆ ਸਿਆਸੀ ਖਬਰਾਂ ਹੇਠਾਂ। ਸੋ ਮਨ ਬੜਾ ਪ੍ਰਸੰਨ ਹੋਇਆ ਔਰ ਮਨ ਪ੍ਰਸੰਨ ਇੰਨਾ ਕੁ ਹੋਇਆ ਕਿ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਵੀ ਇਹਨੂੰ ਵਧਾਈ ਦਿੱਤੀ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਨੇ ਵੀ ਵਧਾਈ ਦਿੱਤੀ, ਪੰਜਾਬ ਦੇ ਮੁੱਖ ਮੰਤਰੀ ਨੇ ਵੀ ਵਧਾਈ ਦਿੱਤੀ। ਔਰ ਮੈਂ ਹੋਰ ਦੱਸਦਾ ਕਿ ਜਿੱਥੇ ਗੁਰਿੰਦਰ ਵੀਰ ਸਿੰਘ ਨੇ ਰਿਕਾਰਡ ਕਾਇਮ ਕੀਤਾ ਵਧਾਈਆਂ ਮਿਲ ਰਹੀਆਂ, ਉੱਥੇ ਸੰਧੂ ਸਾਹਿਬ ਦੌੜਾਂ ਜਾਂ ਖੇਡਾਂ ਨੂੰ ਲੈ ਕੇ ਪੰਜਾਬ ਦੀ ਸਰਕਾਰ ਨੇ ਵੀ ਅੱਜ ਇੱਕ ਪ੍ਰੋਗਰਾਮ ਰੱਖਿਆ ਸੀ
0: ਜੀ,
1: ਜਿੱਥੇ ਪੰਜਾਬ ਦੇ ਕਈ ਹੋਣਹਾਰ ਖਿਡਾਰੀਆਂ ਨੂੰ ਜਿਹੜਾ ਪੰਜਾਬ ਦੀ ਸਰਕਾਰ ਨੇ ਸਨਮਾਨਿਤ ਕੀਤਾ। ਔਰ ਹੋਰ ਦੱਸ ਦੇਵਾਂ ਕਿ ਪੰਜਾਬ ਵੱਡੇ ਪੱਧਰ ਤੇ ਏਸ਼ੀਅਨ ਚੈਂਪੀਅਨਸ਼ਿਪ ਹਾਕੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰਨ ਜਾ ਰਿਹਾ ਇਸੇ ਸਾਲ ਪੰਜਾਬ।
0: ਕੀ ਬਾਤ ਹੈ!
1: ਔਰ ਉਸ ਟੀਮ ਦੇ ਵਿੱਚ ਸੰਧੂ ਸਾਹਿਬ ਆਖਦੇ ਆ ਕਿ 11 ਖਿਡਾਰੀਆਂ ਚੋਂ 9 ਖਿਡਾਰੀ ਪੰਜਾਬ ਦੇ, ਦੇਖੋ ਕਿੱਡੀ ਵੱਡੀ ਗੱਲ ਹੈ, 11 ਖਿਡਾਰੀਆਂ ਦੀ ਟੀਮ ਹੈ ਔਰ 9 ਖਿਡਾਰੀ ਪੰਜਾਬ ਦੇ ਹੋਣਗੇ। ਸੋ ਬੜੀਆਂ ਚੀਜ਼ਾਂ ਅੱਜ ਚੰਗੀਆਂ ਖੇਡਾਂ ਵਾਲੇ ਪਾਸਿਓਂ ਕੰਨਾਂ ਚ ਪਈਆਂ। ਪੰਜਾਬ ਸਰਕਾਰ ਨੇ ਕਰੋੜਾਂ ਰੁਪਏ ਦੇ ਕੇ ਜਿਹੜੇ ਵਧੀਆ ਪ੍ਰਦਰਸ਼ਨ ਬੀਤੇ ਸਮੇਂ ਚ ਕੀਤੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ, ਤੇ ਉਸ ਦੌੜ ਦੇ ਵਿੱਚ ਇੱਕ ਗੁਰਿੰਦਰ ਵੀਰ ਸਿੰਘ ਵੀ ਲੱਗ ਗਿਆ ਜਿਹਨੂੰ ਅਸੀਂ ਕਹਿ ਸਕਦੇ ਹਾਂ, ਜਿਸ ਨੇ ਭਾਰਤ ਦਾ ਨੈਸ਼ਨਲ ਰਿਕਾਰਡ ਕਾਇਮ ਕਰ ਦਿੱਤਾ। ਤੇ ਆਉਣ ਵਾਲੀਆਂ ਖੇਡਾਂ ਚ ਅਸੀਂ ਆਸ ਕਰਦੇ ਜਿਹੜੀਆਂ ਕਾਮਨਵੈਲਥ ਜਾਂ ਹੋਰ ਖੇਡਾਂ ਹੋਣਗੀਆਂ ਰਾਸ਼ਟਰ ਮੰਡਲ ਜਾਂ ਹੋਰ ਏਸ਼ੀਆਈ ਪੱਧਰ ਦੀਆਂ ਖੇਡਾਂ, ਉੱਥੇ ਵੀ ਉਸਨੇ ਰਿਕਾਰਡ ਜਿਹੜੇ ਮੈਨੂੰ ਲੱਗਦਾ ਬਣਾ ਦੇਣੇ, ਕਿਉਂਕਿ ਜਿਸ ਢੰਗ ਦੇ ਨਾਲ ਮੁੰਡੇ ਨੇ ਹੰਭਲਾ ਮਾਰਿਆ ਨਾ, 2 ਕੁ ਦਿਨਾਂ ਵਿੱਚ ਹੀ ਰਿਕਾਰਡ ਤੇ ਰਿਕਾਰਡ ਤੋੜੇ ਹੈ, ਇਹ ਇੱਕ ਬੜੀ ਵੱਡੀ ਪ੍ਰਾਪਤੀ ਹੈ
0: ਜੀ। ਬਿਲਕੁਲ, ਸਾਡੇ ਵੱਲੋਂ ਵੀ ਬਹੁਤ ਸਾਰੇ ਪੰਜਾਬੀਆਂ ਨੂੰ ਔਰ ਪੰਜਾਬ ਦੇ ਇਸ ਨੌਜਵਾਨ ਨੂੰ ਲੱਖ ਲੱਖ ਮੁਬਾਰਕਬਾਦ। ਔਰ ਵਾਕਿਆ ਹੀ ਤੁਹਾਡੀ ਗੱਲ ਦੇ ਵਿੱਚ, ਜਿੱਥੇ ਪੰਜਾਬ ਨੂੰ ਹਮੇਸ਼ਾ ਹੀ ਨੈਗੇਟਿਵਿਟੀ ਵੱਲ ਧਕੇਲਿਆ ਜਾਂਦਾ, ਪੰਜਾਬ ਨੂੰ ਉੜਦਾ ਪੰਜਾਬ ਕਹਿ ਕੇ ਮਜ਼ਾਕ ਉਡਾਇਆ ਜਾਂਦਾ, ਜਿੱਥੇ ਪੰਜਾਬ ਨੂੰ ਕਿਹਾ ਜਾਂਦਾ ਕਿ ਹੁਣ ਪੰਜਾਬ ਦੇ ਵਿੱਚ ਉਹ ਗੱਲ ਨਹੀਂ ਰਹੀ, ਹੁਣ ਬਹੁਤੀਆਂ ਪੰਜਾਬੀ ਦੇ ਵਿੱਚ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਪਹਿਲਾਂ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਖਿਡਾਰੀ ਨਿਕਲਦੇ ਸੀ, ਅੱਜ ਕੱਲ੍ਹ ਪੰਜਾਬ ਦੇ ਨੌਜਵਾਨ ਨਸ਼ਿਆਂ ਵੱਲ ਜਾ ਰਹੇ ਆ, ਪਰ ਐਸਾ ਨਹੀਂ ਆ, ਪੰਜਾਬ ਪਹਿਲਾਂ ਵਰਗਾ ਹੀ ਆ। ਹੋ ਸਕਦਾ ਕਿ ਸਮੇਂ ਦੇ ਨਾਲ ਨਾਲ ਕਈ ਵਾਰ ਬਦਲਾਵ ਆਉਂਦੇ ਰਹਿੰਦੇ ਆ, ਪਰ ਪੰਜਾਬ ਉਸੇ ਤਰ੍ਹਾਂ ਬਰਕਰਾਰ। ਔਰ ਸਾਨੂੰ ਤਾਂ ਐਸੀਆਂ ਖਬਰਾਂ ਸੁਣ ਕੇ ਰਮੇਸ਼ ਜੀ ਬਹੁਤ ਹੀ ਮਨ ਨੂੰ ਸਕੂਨ ਮਿਲਦਾ, ਠੰਡ ਪੈਂਦੀ ਆ ਕਿ ਆਈ ਥਿੰਕ ਪਿਛਲੇ ਦਿਨੀ ਭਗਵੰਤ ਮਾਨ ਹੋਣਾ ਨੇ ਬਹੁਤ ਸਾਰੇ ਇਨਾਮ ਵੰਡੇ, ਬਹੁਤ ਸਾਰੇ ਪੈਸਾ ਖਿਡਾਰੀਆਂ ਨੂੰ ਦਿੱਤਾ। ਇਹਦੇ ਵਿੱਚ ਮੈਂ ਉਹਨਾਂ ਦੀ ਬਹੁਤ ਸ਼ਲਾਘਾ ਕਰੂੰਗਾ ਕਿ ਪਿਛਲੇ ਲੰਬੇ ਸਮੇਂ ਤੋਂ ਬਹੁਤ ਸਾਰੀਆਂ ਸਰਕਾਰਾਂ ਆਈਆਂ, ਪਰ ਕੋਈ ਬਹੁਤਾ ਮਾਣ ਸਨਮਾਨ ਖਿਡਾਰੀਆਂ ਨੂੰ ਨਹੀਂ ਦਿੱਤਾ ਗਿਆ। ਬਹੁਤ ਸਾਰੇ ਖਿਡਾਰੀ ਵਿਚਾਰੇ ਬੜੇ ਬੜੇ ਤਗਮੇ ਜਿੱਤ ਕੇ, ਬੜੇ ਬੜੇ ਮੈਡਲ ਜਿੱਤ ਕੇ ਵਿਚਾਰੇ ਉਹਨਾਂ ਨੂੰ ਮਜ਼ਦੂਰੀ ਕਰਨ ਦੇ ਕਰਨੀ ਪਈ, ਔਰ ਨੌਕਰੀਆਂ ਤੋਂ ਵੀ ਮੈਨੂੰ ਲੱਗਦਾ ਕਿ ਉਹਨਾਂ ਨੂੰ ਰੋਜ਼ ਧੱਕੇ ਖਾਣੇ ਪੈਂਦੇ ਸੀ। ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਬਹੁਤ ਸਾਰੇ ਖਿਡਾਰੀਆਂ ਦੀ ਜ਼ਰੂਰ ਸੁਣੀ ਗਈ ਆ, ਔਰ ਇਹ ਅੱਗੇ ਹੋਰ ਖੇਡਣ ਵਾਲਿਆਂ ਅਤੇ ਖਿਡਾਰੀਆਂ ਨੂੰ ਇਹ ਚੀਜ਼ ਉਤਸ਼ਾਹਿਤ ਵੀ ਕਰਦੀ ਹੈ ਕਿ ਬਈ ਸਾਡੀ ਮਿਹਨਤ ਦਾ ਮੁੱਲ ਪੈ ਰਿਹਾ।
1: ਸੰਤੂ ਸਾਹਿਬ, ਇਹ ਗੱਲ ਵਾਕਈ ਬੜੀ ਚੰਗੀ ਖਬਰ ਹੈ ਜਿਹੜੀ ਤੁਸੀਂ ਜ਼ਿਕਰ ਕੀਤਾ ਕਿ ਪੰਜਾਬ ਦੀ ਸਰਕਾਰ ਜਿਹੜੇ ਉਦਮ ਕਰ ਰਹੀ ਹੈ। ਖੈਰ, ਕੀਤੇ ਪਿਛਲੀਆਂ ਸਰਕਾਰਾਂ ਨੇ ਵੀ ਉਦਮ ਸੀ, ਪਰੰਤੂ ਉਹ ਬੌਣੇ ਉਦਮ ਸੀ, ਕਮਜ਼ੋਰ ਉਦਮ ਸੀ, ਜਿਹੜੇ ਚਾਹੀਦੇ ਸੀ ਉਹਡੇ ਨਹੀਂ ਸੀ। ਭਗਵੰਤ ਮਾਨ ਸਰਕਾਰ ਦੀ ਜਦੋਂ ਅਸੀਂ ਨਾ ਸੰਧੂ ਸਾਹਿਬ ਗੱਲ ਕਰਦੇ ਹਾਂ, ਬੜੀਆਂ ਕੁਛ ਚੰਗੀਆਂ ਵਿਸ਼ੇਸ਼ ਚੀਜ਼ਾਂ ਭਗਵੰਤ ਮਾਨ ਸਰਕਾਰ ਨੇ ਕੀਤੀਆਂ। ਜਿਵੇਂ ਮੈਂ ਇੱਕ ਦੱਸਾਂ ਕਿ ਜੇ ਕੋਈ ਕਰਮਚਾਰੀ ਡਿਊਟੀ ਦੇ ਉੱਪਰ ਉਸਦੀ ਮੌਤ ਹੋ ਜਾਂਦੀ ਹੈ, ਉਹਦੇ ਲਈ 1 ਕਰੋੜ ਰੁਪਇਆ ਉਹਦੇ ਪਰਿਵਾਰ ਨੂੰ, ਉਹਦੇ ਵਾਰਸਾਂ ਨੂੰ ਦਿੱਤਾ ਜਾਂਦਾ ਹੈ। ਹਾਲਾਂਕਿ ਜ਼ਿੰਦਗੀ ਦੀ ਤੁਲਨਾ ਪੈਸੇ ਨਾਲ ਨਹੀਂ ਕੀਤੀ ਜਾ ਸਕਦੀ
0: ਜੀ,
1: ਪਰੰਤੂ ਚਲੋ ਘੱਟੋ ਖਰਚੇ ਦਾ ਜੀ ਚਲੇ ਜਾਏ, ਉੱਥੋਂ 4 ਪੈਸੇ ਤੇ ਰੋਟੀ ਦੇ ਲਾਲੇ ਨਹੀਂ ਰਹਿੰਦੇ ਪਰਿਵਾਰ ਨੂੰ, ਬੱਚਿਆਂ ਦਾ ਭਵਿੱਖ ਜਿਹੜਾ ਖਤਰੇ ਘੱਟ ਜਾਂਦੇ ਹੈ। ਸੋ ਏਦਾਂ ਦੀਆਂ ਕੁਛ ਵਿਸ਼ੇਸ਼ ਚੀਜ਼ਾਂ ਹੈਗੀਆਂ ਜਿਹੜੀਆਂ ਭਗਵੰਤ ਮਾਨ ਨੇ ਕੀਤੀਆਂ। ਅੱਜ ਭਗਵੰਤ ਮਾਨ ਸਰਕਾਰ ਨੇ ਜਿਹੜਾ ਮੋਹਾਲੀ ਚ ਪ੍ਰੋਗਰਾਮ ਕੀਤਾ, ਉਹਦੇ ਵਿੱਚ ਸੰਧੂ ਸਾਹਿਬ ਬੜਾ 1790 ਕਰੋੜ ਦਾ ਕਹਿੰਦੇ ਬਜਟ ਰੱਖਿਆ ਪੰਜਾਬ ਦੀ ਸਰਕਾਰ ਨੇ ਖੇਡਾਂ ਦੇ ਲਈ। ਏਸ਼ੀਅਨ ਚੈਂਪੀਅਨਸ਼ਿਪ ਜੇ ਹੁੰਦੀ ਹੈ ਪੰਜਾਬ ਦੇ ਵਿੱਚ ਤੇ ਬੜੀ ਵੱਡੀ ਗੱਲ ਹੈ। ਔਰ ਇਹ ਵੀ ਉਹਨਾਂ ਨੇ ਐਲਾਨ ਕੀਤਾ ਕਿ ਜਿਹੜਾ ਪੰਜਾਬ ਨੇ ਉਧਰ ਨੂੰ ਭਾਰਤ ਤੇ ਪਾਕਿਸਤਾਨ ਦਾ ਮੈਚ ਦੇਖਣ ਨੂੰ ਮਿਲੇਗਾ ਹਾਕੀ ਦਾ। ਸੋ ਕਈ ਚੰਗੀਆਂ ਚੀਜ਼ਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੀਆਂ। ਸੋ ਚੰਗੀਆਂ ਚੀਜ਼ਾਂ ਜੇ ਕਰਨਗੇ ਤੇ ਭਾਈ ਚੰਗੀ ਗੱਲ ਹੈ, ਕਿਉਂਕਿ ਪੰਜਾਬੀਆਂ ਨੇ ਚੰਗੀਆਂ ਦੀਆਂ ਆਸਾਂ ਨਾਲ ਹੀ ਉਹਨਾਂ ਨੂੰ ਵੋਟਾਂ ਪਾਈਆਂ ਸੀ।
0: ਬਿਲਕੁਲ ਜੀ। ਸੋ ਆਪਾਂ ਹਮੇਸ਼ਾ ਹੀ ਰਮੇਸ਼ ਜੀ ਗੱਲਬਾਤ ਕਰਦੇ ਰਹਿੰਦੇ ਹਾਂ ਕਿ ਅਸੀਂ ਕਿਸੇ ਦੇ ਅੱਖਾਂ 'ਤੇ ਪੱਟੀ ਬੰਨ੍ਹ ਕੇ ਮਰੀਦ ਨਾ ਬਣੇ ਹਾਂ। ਜਿਹੜਾ ਕੋਈ ਚੰਗਾ ਕੰਮ ਕਰਦਾ ਸਿਰਫ ਉਹ ਚੰਗੇ ਕੰਮ ਦੀ ਸਲਾਘਾ ਵੀ ਕਰਨੀ ਜ਼ਰੂਰੀ ਆ, ਅਤੇ ਜੇ ਕੋਈ ਬੁਰਾ ਸਾਨੂੰ ਲੱਗਦਾ ਕਿ ਇਹ ਸਾਡੀਆਂ ਉਮੀਦਾਂ 'ਤੇ ਖਰਾ ਨਹੀਂ ਉਤਰਿਆ, ਅਤੇ ਉਹਦੀ ਵਿਰੋਧ ਕਰਨਾ ਵੀ ਸਾਡਾ ਜ਼ਰੂਰੀ ਹੈ। ਸੋ ਅਸੀਂ ਜਦੋਂ ਵੋਟਾਂ ਪਾ ਕੇ ਕਿਸੇ ਵੀ ਪਾਰਟੀ ਨੂੰ ਅੱਗੇ ਲੈ ਕੇ ਆਉਂਦੇ ਹਾਂ, ਅਤੇ ਸੋ ਅਸੀਂ ਇਹ ਸਾਡੇ ਫਰਜ਼ ਵੀ ਬਣਦੇ ਆ। ਸੋ ਸਿਰਫ ਇਹ ਨਾ ਹੋਈਏ ਕਿ ਆਪਾਂ ਜੇ ਕੋਈ ਬੁਰੇ ਕੰਮ ਨੂੰ ਬੁਰਾਈ ਦਾ ਵਿਰੋਧ ਕਰ ਰਿਹਾ ਤਾਂ ਆਪਾਂ ਉਹਦਾ ਵਿਰੋਧ ਕਰੀਏ ਕਿ ਨਹੀਂ ਬਈ ਤੁਸੀਂ ਇਸ ਪਾਰਟੀ ਨੂੰ ਚੰਗਾ ਹੀ ਆਖੋ। ਸੋ ਆਪਾਂ ਅਗਲੀ ਖਬਰ ਵੱਲ ਚੱਲੀਏ ਰਮੇਸ਼ ਜੀ, ਜੇ ਤੁਹਾਡੀ ਆਗਿਆ ਹੋਵੇ ਤਾਂ।
1: ਜੀ ਜੀ ਪਲੀਜ਼।
0: ਪੰਜਾਬ ਪੁਲਿਸ ਦੇ ਇੱਕ ਸਬ ਇੰਸਪੈਕਟਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਜੀ। ਕਤਲ ਹੋ ਗਿਆ ਆ, ਕਿੱਥੇ ਕਤਲ ਹੋਇਆ, ਕੌਣ ਸਨ ਇਹ ਪੰਜਾਬ ਪੁਲਿਸ ਦੇ ਇੰਸਪੈਕਟਰ, ਇਹਦੇ ਬਾਰੇ ਦੱਸੋ ਜੀ ਪਲੀਜ਼।
1: ਵੈਸੇ ਤੇ ਸੰਧੂ ਸਾਹਿਬ, ਗੋਲੀ ਦੀਆਂ ਘਟਨਾਵਾਂ ਪੰਜਾਬ 'ਚ ਅਕਸਰ ਵਾਪਰ ਰਹੀਆਂ। ਕਦੇ ਬੰਬ ਫਟ ਜਾਣਾ, ਕਦੇ ਹੈਂਡ ਗ੍ਰਨੇਡ ਫੜਿਆ ਜਾਣਾ, ਕਦੇ ਕੁਛ ਤੇ ਕਦੇ ਕੁਛ ਹੈ। ਤੇ ਵਾਕਈ ਬੜੀ ਗੰਭੀਰ ਸਥਿਤੀ ਹੈ ਸਮੁੱਚੇ ਪੰਜਾਬ ਦੇ ਵਿੱਚ, ਪਿਛਲੇ ਕਾਫੀ ਸਮੇਂ ਤੋਂ ਅਸੀਂ ਸਾਂਝੀ ਕਰਦੇ ਆ ਰਹੇ ਹਾਂ। ਹੁਣ ਇਸ ਗੋਲੀ ਦੇ ਵਿੱਚ ਜਦੋਂ ਪੁਲਿਸ ਦੇ ਸਬ ਇੰਸਪੈਕਟਰ ਨੂੰ ਹੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੋ ਜਾਵੇ, ਜਿਹੜਾ ਵਰਦੀ 'ਚ ਆਪਣੀ ਡਿਊਟੀ ਤੇ ਘਰੋਂ ਨਿਕਲਿਆ ਹੋਵੇ ਤੇ ਰਸਤੇ 'ਚ 2 ਜਣੇ ਆਉਣ ਤੇ ਉਹਨੂੰ ਕਤਲ ਕਰਕੇ ਦੌੜ ਜਾਣ, ਸੰਧੂ ਸਾਹਿਬ, ਇਹ ਬਹੁਤ ਵੱਡੀ ਘਟਨਾ ਹੁੰਦੀ ਹੈ। ਜਿਸ ਪੁਲਿਸ ਨੇ ਰੱਖਿਆ ਕਰਨੀ ਹੈ, ਜਿਸ ਪੁਲਿਸ ਦੇ ਡਰ ਤੇ ਖੌਫ ਤੋਂ ਲੋਕ ਡਰਦੇ ਨੇ, ਜੇ ਸ਼ਰੇਆਮ ਉਹਨਾਂ ਦੇ ਕਤਲ ਹੋਣ ਲੱਗ ਪੈਣ ਤੇ ਫਿਰ ਭਾਈ ਇੱਥੇ ਰਾਖੀ ਕੌਣ ਕਰੇਗਾ। ਦੋ ਘਟਨਾਵਾਂ ਸੰਧੂ ਸਾਹਿਬ ਪਿਛਲੇ 12-14 ਘੰਟੇ ਦੇ ਵਿੱਚ ਵਾਪਰੀਆਂ ਨੇ ਪੁਲਿਸ ਨਾਲ ਸੰਬੰਧਿਤ। ਇੱਕ ਦਾ ਤੁਸੀਂ ਜ਼ਿਕਰ ਕੀਤਾ ਹੈ ਤੇ ਦੂਸਰੀ ਦਾ ਜ਼ਿਕਰ ਮੈਂ ਨਾਲ ਕਰ ਦਿੰਦਾ, ਉਹ ਹੈ ਕਪੂਰਥਲੇ ਜੇਲ੍ਹ ਦੀ। ਜਿਸ ASI ਦੇ ਕਤਲ ਦਾ ਤੁਸੀਂ ਜ਼ਿਕਰ ਕੀਤਾ ਉਹਦਾ ਨਾਂ ਸੀ ਜੋਗਾ ਸਿੰਘ, ਜਿਹੜਾ ਅੰਮ੍ਰਿਤਸਰ ਤੋਂ ਜਦੋਂ ਅਸੀਂ ਫਤਿਹਗੜ੍ਹ ਚੂੜੀਆਂ ਨੂੰ ਜਾਈਏ ਮਜੀਠੇ ਵਾਲੇ ਰੋਡ ਵਾਲੇ ਪਾਸੇ ਨੂੰ, ਮਜੀਠਾ ਖੇਤਰ ਤੋਂ ਉਹਦਾ ਇਲਾਕੇ ਇੱਕ ਪਿੰਡ ਸੀਗਾ, ਪਿੰਡ ਘਣੀਕੇ ਤੋਂ ਉਹ ਆਪਣੀ ਸਕੂਟਰੀ ਵਗੈਰਾ ਤੇ ਸਵਾਰ ਹੋ ਕੇ ਡਿਊਟੀ ਲਈ ਨਿਕਲਿਆ। ਅੱਜ ਭਾਰਤੀ ਸਮੇਂ ਦੀ ਸਵੇਰ ਦੀ ਗੱਲ ਹੈ, ਤੁਹਾਡੀ ਉਸ ਵੇਲੇ ਰਾਤ ਹੋਏਗੀ ਘੁਗਰਾਤ, ਤੇ ਕਹਿੰਦੇ ਕਿ ਰਸਤੇ 'ਚ ਅਚਾਨਕ ਜਿੰਨੀ ਕੁ ਜਾਣਕਾਰੀ ਹੁਣ ਤੱਕ ਪਤਾ ਲੱਗੀ ਹੈ ਕਿ 2 ਅਣਪਛਾਤੇ ਮੋਟਰਸਾਈਕਲ ਤੇ ਆਉਂਦੇ ਹੈ, ਠਾ ਠਾ ਗੋਲੀਆਂ ਮਾਰਦੇ ਆ ਤੇ ਗੋਲੀਆਂ ਮਾਰ ਕੇ ਦੌੜ ਜਾਂਦੇ ਆ, ਮੌਕੇ ਤੇ ਮੌਤ ਹੋ ਜਾਂਦੀ ਹੈ। ਵੱਡੀ ਤਾਦਾਦ 'ਚ ਪੁਲਿਸ, ਫੋਰੈਂਸਿਕ ਟੀਮਾਂ, ਜਾਂਚ ਪੜਤਾਲ ਵਾਲੇ ਅਫਸਰ ਲਗਾਤਾਰ ਜਾਂਚ ਪੜਤਾਲ ਕਰ ਰਹੇ ਕਿ ਆਖਰ ਗੋਲੀ ਕਿਉਂ ਮਾਰੀ ਗਈ, ਕਿਹੜਾ ਕਾਰਨ ਹੈ। ਅਜੇ ਤੱਕ ਖੁਲਾਸਾ ਕੋਈ ਨਹੀਂ, ਪਰੰਤੂ ਇਸ ਘਟਨਾ ਨੂੰ ਲੈ ਕੇ ਵੱਡੇ ਪੱਧਰ ਤੇ ਖੌਫ ਜ਼ਰੂਰ ਹੈ ਵਿੱਚ ਹੀ ਪੁਲਿਸ ਵਾਲੇ ਤੇ ਵਿੱਚ ਹੀ ਲੋਕਾਂ ਦੇ ਮਨਾਂ 'ਚ, ਕਿਉਂਕਿ ਕਈ ਤਰ੍ਹਾਂ ਦੀਆਂ ਥਿਊਰੀਆਂ ਚਰਚਾ 'ਚ ਆ ਜਾਂਦੀਆਂ। ਕਿਉਂਕਿ ਬੀਤੇ ਸਮੇਂ 'ਚ ਜਿਹੜੇ ਕੁਛ ਪੰਜਾਬ ਦੇ ਵਿੱਚ ਮਾਰੇ ਗਏ ਨੌਜਵਾਨ, ਚਾਹੇ ਉਹ ਪੁਲਿਸ ਮੁਕਾਬਲੇ 'ਚ ਮਾਰੇ ਗਏ ਜਾਂ ਕਿਸੇ ਢੰਗ ਦੇ ਨਾਲ, ਉਹ ਸੋਸ਼ਲ ਮੀਡੀਆ ਦੇ ਉੱਪਰ ਇੱਕ ਧਮਕੀ ਦਿੰਦੇ ਆ ਰਹੇ ਆ ਕਿ ਅਸੀਂ ਪੁਲਿਸ ਵਾਲਿਆਂ ਨੂੰ ਮਾਰਾਂਗੇ। ਬਦਲੇ ਲਵਾਂਗੇ। ਹੈ ਹਾਲਾਂਕਿ ਉਹ ਸੋਸ਼ਲ ਮੀਡੀਆ ਤੇ ਆ ਸਾਰਾ ਕੁਛ, ਅਸੀਂ ਕੋਈ ਇਹ ਨਹੀਂ ਕਹਿ ਸਕਦੇ ਕੌਣ ਹੈ ਕਿੱਦਾਂ ਆ, ਪਰੰਤੂ ਉਹ ਚੀਜ਼ ਕਿਤੇ ਨਾ ਕਿਤੇ ਅਸੀਂ ਉਦੋਂ ਵੀ ਗੱਲ ਕਹਿੰਦੇ ਸੀ ਕਿ ਜਿਹੜੀਆਂ ਇਹ ਚੀਜ਼ਾਂ ਧਮਕੀਆਂ ਦਿੱਤੀਆਂ ਜਾ ਰਹੀਆਂ ਪੁਲਿਸ ਦਾ ਮਨੋਬਲ ਤੋੜਨ ਵਾਲੀ ਗੱਲ ਹੈ, ਤੇ ਪੁਲਿਸ ਨੂੰ ਉਹ ਸੋਸ਼ਲ ਮੀਡੀਆ ਦੇ ਉੱਪਰ ਗੰਭੀਰਤਾ ਲੈਣੀ ਚਾਹੀਦੀ ਹੈ। ਜਿਹੜੇ ਉਹ ਸੋਸ਼ਲ ਮੀਡੀਆ ਪਲੇਟਫਾਰਮ ਹੈ ਉਹਨਾਂ ਦੀ ਪੁਣਛਾਣ ਕਰਕੇ ਕਾਰਵਾਈ ਕਰਨੀ ਚਾਹੀਦੀ ਹੈ, ਪਰੰਤੂ ਪੁਲਿਸ ਤੋਂ ਤੇ ਅੱਜ ਤੱਕ ਮੀਡੀਆ ਦੇ ਮਸਲੇ ਚ, ਸੋਸ਼ਲ ਮੀਡੀਆ ਦੇ ਮਸਲੇ ਚ, ਸਾਡਾ ਪੰਜਾਬ ਦਾ ਢਾਂਚਾ, ਭਾਰਤ ਦਾ ਢਾਂਚਾ ਬੜਾ ਕਮਜ਼ੋਰ ਹੈ। ਆਏ ਦਿਨ ਇੱਥੇ ਬੰਬ ਦੀ ਧਮਕੀ ਆ ਜਾਂਦੀ ਜੀ, ਅਸੀਂ ਮੁੱਖ ਮੰਤਰੀ ਨੂੰ ਮਾਰ ਦਿਆਂਗੇ, ਅਸੀਂ ਰਵਨੀਤ ਬਿੱਟੂ ਨੂੰ ਮਾਰ ਦਿਆਂਗੇ, ਫਲਾਨੇ ਸਕੂਲ ਦੇ ਵਿੱਚ ਬੰਬ ਫਿੱਟ ਕਰ ਦਿੱਤਾ, ਹਾਈਕੋਰਟ ਚ ਫਿੱਟ ਕਰ ਦਿੱਤਾ, ਅੱਜ ਤੱਕ ਨਹੀਂ ਕੋਈ ਫੜਿਆ ਗਿਆ। ਹੁਣ ਗੱਲਾਂ ਅਸੀਂ ਕਰਦੇ ਹਾਂ ਜੀ, ਫਲਾਨੇ ਮੁਲਕ ਦੀ ਸਾਡੇ ਨਾਲ AI ਦੀ ਡੀਲ ਹੋ ਗਈ, ਭਾਰਤ AI ਡੀਲ ਦੇ ਵਿੱਚ ਬੜਾ ਅੱਗੇ ਹੈ, AI ਡੀਲ ਬੜਾ ਉੱਪਰ ਚਲੇ ਗਏ, ਅੱਜ ਤੱਕ ਸਾਨੂੰ ਇਹ ਨਹੀਂ ਪਤਾ ਲੱਗਾ ਕਿ ਉਹ ਈਮੇਲ ਕਰਨ ਵਾਲਾ ਕੌਣ ਹੈ ਤੇ ਕਿਉਂ ਕਰ ਰਿਹਾ। ਸੈਂਕੜੇ ਧਮਕੀਆਂ ਪੰਜਾਬ ਦੇ ਵਿੱਚ ਪਹੁੰਚ ਚੁੱਕੀਆਂ, ਹੋਰਾਂ ਦੀ ਸਟੇਟਾਂ ਚ ਪਹੁੰਚੀਆਂ, ਦਿੱਲੀ ਚ ਵੀ ਮਿਲੀਆਂ, ਪਰੰਤੂ ਪੰਜਾਬ ਵਿੱਚ ਤੇ ਹਫ਼ਤਾ ਵੀ ਨਹੀਂ ਪੈਂਦਾ ਕਿਤੇ ਨਾ ਕਿਤੇ ਆ ਜਾਂਦੀ ਹੈ। ਹੁਣ ਅੱਜ ASI ਦਾ ਕਤਲ ਹੋ ਜਾਣਾ, 6-7 ਘੰਟੇ ਹੋ ਗਏ ਕਤਲ ਹੋਏ ਨੂੰ, ਅਜੇ ਤੱਕ ਖੁਲਾਸਾ ਨਹੀਂ ਹੋ ਸਕਿਆ ਕਿ ਉਹ ਕਤਲ ਕਰਨ ਵਾਲੇ ਕੌਣ ਸੀਗੇ। ਦੂਜੀ ਜਿਹੜੀ ਘਟਨਾ ਕਪੂਰਥਲਾ ਜੇਲ੍ਹ ਦੀ ਹੈ ਸੰਧੂ ਸਾਹਿਬ, ਉਹ ਇਸ ਤੋਂ ਵੀ ਖਤਰਨਾਕ ਘਟਨਾ ਹੈ। ਕਪੂਰਥਲੇ ਦੀ ਕੇਂਦਰੀ ਜੇਲ੍ਹ ਹੈ ਜਿਹਨੂੰ ਆਪਾਂ ਮਾਡਰਨ ਜੇਲ੍ਹ ਆਖਦੇ ਹਾਂ, ਬੜੀ ਜ਼ਬਰਦਸਤ ਜੇਲ੍ਹ ਹੈ ਕਪੂਰਥਲਾ ਦੇ ਵਿੱਚ, ਜਿੱਥੇ ਡੇਂਜਰ ਕੈਦੀ, ਖਤਰਨਾਕ ਕੈਦੀ ਵੀ ਰੱਖੇ ਹੋਏ ਆ, ਬੜੀ ਵੱਡੀ ਜੇਲ੍ਹ ਹੈ ਸੰਧੂ ਸਾਹਿਬ। ਅੱਧੀ ਰਾਤ ਨੂੰ ਉੱਥੇ ਕੀ ਹੁੰਦਾ ਹੈ, ਅੱਗ ਦੀਆਂ ਲਾਟਾਂ ਜੇਲ੍ਹ ਚੋਂ ਨਜ਼ਰ ਆਉਂਦੀਆਂ, ਕਿਸੇ ਨੇ ਹੱਥ ਵਿੱਚ ਮਸ਼ਾਲ ਫੜੀ ਹੈ, ਕਿਸੇ ਨੇ ਕੱਪੜਿਆਂ ਦੇ ਢੇਰ ਨੂੰ ਅੱਗ ਲਾ ਦਿੱਤੀ, ਕੋਈ ਸਿਲੰਡਰ ਫੜ ਕੇ ਛੱਤ ਤੇ ਖੜਾ ਹੈ, ਕਿਸੇ ਦੇ ਕੋਲ ਸਰੀਆ, ਕਿਸੇ ਦੇ ਕੋਲ ਪਤੀਲਾ, ਕਿਸੇ ਕੋਲ ਬਾਲਟੀ, ਭਾਵ ਕਿ ਜੋ ਅੰਦਰ ਹੱਥ ਆ ਸਕਦਾ ਕੈਦੀਆਂ ਦੇ ਹੱਥ ਵਿੱਚ ਹੈ। ਹੁਣ ਤੁਸੀਂ ਸਵਾਲ ਇਹ ਕਰੋਗੇ ਕਿ ਭਾਈ ਪੱਤਰਕਾਰ, ਉਹ ਤੁਹਾਨੂੰ ਕਿੱਦਾਂ ਪਤਾ ਕਿ ਆਹ ਕੁਛ ਜੇਲ੍ਹ ਦੇ ਅੰਦਰ ਹੋ ਰਿਹਾ। ਸੰਧੂ ਸਾਹਿਬ ਹੈਰਾਨੀ ਇਸ ਤੋਂ ਵੀ ਵੱਡੀ, ਜੋ ਜੇਲ੍ਹ 'ਚ ਸਾਰਾ ਭਾਣਾ ਵਾਪਰ ਰਿਹਾ ਸੀ ਉਹਦੀਆਂ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਘੁੰਮੀਆਂ, ਇਹਦਾ ਅਰਥ ਇਹ ਹੈ ਕਿ ਜੇਲ੍ਹਾਂ ਦੇ ਅੰਦਰ ਮੋਬਾਇਲ ਹੈ, ਮੋਬਾਇਲਾਂ ਦੀ ਰਿਕਾਰਡਿੰਗ ਕੀਤੀ ਗਈ, ਫਿਰ ਉਹ ਰਿਕਾਰਡਿੰਗਾਂ ਭੇਜੀਆਂ ਗਈਆਂ, ਉਹ ਜਨਤਕ ਹੋਈਆਂ, ਏਡਾ ਹੰਗਾਮਾ ਹੋਇਆ। ਉਹਨਾਂ ਨੇ ਕੈਦੀਆਂ ਨੇ ਇਕੱਠੇ ਹੋ ਕੇ ਪਹਿਲਾਂ ਤੇ ਆਪਸ ਵਿੱਚ ਦੋ ਧੜੇ ਲੜ ਪਏ, ਔਰ ਜਿਹੜੀ ਕਪੂਰਥਲਾ ਦੀ ਬੈਰਕ ਨੰਬਰ 4 ਹੈ ਜਿੱਥੇ ਕਹਿੰਦੇ ਕਿ ਹਾਰਡ ਕੋਰ ਕੈਦੀ ਰੱਖੇ ਜਾਂਦੇ ਹੈ, ਉਹ ਆਪਸ ਵਿੱਚ ਫਸ ਪੈਂਦੇ ਹੈ। ਚਾਰ ਜ਼ਿਲ੍ਹਿਆਂ ਦੀ ਪੁਲਿਸ ਰਾਤ ਨੂੰ ਇਕੱਠੀ ਕਰਨੀ ਪਈ, ਚਾਰ ਜ਼ਿਲ੍ਹਿਆਂ ਦੀ ਪੁਲਿਸ, ਵੱਡੇ ਵੱਡੇ ਅਫਸਰ ਪਹੁੰਚਦੇ ਹੈ, ਫਿਰ ਜਾ ਕੇ ਕਿਤੇ ਉਹ ਸਾਰਾ ਕੁਝ ਕੰਟਰੋਲ ਹੋਇਆ। ਪਹਿਲਾਂ ਤੇ ਖਬਰਾਂ ਇਹ ਆ ਗਈਆਂ ਸੀ ਕਿ ਜੇਲ੍ਹ ਹੀ ਬ੍ਰੇਕ ਹੋ ਗਈ, ਭਾਵ ਕਿ ਬੜੇ ਕੈਦੀ ਦੌੜ ਗਏ, ਆ ਥੋੜਾ 2-4 ਘੰਟੇ ਪਹਿਲਾਂ ਵੱਡੇ ਅਫਸਰਾਂ ਨੇ, ਪੁਲਿਸ ਦੇ ਵੱਡੇ ਅਧਿਕਾਰੀਆਂ ਨੇ ਇੱਕ ਪ੍ਰੈਸ ਵਾਰਤਾ ਚ ਖੁਲਾਸਾ ਕੀਤਾ ਕਿ ਨਹੀਂ ਭਾਈ ਕੋਈ ਕੈਦੀ ਨਹੀਂ ਦੌੜਿਆ, ਸਾਰਾ ਕੁਛ ਸ਼ਾਂਤ ਹੈ। ਸੋ ਇੱਦਾਂ ਦੀਆਂ ਜਿਹੜੀਆਂ ਖਬਰਾਂ ਨੇ ਇਹ ਬੜੀਆਂ ਖਤਰੇ ਵਾਲੀਆਂ, ਕਾਨੂੰਨ ਵਿਵਸਥਾ ਤੇ ਪਹਿਲਾਂ ਹੀ ਪੰਜਾਬ ਦੀ ਦਾਅ ਤੇ ਲੱਗੀ ਹੈ, ਤੇ ਜਦੋਂ ਇਹੋ ਜਿਹੀਆਂ ਖਬਰਾਂ ਕੰਨਾਂ ਚ ਪੈ ਜਾਣ ਤੇ ਫਿਰ ਸੰਧੂ ਸਾਹਿਬ ਮਨ ਤੇ ਡਰਦਾ ਹੀ ਹੈ।
0: ਜੀ ਬਿਲਕੁਲ ਰਮੇਸ਼ ਜੀ, ਜੇ ਆਪਾਂ ਇਸ ਖਬਰ ਦੀ ਗੱਲਬਾਤ ਕਰੀਏ, ਅਸੀਂ ਰਾਤ ਵੀਡੀਓ ਦੇਖ ਰਹੇ ਸੀ ਤੇ ਮੈਂ ਕਈ ਵਾਰੀ ਕੁਛ ਚੀਜ਼ਾਂ ਐਸੀਆਂ ਹੁੰਦੀਆਂ, ਸਾਨੂੰ ਕਈ ਵਾਰੀ ਅਸੀਂ ਫਿਲਮਾਂ ਦੇ ਵਿੱਚ ਨਾ ਬਹੁਤ ਸਾਰੇ ਐਸੇ ਸੀਨ ਵੇਖੀਦੇ, ਉਹਨਾਂ 'ਤੇ ਵੀ ਹਾਸਾ ਆਉਂਦਾ, ਯਾਰ ਇੱਦਾਂ ਥੋੜ੍ਹੀ ਹੋ ਸਕਦਾ, ਇਸ ਤਰ੍ਹਾਂ ਕਿਤੇ ਕਾਨੂੰਨ ਵਿਵਸਥਾਵਾਂ ਨਾਲ ਖੇਡ ਥੋੜ੍ਹੀ ਹੋ ਸਕਦਾ। ਕਈ ਵਾਰ ਤਾਂ ਸਾਨੂੰ ਜੋ ਅੱਜ ਕੱਲ੍ਹ ਦੀਆਂ ਸਥਿਤੀਆਂ, ਖਾਸ ਕਰਕੇ ਪੰਜਾਬ ਦੀ ਜਿਹੜੀ ਸਥਿਤੀ ਬਣੀ ਹੋਈ ਨਾ, ਉਹਨਾਂ ਸਾਹਮਣੇ ਫਿਲਮਾਂ ਦੇ ਦ੍ਰਿਸ਼ ਵੀ ਪਾਉਣੇ ਲੱਗਦੇ ਆ। ਰਾਤ ਜਿਹੜੀ ਉਹ ਵੀਡੀਓ ਸੋਸ਼ਲ ਮੀਡੀਆ 'ਤੇ ਘੁੰਮ ਰਹੀ ਸੀ, ਔਰ ਕੈਦੀ ਕਿਸ ਤਰ੍ਹਾਂ ਕਹਿ ਰਹੇ ਸੀ ਕਿ ਅਸੀਂ ਜੇਲ੍ਹ ਬ੍ਰੇਕ ਕਰਕੇ ਚਲੇ ਜਾਵਾਂਗੇ, ਬਹੁਤ ਸਾਰੀਆਂ ਐਸੀਆਂ ਚੀਜ਼ਾਂ ਸਰਕਾਰ ਦਾ, ਮੈਨੂੰ ਲੱਗਦਾ ਸ਼ੁਰੂ ਤੋਂ ਭਗਵੰਤ ਮਾਨ ਸਰਕਾਰ ਦਾ ਇੱਥੇ ਰਿਹਾ ਆ ਕਿ ਅਸੀਂ ਕ੍ਰਾਈਮ ਨੂੰ ਖਤਮ ਕਰਨਾ ਆ। ਕ੍ਰਾਈਮ ਤਾਂ ਅਜੇ ਜੇਲ੍ਹਾਂ ਤੋਂ ਬਾਹਰ ਆ, ਜਿਵੇਂ ਤੁਸੀਂ ਹੁਣੇ ਗੱਲ ਕੀਤੀ ਕਿ ਜੇਲ੍ਹਾਂ ਦੇ ਅੰਦਰ ਵੀ ਮੋਬਾਈਲ ਆ ਰਹੇ ਆ, ਅੰਦਰੋਂ ਵੀਡੀਓ ਬਣ ਰਹੀਆਂ, ਅੰਦਰੋਂ ਵੀਡੀਓ ਬਣ ਕੇ ਬਾਹਰ ਜਾ ਰਹੀਆਂ, ਇਸ ਦਾ ਮਤਲਬ ਉਹਨਾਂ ਕੋਲ ਇੰਟਰਨੈਟ ਦੀ ਵਿਵਸਥਾ ਹੈ, ਉਹਨਾਂ ਕੋਲ ਵੀਡੀਓ ਵੀ ਆ, ਉਹਨਾਂ ਕੋਲ ਫੋਨ ਵੀ ਪਹੁੰਚੇ ਹੋਏ ਨੇ। ਸੋ ਕਿੱਥੇ ਆਪਾਂ ਕਾਨੂੰਨ ਵਿਵਸਥਾ ਨੂੰ ਆਪਾਂ ਕਹਾਂਗੇ ਕਿ ਉਹ ਜੇ ਕੈਦੀ ਆ, ਜੇ ਉਹ ਕ੍ਰਿਮੀਨਲ ਆ, ਉਹ ਅੰਦਰੋਂ ਬੈਠ ਕੇ ਬਾਹਰਲੇ ਸਾਰੇ ਵਰਤਾਰੇ ਨੂੰ ਕੰਟਰੋਲ ਕਰ ਰਹੇ ਆ, ਫਿਰ ਪੰਜਾਬ ਸਰਕਾਰ ਤਾਂ ਇੱਥੇ ਪੂਰਾ ਕਾਨੂੰਨ ਵਿਵਸਥਾ ਬਿਲਕੁਲ ਫੇਲ ਨਜ਼ਰ ਆ ਰਹੀ ਆ। ਇਹ ਕੋਈ ਛੋਟੀ ਗੱਲ ਨਹੀਂ ਆ, ਜੇ ਆਪਾਂ ਸਿਰਫ ਖਬਰ ਦੇ ਮਾਧਿਅਮ ਨਾਲ ਵੇਖੀਏ ਤਾਂ ਇੱਕ ਖਬਰ ਆ, ਪਰ ਜੇ ਇਹਨੂੰ ਆਪਾਂ ਸੇਫਟੀ ਕਾਨੂੰਨ ਵਿਵਸਥਾ ਦੇ ਮਾਮਲੇ ਨਾਲ ਵੇਖੀਏ ਤਾਂ ਇੱਥੇ ਸਰਕਾਰਾਂ ਦਾ ਫੁੱਲ ਫੇਲੀਅਰ ਆ। ਇਹ ਛੋਟੀ ਗੱਲ ਨਹੀਂ, ਕੱਲ੍ਹ ਨੂੰ ਜੇਲ੍ਹਾਂ ਦੇ ਅੰਦਰ ਬੈਠੇ ਬਾਹਰ ਕੁਛ ਵੀ ਵਰਤਾਰਾ ਕਰਵਾ ਸਕਦੇ ਆ, ਜਿਸ ਤਰ੍ਹਾਂ ਦੀਆਂ ਕ੍ਰਿਮੀਨਲ ਐਕਟੀਵਿਟੀ ਅੱਜ ਕੱਲ੍ਹ ਹੋ ਰਹੀਆਂ। ਐਨੀਵੇ, ਚਲੋ ਜੀ ਆਪਾਂ ਅਗਲੀ ਖਬਰ ਵੱਲ ਚੱਲਦੇ ਹਾਂ। ਸੋ ਇਸ 'ਤੇ ਤਾਂ ਲੰਬੀ ਚੌੜੀ ਗੱਲਬਾਤ ਹੋ ਸਕਦੀ ਆ, ਕੋਸ਼ਿਸ਼ ਕਰਾਂਗੇ ਜੇ ਇਸ 'ਤੇ ਹੋਰ ਥੋੜ੍ਹਾ ਜਿਹਾ ਡਿਟੇਲ ਨਾਲ ਦੱਸਿਓ ਕਿ ਕੀ ਇਹ ਕਦੋਂ ਵਾਪਰਿਆ, ਕਿਉਂ ਵਾਪਰਿਆ ਅਤੇ ਇਹਦੇ 'ਤੇ ਕੀ ਹੋਰ ਸਰਕਾਰ ਐਕਸ਼ਨ ਲੈ ਰਹੀ ਆ, ਕੀ ਵਾਕਿਆ ਦੇ ਵਿੱਚ ਹੀ ਕੈਦੀ ਨਹੀਂ ਭੱਜੇ? ਕਿਉਂਕਿ ਜਦੋਂ ਲਾਈਵ ਹੋਇਆ ਸੀ ਉਹਦੇ ਵਿੱਚ ਰਮੇਸ਼ ਜੀ ਦੱਸ ਰਹੇ ਸੀ ਕਿ ਅਸੀਂ ਜੇਲ੍ਹ ਬ੍ਰੇਕ ਕਰ ਰਹੇ ਹਾਂ। ਉਸ ਵੀਡੀਓ ਦੇ ਵਿੱਚ ਸਾਫ਼ ਉਹ ਲੜਕੇ ਮੂੰਹ ਬੰਨ ਕੇ ਇਹ ਚੀਜ਼ਾਂ ਕਹਿ ਰਹੇ ਸੀਗੇ ਕਿ ਅਸੀਂ ਜੇਲ੍ਹ ਦੇ ਵਿੱਚ ਹਾਂ, ਪੁਲਿਸ ਸਾਡੇ ਨਾਲ ਧੱਕਾ ਕਰ ਰਹੀ ਆ, ਸਾਡੇ ਨਾਲ ਕੁੱਟਮਾਰ ਅਤੇ ਤਸ਼ੱਦਦ ਹੋ ਰਿਹਾ ਆ, ਸੋ ਅਸੀਂ ਜੇਲ੍ਹ 'ਚੋਂ ਬਾਹਰ ਜਾ ਰਹੇ ਹਾਂ। ਐਨੀਵੇ ਉਹ ਵੀਡੀਓ ਆਈਆਂ ਸੀ, ਕਿੰਨੀਆਂ ਸੱਚੀਆਂ, ਕਿੰਨੀਆਂ ਉਹਦੇ ਉੱਪਰ ਸੱਚਾਈ ਆ ਉਸ ਵੀਡੀਓ ਦੇ ਉੱਪਰ। ਇਹ ਕੋਸ਼ਿਸ਼ ਕਰਿਓ ਕਿ ਅੱਗੇ ਜਾ ਕੇ ਆਪਾਂ ਹੋਰ ਇਸ 'ਤੇ, ਜੇ ਤੁਹਾਡੇ ਕੋਲ ਹੈ ਕੁਛ ਹੋਰ ਇਨਫੋਰਮੇਸ਼ਨ ਤਾਂ ਪਲੀਜ਼ ਜ਼ਰੂਰ ਸਾਂਝੀ ਕਰੋ।
1: ਸੰਤੋਸ਼ ਸਾਹਿਬ, ਦੇਖੋ ਪਹਿਲਾਂ ਤਾਂ ਇੱਕ ਗੱਲ ਬੜੀ ਜਿਹਨੂੰ ਕਹਿ ਲਈਏ ਕਿ 100% ਸੱਚ ਹੈ ਕਿ ਪੁਲਿਸ ਵੀ ਧੱਕਾ ਕਰਦੀ ਹੈ ਜੇਲ੍ਹਾਂ ਦੇ ਵਿੱਚ, ਦੋਨੇ ਢੰਗ ਦਾ ਧੱਕਾ ਚੱਲਦਾ। ਜੇਲ੍ਹਾਂ ਦੇ ਅੰਦਰ ਕੈਦੀ ਵੀ ਬਹੁਤ ਕੁਛ ਉਹ ਚੀਜ਼ਾਂ ਕਰਦੇ ਆ, ਭਾਵ ਕਿ ਜਿਹਨੂੰ ਕਹੀਏ ਕਿ ਇੱਕ ਅੰਦਰ ਟੋਲੀਆਂ ਬਣੀਆਂ ਨੇ, ਧੜੇ ਬਣੇ ਆ, ਜਿਹੜੇ ਖਤਰਨਾਕ ਗੈਂਗਸਟਰ ਆ ਉਹਨਾਂ ਨੇ ਅੰਦਰ ਜਾ ਕੇ ਵੀ ਆਪਣੇ ਕਲੱਬ ਬਣਾਏ ਹੋਏ ਆ। ਮਾੜੇ ਧੀਰੇ ਨੂੰ ਤੇ ਉਹਨਾਂ ਨੇ ਆਪਣੇ ਗੋਡੇ ਘੁੱਟਣ ਨੂੰ ਰੱਖਿਆ ਹੋਇਆ। ਮਾੜਾ ਧੀਰਾ ਬੰਦਾ ਕੋਈ ਛੋਟੀ ਮੋਟੀ ਘਟਨਾ 'ਚ ਜੇਲ੍ਹ ਚਲੇ ਜਾਓ, ਉਹਦਾ ਜੀਣਾ ਹਰਾਮ ਹੋ ਜਾਂਦਾ। ਔਰ ਜੇ ਕੋਈ ਉੱਥੇ ਰੌਲਾ ਪਾਵੇ ਕਿ ਭਾਈ ਮੈਨੂੰ ਆਇਆ, ਤੇ ਪੁਲਿਸ ਵਾਲੇ ਵੀ ਉਹਦੀ ਗੱਲ ਸੁਣਨ ਨੂੰ ਤਿਆਰ ਨੇ, ਔਰ ਪੁਲਿਸ ਵਾਲੇ ਵੀ ਉੱਥੇ ਤਸ਼ੱਦਦ ਕਰਦੇ ਆ, ਮਹੀਨੇ ਚੱਲਦੇ ਆ, ਮੋਬਾਈਲ ਅੰਦਰ ਜਾਣੇ, ਨਸ਼ਾ ਅੰਦਰ ਜਾਣਾ, ਇਹ ਸਾਰੀਆਂ ਸਹੂਲਤਾਂ ਅੰਦਰ ਜਾਣੀਆਂ। ਇਹਦਾ ਅਰਥ ਇਹ ਹੈ ਕਿ ਇਹ ਪੁਲਿਸ ਵਾਲਿਆਂ ਦਾ ਇੱਕ ਬਹੁਤ ਵੱਡਾ ਕਹਿ ਲਈਏ ਕਿ ਉਹਨਾਂ ਦਾ ਆਪਣਾ ਇੱਕ ਨੈਟਵਰਕ ਹੈ ਜਿਹੜਾ ਇਸ ਢੰਗ ਦਾ ਚੱਲਦਾ, ਕਮਾਈ ਵਾਲਾ ਢੰਗ ਚੱਲਦਾ ਹੈ। ਸੋ ਇਹ ਤੇ ਸੱਚ ਹੀ ਸੱਚ ਹੈ ਕਿ ਪੁਲਿਸ ਵਾਲੇ ਵੀ ਹਰ ਕੁਛ ਮਾੜੇ ਉੱਤੇ ਹੀਲੇ ਵਸੀਲੇ ਕਰਦੇ ਆ, ਤੇ ਅੰਦਰ ਵੀ ਹੁੰਦਾ। ਇਹਨੂੰ ਆਪਾਂ ਪੁਲਿਸ ਵਾਲੇ ਚੋਂ ਮਰਜ਼ੀ ਕਹੀ ਜਾਣ, ਇਹ ਕੋਈ ਇੱਥੇ ਘਟਨਾ ਸੰਧੂ ਸਾਹਿਬ, ਇਹ ਘਟਨਾ ਕਪੂਰਥਲਾ ਦੀ ਹੈ। ਆਪਾਂ 6 ਮਹੀਨੇ ਸਾਲ ਖੰਡ ਪਿੱਛੇ ਚਲੇ ਜਾਈਏ, ਲੁਧਿਆਣਾ ਵਿੱਚ ਇਸ ਤੋਂ ਵੀ ਵੱਡੀ ਘਟਨਾ ਵਾਪਰੀ ਸੀ। ਹੋਰ ਸਾਲ ਖੰਡ ਪਿੱਛੇ ਚਲੇ ਜਾਈਏ, ਲੁਧਿਆਣਾ ਜੇਲ੍ਹ ਬ੍ਰੇਕ ਹੋ ਗਈ ਸੀ, ਕੈਦੀ ਦੌੜ ਗਏ ਸੀਗੇ। ਲੜਾਈ ਝਗੜੇ ਤੇ ਅਕਸਰ ਹਰੇਕ ਜੇਲ੍ਹ ਤੋਂ ਸਾਹਮਣੇ ਆ ਜਾਂਦੇ ਆ, ਮੋਬਾਈਲ ਹਰੇਕ ਜੇਲ੍ਹ ਚੋਂ ਫੜੇ ਜਾ ਰਹੇ ਆ, ਨਸ਼ਾ ਫੜਿਆ ਜਾ ਰਿਹਾ ਹੈਗਾ। ਜਿਹੜੀ ਇਹ ਘਟਨਾ ਹੈਗੀ ਆ, ਇਸ ਘਟਨਾ ਦਾ ਬੜਾ ਸਿੱਧਾ ਪੱਧਰਾ ਹੈਗਾ ਕਿ ਜਿਹੜੀ ਤੇ ਗੱਲ ਦੌੜਨ ਭੱਜਣ ਵਾਲੀ ਹੈ। ਸੰਧੂ ਸਾਹਿਬ, ਉਹ ਜੇਲ੍ਹ ਦਾ ਜਿਹੜਾ ਸਿਸਟਮ ਹੈ ਨਾ, ਜਿਹਨੂੰ ਆਪਾਂ ਕਪੂਰਥਲੇ ਬੜੀ ਮਾਡਰਨ ਜੇਲ੍ਹ ਆਖਦੇ ਹੈ, ਦੌੜਨਾ ਏਡਾ ਸੌਖਾ ਨਹੀਂ ਹੈ। ਭਾਵੇਂ ਉਹਦੇ ਵਿੱਚ ਕਈ ਤਰ੍ਹਾਂ ਦੇ ਵੱਖ ਵੱਖ ਸਿਕਿਉਰਿਟੀ ਹੈ, ਜੇ ਪਹਿਲਾਂ ਤੁਸੀਂ ਪੜਾਅ ਪਾਰ ਕਰ ਲਿਆ, ਦੂਜਾ ਕਰਨਾ ਔਖਾ ਹੋ ਜਾਏਗਾ, ਫਿਰ ਤੀਜਾ ਕਰਨਾ ਔਖਾ ਹੋ ਜਾਏਗਾ, ਉੱਥੇ ਫੋਰਸ ਵੀ ਗੁਜ਼ਾਰੇ ਜੋਗੀ ਹੈਗੀ ਹੈ। ਸੋ ਇਸ ਕਰਕੇ ਇਹ ਤੇ ਗੱਲ ਲੱਗਦੀ ਕਿਤੇ ਨਾ ਕਿਤੇ ਸੱਚ ਕਿ ਦੌੜੇ ਨਹੀਂ ਆ, ਤੇ ਦੂਜੀ ਗੱਲ ਜਿਹੜੀ ਇਹ ਆਹ ਸੱਚ ਹੈ, ਉਸ ਤੋਂ ਵੀ ਖਤਰਨਾਕ ਸੱਚ ਹੈ ਕਿ ਅੰਦਰੋਂ ਵੀਡੀਓ ਸਾਹਮਣੇ ਆ ਗਈ ਹੈ, ਇਹਦਾ ਅਰਥ ਬੜਾ ਸਿੱਧਾ ਆ ਕਿ ਅੰਦਰ ਜਿਹੜਾ ਮੋਬਾਈਲ ਨੈਟਵਰਕ ਉਹਨਾਂ ਦੇ ਕੋਲ ਹੈ ਉਹ ਚੱਲਦਾ ਆ। ਤੇ ਹੁਣ ਇਹ ਚੋਂ ਅਗਲਾ ਸੱਚ ਜਿਹੜਾ ਉਹ ਵੀ ਤੁਸੀਂ ਸਮਝ ਲਓ ਕਿ ਸਾਹਮਣੇ ਆ ਗਿਆ ਕਿ ਜਿਹੜਾ ਅਸੀਂ ਦੋਸ਼ ਲਾਉਂਦੇ ਹਾਂ ਜੀ, ਫਲਾਨੇ ਗੈਂਗਸਟਰ ਨੇ ਧਮਕੀ ਦਿੱਤੀ, ਫਲਾਨਾ ਗੈਂਗਸਟਰ ਜੇਲ੍ਹ 'ਚ ਬੈਠਾ, ਉਹ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ, ਤੇ ਫਿਰ 100% ਤਾਂ ਉਹ ਗੱਲ ਸੱਚ ਹੈ, ਕਿਉਂਕਿ ਉਹ ਕਿਹੜਾ ਉਸ ਵਿਅਕਤੀ ਨੇ ਕਿਸੇ ਮੀਟਿੰਗ ਕਰਕੇ ਕਹਿਣਾ ਕਿ ਭਾਈ ਫਲਾਨੀ ਥਾਂ ਤੇ ਮੀਟਿੰਗ ਹੈ, ਟੈਲੀਫੋਨ ਤੇ ਕਹਿਣਾ ਹੈ। ਤੇ ਜੇ ਅੰਦਰ ਮੋਬਾਈਲ ਚੱਲਦੇ ਆ, ਤੇ ਫਿਰ ਗੈਂਗਸਟਰ, ਇਹਦਾ ਅਰਥ ਹੈ ਕਿ ਪੰਜਾਬ 'ਚ ਵਾਕਿਆ ਹੀ ਵਾਰਦਾਤਾਂ ਮੈਨੇਜ ਕਰਾ ਰਹੇ ਹੈ, ਵਾਰਦਾਤਾਂ ਕਰਵਾ ਰਹੇ ਹੈਗੇ ਹੈ। ਤੁਸੀਂ ਫਿਲਮੀ ਸਟਾਈਲ ਦੇ ਨਾਲ ਤੁਲਨਾ ਕੀਤੀ ਹੈ ਸੰਧੂ ਸਾਹਿਬ, ਇੱਕ ਘਟਨਾ ਕਿਤੇ ਭੁੱਲ ਗਿਆ ਫਗਵਾੜਾ, ਜਦੋਂ ਇੱਕ ਕੈਦੀ ਨੂੰ ਛੋਕਰੇ ਜਿਹੇ ਨੂੰ ਲੈ ਕੇ ਵਾਪਸ ਜੇਲ੍ਹ ਨੂੰ ਜਾ ਰਹੇ ਸੀ, ਰਸਤੇ 'ਚ ਦੂਸਰੇ ਧੜੇ ਨੇ, ਜਿਹੜਾ ਦੂਸਰੇ ਗੈਂਗਸਟਰ ਧੜਾ, ਉਹਨੂੰ ਘੇਰ ਲੈਂਦਾ, ਔਰ ਕਿਵੇਂ ਉੱਥੇ ਸੁਰੱਖਿਆ ਕਰਮਚਾਰੀ ਨੂੰ ਇੱਕ ਪਾਸੇ ਲਾਇਆ ਜਾਂਦਾ, ਫਿਰ ਉਹਨੂੰ ਗੋਲੀਆਂ ਨਾਲ ਛਲਣੀ ਕੀਤਾ ਜਾਂਦਾ, ਮਾਰਿਆ ਜਾਂਦਾ, ਸੁੱਖਾ ਕਾਲਵਾਂ, ਇਹ ਕੋਈ ਭੁੱਲ ਗਏ ਨੇ? ਪੰਜਾਬ ਦੇ ਵਿੱਚ ਵਾਕਿਆ ਹੀ ਕਾਨੂੰਨ ਵਿਵਸਥਾ ਦਾ ਬਹੁਤ ਮੰਦਾ ਹਾਲ ਹੈ। ਔਰ ਰੋਪੜ ਜੇਲ੍ਹ ਭੁੱਲ ਗਏ ਹੋ? ਜਿਸ ਰੋਪੜ ਜੇਲ੍ਹ ਦੇ ਵਿੱਚ ਤਾਜ਼ਾ ਕੱਲ੍ਹ ਦੀਆਂ ਖਬਰਾਂ ਨੇ ਕਿ ਉੱਤਰ ਪ੍ਰਦੇਸ਼ ਦੇ ਡੌਨ ਨੂੰ ਕਿੰਨਾ ਸਮਾਂ ਕਾਂਗਰਸ ਦੀ ਸਰਕਾਰ ਵੇਲੇ ਅਨੀਸ਼ਾਨ ਸਹੂਲਤਾਂ ਦੇ ਕੇ ਰੱਖ ਛੱਡਿਆ। ਸੋ ਇੱਥੇ ਘੱਟ ਕੋਈ ਨਹੀਂ ਹੈ, ਇਹ ਇਹ ਇਹ ਏਦਾਂ ਦਾ ਪ੍ਰਬੰਧ ਹੈ। ਜੇ ਤੁਸੀਂ ਫਿਲਮਾਂ ਦੀ ਗੱਲ ਕਰਦੇ ਹੋ, ਤੇ ਅਸੀਂ ਫਿਲਮਾਂ ਤੋਂ ਜ਼ਿਆਦਾ ਖਤਰਨਾਕ ਸੱਚ ਪੰਜਾਬ ਦੇ ਵਿੱਚ ਵਾਪਰ ਰਹੇ ਹੈ, ਫਿਲਮਾਂ ਤੋਂ ਵੱਡੇ। ਆਏ ਦਿਨ ਜਿਹਨੂੰ ਆਪਾਂ ਬੰਬ ਆਖਦੇ ਹੈ, ਹੈਂਡ ਗ੍ਰਨੇਡ ਫੜੇ ਜਾ ਰਹੇ ਹੈ। ਸੋ ਕਾਨੂੰਨ ਵਿਵਸਥਾ ਦੇ ਵਿੱਚ ਪੰਜਾਬ ਦੀ ਸਰਕਾਰ ਦਾ ਬਹੁਤ ਵੱਡਾ ਫੇਲੂਅਰ ਹੈ। ਹਾਲਾਂਕਿ ਜੇ ਸੱਚ ਬੋਲਣਾ, ਤੇ ਇਹ ਕੱਲਾ ਸੰਤੋਸ਼ ਸਾਹਿਬ ਕੱਲਾ ਮਾਨ ਸਰਕਾਰ ਦਾ ਫੇਲੂਅਰ ਨਹੀਂ, ਕੇਂਦਰ ਸਰਕਾਰ ਦਾ ਵੀ ਫੇਲੂਅਰ ਹੈ। ਇਹ ਥੋੜੋ ਹੈ ਕਿ ਅਸੀਂ ਕਹੀਏ ਜੀ ਚੰਗਾ ਸਾਡਾ ਤੇ ਮਾੜਾ ਕੇਂਦਰ ਦਾ, ਤੇ ਜਾਂ ਅਸੀਂ ਕਹੀਏ ਚੰਗਾ ਸਾਡਾ ਤੇ ਮਾੜਾ ਪੰਜਾਬ ਸਰਕਾਰ ਦਾ। ਭਾਵ ਕਿ ਦੋਵਾਂ ਸਰਕਾਰਾਂ, ਜਿਹਨੂੰ ਆਪਾਂ ਕੇਂਦਰ ਸਰਕਾਰ ਵੀ ਆਖਦੇ ਹਾਂ, ਜਿਹਨੂੰ ਆਪਾਂ ਸੂਬਾ ਸਰਕਾਰ ਵੀ ਆਖਦੇ, ਇਹਨਾਂ ਦੀਆਂ ਸੁਰੱਖਿਆ ਏਜੰਸੀਆਂ ਦਾ 100% ਫੇਲੂਅਰ ਹੈ। ਤੇ ਫੇਲੂਅਰ ਦੇ ਮਗਰ ਸਾਨੂੰ ਕਿਤੇ ਨਾ ਕਿਤੇ ਸਿਆਸੀ ਸ਼ਰਿਆਂਤਰ ਜਾਪਦਾ ਹੈ
0: ਜੀ। ਬਿਲਕੁਲ ਜੀ। ਸੋ ਅਗਲੀ ਖਬਰ ਵੱਲ ਵੱਧਦੇ ਹਾਂ। ਜਥੇਦਾਰ ਅਕਾਲ ਤਖ਼ਤ ਵੱਲੋਂ ਪੰਜਾਬ ਸਰਕਾਰ ਨੂੰ ਦਿੱਤੇ ਅਲਟੀਮੇਟ ਦੀ ਜਿਹੜੀ ਸਮਾਂ ਸੀਮਾ ਸੀਗੀ ਉਹ ਖਤਮ ਹੋ ਗਈ ਹੈ ਜੀ।
1: ਅੱਜ ਸੰਧੂ ਸਾਹਿਬ ਵਾਕਿਆ ਹੋਈ ਕਿਉਂਕਿ 8 ਤਰੀਕ ਨੂੰ ਅਲਟੀਮੇਟਮ 15 ਦਿਨ ਦਾ ਦਿੱਤਾ ਸੀ ਜਥੇਦਾਰ ਸਾਹਿਬ ਨੇ, ਜਦੋਂ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਕਰਤਾਰ ਸਿੰਘ ਸਦਭਾ ਪੇਸ਼ ਹੋਏ ਸੀ ਜਥੇਦਾਰ ਜੀ ਦੇ ਅੱਗੇ। ਅਲਟੀਮੇਟਮ ਸੀਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਸੋਧ ਐਕਟ ਪੰਜਾਬ ਦੀ ਸਰਕਾਰ ਨੇ ਸੋਧਾਂ ਕਰਕੇ ਨਵੇਂ ਸਿਰੇ ਤੋਂ ਲਾਗੂ ਕਰ ਦਿੱਤਾ ਹੈ, ਉਹਦੇ ਵਿੱਚ ਕੁਛ ਤਰਮੀਮਾਂ ਨੂੰ ਲੈ ਕੇ ਕੁਝ ਇੱਕ ਮੱਦਾਂ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਬਹੁਤ ਸਖ਼ਤ ਇਤਰਾਜ਼ ਪ੍ਰਗਟ ਕਰ ਚੁੱਕੇ ਆ ਔਰ ਸਖ਼ਤ ਇਤਰਾਜ਼ ਲਗਾਤਾਰ ਪ੍ਰਗਟ ਕਰ ਰਹੇ ਹੈ। ਔਰ ਕੱਲੀ ਗੱਲ ਇਤਰਾਜ਼ ਤੱਕ ਨਹੀਂ, 8 ਤਰੀਕ ਨੂੰ ਤਲਬ ਕੀਤਾ ਗਿਆ ਸੀ, ਲੰਘੀ 8 ਤਰੀਕ ਦੀ ਗੱਲ ਕਰਦਾ, ਸਪੀਕਰ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਨੂੰ ਕਿਹਾ ਸੀ ਕਿ ਭਾਈ ਇਹ ਕਾਨੂੰਨ ਤੇ ਰੋਕ ਲਾਓ, 15 ਦਿਨਾਂ ਦੇ ਵਿੱਚ ਕਾਨੂੰਨ ਨੂੰ ਸੋਧ ਕਰਕੇ ਲਾਗੂ ਕਰੋ। ਤੇ ਭਗਵੰਤ ਮਾਨ ਨੇ ਤੇ ਖੈਰ ਉਸੇ ਵੇਲੇ ਕਹਿ ਦਿੱਤਾ ਸੀ ਕਿ ਨਾ ਅਸੀਂ ਰੋਕ ਲਾਈਏ ਤੇ ਨਾ ਅਸੀਂ ਕੋਈ ਇਹ 'ਚ ਹੁਣ ਤਬਦੀਲੀ ਕਰੀਏ, ਭਾਈ ਜੋ ਰੌਲਾ ਜਿਨ ਪਾਉਣਾ। ਹੁਣ ਉਹ 15 ਦਿਨ ਦਾ ਅਲਟੀਮੇਟਮ ਪੂਰਾ ਹੋ ਗਿਆ। ਜਥੇਦਾਰ ਸਾਹਿਬ ਨੇ ਉਦੋਂ ਹੀ ਕਿਹਾ ਸੀ ਕਿ ਜੇ ਸਰਕਾਰ ਨਹੀਂ ਮੰਨਦੀ ਤੇ ਅਸੀਂ 5 ਸਿੰਘ ਸਹਿਬਾਨ ਦੀ ਮੀਟਿੰਗ ਬੁਲਾ ਕੇ ਕੋਈ ਫੈਸਲਾ ਲਵਾਂਗੇ। ਮੈਂ ਉਦੋਂ ਹੀ ਕਿਹਾ ਸੀ ਕਿ ਫੈਸਲਾ ਲੈ ਸਕਦੇ, ਇਸ ਵਿੱਚ ਕੋਈ ਸ਼ੱਕ ਨਹੀਂ, ਪਰੰਤੂ ਕੀ ਲੈਣਗੇ? ਪੰਜਾਬ ਦੀ ਸਰਕਾਰ ਤੇ ਥੋੜੋ ਕੋਈ ਫੈਸਲਾ ਉਹਨਾਂ ਦਾ ਲਾਗੂ ਹੋ ਸਕਦਾ ਹੈ। ਕਿਸੇ ਵਿਅਕਤੀ ਨੂੰ ਧਾਰਮਿਕ ਸਜ਼ਾ ਲਾਈ ਜਾ ਸਕਦੀ ਹੈ, ਲਾ ਦੇਣਗੇ। ਸੁਖਬੀਰ ਸਿੰਘ ਬਾਦਲ ਨੂੰ ਵੀ ਲਾਈਆਂ ਸੀ, ਉਹਨੂੰ ਕੀ ਫਰਕ ਪੈ ਗਿਆ? ਅਗਲਾ ਉਹ ਸਜ਼ਾਵਾਂ ਦੇ ਵਿੱਚੋਂ ਵੀ ਨਜ਼ਾਰੇ ਲੈਂਦਾ, ਅੱਜ ਸਿਆਸੀ ਲੀਡਰ ਬਣਿਆ ਬੈਠਾ ਹੈ। ਇੱਥੇ ਪਰਵਾਹ ਕੌਣ ਕਰਦਾ ਹੈਗਾ ਧਾਰਮਿਕ ਸਜ਼ਾਵਾਂ ਦੀ? ਇੱਥੇ ਤੇ ਜੇਲ੍ਹਾਂ ਦੀ ਪਰਵਾਹ ਨਹੀਂ ਕਰਨ ਲੱਗਾ, ਜੇਲ੍ਹਾਂ ਦੇ ਵਿੱਚ ਆਹ ਕੁਛ ਹੋਣ ਲੱਗਾ, ਧਾਰਮਿਕ ਸਜ਼ਾਵਾਂ ਦੀ ਪਰਵਾਹ ਕਰਨ ਵਾਲੇ ਇੱਥੋਂ ਦੇ ਲੋਕ ਕਿੱਥੋਂ ਰਹਿ ਗਏ ਹੈ? ਹੁਣ 31 ਮਈ ਤੇ ਨਜ਼ਰਾਂ ਹੈ ਜੀ ਸਾਰਿਆਂ ਦੀਆਂ, ਜਿੱਦਣ ਨੂੰ ਇੱਕ ਵੱਡਾ ਪੰਥਕ ਇਕੱਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੱਦਿਆ ਹੈਗਾ ਬਾਬਾ ਬਕਾਲਾ ਦੀ ਧਰਤੀ। ਔਰ ਮੈਨੂੰ ਲੱਗਦਾ ਕਿ ਉਦੋਂ ਵੱਡਾ ਐਲਾਨ ਕੋਈ SGPC ਵਾਲੇ ਪਾਸਿਓਂ ਹੋ ਸਕਦਾ ਹੈ। ਹਾਲਾਂਕਿ ਜਿਹੜਾ ਇਹ ਮਸਲਾ ਜਿਹਨੂੰ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੋਧ ਐਕਟ ਆਖਦੇ ਹਾਂ, ਇਹ ਹੈ ਸੰਧੂ ਸਾਹਿਬ ਇੱਕ ਸਿਆਸੀ ਮਸਲਾ ਹੀ ਬਣ ਗਿਆ। ਇੱਕ ਪਾਸੇ ਆਮ ਆਦਮੀ ਪਾਰਟੀ ਹੈ, ਦੂਜੇ ਪਾਸੇ ਅਕਾਲੀ ਦਲ ਬਾਦਲ ਹੈ। ਆਮ ਆਦਮੀ ਪਾਰਟੀ ਦੀ ਅਗਵਾਈ ਪੰਜਾਬ ਸਰਕਾਰ ਕਰ ਰਹੀ ਹੈ ਤੇ ਅਕਾਲੀ ਦਲ ਦੀ ਅਗਵਾਈ ਜਿਹੜੀ ਹੈ SGPC ਕਰ ਰਹੀ ਹੈ। ਇਸ ਢੰਗ ਦੇ ਨਾਲ ਇਹ ਆਮੋ ਸਾਹਮਣੇ ਹੈ, ਏਡਾ ਮਸਲਾ ਹੈ ਨਹੀਂ ਜਿੱਡਾ ਮਸਲਾ ਬਣਾ ਕੇ ਪੇਸ਼ ਕੀਤਾ ਜਾ ਰਿਹਾ। ਜੇ ਵਾਕਈ ਕੁਛ ਮੱਦਾਂ ਵਿੱਚ ਨੁਕਸ ਸੀਗੇ, ਮੈਨੂੰ ਲੱਗਦਾ ਕਿ ਉਹ ਠੀਕ ਹੋ ਸਕਦੇ ਸੀ, ਕੋਈ ਏਡਾ ਰੌਲਾ ਨਹੀਂ। SGPC ਵੀ ਇਸ ਰੌਲੇ ਵਿੱਚੋਂ ਕੁਛ ਨਾ ਕੁਛ ਹੋਰ ਖੱਟਣਾ ਚਾਹੁੰਦੀ ਹੈ ਤੇ ਪੰਜਾਬ ਦੀ ਸਰਕਾਰ ਨੂੰ ਵੀ ਕੋਈ ਬਹੁਤਾ ਬੇਅਦਬੀਆਂ ਦਾ ਫਿਕਰ ਨਹੀਂ। ਉਹ ਵੀ ਇਸ ਮਸਲੇ ਚੋਂ ਜੋ ਖੱਟਣਾ ਚਾਹੁੰਦੀ ਸੀ ਕਿ ਆਹ ਵੇਖੋ ਅਸੀਂ ਕਾਨੂੰਨ ਬਣਾਤਾ, ਉਹ ਖੱਟ ਲਿਆ ਅਗਲਿਆਂ ਨੇ ਤੇ ਇੱਕ ਲੰਬੀ ਚੌੜੀ ਯਾਤਰਾ ਵੀ ਕੱਢ ਦਿੱਤੀ ਕਿ ਆਹ ਵੇਖੋ ਜੀ ਅਸੀਂ ਤੇ ਯਾਤਰਾ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਨੇ ਕੱਢੀ ਸੀ ਤੇ ਤੇ ਸੋ ਇਹ ਸਿਆਸਤ ਹੀ ਜਾਪਦੀ ਹੈ। ਬਾਕੀ ਹੁਣ 31 ਮਈ ਤੇ ਨਜ਼ਰਾਂ ਹੈ, ਦੇਖਦੇ ਹਾਂ 31 ਮਈ ਦਾ ਇਕੱਠ ਕਿੱਡਾ ਹੁੰਦਾ ਹੈ, ਕਿਹੜੀਆਂ ਕਿਹੜੀਆਂ ਸਿੱਖ ਜਥੇਬੰਦੀਆਂ ਪਹੁੰਚਦੀਆਂ ਤੇ ਕਿੰਨਾ ਕੁ ਵਿਰੋਧ ਉਹਨਾਂ ਪੰਜਾਬ ਦੀ ਸਰਕਾਰ ਦਾ ਉਸ ਮੰਚ ਤੋਂ ਹੁੰਦਾ
0: ਜੀ। ਸੋ ਆਪਾਂ ਅਗਲੀ ਖਬਰ ਵੱਲ ਵਧੀਏ ਕਿ ਹਰਮੁਜ ਜਲ ਮਾਰਗ ਖੋਲ੍ਹਣ ਦੀ ਆਸ ਬੱਝ ਗਈ ਹੈ ਜੀ। ਕੀ ਇਹਦੇ ਬਾਰੇ ਕਿਸੇ ਸਾਡੇ ਪੰਜਾਬ ਸਰਕਾਰ ਦੇ ਮੰਤਰੀ ਜਾਂ ਕੇਂਦਰ ਦੇ ਮੰਤਰੀ ਨੇ ਕੋਈ ਬਿਆਨ ਦਿੱਤਾ ਅਤੇ ਕਿੱਥੋਂ ਆਪਾਂ ਨੂੰ ਇਹ ਆਸ ਬੱਝੀ ਆ ਅਤੇ ਕਦੋਂ ਇਹ ਖੁੱਲ੍ਹਣ ਦੀ ਉਮੀਦ ਹੈ ਜੀ?
1: ਦੇਖੋ ਗੱਲ ਇਹ ਹੈ ਕਿ ਇੱਕ ਗੱਲ ਤੇ ਬੜੀ ਸਾਫ਼ ਹੈ, ਕੋਈ ਠੰਡੀ ਹਵਾ ਦਾ ਬੁੱਲਾ ਆਵੇ ਨਾ ਤੇ ਸੰਧੂ ਸਾਹਿਬ ਭਰ ਗਰਮੀ ਚੋਂ ਲੁਕਿਆ ਨਹੀਂ ਰਹਿੰਦਾ, ਉਹ ਕਈ ਕਿਲੋਮੀਟਰ ਤੱਕ ਜਿਹੜਾ ਉਹ ਆਪਣਾ ਅਸਰ ਦਿਖਾ ਜਾਂਦਾ ਹੈ। ਤੇ ਜਿਹੜਾ ਇਹ ਹੋਰਮਿਚ ਸਟਰੇਟ ਇਸ ਵੇਲੇ ਉਹ ਠੰਡੀ ਹਵਾ ਦਾ ਬੁੱਲਾ ਆ ਜਿਹੜਾ ਕੱਲਾ ਭਾਰਤ ਨਹੀਂ, ਦੁਨੀਆਂ ਤੇ ਪਤਾ ਨਹੀਂ ਕਿੰਨੇ ਕੁ ਮੁਲਕਾਂ ਤੇ ਇਸਨੇ ਅਸਰ ਪਾਇਆ ਹੋਇਆ ਤੇ ਅਸਰ ਪਾਉਣਾ ਹੈ। ਹਾਲਾਤ ਇਹ ਹੈ ਜਿਹੜੇ ਲੁਕੇ ਛਿਪੇ ਕਿਸੇ ਤੋਂ ਨਹੀਂ, ਚਾਹੇ ਉਹ ਗੱਲ ਯੂਰਪ ਦੀਆਂ ਕੰਟਰੀਆਂ ਦੀ ਗੱਲ ਕਰੀਏ, ਚਾਹੇ ਪੱਛਮੀ ਤੇ ਚਾਹੇ ਭਾਰਤ ਵਾਲੇ ਪਾਸੇ ਆ ਜਾਈਏ। ਸੰਧੂ ਸਾਹਿਬ ਹਾਲਾਤ ਇਹ ਹੈ ਕਿ ਤੇਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਔਰ ਤੇਲ ਗੈਸ ਦੀਆਂ ਕੀਮਤਾਂ ਦਾ ਪ੍ਰਭਾਵ ਮਾਰਕੀਟ ਤੇ ਪੈ ਚੁੱਕਾ ਹੈ। ਮਹਿੰਗਾਈ ਵਧਣੀ ਤੇਜ਼ੀ ਨਾਲ ਸ਼ੁਰੂ ਹੋ ਚੁੱਕੀ ਹੈ ਔਰ ਮਹਿੰਗਾਈ ਦੇ ਨਾਲ ਨਾਲ ਤੇਲ ਦੀਆਂ ਜਿਹੜੀ ਕੀਮਤ ਵਧਣ ਦੇ ਨਾਲ ਤੇਲ ਦੀ ਸਹੀ ਢੰਗ ਦੇ ਨਾਲ ਜਿੰਨਾ ਤੇਲ ਇੱਕ ਮੁਲਕ ਨੂੰ ਚਾਹੀਦਾ ਹੈ ਉਹਦੀ ਪ੍ਰਾਪਤੀ ਵਿੱਚ ਵੀ ਕਿਤੇ ਨਾ ਕਿਤੇ ਦਿੱਕਤ ਹੈ। ਬਹੁਤ ਸਾਰਾ ਤਾਣਾ ਬਾਣਾ ਜਿਹੜਾ ਪ੍ਰਭਾਵਿਤ ਹੈ। ਭਾਰਤ ਦੇ ਪ੍ਰਧਾਨ ਮੰਤਰੀ ਦੇ ਬੀਤੇ ਦਿਨਾਂ 'ਚ ਵੱਡੇ ਵੱਡੇ ਇਸ ਮਸਲੇ 'ਚ ਆਪਣੇ ਸੁਝਾਅ ਦੇ ਚੁੱਕੇ ਆ ਕਿ ਭਾਈ ਲੋਕੋ ਕਿਵੇਂ ਤੁਸੀਂ ਗੱਡੀਆਂ ਮੋਟਰਾਂ ਦਾ ਇਸਤੇਮਾਲ ਕਰੋ, ਕੱਲੇ ਕੱਲ ਤੇਲ ਦੀ ਨਹੀਂ, ਹੋਰਮਚ ਸਟਰੇਟ ਰਾਹੀਂ ਹੋ ਕੇ ਜੋ ਹੋਰ ਸਾਜੋ ਸਮਾਨ ਉਹ ਰਸਤੇ ਵਿੱਚੋਂ ਦੀ ਹੋ ਕੇ ਆਉਂਦਾ ਉਹ ਵੀ ਰੁਕਿਆ ਹੋਇਆ, ਕਿਉਂਕਿ ਭਾਰਤ ਦੇ ਵੀ ਬਹੁਤ ਸਾਰੇ ਜਹਾਜ਼ ਉੱਥੇ ਰੁਕੇ ਆ, ਕੱਲੇ ਭਾਰਤ ਦੇ ਨਹੀਂ ਬਾਕੀ ਮੁਲਕਾਂ ਦੇ ਵੀ ਰੁਕੇ ਆ। ਕਾਰਨ ਉਹਦਾ ਇੱਕੋ ਇੱਕ ਹੈ ਕਿ ਅਮਰੀਕਾ ਤੇ ਇਰਾਨ ਦਾ ਆਹਮੋ ਸਾਹਮਣੇ ਹੋਣਾ। ਅਮਰੀਕਾ ਕਹਿੰਦਾ ਮੈਂ ਨਾ ਮਾਨੂੰ, ਇਰਾਨ ਕਹਿੰਦਾ ਮੈਂ ਨਾ ਮਾਨੂੰ, ਹਾਲਾਂਕਿ ਇਸ ਵੇਲੇ ਜਿਹਨੂੰ ਆਪਾਂ ਕਹਿੰਦੇ ਸੀਜ਼ ਫਾਇਰ ਹੈ, ਪਰੰਤੂ ਉਹ ਸੀਜ਼ ਫਾਇਰ ਕਦ ਜਦੋਂ ਹੋਰਮਚ ਸਟੇਟ ਹੀ ਬੰਦ ਹੈ, ਜਿਹਦੇ ਵਿੱਚੋਂ ਦੀ ਸਮੁੰਦਰੀ ਮਾਰਗ ਉਹ ਜਿਹੜਾ ਬੰਦ ਹੋਣ ਕਰਕੇ ਜਹਾਜ਼ਾਂ ਦਾ ਕਾਰੋਬਾਰ ਰੁਕਿਆ ਹੋਇਆ ਹੈ। ਦੁਨੀਆ ਦੇ ਬਹੁਤ ਸਾਰੇ ਮੁਲਕ ਪ੍ਰਭਾਵਿਤ ਹੈ ਇਹੋ ਜਿਹਾ ਸੀਜ਼ ਫਾਇਰ ਕਿ ਇਹਨਾਂ ਤੋਂ ਚਾਰ ਬੰਬ ਡਿੱਗ ਜਾਣ, ਲੋਕਾਂ ਨੂੰ ਕੀ ਫਰਕ ਹੈ। ਸੋ ਇਸ ਕਰਕੇ ਅੱਜ ਦੀਆਂ ਜਿਹੜੀਆਂ ਤਾਜ਼ਾ ਖਬਰਾਂ ਇਰਾਨ ਵਾਲੇ ਮੀਡੀਏ ਤੋਂ ਅਮਰੀਕਾ ਵਾਲੇ ਮੀਡੀਏ ਤੋਂ ਨਿਕਲ ਕੇ ਸਾਹਮਣੇ ਆਈਆਂ ਕਿ ਸੀਜ਼ ਫਾਇਰ ਦੇ ਵਿੱਚ 60 ਦਿਨ ਦਾ ਵਾਧਾ ਹੋਣ ਜਾ ਰਿਹਾ ਹੈ ਔਰ ਉਹ 60 ਦਿਨ ਦਾ ਵਾਧਾ ਅਮਰੀਕਾ ਐਲਾਨ ਕਰੇਗਾ ਔਰ ਅਮਰੀਕਾ ਇਸ ਸ਼ਰਤ ਤੇ ਉਹ ਐਲਾਨ ਕਰਨ ਜਾ ਰਿਹਾ ਕਿ ਭਾਈ ਤੁਸੀਂ ਹੋਰਮਜ਼ ਸਟ੍ਰੇਟ ਖੋਲ ਦਿਓ, ਬਾਕੀ ਗੱਲਾਂ ਬਾਤਾਂ ਨਾਲ ਚੱਲਦੀਆਂ ਰਹਿਣਗੀਆਂ। ਕਿਉਂਕਿ ਬਾਕੀ ਗੱਲਾਂ ਬਾਤਾਂ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਮਸਲਾ ਹੈਗਾ ਉਹ ਹੈ ਪਰਮਾਣੂ ਹਥਿਆਰ, ਜਿਹਨੂੰ ਆਪਾਂ ਕਹੀਏ ਯੂਰੇਨੀਅਮ ਭੰਡਾਰ, ਇਰਾਨ ਕਿੱਥੇ ਤੱਕ ਆਪਣੇ ਕੋਲ ਰੱਖ ਸਕਦਾ ਹੈ। ਉੱਤੇ ਇੱਕ ਹਿੱਸਾ ਮੀਡੀਏ ਦਾ ਇਹ ਇਸ਼ਾਰਾ ਕਰ ਚੁੱਕਾ ਹੈ ਕਿ ਇਰਾਨ ਕਿਤੇ ਨਾ ਕਿਤੇ ਉਸ ਮਸਲੇ ਦੇ ਉੱਪਰ ਗੱਲਬਾਤ ਲਈ ਤਿਆਰ ਹੋ ਚੁੱਕਾ। ਨਹੀਂ ਤੇ ਪਹਿਲਾਂ ਤੇ ਇਰਾਨ ਕਹਿੰਦਾ ਸੀ ਕਿ ਸਾਨੂੰ ਟੋਕੋ ਹੀ ਨਾ, ਸਾਡੀ ਮਰਜ਼ੀ ਹੈ ਅਸੀਂ ਕਿੰਨੇ ਹਥਿਆਰ ਬਣਾਉਣੇ ਆ, ਕਿੰਨੇ ਰੱਖਣੇ ਤੇ ਕਿੱਥੇ ਰੱਖਣੇ ਆ। ਹੁਣ ਉਹਦੇ ਵਿੱਚੋਂ ਕੁਝ ਚੰਗੇ ਸੰਕੇਤ ਸਾਹਮਣੇ ਆਏ ਆ। ਬਾਕੀ ਮੈਨੂੰ ਲੱਗਦਾ ਕਿ ਅਗਲੇ 24 ਘੰਟਿਆਂ ਦੇ ਵਿੱਚ ਗੱਲ ਦੀ ਸਥਿਤੀ ਸਾਹਮਣੇ ਆ ਜਾਏਗੀ। ਜੇ ਤੇ ਵਾਕਈ ਇਸ ਵਾਰ ਇਹ ਖਬਰ ਸੱਚ ਹੈ ਤੇ ਗੱਲ ਸਿਰਫ 24 ਘੰਟਿਆਂ ਦੀ ਹੈ, ਨਹੀਂ ਤੇ ਸੰਧੂ ਸਾਹਿਬ ਹਾਲਾਤ ਖਰਾਬ ਹੀ ਹੈ, ਚਾਹੇ ਗੱਲ ਭਾਰਤ ਦੀ ਤੇ ਚਾਹੇ ਦੁਨੀਆ ਦੇ ਹੋਰ ਮੁਲਕਾਂ ਦੀ। ਮਹਿੰਗਾਈ ਨੇ ਅੱਗ ਕੱਢ ਦਿੱਤੀ ਹੈ ਤੇ ਉਸ ਅੱਗ ਦਾ ਪ੍ਰਭਾਵ ਦੁਨੀਆ ਦੇ ਵੱਖ ਵੱਖ ਲੋਕਾਂ ਦੇ ਵੱਖ ਵੱਖ ਹਿੱਸਿਆਂ ਚ ਪੈਣਾ ਸ਼ੁਰੂ ਹੋ ਚੁੱਕਾ ਹੈ।
0: ਜੀ ਬਿਲਕੁਲ ਜੀ, ਸਮਾਂ ਹੋ ਗਿਆ, ਆਪਾਂ ਹੁਣ ਅਗਲੇ ਲਿੰਕ ਦੇ ਵਿੱਚ ਮਿਲਦੇ ਹਾਂ। ਸਨ ਰਮੇਸ਼ ਹੁਸ਼ਿਆਰਪੁਰ ਜੀ ਸਮੇਤ ਜੀ, ਆਪਾਂ ਮਿਲਦੇ ਹਾਂ ਅਗਲੇ ਲਿੰਕ ਦੇ ਵਿੱਚ, ਹੋਰ ਖਬਰਾਂ, ਹੋਰ ਗੱਲਾਂ ਬਾਤਾਂ ਤੇ ਹੋਰ ਪੰਜਾਬ ਦੀ ਗੱਲਬਾਤ ਕਰਾਂਗੇ। ਸੋ ਤਦ ਤੱਕ ਜੁੜੇ ਰਹੋ ਪੰਜਾਬੀ ਲਹਿਰਾਂ ਦੇ ਨਾਲ। ਸੋ ਖੂਬਸੂਰਤ ਸਵੇਰ ਆ ਜੀ, ਅੱਜ ਹਲਕੀ ਫੁਲਕੀ ਬਾਰਿਸ਼ ਹੋਣ ਦੇ ਇਸ਼ਾਰ ਵੀ ਆ, ਪਰ ਐਡਾ ਕੋਈ ਬਹੁਤਾ ਸੀਰੀਅਸ ਨਹੀਂ ਲੈਣਾ। ਇੱਥੇ ਕਹਿੰਦੇ ਕਿ ਵੈਦਰ ਦਾ ਕੋਈ ਭਰੋਸਾ ਨਹੀਂ, ਕਦੇ ਕੁਛ ਵੀ ਹੋ ਸਕਦਾ। ਸੋ 905-673-3337 9056-673-3337 ਤੇ ਲਓ ਜੀ ਘੁੱਟ ਭਰ ਲਈਏ ਚਾਹ ਦਾ। ਹੁਣ ਖਬਰਾਂ ਸੁਣ ਕੇ ਆਨੰਦ ਆ ਗਿਆ, ਕਿਉਂਕਿ ਰਮੇਸ਼ ਹੁਸ਼ਿਆਰਪੁਰੀ ਜੀ ਨਾਲ ਨਾ ਖਬਰਾਂ ਕਰਨ ਦਾ ਇੱਕ ਆਨੰਦ ਹੀ ਵੱਖਰਾ ਆ। ਮੈਂ ਬਿਲਕੁਲ ਵੀ, ਜੇ ਤੁਸੀਂ ਮੇਰੇ ਨਾਲ ਰਾਤ ਨੂੰ ਸ਼ਾਮ ਨੂੰ 9 ਤੋਂ 10 ਜੇ ਰੇਡੀਓ ਪ੍ਰੋਗਰਾਮ ਮੇਰਾ ਸੁਣਦੇ ਹੋ, ਜੇ ਤੁਸੀਂ ਮੇਰੇ ਨਾਲ ਜੁੜਦੇ ਹੋ, ਤਾਂ ਫਿਰ ਤੁਹਾਨੂੰ ਪਤਾ ਹੋਣਾ ਕਿ ਮੈਂ ਬਿਲਕੁਲ ਪ੍ਰਿਟੀਕਲ ਬੰਦਾ ਨਹੀਂ ਹਾਂ। ਸੋ ਮੈਨੂੰ ਬਿਲਕੁਲ ਵੀ, ਜੇ ਤੁਸੀਂ ਕਹੋਗੇ ਕਿ ਮੈਂ ਮੇਰਾ ਇੰਟਰਸਟ ਹੀ ਨਹੀਂ ਹੈਗਾ, ਸੋ ਮੈਨੂੰ ਇਹ ਲੱਗਦਾ ਰਹਿੰਦਾ ਕਿ ਯਾਰ ਦੇਖੋ ਪਿਆਰ ਮੁਹੱਬਤ ਦੀਆਂ ਗੱਲਾਂ ਕਰੋ, ਇਹਨਾਂ ਦੇ ਵਿੱਚੋਂ ਕੁਛ ਹੀ ਨਿਕਲਣਾ ਖਬਰਾਂ ਦੇ ਵਿੱਚੋਂ। ਪਰ ਰਮੇਸ਼ ਹੁਸ਼ਿਆਰਪੁਰ ਜੀ ਖਬਰਾਂ ਦੇ ਵਿੱਚ ਮਤਲਬ ਨਾ ਉਹ ਖਬਰਾਂ ਹਿਸਾਬ ਨਾਲ ਪੜ੍ਹਦੇ ਆ ਕਿ ਤੁਹਾਡਾ ਇੰਟਰਸਟ ਆਪਣੇ ਆਪ ਹੀ ਪੰਜਾਬ ਦੇ ਨਾਲ ਬਣ ਜਾਂਦਾ ਆ, ਆਪਣੇ ਆਪ ਹੀ ਖਬਰਾਂ ਦੇ ਨਾਲ ਉਹ ਜਿਹੜਾ ਤੁਹਾਡਾ ਅੰਦਰੋਂ ਇੱਕ ਪੰਜਾਬ ਦਾ ਦਰਦ ਨਿਕਲ ਕੇ ਆ ਜਾਂਦਾ ਕਿ ਹਾਂ ਯਾਰ ਸਾਡੇ ਪੰਜਾਬ 'ਚ ਆਹ ਬੁਰਾ ਹੋ ਰਿਹਾ, ਸਾਡੇ ਭਾਰਤ ਦੇ ਵਿੱਚ ਆਹ ਚੀਜ਼ ਮਾੜੀ ਹੋ ਰਹੀ ਆ, ਸੋ ਆਹ ਪੋਲੀਟੀਕਲ ਪਾਰਟੀਆਂ ਆਹ ਕਰ ਰਹੀਆਂ ਆ, ਸੋ ਇਹ ਚੀਜ਼ਾਂ ਦੀ ਗੱਲਬਾਤ ਆ ਨਾ। ਸੋ ਇਹ ਕਈ ਵਾਰ ਐਂ ਲੱਗਣ ਲੱਗ ਜਾਂਦਾ। ਸੋ ਇੱਕ ਚਾਹ ਦੀ ਚੁਸਕੀ ਲੈ ਲਈਏ ਅਤੇ ਫਿਰ ਆਪਾਂ ਤੁਹਾਡੇ ਨਾਲ ਮਿਲਦੇ ਹਾਂ, ਤਦ ਤੱਕ ਤੁਸੀਂ ਇੰਜੋਏ ਕਰੋ ਪੰਜਾਬ।

ਬਾਤ ਆ। ਸੋ ਚਾਹ ਤੋਂ ਮੈਨੂੰ ਬੜਾ ਖੂਬ ਯਾਦ ਆਇਆ ਕਿ ਮੋੜਾਂ ਵਾਲੀ ਰਾਹ ਨਹੀਂ ਚੰਗੀ, ਮੋੜਾਂ ਵਾਲੀ ਰਾਹ ਨਹੀਂ ਚੰਗੀ, ਨਿੱਤ ਬਗਾਨੀ ਚਾਹ ਨਹੀਂ ਚੰਗੀ, ਪਰ ਮੈਂ ਆਪਣੀ ਲੈ ਕੇ ਆਇਆ। ਸੋ ਮੋੜਾਂ ਵਾਲੀ ਰਾਹ ਨਹੀਂ ਚੰਗੀ, ਨਿੱਤ ਬਗਾਨੀ ਚਾਹ ਨਹੀਂ ਚੰਗੀ, ਤਿੜਕੇ ਮਾਰੀ ਛਾਲ ਨਹੀਂ ਚੰਗੀ, ਅਤੇ ਬਹੁਤੀ ਲੰਬੀ ਕਾਲ ਨਹੀਂ ਚੰਗੀ। ਬਹੁਤੀਆਂ ਲੰਬੀਆਂ ਕਾਲਾਂ ਵੀ ਪੰਗੇ ਪਵਾ ਦਿੰਦੀਆਂ ਨਾ। ਸੋ ਨਿੱਤ ਬਗਾਨੀ ਚਾਹ ਨਹੀਂ ਚੰਗੀ, ਤਿੜਕੇ ਮਾਰੀ ਛਾਲ ਨਹੀਂ ਚੰਗੀ, ਅਤੇ ਬਹੁਤੀ ਲੰਬੀ ਕਾਲ ਨਹੀਂ ਚੰਗੀ, ਅਤੇ ਅੱਖਾਂ ਦੇ ਵਿੱਚ ਕਹਿਰ ਨਹੀਂ ਚੰਗਾ, ਅੱਖਾਂ ਦੇ ਵਿੱਚ ਕਹਿਰ ਨਹੀਂ ਚੰਗਾ। ਅਤੇ ਜਿਹੜੇ ਅੱਜ ਕੱਲ੍ਹ ਅਸੀਂ ਆਪਣੀਆਂ ਜੀਭਾਂ 'ਤੇ ਚੱਕੀ ਫਿਰਦੇ ਹਾਂ, ਨਫ਼ਰਤ, ਈਗੋ, ਆਕੜ, ਈਰਖਾ, ਅਤੇ ਪੋਲੀਟੀਕਲ ਪਾਰਟੀਆਂ ਨੂੰ ਆਪਣੇ ਸਿਰ 'ਤੇ ਚੱਕ ਕੇ ਆਪਾਂ ਇਨਸਾਨਾਂ ਦੇ ਨਾਲ ਝਗੜਦੇ ਹਾਂ ਕਿ ਤੂੰ ਭਾਈ ਇਹਨੂੰ ਸਪੋਰਟ ਕਰਦਾ, ਤੂੰ ਨਹੀਂ, ਨਾ ਕਰਿਆ ਕਰੋ ਯਾਰ, ਬਸ ਇਨਸਾਨੀਅਤ ਦੀ ਗੱਲ ਕਰਿਆ ਕਰੋ, ਪਿਆਰ ਦੀ ਗੱਲ ਕਰਿਆ ਕਰੋ, ਇਸ਼ਕ ਦੀ ਗੱਲ ਕਰਿਆ ਕਰੋ, ਇਸ਼ਕ ਕਰੋ ਤੁਸੀਂ। ਇਸ਼ਕ ਬੜੇ ਟਾਈਪ ਦਾ, ਮੈਂ ਕਿਸੇ ਹੋਰ ਇਸ਼ਕ ਦੀ ਗੱਲ ਕਰ ਰਿਹਾ, ਤੁਸੀਂ ਦੂਜੇ ਇਸ਼ਕ 'ਤੇ ਨਾ ਲੈ ਜਿਓ। ਅਤੇ ਤਿੜਕੇ ਮਾਰੀ ਛਾਲ ਨਹੀਂ ਚੰਗੀ, ਅਤੇ ਬਹੁਤੀ ਲੰਬੀ ਕਾਲ ਨਹੀਂ ਚੰਗੀ, ਅੱਖਾਂ ਦੇ ਵਿੱਚ ਕਹਿਰ ਨਹੀਂ ਚੰਗਾ, ਅੱਖਾਂ ਦੇ ਵਿੱਚ ਕਹਿਰ ਨਹੀਂ ਚੰਗਾ, ਨਫ਼ਰਤ, ਗੁੱਸਾ, ਇਹ ਨਹੀਂ ਚੰਗਾ ਬਹੁਤਾ, ਅੱਖਾਂ ਦੇ ਵਿੱਚ ਕਹਿਰ ਨਹੀਂ ਚੰਗਾ, ਅਤੇ ਜੀਭ 'ਚ ਭਰਿਆ ਜ਼ਹਿਰ ਨਹੀਂ ਚੰਗਾ, ਸਭ ਤੋਂ ਖਤਰਨਾਕ। ਜੇ ਕਈ ਵਾਰ ਇਨਸਾਨ ਬੜੇ ਚੰਗੇ ਹੁੰਦੇ ਆ, ਬੜੇ ਠਰਮੇ ਵਾਲੇ ਹੁੰਦੇ ਆ, ਬੜੇ ਵਧੀਆ ਹੁੰਦੇ, ਪਰ ਉਹਨਾਂ ਦੀ ਜਿਹੜੀ ਬੋਲ ਬਾਣੀ ਆ ਨਾ, ਉਹ ਬਹੁਤ ਸਖਤ ਮਜ਼ਾਜ਼ੀ ਹੁੰਦੀ ਆ। ਕਈ ਵਾਰ ਇਨਸਾਨ ਸੋਨਾ ਹੁੰਦੇ, ਆਪਾਂ ਕਹਿ ਨਹੀਂ ਕਿ ਇਹ ਇਨਸਾਨ ਖਰਾ ਸੋਨਾ ਆ, ਪਰ ਜਦੋਂ ਬੋਲਦਾ ਨਾ ਅੱਗ ਉਗਲਦਾ। ਕਈ ਵਾਰ ਤੁਸੀਂ ਇਹ ਗੱਲ ਇੱਕ ਸੱਚ ਬੋਲਣ ਵਾਲੇ 'ਤੇ ਵੀ ਲਾਗੂ ਹੋ ਸਕਦੀ ਆ। ਅਸੀਂ ਹਮੇਸ਼ਾ ਕਹਿੰਦੇ ਹਾਂ ਨਾ ਕਿ ਯਾਰ ਬੰਦਾ ਸੱਚ ਬੋਲਦਾ ਅਤੇ ਸੱਚ ਕੌੜਾ ਹੁੰਦਾ, ਅਤੇ ਇਹ ਬੰਦਾ, ਅਤੇ ਜਿਹੜੇ ਬੰਦੇ ਦੇ ਖਿਲਾਫ਼ ਬੋਲਦਾ ਉਹਨੇ ਤਾਂ ਫਿਰ ਕਹਿਣਾ ਹੀ ਆ ਨਾ। ਅੱਖਾਂ ਦੇ ਵਿੱਚ ਕਹਿਰ ਨਹੀਂ ਚੰਗਾ, ਅਤੇ ਜੀਭ 'ਤੇ ਭਰਿਆ ਜ਼ਹਿਰ ਨਹੀਂ ਚੰਗਾ, ਅਤੇ ਤੂੰ ਤੂੰ ਅਤੇ ਤਕਰਾਰ ਨਹੀਂ ਚੰਗੀ, ਤੂੰ ਤੂੰ ਅਤੇ ਤਕਰਾਰ ਨਹੀਂ ਚੰਗੀ, ਇਹ ਵੀ ਮਾੜੀ ਆ, ਅਤੇ ਹੱਟ 'ਤੇ ਬੈਠੀ ਨਾਰ ਨਹੀਂ ਚੰਗੀ। ਜੇ ਬਿਜ਼ਨਸ 'ਤੇ, ਪਰ ਅੱਜ ਕੱਲ੍ਹ ਤਾਂ ਮਾਡਰਨ ਸਮਾਂ ਹੋ ਗਿਆ, ਅੱਜ ਕੱਲ੍ਹ ਤਾਂ ਦੇਖੋ ਨਾਰਾ ਕਹਿੰਦੇ ਕਿ ਜੋ ਦਿਖਦਾ ਉਹੀ ਵਿਖਦਾ, ਸਮਾਜ ਨੇ ਕਿਸੇ ਹੋਰ ਪਾਸੇ ਨੂੰ ਰੋਕ ਕੀਤਾ ਹੋਇਆ। ਅੱਜ ਕੱਲ੍ਹ ਤਾਂ ਕਹਿੰਦੇ ਕਿ ਜੇ ਚੰਗਾ ਹੁਸਨ ਵਾਲਾ ਸੋਹਣਾ ਸੁਨੱਖਾ ਬੰਦਾ ਜੇ ਰਿਸੈਪਸ਼ਨ 'ਤੇ ਬੈਠਾ, ਜੇ ਬਿਜ਼ਨਸ ਦੇ ਸਾਹਮਣੇ ਬੈਠਾ, ਤਾਂ ਕਹਿੰਦੇ ਬਿਜ਼ਨਸ ਬਹੁਤ ਆਉਂਦਾ, ਵਧੀਆ ਲੱਗਦਾ, ਬਿਜ਼ਨਸ ਦੀ ਟੌਰ ਬਣਦੀ ਆ, ਗਾਹਕ ਜ਼ਿਆਦਾ ਪੈਂਦਾ। ਆਈ ਡੋਂਟ ਨੋ ਕਿ ਸਮਾਜ ਕਿੱਧਰ ਨੂੰ ਜਾ ਰਿਹਾ, ਅਤੇ ਤੂੰ ਤੂੰ ਅਤੇ ਤਕਰਾਰ ਨਹੀਂ ਚੰਗੀ, ਹੱਟ 'ਤੇ ਬੈਠੀ ਨਾਰ ਨਹੀਂ ਚੰਗੀ, ਅਤੇ ਲੜਕੇ ਕੀਤੀ ਵੰਡ ਨਹੀਂ ਚੰਗੀ, ਲੜਕੇ ਕੀਤੀ ਵੰਡ ਨਹੀਂ ਚੰਗੀ, ਅਤੇ ਲੂਣ ਦੇ ਨੇੜੇ ਖੰਡ ਨਹੀਂ ਚੰਗੀ। ਕਿਆ ਬਾਤ ਆ, 905 673 3337 ਪੰਜਾਬੀ ਲਹਿਰਾਂ 'ਤੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰ

ਕਿਆ ਬਾਤ ਆ, ਆਏ ਕਦੇ ਤੈਨੂੰ ਵੀ ਪੰਜਾਬ ਦਿਖਾਵਾਂਗੇ ਬਈ। ਪੰਜਾਬ ਹੈ ਹੀ ਐਸੀ ਚੀਜ਼ ਆ ਕਿ ਕਿਆ ਬਾਤ ਆ। ਪੰਜਾਬ ਦੇ ਨਾਲ ਯਾਰ, ਪੰਜਾਬ ਦਾ ਤਾਂ ਨਾਮ ਲਿਆ ਹੀ ਬੋਲਾਂ ਤੇ ਹਾਸਾ ਆ ਜਾਂਦਾ, ਸਮਾਈਲ ਆ ਜਾਂਦੀ ਆ ਅਤੇ ਦਿਲ ਦੇ ਅੰਦਰ ਚਾਅ ਭਰ ਜਾਂਦਾ। ਸੋ ਮੈਂਡੀ ਗਿੱਲ ਨੂੰ ਤੁਸੀਂ ਯਾਦ ਰੱਖਣਾ ਆ, ਤੁਸੀਂ ਆਟੋ ਟਰੱਕ ਕਮਰਸ਼ੀਅਲ ਇੰਸ਼ੋਰੈਂਸ ਦੇ ਬਹੁਤ ਸਾਰੇ ਪੈਸੇ ਪੇ ਕਰਿਓ, ਤੁਹਾਡੀ ਰੀਨਿਊਲ ਆਉਣ ਵਾਲੀ ਆ ਜਾਂ ਨਵੀਂ ਗੱਡੀ ਲਈ ਆ ਜਾਂ ਘਰੇ ਦੋ ਤਿੰਨ ਗੱਡੀਆਂ ਖੜੀਆਂ, ਟਰੱਕ ਇੰਸ਼ੋਰੈਂਸ। ਬਹੁਤ ਸਾਰੀ ਸੇਵਿੰਗ ਤੁਸੀਂ ਕਰਨਾ ਚਾਹੁੰਦੇ, ਇਹਨਾਂ ਕੋਲ ਬੰਡਲ ਡਿਸਕਾਊਂਟ ਆਏ ਨੇ, ਗਰੁੱਪ ਡਿਸਕਾਊਂਟ ਲਾ ਕੇ ਬਹੁਤ ਤੁਹਾਡੀ ਸੇਵਿੰਗ ਕਰਵਾ ਦੇਣਗੇ। ਕਾਲ ਕਰ ਲਓ ਤੁਸੀਂ ਮੈਂਡੀ ਗਿੱਲ ਹੋਣਾ ਨੂੰ, ਏਬਲ ਇੰਸ਼ੋਰੈਂਸ ਦੇ ਨਾਲ ਕੰਮ ਕਰਦੇ ਨੇ। 647-9295-09, 647-9295-09, ਏਬਲ ਇੰਸ਼ੋਰੈਂਸ ਤੋਂ ਮੈਂਡੀ ਗਿੱਲ ਜੀ।

ਜੀ, ਨਾਲ ਦੀ ਨਾਲ ਤੁਸੀਂ ਟੈਰਿਕਸ ਕੰਕਰੀਟ ਨੂੰ ਯਾਦ ਰੱਖਣਾ ਆ। ਟੈਰਿਕਸ ਕੰਕਰੀਟ ਸਰਵਿਸ ਦੇ ਕੁਲਵਿੰਦਰ ਧਾਲੀਵਾਲ ਜੀ ਲੰਬੇ ਸਮੇਂ ਤੋਂ ਕੰਕਰੀਟ ਦੀਆਂ ਸੇਵਾਵਾਂ ਦੇ ਰਹੇ ਨੇ। ਜੇ ਤੁਸੀਂ ਆਪਣੇ ਬ੍ਰੈਂਪਟਨ ਜੇ ਬੇਸਮੈਂਟ ਲੀਕੇਜ ਹੋ ਰਹੀ ਆ ਅਤੇ ਉਹਨੂੰ ਰਿਪੇਅਰ ਕਰਾਉਣ ਲਈ ਤਾਂ ਵੀ ਤੁਸੀਂ ਟੈਰਿਸ ਕੰਕਰੀਟ ਨੂੰ ਯਾਦ ਰੱਖੋ। ਡਰਾਈਵੇ ਬਣਾਉਣਾ ਆ, ਪੈਰੀਓ ਬਣਾਉਣਾ ਆ, ਨਾਲ ਦੀ ਨਾਲ ਕੰਕਰੀਟ ਦਾ ਕਿਸੇ ਵੀ ਤਰ੍ਹਾਂ ਦਾ ਕੰਮ ਕਰਾਉਣਾ, ਕੰਕਰੀਟ ਦੀਆਂ ਸੇਵਾਵਾਂ ਦਿੰਦੇ ਨੇ, ਲੰਬੇ ਸਰਵੇ ਦਾ ਤਜਰਬਾ ਅਤੇ ਸਾਫ਼ ਸੁਥਰਾ ਕੰਮ ਕਰਕੇ ਦੇਣਗੇ। ਕੁਲਵਿੰਦਰ ਧਾਲੀਵਾਲ ਹੁਣਾਂ ਨੂੰ ਤੁਸੀਂ ਯਾਦ ਰੱਖਣਾ, ਟੈਰਿਸ ਕੰਕਰੀਟ ਸਰਵਿਸ ਤੋਂ 6475523722 6475523 'ਤੇ ਗੱਲਬਾਤ ਕਰ ਲਿਓ। ਅਤੇ ਨਾਲ ਦੀ ਨਾਲ ਤੁਹਾਨੂੰ ਇੱਕ ਖੂਬਸੂਰਤ ਜਿਹਾ ਸੌਂਗ ਹੋਰ ਸੁਣਾ ਦਈਏ ਕਿ ਗੱਲਬਾਤ ਕਰੀਏ ਕੋਈ। ਅਤੇ ਉਸ ਤੋਂ ਪਹਿਲਾਂ ਇੱਕ ਮੈਸੇਜ ਦੇ ਦੀ ਤੁਹਾਨੂੰ, ਬਹੁਤ ਸਾਰੇ ਦੋਸਤਾਂ ਦਾ ਜੇ ਟੈਕਸ ਜਿਨ੍ਹਾਂ ਨੇ ਅਜੇ ਤੱਕ ਨਹੀਂ ਭਰਿਆ, ਵੈਸੇ ਤਾਂ ਟਾਈਮ ਅਪ ਹੋ ਗਿਆ ਆ, ਟੈਕਸ ਦਾ ਸੀਜ਼ਨ ਆਇਆ ਹੋਇਆ, ਬਹੁਤ ਸਾਰੇ ਦੋਸਤ ਲੇਟ ਹੀ ਭਰਦੇ ਆ, ਮੈਂ ਵੀ ਉਹਨਾਂ ਦੇ ਵਿੱਚੋਂ ਇੱਕ ਹਾਂ। ਸੋ ਟੈਕਸਲ ਅਕਾਊਂਟਿੰਗ ਨੂੰ ਯਾਦ ਰੱਖੋ। ਟੈਕਸਲ ਅਕਾਊਂਟਿੰਗ ਇੱਕ ਭਰੋਸੇਮੰਦ ਅਤੇ ਆਪਣੀ ਜ਼ਬਾਨ ਬੋਲਦੀ ਟੈਕਸ ਫਰਮ ਆ। ਤੁਸੀਂ ਟੈਕਸ ਭਰਨਾ ਅਤੇ ਸੋਚ ਰਹੇ ਹੋ ਕਿ ਰੀਫੰਡ ਕਿਵੇਂ ਆਊਗਾ, ਤਾਂ ਯਾਦ ਰੱਖੋ ਟੈਕਸਲ ਅਕਾਊਂਟਿੰਗ ਤੁਹਾਡੇ ਨਾਲ ਆ, ਇੱਕ ਭਰੋਸੇਮੰਦ ਐਕਸਪੀਰੀਅੰਸ ਅਕਾਊਂਟਿੰਗ ਫਰਮ ਆ, ਖਾਸ ਤੌਰ 'ਤੇ ਸਟੂਡੈਂਟਸ ਵੀਰਾਂ ਦੇ ਲਈ, ਨਿਊ ਇਮੀਗ੍ਰਾਂਟਸ ਫੈਮਿਲੀ ਦੇ ਲਈ, ਊਬਰ ਡਰਾਈਵਰਸ ਦੇ ਲਈ, ਸਮਾਲ ਬਿਜ਼ਨਸਮੈਨਸ ਦੇ ਲਈ, ਸਮਾਲ ਬਿਜ਼ਨਸ ਓਨਰ ਦੇ ਲਈ, ਅਤੇ ਔਨਲਾਈਨ ਸੇਲਰ ਜੇ ਤੁਸੀਂ ਔਨਲਾਈਨ ਕੋਈ ਕੰਮ ਕਰਦੇ ਹੋ, ਤਾਂ ਕੰਟਰੈਕਟਰ ਦੇ ਲਈ, ਤਾਂ ਕੰਟਰੈਕਟਰ ਵੀਰ ਵੀ ਸੁਣ ਲੈਣ ਕਿ ਤੁਹਾਨੂੰ ਭਾਈ ਵਧੀਆ ਰੀਫੰਡ ਲੈ ਕੇ ਦੇਣਗੇ CRA ਤੋਂ, ਅਤੇ ਵਧੀਆ ਸਲਾਹ ਅਤੇ ਪੂਰੀ ਮਿਹਨਤ ਦੇ ਨਾਲ ਤੁਹਾਡਾ ਵਧੀਆ ਰਿਫੰਡ ਦੇ ਕੇ ਤੁਹਾਡੀ ਬਹੁਤ ਸਾਰੀ ਸੇਵਿੰਗ ਵੀ ਕਰਾਉਣਗੇ। ਅਤੇ ਪੰਜਾਬੀ ਲਹਿਰਾਂ ਦਾ ਤੁਸੀਂ ਰੈਫਰੈਂਸ ਦੇ ਦਿਓ, 50% ਡਿਸਕਾਊਂਟ, ਅਤੇ ਨਾਲ ਦੀ ਨਾਲ ਪਰਸਨ ਫਾਈਲਿੰਗ ਟੈਕਸ ਦੇ ਨਾਲ ਨਾਲ ਕਾਰਪੋਰੇਟ ਟੈਕਸੇਸ਼ਨ ਵੀ ਕਰਨਗੇ, ਬੁੱਕ ਕੀਪਿੰਗ ਵੀ ਕਰਦੇ ਨੇ। ਅਤੇ ਤੁਸੀਂ ਕਾਲ ਕਰ ਲਓ ਅੱਜ ਹੀ 6474460361 ਟੈਕਸਲ ਅਕਾਊਂਟਿੰਗ। ਅਤੇ ਨਾਲ ਦੀ ਨਾਲ ਇੱਕ ਮੈਸੇਜ ਤੁਹਾਨੂੰ ਦਈਏ ਕਿ ਬਈ ਜੇ ਤੁਸੀਂ ਰੇਡੀਓ ਪ੍ਰੋਗਰਾਮ ਦੇ ਨਾਲ ਜੁੜਨਾ ਚਾਹੁੰਦੇ ਹੋ, ਜੇ ਤੁਹਾਨੂੰ ਲੱਗਦਾ ਕਿ ਤੁਸੀਂ ਸਵੇਰ ਦੇ ਪ੍ਰੋਗਰਾਮ ਵੀਕਡੇ ਵਾਲੇ ਪ੍ਰੋਗਰਾਮ ਦੇ ਵਿੱਚ, ਸਵੇਰੇ 7 ਤੋਂ 8 ਵਜੇ ਵਾਲੇ ਪੰਜਾਬੀ ਲਹਿਰਾਂ ਦੇ ਪ੍ਰੋਗਰਾਮ ਦੇ ਵਿੱਚ, ਜਾਂ ਤੁਸੀਂ ਰੇਡੀਓ ਉਡਾਨ ਸ਼ਾਮ ਨੂੰ ਪੰਜਾਬੀ ਲਹਿਰਾਂ ਤੋਂ ਬਾਅਦ ਪ੍ਰੋਗਰਾਮ ਆਉਂਦਾ, ਉਹਦੇ ਵਿੱਚ ਜੇ ਆਪਣੇ ਬਿਜ਼ਨਸ ਦੀ ਐਡਵਰਟਾਈਜ਼ ਕਰਨਾ ਚਾਹੁੰਦੇ ਹੋ, ਦੋਨਾਂ ਪ੍ਰੋਗਰਾਮਾਂ ਦੇ ਵਿੱਚ ਜੇ ਤੁਸੀਂ ਬਿਜ਼ਨਸ ਦੀ ਐਡਵਰਟਾਈਜ਼ ਕਰਨੀ ਆ, ਤਾਂ ਤੁਸੀਂ ਸਾਡੇ ਹੈੱਡ ਆਫਿਸ ਨਾਲ ਰਾਬਤਾ ਕਰ ਲਿਓ, 6475045 1557, ਜਾਂ ਤੁਸੀਂ ਮੇਰੇ ਨੰਬਰ 'ਤੇ ਕੰਟੈਕਟ ਕਰ ਲਿਓ 4378700001 4378700001 'ਤੇ ਗੱਲਬਾਤ ਹੋ ਸਕਦੀ ਆ। ਅਤੇ ਫਿਰ ਤੁਹਾਡੇ ਬਿਜ਼ਨਸ ਨੂੰ ਲੱਖਾਂ ਹਜ਼ਾਰਾਂ ਸੁਣਨ ਵਾਲੇ ਸਰੋਤਿਆਂ ਤੱਕ ਪਹੁੰਚਾਵਾਂਗੇ। ਨਾਲ ਦੀ ਨਾਲ ਤੁਹਾਨੂੰ ਸੋਸ਼ਲ ਮੀਡੀਆ ਦੇ ਉੱਪਰ ਸਾਡਾ ਇੰਸਟਾਗ੍ਰਾਮ ਪੇਜ ਬਹੁਤ ਵਧੀਆ, ਸਾਡੇ ਪਰਿਵਾਰ ਜੁੜੇ ਹੋਏ ਨੇ, ਲੋਕਲ ਪਰਿਵਾਰ, ਅਤੇ ਉੱਥੇ ਵੀ ਤੁਹਾਨੂੰ ਬਹੁਤ ਸਾਰਾ ਬਿਜ਼ਨਸ ਮਿਲੂਗਾ। ਤੁਹਾਨੂੰ ਸੋਸ਼ਲ ਮੀਡੀਆ 'ਤੇ ਵੀ ਪ੍ਰਮੋਟ ਕਰਾਂਗੇ, ਰੇਡੀਓ ਅਤੇ ਸੋਸ਼ਲ ਮੀਡੀਆ ਦੋਨਾਂ ਦੇ ਉੱਪਰ ਤੁਹਾਡੇ ਬਿਜ਼ਨਸ ਨੂੰ ਐਡਵਰਟਾਈਜ਼ ਕਰਕੇ ਅਤੇ ਲੱਖਾਂ ਹਜ਼ਾਰਾਂ ਸੁਣਨ ਵਾਲੇ ਸਰੋਤਿਆਂ ਤੱਕ ਤੁਹਾਡੀ ਆਵਾਜ਼ ਨੂੰ ਪਹੁੰਚਾਵਾਂਗੇ ਅਤੇ ਰਲ ਮਿਲ ਕੇ ਅੱਗੇ ਵਧਾਂਗੇ। ਅਤੇ ਤੁਸੀਂ ਕਾਲ ਕਰ ਲਿਓ 4378700001, ਜਾਂ ਤੁਸੀਂ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਜਾਂ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ 'ਤੇ ਤੁਸੀਂ ਇਨਬੋਕਸ ਕਰ ਸਕਦੇ ਹੋ। ਅਤੇ ਚਲੀਏ ਅਗਲੇ ਗਾਣੇ ਵੱਲ।

905-633-9057-3-3-3-7 ਤੇ ਗੱਲਾਂ ਬਾਤਾਂ ਹੋ ਰਹੀਆਂ ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਜੁੜੇ ਹੋਏ ਹੋ ਔਰ ਨਾਲ ਦੀ ਨਾਲ ਇੱਕ ਵਾਰ ਫਿਰ ਤੁਹਾਨੂੰ ਅਸੀਂ ਇੱਕ ਮੈਸੇਜ ਦੇ ਦਈਏ ਕਿ ਜਿੰਨੇ ਵੀ ਪਰਿਵਾਰ ਪੰਜਾਬੀ ਲਹਿਰਾਂ ਦੇ ਨਾਲ ਸਵੇਰੇ ਜੁੜਦੇ ਉਹਨਾਂ ਨੂੰ ਇੱਕ ਮੈਸੇਜ ਦੇ ਦਈਏ ਕਿ ਹੁਣ ਤੁਸੀਂ ਟਾਈਮਿੰਗ ਦੇ ਵਿੱਚ ਥੋੜ੍ਹੀ ਜਿਹੀ ਤਬਦੀਲੀ ਆਈ ਹੈ, ਸਮੇਂ ਦੇ ਵਿੱਚ ਥੋੜ੍ਹਾ ਜਿਹਾ ਬਦਲਾਵ ਹੋਇਆ, ਪ੍ਰੋਗਰਾਮ ਦੇ ਵਿੱਚ ਥੋੜ੍ਹੇ ਜਿਹੇ ਬਦਲਾਵ ਚੇਂਜਿੰਗ ਹੋਈਆਂ ਨੇ। ਹੁਣ ਤੁਸੀਂ ਪੰਜਾਬੀ ਲਹਿਰਾਂ ਅਤੇ ਰਮੇਸ਼ ਹੁਸ਼ਿਆਰਪੁਰੇ ਨੂੰ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਮੇਰੇ ਨਾਲ ਰਾਬਤਾ ਤੁਹਾਡਾ ਸਾਡਾ ਬਣਿਆ ਕਰੇਗਾ ਇੱਕ ਘੰਟੇ ਦਾ, ਸੱਤ ਤੋਂ ਲੈ ਕੇ ਸਵੇਰੇ 7 ਤੋਂ ਲੈ ਕੇ 8 ਵਜੇ ਤੱਕ ਰਮੇਸ਼ ਹੁਸ਼ਿਆਰਪੁਰੀ ਜੀ ਆਇਆ ਕਰਨਗੇ। ਹੁਣ 6 ਤੋਂ 7 ਸਾਡੇ ਤੰਬਰ ਸਾਹਿਬ ਆਇਆ ਕਰਨਗੇ, ਸੋ ਤੁਸੀਂ ਆਲਰੇਡੀ ਸੁਣਦੇ ਹੋ, ਸੋ 6 ਤੋਂ 7 ਉਹ ਹਾਜ਼ਰੀ ਦਿਆ ਕਰਨਗੇ ਅਤੇ 7 ਤੋਂ 8 ਫਿਰ ਪੰਜਾਬੀ ਲਹਿਰਾਂ ਲੈ ਕੇ ਮੇਰੇ ਵੱਲੋਂ ਅਤੇ ਰਮੇਸ਼ ਹੁਸ਼ਿਆਰਪੁਰੀ ਜੀ ਵੱਲੋਂ ਤੁਹਾਡੇ ਰੂਬਰੂ ਹੋਇਆ ਕਰਾਂਗੇ ਅਤੇ ਨਾਲ ਦੀ ਨਾਲ ਫਿਰ ਸ਼ਾਮ ਨੂੰ ਵੀ ਤੁਹਾਡੇ ਨਾਲ ਜੁੜੀਦਾ 9 ਤੋਂ 10, ਅਤੇ ਉੱਥੇ ਵੀ ਮਹਿਫਲਾਂ ਲਾਈ ਦੀਆਂ, ਗੱਲਾਂ ਬਾਤਾਂ ਕਰੀ ਦੀਆਂ ਤੁਹਾਡੇ ਨਾਲ। ਅਤੇ ਕਹਿੰਦੇ ਕਿ ਮੀਸਣੇ ਜੇ ਬੰਦੇ ਨੂੰ ਮਖੌਲ ਚੰਗਾ ਲੱਗੇ ਨਾ, ਅੱਛਾ ਮੀਸਣੇ ਬੰਦੇ ਨੂੰ ਮਖੌਲ ਵਾਕਈ ਨਹੀਂ ਚੰਗਾ ਲੱਗਦਾ, ਮੀਸਣੇ ਬੰਦੇ ਹੁੰਦੇ ਨਾ ਚੁੱਪ ਕਰਕੇ ਸੁਣਨ ਵਾਲੇ, ਘੂਰ ਕੇ ਵੇਖਣ ਵਾਲੇ, ਤੁਹਾਡੇ ਵੀ ਫਰੈਂਡ ਸਰਕਲ ਦੇ ਵਿੱਚ ਐਸੇ ਹੋਣਗੇ। ਕਈ ਲੋਕ ਕਹਿੰਦੇ ਆ ਕਿ ਘੱਟ ਬੋਲਣ ਵਾਲੇ ਸਿਆਣਾ ਹੁੰਦੇ ਆ, ਅੱਛਾ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਨਹੀਂ ਯਾਰ ਜਿਹੜੇ ਘੱਟ ਬੋਲਦੇ ਆ ਨਾ ਇਹ ਮੀਸਣੇ ਹੁੰਦੇ ਆ, ਇਹ ਅੰਦਰ ਗੱਲ ਰੱਖ ਲੈਂਦੇ ਆ, ਬੋਲਦੇ ਘੱਟ ਆ। ਪਰ ਅੱਛਾ ਕਈ ਲੋਕ ਕਹਿੰਦੇ ਆ ਕਿ ਜਿਹੜੇ ਘੱਟ ਬੋਲਦੇ ਆ ਨਾ ਇਹ ਕਹਿੰਦੇ ਜੜ੍ਹਾਂ ਦੇ ਵਿੱਚ ਦਾਤੀ ਫੇਰਦੇ ਆ, ਅਲੱਗ ਅਲੱਗ ਧਾਰਨਾਵਾਂ ਬਣਾਈਆਂ ਹੋਈਆਂ। ਕਹਿੰਦੇ ਕਿ ਮੀਸਣੇ ਜੇ ਬੰਦੇ ਨੂੰ ਮਖੌਲ ਚੰਗਾ ਲੱਗੇ ਨਾ, ਪਿਆਕੜਾਂ ਨੂੰ

ਇਸ਼ਾਰਤ ਸੋ ਕਾਮਾ ਚੰਗਾ ਲੱਗੇ ਨਾ ਨਿਕੰਮਿਆਂ ਨੂੰ ਕਦੇ, ਮਿਹਨਤੀ ਨੂੰ ਕਦੇ ਘੋਲ ਚੰਗਾ ਲੱਗੇ ਨਾ, ਅਤੇ ਜਿਹੜੇ ਮਿਹਨਤੀ ਹੁੰਦੇ ਉਹ ਕਹਿੰਦੇ ਨਹੀਂ ਇਹ ਭਾਈ ਘੋਲ ਨਹੀਂ ਕਰਨੀ, ਘੋਲ ਕੀਤੀ ਅਤੇ ਫਿਰ ਕੰਮ ਗਿਆ। ਡਰਾਕਲਾਂ ਦੇ ਮੂੰਹੋਂ ਬੜਕ ਚੰਗੀ ਲੱਗਦੀ, ਡਰਾਕਲਾਂ ਦੇ ਮੂੰਹੋਂ ਨਾ ਬੜਕ ਚੰਗੀ ਲੱਗਦੀ, ਸੂਰਮੇ ਨੂੰ ਪੈਂਦਾ ਕਦੇ ਹੌਲ ਚੰਗਾ ਲੱਗੇ ਨਾ, ਅਤੇ ਸੂਰਮਿਆਂ ਨੂੰ ਹੌਲ ਨਹੀਂ ਪੈਂਦੇ, ਹੌਲ ਤਾਂ ਫਿਰ ਕਮਜ਼ੋਰ ਲੋਕਾਂ ਨੂੰ ਪੈਂਦੇ ਆ। ਅਮਲੀ ਨੂੰ ਚਾਹ 'ਤੇ ਮਿਠਾਸ ਚੰਗੀ ਲੱਗਦੀ ਆ, ਇੱਥੇ ਰੱਖਿਆ ਬਾਤ ਆਪਾਂ ਵੀ ਘੁੱਟ ਭਰ ਲਈਏ। ਅਮਲੀ ਨੂੰ ਚਾਹ 'ਤੇ ਮਿਠਾਸ ਚੰਗੀ ਲੱਗਦੀ, ਅਤੇ ਪਹਿਲਵਾਨਾਂ ਤਾਂ ਹੀ ਕਦੇ ਚੌਲ ਚੰਗਾ ਲੱਗੇ ਨਾ। ਅੱਛਾ ਪਹਿਲਵਾਨ ਚੌਲ ਨਹੀਂ ਖਾਂਦੇ? ਆਈ ਡੋਂਟ ਨੋ, ਇਹ ਤਾਂ ਲਿਖਣ ਵਾਲੇ ਸਾਡੇ ਸੱਜਣ ਨੂੰ ਪੁੱਛਣਾ ਪੈਣਾ। ਕੁਲਵਿੰਦਰ ਕਾਮਾ ਜੀ ਬਹੁਤ ਯਾਰ ਬਾਕਮਾਲ ਲਿਖਦੇ, ਉਹਨਾਂ ਦੀਆਂ ਲਿਖਤਾਂ ਬਹੁਤ ਬਾਕਮਾਲ ਹੁੰਦੀਆਂ। ਤੁਸੀਂ ਕੁਲਵਿੰਦਰ ਕਾਮੇ ਨੂੰ ਜਾ ਕੇ ਨਾ ਇੰਸਟਾਗ੍ਰਾਮ 'ਤੇ ਕਿਤੇ ਪੜ੍ਹਿਓ, ਕਮਾਲ ਕਮਾਲ ਕਮਾਲ ਦੇ ਬਾਈ ਜੀ ਰਾਈਟਰ ਆ। ਅਤੇ ਚੜਿਆ ਰਹਿਣ ਦੇ ਇਸ਼ਕ ਦਾ ਸੂਰਜ ਨਜ਼ਰਾਂ 'ਤੇ ਹਰਾਮ ਨਾ ਕਰ, ਚੜਿਆ ਰਹਿਣ ਦੇ ਇਸ਼ਕ ਦਾ ਸੂਰਜ ਫੇਰ ਕੇ ਨਜ਼ਰਾਂ ਸ਼ਾਮ ਨਾ ਕਰ, ਚੱਲ ਬਹਿ ਕੇ ਮਸਲੇ ਹੱਲ ਕਰ ਲਈਏ, ਤੂੰ ਧੱਕਾ ਇਹ ਸ਼ਰੇਆਮ ਨਾ ਕਰ, ਅਤੇ ਜਾਣਾ ਏ ਚੁੱਪ ਕਰਕੇ ਤੁਰ ਜਾ, ਐਵੇਂ ਤੇ ਬਦਨਾਮ ਨਾ ਕਰ, ਐਵੇਂ ਤੇ ਬਦਨਾਮ ਨਾ ਕਰ। ਅਤੇ 905-673-33-37 'ਤੇ ਫਿਰ ਆਪਾਂ ਕਰੀਏ ਰਾਬਤਾ ਇੱਕ ਵਾਰ ਫਿਰ। ਓਕੇ ਸੋ 905-673-33-37 'ਤੇ ਗੱਲਾਂ ਬਾਤਾਂ ਹੋ ਰਹੀਆਂ। 905-673-33-37 ਪੰਜਾਬੀ ਲਹਿਰਾਂ।

0: ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਓਨਰੋ 9445
1: ਹੁਸ਼ਿਆਰਪੁਰ ਜੀ, ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਸਰ ਜੀ, ਹੁਸ਼ਿਆਰਪੁਰੀ ਜੀ ਬਸ ਇੱਕ ਦੋ ਮਿੰਟ ਤੱਕ ਪਹੁੰਚ ਜਾਂਦੇ, ਤੁਸੀਂ ਹੋਲਡ ਰੱਖ ਲਓ।
1: ਠੀਕ ਹੈ ਜੀ,
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। 905-673-3337 'ਤੇ ਦੇਖਦੇ ਹਾਂ ਕਿ ਹੁਸ਼ਿਆਰਪੁਰੀ ਜੀ ਨਾਲ ਸਾਡੀ ਕਾਲ ਲੱਗ ਚੁੱਕੀ ਹੈ ਕਿ ਨਹੀਂ। ਹੁਸ਼ਿਆਰਪੁਰੀ ਜੀ ਉਹਨਾਂ ਨੂੰ ਟੈਕਸਟ ਕਰਕੇ ਵੇਖੀਏ ਕਿ ਸਰ ਅਸੀਂ ਤੁਹਾਨੂੰ ਲਿੰਕ ਭੇਜ ਦਿੱਤਾ ਹੈ ਅਤੇ ਫਿਰ ਜਲਦੀ ਹੁਸ਼ਿਆਰਪੁਰ ਜੀ ਸਾਡੇ ਨਾਲ ਜੁੜਨਗੇ। ਤੁਸੀਂ ਹੋਲਡ ਰੱਖੋ, ਕਾਲਸ ਹੋਰ ਵੀ ਆ ਰਹੀਆਂ ਨੇ ਅਤੇ ਤੁਸੀਂ ਬਸ ਹੋਲਡ ਰੱਖਣਾ ਆ। ਜਿਵੇਂ ਜਿਵੇਂ ਹੁਸ਼ਿਆਰਪੁਰ ਜੀ ਆਉਣਗੇ ਅਤੇ ਆਪਾਂ ਤੁਹਾਡੀਆਂ ਕਾਲਸ ਆਪਾਂ ਰੂਬਰੂ ਕਰਦੇ ਹਾਂ, ਗੱਲਾਂ ਬਾਤਾਂ ਕਰਦੇ ਹਾਂ। 905-673-3337 ਪੰਜਾਬੀ ਲਹਿਰਾਂ 'ਤੇ ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ।

0: ਕਾਲ ਲੱਗ ਚੁੱਕੀ ਆ, ਰਾਬਤਾ ਸਾਡਾ ਜੁੜ ਚੁੱਕਿਆ ਆ, ਸੋ ਤੁਹਾਡੀਆਂ ਕਾਲਸ ਵੀ ਆ ਚੁੱਕੀਆਂ ਆ, ਲਾਈਨਾਂ ਸਾਰੀਆਂ ਬਿਜ਼ੀ ਆ, ਵਿਅਸਤ ਆ। ਯਾਰ ਕਮਾਲ ਆ, ਤੁਸੀਂ ਬਹੁਤ ਪਿਆਰ ਮੁਹੱਬਤ ਕਰਦੇ ਹੋ ਅਤੇ ਉਹ ਬੱਲੇ ਬੱਲੇ। ਸੋ ਐਨੀਵੇ 905-600-33-33 ਲਾਈਨ ਸਾਰੀਆਂ ਬਿਜ਼ੀ ਨੇ। ਸੋ ਕੁਛ ਵੀ ਨਾ ਹੋਰ ਬੋਲਦੇ ਹੋਏ ਕਰਦੇ ਹੋਏ ਪ੍ਰੋਗਰਾਮ ਨੂੰ ਸਿਰਫ ਆਪਾਂ ਹੁਸ਼ਿਆਰਪੁਰ ਜੀ ਦੇ ਮੋਢਿਆਂ 'ਤੇ ਸੁੱਟ ਦਿੰਦੇ ਹਾਂ ਅਤੇ ਉਹਨਾਂ ਤੋਂ ਇਜਾਜ਼ਤ ਲੈਂਦੇ ਹਾਂ, ਫਿਰ ਕਾਲਾਂ ਵੱਲ ਚੱਲਾਂਗੇ। ਰਮੇਸ਼ ਜੀ, ਸਤਿ ਸ਼੍ਰੀ ਅਕਾਲ, ਇੱਕ ਵਾਰ ਫਿਰ ਸਵਾਗਤ ਆ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ।
1: ਜੀ ਜੀ, ਸੰਤ ਸਾਹਿਬ, ਮਿਹਰਬਾਨੀ ਜੀ।
0: ਅਤੇ ਆਪਾਂ ਚੱਲੀਏ ਜੇ ਥੋੜ੍ਹੀ ਇਜਾਜ਼ਤ ਹੋਵੇ, ਅਤੇ ਬਹੁਤ ਸਾਰੀਆਂ ਕਾਲਸ ਆ ਰਹੀਆਂ।
1: ਜੀ ਜ਼ਰੂਰ ਜੀ
0: ਜੀ। ਫਸਟ ਕਾਲ ਜੀ, ਸਤਿ ਸ਼੍ਰੀ ਅਕਾਲ ਸਰ, 9445 ਤੁਸੀਂ ਆਉਣੇ ਹੋ ਜੀ।
2: ਹੁਸ਼ਿਆਰਪੁਰੀ ਜੀ, ਸਿੱਧੂ ਸਾਹਿਬ, ਸਤਿ ਸ਼੍ਰੀ ਅਕਾਲ। ਬਹੁਤ ਸੋਤੇ ਪਹਿਲਾਂ, ਕੁਝ ਦਿਨ ਪਹਿਲਾਂ ਡਿਜੀਟਲ ਦਾ ਆਪਣਾ ਲਾਈਫ ਸਰਟੀਫਿਕੇਟ ਬਾਰੇ ਪੁੱਛਦੇ ਸੀ, ਮੈਂ ਤੁਹਾਨੂੰ ਪਹਿਲਾਂ ਕੀ ਚਾਹੀਦਾ ਹੈ, ਉਸ ਤੋਂ ਬਾਅਦ ਟੈਲੀਫੋਨ ਨੰਬਰ ਦੱਸੂੰਗਾ। ਇਹ ਟੈਲੀਫੋਨ ਨੰਬਰ ਬ੍ਰਹਮਟਨ ਦਾ ਹੈ, ਜਿਨ੍ਹਾਂ ਨੇ ਉਹ ਲਾਈਫ ਸਰਟੀਫਿਕੇਟ ਬਣਵਾਉਣਾ ਹੋਵੇ ਉਸ ਤਰ੍ਹਾਂ ਬਣਾ ਸਕਦੇ ਆ। ਨੰਬਰ ਮੈਂ ਦੋ ਟਾਈਮ ਬੋਲ ਦੂੰਗਾ, ਇਹ ਬ੍ਰਹਮਟਨ ਦਾ ਹੀ ਨੰਬਰ ਹੈ। ਕੀ ਚਾਹੀਦਾ? ਪੀ ਪੀ ਓ ਨੰਬਰ, ਨੰਬਰ ਦੋ ਆਧਾਰ ਕਾਰਡ, ਨੰਬਰ ਤਿੰਨ ਬੈਂਕ ਅਕਾਊਂਟ ਨੰਬਰ, ਨੰਬਰ ਚਾਰ ਤੁਹਾਡਾ ਮੋਬਾਈਲ ਫੋਨ। ਉਹ ਤੁਹਾਨੂੰ ਮੈਂ ਦੱਸ ਦਾਂ, ਇਹਦੇ ਨੰਬਰ

0: ਜਿੱਥੋਂ ਤੁਸੀਂ ਬਣਵਾ ਸਕਦੇ ਦੋ ਟਾਈਮ ਬੋਲੂੰਗਾ ਲਿਖ ਲਓ 6477601028 0 ਇਹੀ ਨੰਬਰ ਦੁਬਾਰਾ ਬੋਲਦਾ 6477601028 0 ਦੂਸਰਾ ਨੰਬਰ 4373280602
1: ਬਹੁਤ ਸ਼ੁਕਰੀਆ ਜੀ ਸਰ ਥੈਂਕ ਯੂ ਸੋ ਮਚ
0: 3280602 ਫਿਰ ਵੀ ਕਿਸੇ ਨੂੰ ਨੰਬਰ ਚਾਹੀਦਾ ਹੈ ਤਾਂ ਮੈਂ ਇੱਥੋਂ ਪੁੱਛ ਸਕਦੇ ਹਾਂ ਸਿੱਧੂ ਸਾਹਿਬ ਤੋਂ ਮੇਰਾ ਨੰਬਰ ਤੁਸੀਂ ਲੈ ਸਕਦੇ ਹੋ ਸਤਿ ਸ੍ਰੀ ਅਕਾਲ
1: ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ 905-673-3337 ਜੀ ਨੈਕਸਟ ਕਾਲ 7583 ਤੁਸੀਂ ਆਉਣੇ ਰਹੋ ਜੀ
2: ਹਾਂਜੀ ਸਤਿ ਸ੍ਰੀ ਅਕਾਲ
1: ਜੀ ਸਤਿ ਸ੍ਰੀ ਅਕਾਲ ਜੀ
2: ਕੁਝ ਜਿਹੜਾ ਰਮੇਸ਼ ਜੀ ਨੂੰ ਪੁੱਛਿਆ ਜਿਹੜੇ ਕੁੱਤਿਆਂ ਦਾ ਪਹਿਲਾਂ ਕਦੇ ਕੁੱਤੇ ਤੰਗ ਕਰਦੇ ਆ ਜਵਾਕ ਮਾਰਦੇ ਆ ਵਰਗੇ ਹੈ ਵੀ ਹੈ ਬੁਰਾ ਹਾਲ ਆ ਜਵਾਕਾਂ ਦਾ ਕੀਤਾ ਹੋਇਆ ਸੜਕ ਦਾ ਕੀਤਾ ਹੋਇਆ ਹੁਣ ਉਹ ਕਦਮ ਚੱਕਿਆ ਤੇ ਹੁਣ ਦਰਵੇਸ਼ ਦਰਵੇਸ਼ ਕਰਕੇ ਕਹਿੰਦੇ ਕਿਉਂ ਮਾਰਦੇ ਇਹਦੇ ਬਾਰੇ ਦੱਸਿਓ ਜੀ ਮਾਰਨੇ ਮੇਰਾ ਖਿਆਲ ਤਾਂ ਮਾਰ ਦੇਣੇ ਚਾਹੀਦੇ ਵਾਰਾ ਕੁੱਤੇ ਸੁੱਖ ਤਾਂ ਕੋਈ ਦਿੰਦੇ ਨੀ ਦੁੱਖ ਹੀ ਦਿੰਦੇ ਆ ਇਹ
1: ਆਪਣੀ ਖਬਰ ਕਿਉਂ ਦੇ ਵਿੱਚ ਅੱਗੇ ਜਾ ਕੇ ਹੁਸ਼ਿਆਰਪੁਰ ਜੀ ਹੁਣ ਤੋਂ ਇਸ ਦਾ ਜਵਾਬ ਲਵਾਂਗੇ ਪਹਿਲਾਂ ਮੈਂ ਕਾਲਜ ਲੈ ਲਾਂ ਕਾਲਜ ਬਹੁਤ ਸਾਰੀਆਂ
2: ਜੀ ਇੱਕ ਹੋਰ ਹੈ ਜੀ ਸਵਾਲ ਅੱਜ 24 ਮਈ 1896 ਨੂੰ ਸਰਦਾਰ ਕਰਤਾਰ ਸਿੰਘ ਸ਼ਹੀਦ ਦਾ ਜਨਮਦਿਨ ਹੋਇਆ ਉਹਦੇ ਬਾਰੇ ਵੀ ਕੋਈ ਥੋੜੀ ਬਹੁਤ ਚਾਨਣਾ ਪਾਓ ਜੀ
1: ਜੀ ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ ਕਰਤਾਰ ਸਿੰਘ ਹੁਣਾਂ ਦਾ ਜਨਮਦਿਨ ਇਹ ਕਿਵੇਂ ਮਿਸ ਹੋ ਗਿਆ ਸਾਡੇ ਤੋਂ ਸੋ ਬਿਲਕੁਲ ਜੀ ਹੁਸ਼ਿਆਰਪੁਰ ਜੀ
3: ਗੱਲ ਇਸ ਤਰ੍ਹਾਂ ਆ ਸੰਧੂ ਸਾਹਿਬ ਕਿ ਸਰੋਤੇ ਸਾਡੀਆਂ ਨਬਜ਼ਾਂ ਵੀ ਚੰਗੀ ਤਰ੍ਹਾਂ ਸਮਝਦੇ ਆ ਤੇ ਇਸ ਸਮਾਜ ਦੀਆਂ ਨਬਜ਼ਾਂ ਨੂੰ ਵੀ ਚੰਗੀ ਤਰ੍ਹਾਂ ਸਮਝਦੇ ਆ ਸਰੋਤਿਓ ਗੱਲ ਇਸ ਤਰ੍ਹਾਂ ਆ ਜਿਹੜਾ ਮਿਸ ਹੋਣ ਦੀ ਗੱਲ ਹੈ ਕਿ ਬਹੁਤ ਕੁਛ ਸਾਡੇ ਤੋਂ ਜਾਣੇ ਅਣਜਾਣੇ ਵਿੱਚ ਤੇ ਕਈ ਵਾਰ ਵਾਕਿਆ ਤੱਕ ਕੇ ਵੀ ਸਾਨੂੰ ਜਿਹੜਾ ਮਿਸ ਕਰਨਾ ਪੈਂਦਾ ਕਿਉਂਕਿ ਸਮਾਂ ਸਾਰਨੀ ਕੁਛ ਆਗਿਆ ਨਹੀਂ ਦਿੰਦੀ ਮਸਲੇ ਜ਼ਿਆਦਾ ਹੁੰਦੇ ਆ ਅਸੀਂ ਸਾਂਝਾ ਨਹੀਂ ਕਰ ਸਕਦੇ ਇਸ ਕਰਕੇ ਇਹੋ ਜਿਹੀਆਂ ਚੀਜ਼ਾਂ ਕਈ ਵਾਰੀ ਰਹਿ ਜਾਂਦੀਆਂ ਤੇ ਤੁਸੀਂ ਪੈਂਦੇ ਸੱਟੇ ਸਾਡੇ ਕੰਨ ਫੜ ਲੈਂਦੇ ਹੋ ਵਾਕਿਆ ਹੀ ਮੈਨੂੰ ਹੁਣ 24 ਮਈ ਯਾਦ ਆ ਗਈ ਹੈ ਸੋ ਮੈਂ ਤੇ ਇਹੀ ਕਹਿ ਸਕਦਾ ਕਿ ਇਸ ਕੌਮ ਦੇ ਸ਼ਹੀਦ ਛੋਟੀ ਉਮਰ ਦਾ ਸ਼ਹੀਦ ਸ਼ਹੀਦ ਕਰਤਾਰ ਸਿੰਘ ਸਰਾਭਾ ਜਿਹਦੇ ਨਾਮ ਦੇ ਉੱਪਰ ਹਲਵਾਰਾ ਹਵਾਈ ਅੱਡਾ ਦਾ ਨਾਮ ਰੱਖਣ ਦੀ ਮੰਗ ਵੀ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ ਪਰੰਤੂ ਹੈਰਾਨੀ ਹੈ ਕਿ ਕੇਂਦਰ ਦੀ ਸਰਕਾਰ ਭੋਰਾ ਵੀ ਇਸ ਗੱਲ ਨੂੰ ਤਰਜੀਹ ਨਹੀਂ ਦੇ ਰਹੀ ਜਦਕਿ ਗੱਲ ਬੜੀ ਸਿੱਧੀ ਪੱਧਰੀ ਹੈ ਕੋਈ ਵਿਵਾਦਿਤ ਚੀਜ਼ ਨਹੀਂ ਛੋਟੀ ਉਮਰ ਦਾ ਸ਼ਹੀਦ ਹੈ ਔਰ ਵਾਕਿਆ ਇਹ ਸ਼ਹੀਦੀਆਂ ਜਿਹੜੀਆਂ ਔਰ ਦੇਸ਼ ਦੀ ਆਜ਼ਾਦੀ ਲਈ ਹੈ ਕਿਸੇ ਸਮਾਜ ਕਿਤੇ ਖਿੱਤੇ ਕਿਸੇ ਵਰਗ ਲਈ ਨਹੀਂ ਸੀ ਭਾਰਤ ਦੀ ਲਈ ਸ਼ਹੀਦੀਆਂ ਸੀਗੀਆਂ ਸੋ ਅਸੀਂ ਅੱਜ ਤੇ ਇੰਨਾ ਹੀ ਕਹਿ ਸਕਦੇ ਹਾਂ ਕਿ ਸ਼ਹੀਦੇ ਆਜ਼ਮ ਕਰਤਾਰ ਸਿੰਘ ਸਰਾਭਾ ਨੂੰ ਆਪਾਂ ਦਿਲ ਤੋਂ ਯਾਦ ਕਰਦੇ ਹੋਏ ਉਹਨਾਂ ਨੂੰ ਦਿਲ ਤੋਂ ਸਤਿਕਾਰ ਤੇ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ
1: ਜੀ ਆਪਾਂ ਕਾਲਜ ਵਾਲੀ ਫਿਰ ਅਵਾਰਾ ਕੁੱਤਿਆਂ ਬਾਰੇ ਮੈਂ ਜਾ ਕੇ ਅੱਗੇ ਮੇਰੇ ਕੋਲ ਇਹ ਖਬਰ ਹੈਗੀ ਫਿਰ ਉਸ 'ਤੇ ਗੱਲਬਾਤ ਕਰਾਂਗੇ ਸੋ ਕਿਉਂਕਿ ਕਾਲਜ ਬਹੁਤ ਸਾਰੀਆਂ ਮੈਂ ਚਾਹੁੰਦਾ ਕਿ ਵੱਧ ਤੋਂ ਵੱਧ ਆਪਾਂ ਸਵਾਲ ਜਵਾਬ ਲਈਏ ਪਰ ਕੋਸ਼ਿਸ਼ ਕਰਿਓ ਕਿ ਥੋੜ੍ਹਾ ਜਿਹਾ ਸ਼ਾਰਟ ਰੱਖਣਾ ਸਰੋਤਿਆਂ ਨੂੰ ਕਹਿੰਦਾ ਕਿ ਥੋੜ੍ਹਾ ਜਿਹਾ ਸ਼ਾਰਟ ਰੱਖੀਏ ਤਾਂ ਕਿ ਸਾਰਿਆਂ ਦੇ ਸੁਝਾਵ ਪਹੁੰਚ ਸਕਣ ਸਾਰਿਆਂ ਦੇ ਸਵਾਲ ਰਮੇਸ਼ ਜੀ ਤੱਕ ਪਹੁੰਚ ਸਕਣ ਜੀ ਸਰ ਸਤਿ ਸ਼੍ਰੀ ਅਕਾਲ ਤੁਸੀਂ ਆਉਣੇ ਰਹੋ 3430 ਸਤਿ ਸ਼੍ਰੀ ਅਕਾਲ ਜੀ ਬਹੁਤ ਸ਼ੁਕਰੀਆ ਮਿਲਣ ਤੋਂ ਬੜਾ ਮਿਲਦਾ ਕੋਈ ਬਾਹਰ ਥੋੜੀ ਨਿਕਲਦਾ ਜੀ ਰਮੇਸ਼ ਜੀ
3: ਦੇਖੋ ਜੀ ਬਹੁਤ ਮਿਲਦਾ ਸੱਚੀ ਗੱਲ ਇਹ ਹੈ ਤੁਸੀਂ ਸਰੋਤਿਓ ਪੁੱਛ ਲਈ ਹੈ ਗੱਲ ਮੰਨ ਲਓ ਕਿਸੇ ਪਾਰਟੀ ਦਾ ਮੁੱਖ ਮੀਡੀਆ ਅਦਾਰੇ ਤੇ ਸਪੋਕਸਮੈਨ ਹੋਣਾ ਇਹ ਬੜਾ ਵੱਡੀ ਪਦਵੀ ਹੈ ਸਿਆਸੀ ਤੌਰ ਤੇ ਉਵੇਂ ਨਹੀਂ ਕੋਈ ਅਸੀਂ ਕਹੀਏ ਕੋਈ ਉਹਨਾਂ ਪੈਨਸ਼ਨ ਲੱਗ ਜਾਣੀ ਹੈ ਕੋਈ ਭਾਰਤ ਸਰਕਾਰ ਨੇ ਉਹਨੂੰ ਕੋਈ ਜਹਾਜ਼ਾਂ ਦੀ ਟਿਕਟ ਫ੍ਰੀ ਦੇ ਦੇਣੀ ਏਦਾਂ ਨਹੀਂ ਹੈ ਦੋ ਤਰ੍ਹਾਂ ਹੁੰਦਾ ਪਾਰਟੀ ਚ ਰੁਤਬਾ ਵੱਧ ਜਾਂਦਾ ਜੀ ਤੇ ਜਿਹਦਾ ਰੁਤਬਾ ਵੱਧ ਜਾਏ ਫਿਰ ਮੋਹਾਲੀ ਦੇ ਵਿੱਚ ਜਿਹੜਾ ਕੱਲ ਇੱਕ ਬਿਲਡਰ ਫੜਿਆ ਕਿਤੇ ਰੇਤਾ ਵਾੜਾ ਫੜ ਲਿਆ ਕਿਤੇ ਬਜਰੀ ਵਾੜਾ ਫੜ ਲਿਆ ਕਿਤੇ ਕੁਛ ਫਿਰ ਉਹ ਇੱਧਰੋਂ ਘੁੰਮ ਫਿਰ ਕੇ ਸਾਰਾ ਕੁਛ ਹੁੰਦਾ ਨਾ ਇਸ ਕਰਕੇ ਉਹ ਇੱਕ ਬੜਾ ਸਨਮਾਨਯੋਗ ਰੁਤਬਾ ਆ, ਫਿਰ ਉਹਦੀ ਤੂਤੀ ਬੋਲਦੀ ਹੁੰਦੀ ਆ ਜੀ ਮੰਤਰੀਆਂ ਤੱਕ, ਉਹ ਜਿਹੜਾ ਸਪੋਕਸਮੈਨ ਹੁੰਦਾ, ਤੇ ਤੁਸੀਂ ਹੁਣ ਆਪ ਸਮਝ ਲਓ ਫਿਰ ਉਹ ਚੋਂ ਕੀ ਮਿਲਦਾ ਹੈ ਅਗਲੇ, ਫਿਰ ਕਿਉਂ ਸਿਰ ਪਾੜਨ ਪੈਣ ਇੱਕ ਦੂਜੇ ਦਾ।
1: ਸਹੀ ਗੱਲ ਆ ਜੀ, ਬਿਲਕੁਲ। 0031 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਹੋ।
4: ਬਹੁਤ ਬਹੁਤ ਸ਼ੁਕਰੀਆ। ਮੈਂ ਕਿਹਾ ਰਮੇਸ਼ ਹੋਰਾਂ ਨੇ ਮਹੀਨੇ ਚ ਇੱਕ ਦਫ਼ਾ ਕਾਲ ਕਰ ਦੇਣਾ ਚਾਹੀਦਾ ਕੀ ਪਿੰਠਾ ਚਾ। ਤੁਸੀਂ ਰਮੇਸ਼ ਜੀ ਮੀਡੀਆ ਦੀ ਗੱਲ ਕਰਦੇ ਸੀ, ਇੰਡੀਆ ਦੇ ਵਿੱਚ ਨਿਊਟਰਲ ਔਰ ਇੰਡੀਪੈਂਡੈਂਟ ਮੀਡੀਆ ਦੀ ਕੋਈ ਇੱਜ਼ਤ ਨਹੀਂ ਹੈ। ਤੁਸੀਂ ਵਾਇਸ ਹੋ ਕੇ ਤੁਸੀਂ ਕਰੋੜਾਂ ਰੁਪਇਆ ਕਮਾ ਸਕਦੇ ਹੋ, ਇਹ ਅੱਜ ਕੱਲ ਦੀ ਹੀ ਹੈ। ਹੁਣ ਮੈਂ ਤੁਹਾਨੂੰ ਇਹਦੇ ਉੱਤੇ ਕੁਐਸਚਨ ਕਰਦਾ, ਆਪਣੀ ਸਟੇਟਮੈਂਟ ਦੇਣਾ। ਕਿਸੇ ਮੀਡੀਆ ਨੇ ਗੱਲ ਨਹੀਂ ਚੱਕੀ ਕਿ ਪੰਜਾਂ ਕੰਟਰੀਆਂ ਦਾ ਜੋ ਮੋਦੀ ਸਾਹਿਬ ਨੇ ਦੌਰਾ ਕੀਤਾ ਕਿਉਂ ਕੀਤਾ ਹੈ, ਪਤਾ ਚੱਲ ਗਿਆ ਕਿਉਂ ਕੀਤਾ। ਇਜ਼ਰਾਈਲ ਕਿਉਂ ਗਏ ਸੀ ਪਤਾ ਚੱਲ ਗਿਆ। ਰਮੇਸ਼ ਜੀ ਤੁਹਾਡੇ ਨਾਲ ਗੱਲ ਕਰਦਾ, ਤਿੰਨ ਸ਼ਿਪ ਕਿਹੜੇ ਆ, ਉਹ ਈਰਾਨ ਉਸ ਨੂੰ ਹੋਲਡ ਕਰਕੇ ਬੈਠਾ, ਉਹਨਾਂ ਦੇ ਉੱਤੇ ਮੈਟਲ ਆ ਇੱਕ, ਉਹ ਇੱਕ ਕਿਹੜਾ ਮੈਟਲ ਹੈ, ਉਹ ਚਾਰ ਪੰਜ ਕੰਟਰੀਆਂ ਚ ਨਿਕਲਦਾ, ਯੂਕਰੇਨ ਚ ਹੈ, ਨਾਰਵੇ ਚ ਹੈ, ਈਰਾਨ ਚ ਹੈ, ਕਾਂਗੋ ਚ ਹੈ, ਇਜਿਪਟ ਚ ਹੈ, ਇਹ ਕੰਟਰੀਆਂ ਚ, ਉੱਥੇ ਨਹੀਂ ਜਾਂਦੇ। ਉਹ ਮਟੀਰੀਅਲ ਇੰਡੀਆ ਚ ਆਉਂਦਾ ਆ ਤੇ ਉਹਦੇ ਚ ਅਲੋਏ ਬਣਦਾ, ਕਿਹਦੇ ਆਰਮ ਦੇ ਵਿੱਚ ਬਣਾਉਣ ਵਾਸਤੇ ਕੰਮ ਆਉਂਦਾ, ਤੇ ਇੰਡੀਆ ਉਹ ਐਕਸਪੋਰਟ ਕਰਦਾ ਇਜ਼ਰਾਈਲ ਨੂੰ ਆਰਮ ਬਣਾਉਣ ਵਾਸਤੇ। ਉਹ ਪਹਿਲਾਂ ਤਾਂ ਈਰਾਨ ਆ ਦਿੰਦਾ ਸੀਗਾ ਕਿ ਮਟੀਰੀਅਲ ਯੂਜ ਹਾਈ ਕਾਰਬਨ ਸਟੀਲ ਵੀ ਤੁਸੀਂ ਕਹਿ ਸਕਦੇ ਹੋ ਉਸਨੂੰ। ਉਹ ਥੋੜਾ ਜਿਹਾ ਮਾਫੀ ਚਾਹੁੰਦਾ, ਅੱਧਾ ਸੈਕਿੰਡ ਅੱਧਾ ਕੁ ਹੋਰ ਇੱਕ ਮਿੰਟ ਲੱਗੇਗਾ, ਫਿਰ ਰਮੇਸ਼ ਉਹਨਾਂ ਨੂੰ ਪਤਾ ਚੱਲੇਗਾ। ਇਸੇ ਕਰਕੇ ਨਾਰਵੇ ਗਏ, ਨਾਰਵੇ ਨੇ ਇਨਕਾਰ ਕਰ ਦਿੱਤੀ। ਹੁਣ ਇੱਥੇ ਉਹਨਾਂ ਨੇ ਆਣ ਕੇ ਮੀਟਿੰਗ ਕੀਤੀ ਆ ਕਿ 10 ਆਪਣੇ ਕੈਮਰੇ ਫਿੱਟ ਕਰਕੇ ਉਹ ਸਾਰਿਆਂ 'ਤੇ ਦਿਖਾਇਆ, ਔਰ ਲਿਪਸ ਆਪਣੇ ਬੰਦ ਕਰਕੇ ਬਾਂਹ ਚੱਕ ਕੇ ਕਿਹਦੇ ਨਿਊਟਰਲ ਮੀਡੀਆ ਵਾਲਿਆਂ ਨੂੰ ਉਹਨਾਂ ਨੂੰ ਕੋਈ

0: ਹੋਣਾ ਚਾਹੀਦਾ। ਉੱਥੇ ਤੁਸੀਂ ਕਿਸੇ ਸੈਕਟਰੀ ਨੂੰ ਭੇਜ ਦਿਓ, ਮਨਿਸਟਰ ਨੂੰ ਭੇਜ ਦਿਓ, ਕਿਉਂ ਆਪਣੀ ਕਿਹੜੀ ਇਮੇਜ ਹੈ ਔਰ ਸਟੈਂਡਿੰਗ ਹੈ ਫੋਰਨ ਪਾਲਿਸੀ ਦਾ ਮਖੌਲ ਉਡਾਉਂਦੇ ਹੋ? ਹੁਣ ਤੁਸੀਂ ਦੱਸੋ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ?
1: ਜੀ ਜੀ ਸ਼ਰਪੁਰ ਜੀ,
2: ਜੈਰ ਸਾਹਿਬ ਹਾਜ਼ਰੀ ਇੱਕ ਵਾਰ ਨਹੀਂ ਵੱਧ ਵਾਰ ਲਗਾਇਓ ਕਰਿਓ, ਪਹਿਲਾਂ ਤਾਂ ਇਹ ਫਾਤੀ ਬੇਨਤੀ। ਦੂਜੀ ਗੱਲ ਇਹ ਹੈ ਕਿ ਤੁਸੀਂ ਸ਼ਾਇਦ ਪਿਛਲੇ ਕਿਤੇ ਉਸ ਲੜੀ 'ਚ ਇੱਕ ਦਿਨ ਮਿਸ ਕਰ ਗਏ ਹਾਂ। ਜਿਹੜੀਆਂ ਗੱਲਾਂ ਤੁਸੀਂ ਕਹੀਆਂ ਸਿਰਫ ਸਮੁੰਦਰੀ ਉਹ ਤਿੰਨ ਜਹਾਜ਼ਾਂ ਵਾਲੀ ਗੱਲ ਨੂੰ ਛੱਡ ਕੇ ਜਿੱਦਣ ਦੌਰੇ 'ਤੇ ਗਏ ਸੀ, ਹੂ ਬਹੂ ਸ਼ਬਦ ਮੈਨੂੰ ਨਹੀਂ ਪਤਾ ਕਿ ਕਿਵੇਂ ਸਾਡੇ ਮਿਲ ਗਏ। ਮੈਂ ਗੱਲ ਆਖੀ ਸੀ ਕਿ ਇਸ ਗੱਲ 'ਚ ਕੋਈ ਰੌਲਾ ਨਹੀਂ ਹੈ ਕਿ ਵੱਖ ਵੱਖ ਦੇਸ਼ ਵੱਖ ਵੱਖ ਦੇਸ਼ਾਂ ਦੇ ਨਾਲ ਡੀਲ ਕਰਦੇ ਆ ਵੱਖ ਵੱਖ ਕਾਰੋਬਾਰਾਂ, ਪਰੰਤੂ ਉਸ ਡੀਲ ਕਰਨ ਦੇ ਲਈ ਇੱਕ ਪਾਸੇ ਪ੍ਰਧਾਨ ਮੰਤਰੀ ਇਹ ਐਲਾਨ ਕਰੇ ਕਿ ਭਾਈ ਆਪਣੀ ਗੱਡੀ ਮੋਟਰ ਤੇ ਨਹੀਂ ਜਾਣਾ, ਮੈਟਰੋ ਤੇ ਜਾਣਾ, ਚਾਰ ਬੰਦੇ ਇਕੱਠੇ ਹੋ ਕੇ ਜਾਓ, ਤੇਲ ਨਹੀਂ ਫੂਕਣਾ, ਤੇਲ ਫੂਕਣਾ ਤੇ ਛੱਡੋ ਖਾਣਾ ਨਹੀਂ। ਸੰਧੂ ਸਾਹਿਬ, ਜਿਹੜੇ ਘਰਾਂ 'ਚ ਅਸੀਂ ਤੇਲ ਵਰਤਦੇ ਹਾਂ ਉਹਦੇ ਵਿੱਚ ਵੀ ਬਹੁਤ ਸਾਰਾ ਤੇਲ ਅਸੀਂ ਦੂਜੇ ਮੁਲਕਾਂ 'ਚੋਂ ਲੈਂਦੇ ਹਾਂ ਭਾਰਤੀ ਲੋਕ, ਉਹ ਵੀ ਕਹਿੰਦੇ ਜੀ ਸੰਜਮ ਦੇ ਨਾਲ ਵਰਤੋ ਕਿ ਐਵੇਂ ਨਾ ਪਨੀਰ ਦੇ ਪਕੌੜੇ ਤਲੀ ਜਾਓ, ਪ੍ਰਧਾਨ ਮੰਤਰੀ ਨੇ ਕਿਹਾ, ਮੇਰੇ ਸ਼ਬਦ ਨਹੀਂ ਹੈ। ਹੁਣ ਉਹ ਦੂਜੇ ਦਿਨ ਆਪ ਜਹਾਜ਼ ਦੀ ਚਾਬੀ ਕਮਾਈ ਤੇ ਅਡਾਰੀ ਭਰ ਲਈ, ਕਹਿੰਦੇ ਮੈਂ ਚੱਲਾਂ UAE, ਤੇ UAE ਕਹਿੰਦੇ ਕੀ ਕੀਤਾ ਉੱਥੇ ਜੱਫੀਆਂ ਪਾਈਆਂ ਉੱਥੋਂ ਦੇ ਸ਼ੇਖ ਨਾਲ। ਹੱਦ ਹੋ ਗਈ ਹੈ ਕਿ ਭਾਈ ਜੇ ਤੂੰ ਕੋਈ ਵਪਾਰ ਦੀ ਸਾਂਝ ਪਾਉਣੀ ਹੈ ਇੱਕ ਬੰਦੇ ਨੂੰ ਜਹਾਜ਼, ਇੱਥੋਂ ਰੋਜ਼ 35 ਫਲਾਈਟਾਂ ਉੱਡਦੀਆਂ ਦੁਬਈ ਲਈ, ਕਿਸੇ ਆਪਣੇ ਅਫਸਰ ਨੂੰ ਅਧਿਕਾਰੀ ਨੂੰ ਬਿਠਾ ਜਾ ਕੇ ਉਹ ਕਾਰੋਬਾਰ ਡੀਲ ਕਰ ਲਊਗਾ। ਫਿਰ ਅੱਗੇ ਚਲੇ ਗਏ ਜੀ, ਕਹਿੰਦੇ ਜੀ ਕਿ ਉੱਥੇ ਜਿਹੜਾ ਉਹ ਨਾਰਡਿਕ ਸਿਖਰ ਸੰਮੇਲਨ ਸੀ, ਉਹ ਨਾਰਵੇ ਦਾ, ਫਿਨਲੈਂਡ ਦਾ, ਕੁਛ ਹੋਰ ਲੋਕਾਂ ਦਾ, ਉਹ ਸਿਖਰ ਸੰਮੇਲਨ ਉਹਨਾਂ ਦਾ, ਤੁਸੀਂ ਉੱਥੇ ਕੀ ਕਰਨਾ ਸੀ ਜੇ ਭੇਜਣਾ ਆਪਣਾ ਕੋਈ ਭਾਈ ਇੱਕ ਅੱਧਾ ਭੇਜ ਦੇ ਉੱਥੇ, ਕੋਈ ਆਪਣਾ ਰਾਜਦੂਤ ਭੇਜ ਦੇ। ਜਿੱਦਾਂ ਤੁਸੀਂ ਬ੍ਰਿਕਸ ਦੀ ਮੀਟਿੰਗ ਕਰਦੇ ਹੋ, ਚੀਨ ਉੱਥੇ ਹਾਜ਼ਰੀ ਨਹੀਂ ਕਰਦਾ, ਉੱਥੇ ਉਹਨਾਂ ਆਪਣਾ ਰਾਜਦੂਤ ਭੇਜ ਦਿੱਤਾ। ਮੈਂ ਜੈਰ ਸਾਹਿਬ ਪਹਿਲਾਂ ਹੀ ਕਹਿ ਚੁੱਕਾ ਕਿ ਇਸ ਦੌਰੇ 'ਚੋਂ ਮਿਲਿਆ ਕਿ ਮੈਲਡੀ ਟੋਫੀਆਂ, ਮੈਲਡੀ ਇੱਕ ਬੜੀ ਵਧੀਆ ਟੋਫੀਆਂ, ਸੰਸਦ ਬੜੀਆਂ ਮਿੱਠੀਆਂ ਹੁੰਦੀਆਂ ਨੇ, ਖਾਣ ਨੂੰ ਮਜ਼ਾ ਆਉਂਦਾ, ਉਹ ਟੋਫੀਆਂ ਮਿਲ ਗਈਆਂ ਭਾਰਤ ਨੂੰ। ਰਹੀ ਗੱਲ ਮੀਡੀਆ ਦੀ, ਅਸਲ ਵਿੱਚ ਜੈਰ ਸਾਹਿਬ ਮੁੱਦੇ ਹੀ ਇੰਨੇ ਹੋ ਗਏ, ਮੁੱਦਿਆਂ ਦੀ ਪੰਡ ਏਡੀ ਕੁ ਹੈ, ਤੇ ਦੂਜਾ ਕੁਛ ਨਾ ਕੁਛ ਭਾਈ ਮੋਦੀ ਸਾਹਿਬ 'ਚ ਕਾਬਲੀਅਤ ਹੈ ਕਿ ਉਹ ਮੁੱਦੇ ਨੂੰ ਆਪਣੇ ਢੰਗ ਦੇ ਨਾਲ ਦੱਬ ਵੀ ਲੈਂਦੇ ਆ ਤੇ ਆਪਣੇ ਢੰਗ ਦੇ ਨਾਲ ਚੁੱਕ ਵੀ ਲੈਂਦੇ ਆ, ਤੇ ਫਿਰ ਜਿਹਨੂੰ ਮੁੱਦੇ ਨੂੰ ਚੁੱਕਣਾ ਚੁਕਾ ਲੈਂਦੇ, ਜਿਹਨੂੰ ਦੱਬਣਾ ਦੱਬ ਲੈਂਦੇ ਆ, ਉਹ ਗੱਲਾਂ ਦੱਬੀਆਂ ਗਈਆਂ, ਹੋਰ ਜਿਹੜੀਆਂ ਚੁਕਾਉਣੀਆਂ ਸੀ ਉਹਨਾਂ ਚੁਕਾ ਲਈਆਂ, ਗੱਲਾਂ ਮੈਂ ਪਹਿਲਾਂ ਹੀ ਇਹੋ ਕਰ ਚੁੱਕਾ।
1: ਜੀ ਬਿਲਕੁਲ, ਜਿਹੜੀ ਤੁਸੀਂ ਟੋਫੀ ਦੀ ਗੱਲ ਕੀਤੀ ਹੈ, ਟੋਫੀ ਇਕੱਲੀ ਨਾਰਵੇ ਦੀ ਉਸ ਮਿਨਿਸਟਰ ਨੂੰ ਨਹੀਂ ਖਵਾਈ ਗਈ, ਉਹ ਪੂਰੇ 100 ਕਰੋੜ ਭਾਰਤੀ ਵੀ ਖਾ ਰਹੇ ਆ ਨਾਲ ਦੀ ਨਾਲ, ਬੜੇ ਲੰਬੇ ਸਮੇਂ ਤੋਂ, ਪਿਛਲੇ 10 ਸਾਲਾਂ ਤੋਂ। ਸੋ ਨੈਕਸਟ ਕਾਲ, ਸਤਿ ਸ਼੍ਰੀ ਅਕਾਲ ਜੀ ਹਰਪਾਲ ਜੀ, ਤੁਸੀਂ ਆਉਂਦੇ ਰਹੋ।
3: ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
3: ਚਲੋ ਮੋਦੀ ਸਾਹਿਬ ਚਲੇ ਗਏ ਉੱਥੇ, ਚਲੋ ਇਤਰਾਜ਼ ਵੀ ਹੋ ਗਿਆ, ਕਈਆਂ ਨੂੰ ਦਰਦ ਵੀ ਹੋਇਆ, ਪਰ ਜਦੋਂ ਟਰੰਪ ਸਾਹਿਬ ਚਲੇ ਗਏ ਜਾਂ ਪੁਤਿਨ ਸਾਹਿਬ ਵੀ ਹੁਣ ਚੀਨ ਆਏ ਹੋਏ ਆ, ਉਦੋਂ ਤਾਂ ਇਹਨਾਂ ਦੇ ਜਵਾਨ ਖੁੱਲਦੀ ਨੀ ਹੈਗੀ। ਚਲੋ ਆਪਣੀ ਆਪਣੀ ਪ੍ਰੈਫਰੈਂਸ ਹੁੰਦੀ ਆ, ਕਈਆਂ ਨੂੰ ਕਹਿੰਦੇ ਆ, ਕਈਆਂ ਤੋਂ ਨਫ਼ਰਤ ਹੁੰਦੀ ਆ। ਹੁਣ ਸਟ੍ਰੈਟਜਿਕ ਆਇਲ ਰਿਜ਼ਰਵ ਵੀ ਵਧੇ ਹੈਗੇ ਆ, UAE ਨੇ ਕਿਹਾ ਵੀ 300 ਬਿਲੀਅਨ ਬੈਰਲ ਅਸੀਂ ਸਟ੍ਰੈਟਜਿਕ ਰਿਜ਼ਰਵ ਰੱਖਾਂਗੇ ਇੰਡੀਆ ਲਈ, ਉਹ ਇੰਡੀਆ ਲਈ ਫਾਇਦਾ ਹੈਗਾ ਆ। ਔਰ ਜਿਹੜੇ ਕਹਿੰਦੇ ਆ ਕਿ ਚਲੋ ਕਈਆਂ ਨੂੰ ਪਤਾ ਹੁੰਦਾ, ਕਈਆਂ ਨੂੰ ਨਹੀਂ ਪਤਾ ਹੁੰਦਾ ਵੀ ਡਿਪਲੋਮੈਟ ਜਾ ਕੇ ਕੰਮ ਕਰ ਲੈਣ, ਡਿਪਲੋਮੈਟ ਆਪਣਾ ਕੰਮ ਕਰ ਰਹੇ ਸੀਗੇ, ਕਿਉਂਕਿ 1 ਮਈ ਤੋਂ ਜਿਹੜਾ UAE ਹੈ ਓਪੈਕ ਚੋਂ ਬਾਹਰ ਆਇਆ, ਉਸ ਤੋਂ ਪਹਿਲਾਂ ਮਾਰਚ ਦੇ ਵਿੱਚ ਇੱਕ ਵਾਰ ਜੈਸ਼ੰਕਰ ਵੀ ਜਾ ਚੁੱਕੇ ਸੀ, ਉਸ ਤੋਂ ਬਾਅਦ ਅਜੀਤ ਡਵਾਲ ਵੀ ਜਾ ਚੁੱਕੇ ਸੀ। ਔਰ ਕਈਆਂ ਨੂੰ ਚਲੋ ਫੇਕ ਨਿਊਜ਼ ਤੇ ਬਹੁਤ ਭਰੋਸਾ ਹੁੰਦਾ, ਕੋਈ ਮੈਟਲ ਗਿਆ, ਕੋਈ ਉਹ ਗਿਆ, ਜੇ ਇਹ ਮੁਲਕ ਮੈਟਲ ਜਾਂ ਉਹਨਾਂ ਦੇ ਸ਼ਿਪ ਕਰਕੇ ਮੋਦੀ ਸਾਹਿਬ ਦੀ ਵਿਜ਼ਿਟ ਤੋਂ ਬਾਅਦ ਰਿਲੀਜ਼ ਕਰ ਦੇਣ, ਫਿਰ ਤਾਂ ਇਹ ਮੁਲਕ ਵੀ ਕਰਪਟ ਹੋਏ। ਕਈ ਕਹਿੰਦੇ ਅਡਾਨੀ ਦਾ ਕੇਸ ਵਾਪਸ ਹੋ ਗਿਆ ਕਿਉਂਕਿ ਮੋਦੀ ਨੇ US ਨਾਲ ਡੀਲ ਕਰ ਲਈ ਜਾਂ ਕੁਛ ਕਰ ਲਿਆ, ਇਹਦਾ ਮਤਲਬ US ਵੀ ਕਰਪਟ ਹੈਗਾ ਆ। ਇਹਨਾਂ ਦੇ ਦੁੱਖ ਖਤਮ ਨੀ ਹੋਣੇ, ਇਹਨਾਂ ਨੂੰ ਚਾਹੀਦਾ ਵੀ ਆਪ US ਦੀ ਕੋਰਟ ਦੇ ਵਿੱਚ ਜਾ ਕੇ ਪੈਟਰੋਲ ਦਾ ਪੈਸਾ ਮੈਂ ਦਿੰਦਾ ਇਹਨਾਂ ਨੂੰ, ਅਡਾਨੀ ਦੇ ਕੇਸ ਕਰਨ, ਤੇ ਫਿਰ ਜਾ ਕੇ ਇਹਨਾਂ ਨੂੰ ਸੈਟਿਸਫੈਕਸ਼ਨ ਹੋਣੀ ਆ, ਕਿਉਂਕਿ ਇਹਨਾਂ ਨੂੰ ਕਿਤੋਂ ਪਾਸੇ ਇਨਸਾਫ਼ ਨੀ ਮਿਲਣਾ। ਇਹਨਾਂ ਨੇ ਬਸ ਦਰ ਦਰ ਭਟਕੀ ਜਾਣਾ ਹੈ, ਜਾਂ ਤਾਂ ਇਹ ਬੇਸਮੈਂਟਾਂ 'ਚ ਬਹਿ ਕੇ ਕਾਲ ਕਰੀ ਜਾਂਦੇ ਜਾਂ ਟਰੱਕ 'ਚ ਲਾ ਕੇ ਕਾਲ ਕਰੀ ਜਾਂਦੇ, ਇਹਦਾ ਮਤਲਬ ਇਹਨਾਂ ਦੀ ਕੋਈ ਸੁਣਵਾਈ ਹੋ ਨਹੀਂ ਰਹੀ ਕਿਸੇ ਪਾਸਿਓ। ਚਲੋ ਮੈਂ ਚਾਹੁੰਦਾ ਕਿ ਇਹਨਾਂ ਦੀ ਸੁਣਵਾਈ ਹੋ ਜਾਵੇ, ਇਹਨਾਂ ਨੂੰ 300 ਕਿਲੋਮੀਟਰ ਤੇ ਨਿਊਯਾਰਕ ਦੀ ਕੋਰਟ ਦੇ ਵਿੱਚ ਕੋਰਟ ਆਫ ਜਸਟਿਸ ਹੈਗਾ ਆ ਅਮੈਰੀਕਾ ਦਾ, ਉੱਥੇ ਜਾ ਕੇ ਕੇਸ ਕਰਨਾ ਚਾਹੀਦਾ ਜੀ। ਇੱਦਾਂ ਰੇਡੀਓ ਤੇ ਰੋਲਾ ਪਾ ਕੇ ਇਹਨਾਂ ਦਾ ਬਣਨਾ ਜੀ, ਇਹਨਾਂ ਨੇ ਬਸ ਐਵੇਂ ਰੋਲਾ ਪਾਈ ਪਾਈ ਜਾਣਾ
1: ਜੀ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
2: ਨਹੀਂ ਅੱਗੇ ਜਾਣ ਤੋਂ ਜੀ, ਅਸੀਂ ਰਾਜਨੀਤਿਕ ਮੁੱਦੇ ਦਾ ਭਾਗੀਦਾਰ ਨਾ ਬਣੀਏ, ਇਹ ਫਿਰ ਰਾਜਨੀਤਿਕ ਗੱਲ ਹੋ ਜਾਂਦੀ ਹੈ, ਕਿਉਂਕਿ ਸਾਡਾ ਕੋਈ ਵਿਸ਼ਾ ਨਹੀਂ ਹੈ ਕਿ ਅਸੀਂ ਰਾਜਨੀਤਿਕ ਤੌਰ ਤੇ ਕਿਸੇ ਦਾ ਵਿਰੋਧ ਕਰਨਾ। ਸੋ ਮੈਨੂੰ ਲੱਗਦਾ ਇਸੇ ਅੱਗੇ ਚੱਲੀਏ।
1: ਬਹੁਤ ਸ਼ੁਕਰੀਆ ਜੀ। ਸੋ ਅਮਰਜੀਤ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ।
4: ਅਮਰੀਕਾ ਜਿਹੜਾ ਇਰਾਨ ਨੂੰ ਨਾ ਸਮਾਂ ਦੇ ਰਿਹਾ, ਕਦੀ 1 ਵੀਕ ਦਾ ਦੇਤਾ, ਕਦੀ 2 ਦਾ ਦੇਤਾ, ਕੋਈ ਹੋਰ ਦੇਤਾ ਆ, ਉਹ ਬਸ ਉਹਨੂੰ ਉਸ ਤੋਂ ਘੇਰਾ ਨੀ ਪੈਂਦਾ, ਸਮਝ ਨੀ ਲੱਗਦੀ।

0: ਤਾਂ ਫਿਰ ਆਪਾਂ ਉਹ ਤਾਂ ਸਮਾਂ ਲੈਂਦਾ ਪਿਆ ਜਿਹੜੀਆਂ ਜਿਹੜੀਆਂ ਕੰਟਰੀਆਂ ਦੇ ਵੀ ਹੱਥ ਰੱਖੇ ਸੀ ਰਸ਼ੀਆ ਦੇ ਰੱਖੇ ਸੀ ਉਹ ਵੀ ਤੇ ਖੁਲਜਿਆ ਪਿਆ ਆ ਵੈਨਜੂਏਲਾ ਨੂੰ ਜਿੱਤ ਲਿਆ ਆ ਕਿਊਬਾ ਨੂੰ ਵੀ ਘੇਰਾ ਪਾਇਆ ਆ ਉਹਨੇ ਛੱਡਣਾ ਇਹਨੂੰ ਵੀ ਨੀ ਹੈਗਾ ਸਿਰਫ ਇਹਨੂੰ ਰਾਹ ਨੀ ਲੱਭਦਾ ਵੀ ਕਿੱਦਾਂ ਘੇਰਾ ਪਾਵਾਂ ਬਾਕੀ ਇਹ ਅਮਰੀਕਾ ਦੇ ਕੇਸ ਦਾ ਵੀ ਇੱਕ ਕਾਲ ਹੀ ਨੀ ਕਰਦਾ ਕਦੇ ਇਹਨੂੰ ਸਾਲਾਂ ਦੇ ਸਾਲ ਲੱਗ ਜਾਂਦੇ ਆ ਪਰ ਜਿਹੜੀ ਗੱਲ ਦੇ ਪਿੱਛੇ ਪੈ ਜਾਂਦਾ ਇਹ ਕਰਕੇ ਹੀ ਹਟਦਾ ਆਪਣੀ ਪੂਰੀ ਤੁਹਾਡਾ ਹੀ
1: ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ ਜੀ ਰਮੇਸ਼ ਜੀ ਇਸ ਤੇ ਕੁਛ ਟਿੱਪਣੀ ਕਰਨਾ ਚਾਹੋਗੇ
2: ਨਹੀਂ ਟਿੱਪਣੀ ਇੰਨੀ ਕੀ ਆ ਸਰੋਤਿਓ ਗੱਲ ਬਿਲਕੁਲ ਤੁਸੀਂ ਦਰੁਸਤ ਕੀਤੀ ਕਿ ਅਮਰੀਕਾ ਦਾ ਅਸੀਂ ਅੱਜ ਤੱਕ ਇਹੀ ਢੰਗ ਪੜਿਆ ਵੇਖਿਆ ਵਿਚਾਰਿਆ ਆ ਅੱਖਾਂ ਨਾਲ ਦੇਖਿਆ ਕਿ ਅਮਰੀਕਾ ਬੜਾ ਨਾ ਜਿਗਾੜੀ ਹੈ ਜਿਸ ਦੇਸ਼ ਦੇ ਪਿੱਛੇ ਹੱਥ ਧੋ ਕੇ ਪੈ ਗਿਆ ਨਾ ਫਿਰ ਉਹਦਾ ਸਤਿਆਨਾਸ਼ ਕਰ ਇਹ ਉਹਦੀ ਖਾਸੀਅਤ ਰਹੀ ਹੈ ਉਹਦੇ ਮਗਰ ਕਈ ਕਾਰਨ ਆ ਉਹ ਤਾਂ ਨਹੀਂ ਜਾਣੇ ਪਰੰਤੂ ਮੈਨੂੰ ਲੱਗਦਾ ਕਿ ਸਮਾਂ ਲੱਦ ਚੁੱਕਾ ਹੈ ਸਮਾਂ ਬਦਲ ਚੁੱਕਾ ਹੈ ਮੇਰਾ ਤਜਰਬਾ ਇਹ ਕਹਿੰਦਾ ਕਿ ਅਮਰੀਕਾ ਬਹੁਤ ਸਾਰੇ ਵੱਖ ਵੱਖ ਐਂਗਲ ਤੋਂ ਆਪਣਾ ਨੁਕਸਾਨ ਕਰਾ ਚੁੱਕਾ ਹੈ ਔਰ ਮੇਰਾ ਮੰਨਣਾ ਜਿਵੇਂ ਸਾਡੇ ਸਰੋਤੇ ਵੀ ਸੰਧੂ ਸਾਹਿਬ ਕਈ ਵਾਰਾਂ ਕਰਦੇ ਹੁੰਦੇ ਆ ਇੱਕ ਕੁਦਰਤੀ ਵਰਤਾਰਾ ਹੀ ਆ ਸਦਾ ਨਾ ਇੱਕ ਵਿਅਕਤੀ ਦੀ ਇੱਕ ਧਿਰ ਦੀ ਚੜ੍ਹਾਈ ਨਹੀਂ ਰਹਿੰਦੀ ਇਸ ਦੁਨੀਆਂ ਤੇ ਇਹ ਕੁਦਰਤੀ ਵਰਤਾਰੇ ਦਾ ਹਿੱਸਾ ਵੀ ਖਾਸ ਕਰਕੇ ਜਦੋਂ ਅਸੀਂ ਹੰਕਾਰੇ ਜਾਈਏ ਅਸੀਂ ਇੱਕ ਮੁਲਕ ਦਾ ਗੱਲ ਕਈ ਵਾਰ ਇਸ ਪਲੇਟਫਾਰਮ ਤੇ ਕੀਤੀ ਹੈ ਕਿ ਇੱਦਾਂ ਦਾ ਮੁਲਕ ਆ ਜਿਹਦਾ ਕਹਿੰਦੇ ਸੀ ਕਦੇ ਸੂਰਜ ਹੀ ਨੀ ਛਿਪਦਾ ਯੂਕੇ ਬਾਰੇ ਇਹੀ ਕਿਹਾ ਜਾਂਦਾ ਸੀ ਬ੍ਰਿਟਿਸ਼ ਬਾਰੇ ਕਿ ਭਾਈ ਬ੍ਰਿਟਿਸ਼ ਸਾਮਰਾਜ ਦਾ ਸੂਰਜ ਨਹੀਂ ਛਿਪਦਾ ਪਤਾ ਨੀ ਦੁਨੀਆਂ ਦੇ ਕਿੰਨੇ ਕੁ ਮੁਲਕਾਂ ਦੇ ਉਹਦਾ ਕਬਜ਼ਾ ਸੀ ਅੱਜ ਦੱਸੋ ਕਿੰਨਾ ਕਿੱਥੇ ਉਹਦਾ ਸੂਰਜ ਸੋ ਇਸ ਕਰਕੇ ਉਹ ਅਮਰੀਕਾ ਦੀ ਤੂਤੀ ਬੋਲਦੀ ਸੀ ਭੋਰਾ ਬੋਲਦੀ ਵੀ ਹੈ ਪਰੰਤੂ ਮੈਨੂੰ ਲੱਗਦਾ ਕਿ ਜਿਹੜੀ ਰਾਹ ਤੇ ਡੋਨਲਡ ਟਰੰਪ ਤੁਰਿਆ ਸਰੋਤਿਓ ਇਸ ਵਾਰ ਉਹਦਾ ਫੇਲੂਅਰ ਹੈ ਹੋ ਜਾਣਾ ਜਿਸ ਢੰਗ ਦੇ ਨਾਲ ਤੁਰਿਆ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਚ ਅਮਰੀਕਾ ਦੀਆਂ ਨੀਤੀਆਂ ਜਿਹੜੀਆਂ ਉਹ ਪੁੱਠਾ ਮੋੜਾ ਉਹਨੂੰ ਪਏ
1: ਜੀ ਨੈਕਸਟ ਕਾਲ ਜੀ ਸਤਿ ਸ੍ਰੀ ਅਕਾਲ ਤੁਸੀਂ ਆਨਰ ਹੋ ਜੀ 4146
3: ਸੰਧੂ ਸਾਹਿਬ ਸਤਿ ਸ੍ਰੀ ਅਕਾਲ ਜੀ
1: ਸਤਿ ਸ੍ਰੀ ਅਕਾਲ ਜੀ
3: ਹੁਸ਼ਿਆਰਪੁਰੀ ਜੀ ਤੁਸੀਂ ਇਟਲੀ ਕੇ ਬਾਰੇ ਮੇਂ ਕੈਂਡੀ ਕਾ ਤੋ ਦੱਸਿਆ ਉਹ ਨਹੀਂ ਦੱਸਿਆ ਡਿਫੈਂਸ ਕੋਆਪਰੇਸ਼ਨ ਕ੍ਰਿਟੀਕਲ ਮਿਨਰਲ ਟ੍ਰੇਡ ਐਕਸਪੈਂਸ਼ਨ ਟੈਕਨੋਲੋਜੀ ਧੰਦਾ ਤੁਸੀਂ ਇਹਦੇ ਬਾਰੇ ਤੁਸੀਂ ਦੱਸਿਆ ਨੀ ਸਭ ਕੈਂਡੀ ਤੁਹਾਨੂੰ ਜ਼ਰੂਰ ਯਾਦ ਹੈ ਮੈਂ ਕੱਲ ਐਪ ਤੁਹਾਨੂੰ ਪਹਿਲੇ ਪੁੱਛਿਆ ਸੀਗਾ ਤੁਸੀਂ ਪੰਜਾਬ ਚ ਨਿਕਲ ਕੇ ਕਿਹੜੇ ਵੱਖਰੇ ਵੱਖਰੇ ਸ਼ਹਿਰ ਇੰਡੀਆ ਮੇਂ ਗਏ ਹੋ ਤੁਸੀਂ ਉਹਦਾ ਜਵਾਬ ਨਹੀਂ ਦਿੱਤਾ ਮੈਂ ਤੁਹਾਨੂੰ ਪੁੱਛਿਆ ਬੰਗਾਲ ਦੇ ਵਿੱਚ ਕੀ ਹੋ ਰਿਹਾ ਤੁਹਾਨੂੰ ਇਹ ਨਜ਼ਰ ਆਇਆ ਕਿ ਉਹ ਮਦਰਸੇ ਮੇਂ ਵੰਦੇ ਮਾਤਰਮ ਚਲ ਗਿਆ ਅਬ ਉਹਦੇ ਵੰਦੇ ਮਾਤਰਮ ਨਹੀਂ ਚਲੇਗਾ ਕਿ ਪਾਕਿਸਤਾਨ ਦਾ ਨੈਸ਼ਨਲ ਐਂਥਮ ਚਲੂਗਾ ਜਾਂ ਬੰਗਾਲੀ ਦਾ ਚਲੂਗਾ ਤੁਸੀਂ ਜਿੰਨੇ ਬੰਗਲਾਦੇਸ਼ੀ ਰੋਹਿੰਗਿਆ ਉਨਕਾ ਸਬਕਾ BSF ਕੇ ਹਵਾਲੇ ਕੀਆ ਜਾ ਰਹਾ ਹੈ ਹੁਸ਼ਿਆਰਪੁਰੀ ਸਾਰੇ ਬੁਲਡੋਜ਼ਰ ਚਲ ਰਹੇ ਹੈ ਮਮਤਾ ਨੇ ਜੇ ਖਾਲੀ ਜ਼ਮੀਨੋ ਮੇਂ ਅਪਾਰਟਮੈਂਟ ਬਣਾ ਕੇ ਨਾ ਉਹਨੂੰ ਬਸਾਇਆ ਸੀਗਾ ਉਹ ਸਭ ਚੱਲ ਰਿਹਾ ਹੈਗਾ ਮੋਦੀ 1 ਲੱਖ ਵਹਾਂ ਸੇ ਅਧਿਕਾਰੀ 1 ਲੱਖ ਕਰੋੜ ਲੈ ਕੇ ਆਇਆ ਹੈ ਵਹਾਂ ਸੇ ਮੋਦੀ ਸੇ ਦਿੱਲੀ ਸੇ ਉਧਰ ਸਾਰੀ ਤਰੱਕੀ ਹੋਈ ਤੁਹਾਡੇ ਇਹਦੇ ਬਾਰੇ ਨਹੀਂ ਦੱਸਿਆ ਹੁਸ਼ਿਆਰਪੁਰ ਜਰਾ ਦੱਸੋ ਕੁਝ ਤੁਹਾਨੂੰ ਹੈ ਜਾਣਕਾਰੀ 1 ਲੱਖ ਕਰੋੜ ਆ ਰਿਹਾ ਬੰਗਾਲ ਹੋ ਗਏ ਧੰਨਵਾਦ ਜੀ
1: ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ ਜੀ ਰਮੇਸ਼ ਜੀ ਥੈਂਕ ਯੂ ਸੋ ਮਚ ਜੀ ਰਮੇਸ਼ ਜੀ
2: ਜਲੰਧਰ ਦੇ ਇੱਧਰ ਨੂੰ ਚੱਲ ਪਈਏ ਨਕੋਦਰ ਹੈ ਇੱਧਰ ਨੂੰ ਚੱਲ ਜਾਈਏ ਕਪੂਰਥਲਾ ਹੈ ਇੱਧਰ ਨੂੰ ਚੱਲ ਜਾਈਏ ਤੇ ਦਸੂਹਾ ਪਠਾਨਕੋਟ ਪੈਂਦਾ ਇੱਥੇ ਕੋਈ ਹੁਸ਼ਿਆਰਪੁਰ ਹੈ ਇਹ ਤੋਂ ਵੱਧ ਸਰੋਤਿਓ ਮੈਂ ਨਹੀਂ ਕਿਹਾ ਜੇ ਮੈਨੂੰ ਲੱਗਦਾ ਕਿ ਆਪਾਂ ਸਫ਼ਰ ਦੇ ਨਾਲ ਹੀ ਨਾਪਣਾ ਤੋਲਣਾ ਕਿਸੇ ਚੀਜ਼ ਨੂੰ ਤੇ ਆਹ ਕਿਲੋਮੀਟਰ ਹੈ ਭਾਈ ਮੇਰੇ ਇੰਨੇ ਕੁ ਕਿਲੋਮੀਟਰ ਚ ਮੈਂ ਗਿਆ ਹਾਂ ਤੇ ਹੁਣ ਇਹਨੂੰ ਤੁਸੀਂ ਕਿਵੇਂ ਨਾਪਣਾ ਤੋਲਣਾ ਤੁਸੀਂ ਵੇਖ ਲਓ ਰਹੀ ਗੱਲ ਪੱਛਮੀ ਬੰਗਾਲ ਦੀ ਦੇਖੋ ਤੇਲ ਵੇਖੋ ਤੇਲ ਦੀ ਧਾਰ ਵੇਖੋ ਅੱਜ ਤੁਹਾਡੇ ਸਵਾਲਾਂ ਦਾ ਜਵਾਬ ਜੇ ਮੈਂ ਦੇਣ ਬਹਿ ਗਿਆ ਤੇ ਮੈਂ ਧਿਰ ਬਣ ਜਾਂਗਾ ਮੈਨੂੰ ਲੱਗਦਾ ਕਿ ਜਿਵੇਂ ਅਸੀਂ ਕਦੇ ਆਮ ਆਦਮੀ ਪਾਰਟੀ ਬਾਰੇ ਕਹਿੰਦੇ ਹੁੰਦੇ ਸੀ ਪੰਜਾਬ ਚ ਜਦੋਂ ਆਮ ਆਦਮੀ ਪਾਰਟੀ ਸੱਤਾ ਚ ਆਈ ਸੀ ਤੇ ਬੜਾ ਸਾਰਾ ਉਹਦੇ ਬਾਰੇ ਕਮਾਲ ਸੀ ਕਿ ਆਹ ਹੋ ਗਿਆ ਜੀ ਆਹ ਹੋ ਗਿਆ ਕਰ ਦਿੱਤਾ ਅਸੀਂ ਕਹਿੰਦੇ ਹੁੰਦੇ ਸੀ ਕਿ ਇੰਤਜ਼ਾਰ ਕਰਦੇ ਹਾਂ ਦੇਖਦੇ ਹਾਂ ਤੇ ਜੇ ਚੰਗਾ ਹੋਊਗਾ ਚੰਗਾ ਕਹਿ ਦਿਆਂਗੇ ਦੇਖੋ ਜੇ ਸਵੇਂਦੂ ਅਧਿਕਾਰੀ ਪੱਛਮੀ ਬੰਗਾਲ ਦੇ ਵਿੱਚ ਕੁਛ ਵਧੀਆ ਕਰਦਾ ਤੇ ਮੈਂ ਇਮਾਨਦਾਰੀ ਨਾਲ ਕਹਿੰਦਾ ਅਸੀਂ ਵਧੀਆ ਪੇਸ਼ ਕਰਾਂਗੇ ਤੁਹਾਡੇ ਅੱਗੇ ਰਾਤੋ ਰਾਤ ਨਾ ਤੇ ਸਰੋਤੇ ਉੱਥੇ ਵਧੀਆ ਕੁਛ ਅਜੇ ਹੋਇਆ ਨਾ ਹੋ ਸਕਦਾ ਏਦਾਂ ਥੋੜਾ ਹੈ ਉਹਦੇ ਕੋਲ ਕਿਹੜੀ ਗਿੱਦੜ ਸਿੰਘੀ ਰਾਤੋ ਰਾਤ ਉਹਨੂੰ ਘੁਮਾਤੀ ਤੇ ਬਲਡੋਜ਼ਰ ਚੱਲ ਗਿਆ ਤੇ ਰਾਤੋ ਰਾਤ ਸਾਰਾ ਕੁਛ ਹੋ ਗਿਆ ਅਜੇ ਤੱਕ ਤੇ ਕਮਿਸ਼ਨ ਹੀ ਬਣਾਏ ਆ ਅਜੇ ਤੱਕ ਤੇ ਕੇਵਲ ਐਲਾਨ ਹੀ ਆ ਜਦੋਂ ਹੋਵੇਗਾ ਫਿਰ ਜਾਣਾਂਗੇ ਤੇ ਜੇ ਹੋਇਆ ਤੇ ਸਵੇਂਦੂ ਅਧਿਕਾਰੀ ਦੀ ਤਰੀਫ ਕਰਨ 'ਚ ਸਾਨੂੰ ਕੋਈ ਇਤਰਾਜ਼ ਨਹੀਂ ਹੈ ਕੋਈ ਸਵੇਂਦੂ ਅਧਿਕਾਰੀ ਦੇ ਨਾਲ ਨਿੱਜੀ ਲਾਗ ਡੱਟ ਨਹੀਂ ਹੈ ਕਿਸੇ ਪੱਤਰਕਾਰ ਦੀ ਸੋ ਅਜੇ ਤੱਕ ਨਹੀਂ ਕੋਈ ਸੀ ਅਸੀਂ ਨਾ ਬਹੁਤਾ ਨੈਗੇਟਿਵ ਨਾ ਪੋਜ਼ਿਟਿਵ ਰਹੀ ਗੱਲ ਮਦਰੱਸਿਆਂ ਦੇ ਵਿੱਚ ਬੰਦੇ ਮਾਤਰਮ ਦੀ ਦੇਖੋ ਗੱਲ ਇਹ ਹੈ ਮਦਰੱਸੇ ਕਿਸ ਧਰਮ ਨੂੰ ਬਿਲੋਂਗ ਕਰਦੇ ਆ ਕਿਹੜੇ ਕਿਹੜੇ ਮਦਰੱਸੇ 'ਚ ਉੱਥੇ ਪੱਛਮੀ ਬੰਗਾਲ ਦੀ ਸਰਕਾਰ ਨੇ ਕੀਤਾ ਬਾਕੀ ਸੂਬਿਆਂ 'ਚ ਕਿਉਂ ਨਹੀਂ ਹੋਇਆ ਇਹ ਚੀਜ਼ਾਂ ਨਾਪਣ ਤੋਲਣ ਦੀਆਂ ਆ, ਇਹਨੂੰ ਇਕੱਲਾ ਅਸੀਂ ਇਹ ਨਹੀਂ ਕਰ ਸਕਦੇ ਜੀ ਪਾਕਿਸਤਾਨ ਦੇ ਨਾਲ ਅਸੀਂ ਜੋੜ ਦਿੰਦੇ ਹਾਂ ਕਿ ਪਾਕਿਸਤਾਨ ਦਾ ਉੱਥੇ ਹੋਵੇਗਾ, ਕਿਉਂ ਪਾਕਿਸਤਾਨ ਦਾ ਹੋਵੇਗਾ ਵੀ, ਗੱਲ ਅਸੀਂ ਭਾਰਤ ਦੀ ਕਰਦੇ ਹਾਂ, ਭਾਰਤ ਕੇਂਦਰਿਤ ਹੋ ਕੇ ਗੱਲ ਕਰੀਏ। ਬਾਕੀ ਹੁਣ ਜੇ ਹੁਣ ਪੁੱਛਿਆ ਤੇ ਪੱਛਮੀ ਬੰਗਾਲ ਦੀ ਇੱਕ ਸੰਧੂਸਰ ਤਾਜ਼ਾ ਰਿਪੋਰਟ ਜ਼ਰੂਰ ਸਰੋਤਿਆਂ ਦੇ ਕੰਨਾਂ 'ਚ ਪਾ ਦਈਏ। ਪੱਛਮੀ ਬੰਗਾਲ ਦੀਆਂ ਸੰਧੂਸਰ ਜਿੰਨੀਆਂ ਸੀਟਾਂ ਸੀ ਉਹਦੇ ਨਤੀਜੇ ਆ ਗਏ ਸੀ, ਉਹ ਤੇ ਚਲੋ ਸਭ ਨੂੰ ਪਤਾ ਕਿ ਭਾਜਪਾ ਦੀ ਸਰਕਾਰ ਬਣ ਗਈ ਹੈ। ਇੱਕ ਸੰਧੂਸਰ ਸੀਟ ਦੇ ਉੱਪਰ ਨਾ ਚੋਣ ਨਹੀਂ ਹੋ ਸਕੀ ਸੀ, ਉਹ ਇੱਕ ਅੱਧਾ ਦਿਨ ਪਹਿਲਾਂ ਚੋਣ ਹੋਈ ਤੇ ਅੱਜ ਉਹਦੀ ਗਿਣਤੀ ਇਸ ਵੇਲੇ ਚੱਲ ਰਹੀ ਹੈ, ਸ਼ਾਇਦ ਨਤੀਜਾ ਕਹਿ ਸਕਦੇ ਹਾਂ, ਡਿਕਲੇਅਰ ਨਹੀਂ ਕੀਤਾ ਪਰੰਤੂ ਨਤੀਜਾ ਆ ਚੁੱਕਾ ਹੈ। ਉਹ ਸੀ ਫਾਲਤਾ ਸੀਟ, ਫਾਲਤਾ ਸੀਟ ਦੀ ਚੋਣ ਇਸ ਕਰਕੇ ਹੋ ਨਹੀਂ ਸਕੀ ਸੀ ਕਿ ਉਦੋਂ ਜਦੋਂ ਵੋਟਾਂ ਪੈਣੀਆਂ ਸੀ ਐਨ ਮੌਕੇ ਤੇ ਪਤਾ ਲੱਗਾ ਕਿ ਈਵੀਐਮ ਮਸ਼ੀਨ ਦਾ ਜਿਹੜਾ ਬਟਨ ਆ ਜਿੱਥੇ ਭਾਜਪਾ ਦਾ ਨਿਸ਼ਾਨ ਸੀ ਉਹ ਢੱਕਿਆ ਪਿਆ ਸੀ, ਉਹਨੂੰ ਕਾਲੀ ਸ਼ਾਹੀ ਜਾਂ ਕਾਲੀ ਟੇਪ ਲੱਗੀ ਸੀ, ਚੋਣ ਕਮਿਸ਼ਨ ਨੇ ਚੋਣ ਕੈਂਸਲ ਕਰਤੀ। ਹੁਣ ਤਾਜ਼ਾ ਤਰੀਨ ਸੰਸਦ ਸਭ ਉੱਥੇ ਨਤੀਜੇ ਆਇਆ ਕਿ ਪੱਛਮੀ ਬੰਗਾਲ ਦੀ ਉਸ ਸੀਟ ਦੇ ਉੱਪਰ ਜਿਹੜੀ ਮਮਤਾ ਬੈਨਰਜੀ ਦਾ ਉਮੀਦਵਾਰ ਸੀ ਉੱਥੇ ਹਾਥੀ ਖੜੇ ਕਰ ਗਿਆ ਸੀ ਦੋ ਦਿਨ ਪਹਿਲਾਂ, ਜੀ ਮੈਂ ਉਮੀਦਵਾਰ ਹੀ ਹੈ ਨਹੀਂ ਪਾਪ ਕੀ ਕਰੀਏ, ਡਰ ਗਿਆ, ਕਿੱਧਰ ਚਲਾ ਗਿਆ, ਕਿਉਂ ਚਲਾ ਗਿਆ। ਤ੍ਰਿਮੂਲ ਕਾਂਗਰਸ ਪਾਰਟੀ ਵੀ ਨੇ ਵੀ ਚੁੱਪੀ ਧਾਰ ਲਈ ਸੀ, ਉਹ ਚੌਥੇ ਨੰਬਰ ਤੇ ਕੇਵਲ ਉਹਨੂੰ 5-6 ਹਜ਼ਾਰ ਵੋਟ ਪਈ, 6,068 ਵੋਟ। ਔਰ ਜਿਹੜਾ ਭਾਰਤੀ ਜਨਤਾ ਪਾਰਟੀ ਨੇ ਉੱਥੇ ਲਗਭਗ 1.5 ਲੱਖ ਵੋਟ ਲਈ, ਪਾਪ ਕੀ ਸਾਰੀਆਂ ਵੋਟਾਂ ਕਹਿ ਲਈਏ ਭਾਰਤੀ ਜਨਤਾ ਪਾਰਟੀ ਲੈ ਗਈ, 1,38,000 ਵੋਟਾਂ ਲੈ ਗਈ ਹੈ। ਔਰ ਜਿਹੜੀ ਕਮਾਲ ਦੀ ਗੱਲ ਉਸ ਸੀਟ ਦੀ, CPIM ਸ਼ੰਭੂਨਾਥ ਹੁਣੀ, ਸ਼ੰਭੂਨਾਥ ਹੁਣੇ ਨੇ 38,000 ਵੋਟਾਂ ਲਈਆਂ ਹੈ। ਪਾਪ ਕੀ ਪੱਛਮੀ ਬੰਗਾਲ ਚ ਜਿੱਥੇ ਕਾਂਗਰਸ ਤੇ ਮਮਤਾ ਬੈਨਰਜੀ, ਤ੍ਰਿਮੂਲ ਕਾਂਗਰਸ ਤੇ ਕਾਂਗਰਸ ਪਾਰਟੀ ਮਸਾਂ ਕੋਈ 7-8 ਹਜ਼ਾਰ ਵੋਟਾਂ ਲੈ ਗਈ, ਕੋਈ 6,000 ਵੋਟਾਂ ਲੈ ਗਈ ਪਿੱਛੇ ਆ, ਉੱਥੇ CPIM ਮੁਕਾਬਲੇ ਚ ਆਈ ਹੈ। CPIM ਨੇ 38,000 ਵੋਟਾਂ ਲਈਆਂ, ਜਿਹੜਾ ਬਹੁਤ ਵੱਡਾ ਅੰਕੜਾ ਹੁੰਦਾ ਹੈ, ਔਰ ਉਦੋਂ ਲਈਆਂ ਜਦੋਂ ਉੱਥੇ ਝੰਡਾ ਝੁਲ ਚੁੱਕਾ ਆ ਭਾਰਤੀ ਜਨਤਾ ਪਾਰਟੀ ਦਾ। ਸੰਤੂ ਸਾਹਿਬ ਦੇਖੋ ਕਮਾਲ, ਕਿ ਅਸੀਂ ਪੱਛਮੀ ਬੰਗਾਲ ਦੀ ਗੱਲ ਕਰਦੇ ਹਾਂ ਕਿ ਪੱਛਮੀ ਬੰਗਾਲ ਦੀ ਧਰਤੀ 'ਚ ਅਜੇ ਵੀ ਕਿਤੇ ਨਾ ਕਿਤੇ ਉਹ ਅੰਸ਼ ਬੈਠਾ ਹੈ ਜਿਹੜਾ ਕਹਿੰਦਾ ਕਿ ਅਸੀਂ ਅਜੇ ਵੀ ਬਦਲਾਅ ਭਾਲਦੇ ਹਾਂ, ਉਹ ਭਾਰਤੀ ਜਨਤਾ ਪਾਰਟੀ ਤੋਂ ਖੁਸ਼ ਨਹੀਂ। ਤੇ ਇੱਕ ਢੰਗ ਦੀ ਜੀਵਨੀ ਚੋਣ ਹੋਵੇ ਔਰ CPIM ਖੱਬੇ ਪੱਖੀ ਏਡੇ ਵੱਡੇ ਪੱਧਰ ਤੇ ਵੋਟਾਂ ਲੈ ਜਾਣ, ਬੜੀ ਕਮਾਲ ਦੀ ਗੱਲ ਹੈ। ਸੋ ਨਤੀਜੇ ਜਿਹੜੇ ਫਾਲਤਾ ਦੇ ਐਲਾਨ ਨਹੀਂ ਹੋਏ, ਉਵੇਂ ਉੱਥੇ ਭਾਈ ਭਾਜਪਾ ਲਗਭਗ ਬਹੁਤ ਵੱਡੀ ਜਿੱਤ ਦਰਜ ਕਰ ਚੁੱਕੀ ਹੈ
1: ਜੀ। ਨੈਕਸਟ ਕਾਲ ਗੁਰਦੀਪ ਸਿੰਘ ਜੀ, ਸਤਿ ਸ੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ।
4: ਹੈਲੋ
1: ਜੀ, ਜੀ ਸਤਿ ਸ੍ਰੀ ਅਕਾਲ ਸਰ, ਤੁਸੀਂ ਆਉਣੇ ਰਹੋ।
4: ਹਾਂਜੀ ਸਤਿ ਸ੍ਰੀ ਅਕਾਲ ਜੀ,
1: ਸਤਿ ਸ੍ਰੀ ਅਕਾਲ ਜੀ।
4: ਅਜੀ ਮੈਂ ਇੱਕ ਤਾਂ ਉਹ ਬਾਈ ਨੂੰ ਜਿਹੜਾ ਅਡਾਨੀ ਵਾਲੇ ਤੋਂ ਬੜਾ ਦੁੱਖ ਲੱਗਾ, ਬਾਈ ਟਰੱਕਾਂ ਦੇ ਬੋਲਦੇ ਬਾਈ ਯਾਰ ਉਹ ਕਾਬਲਾ ਕਰੂ, ਟਰੱਕ ਦਾ ਕਰੂ, ਘਰੋਂ ਕਰੂ, ਕਰਾਈ ਚ ਕਰੂ, ਮੰਨ ਲਓ ਕਿਤੇ ਅਡਾਨੀ। ਦੂਜੇ ਨੰਬਰ ਤੇ ਰਮੇਸ਼ ਸਾਹਿਬ ਇਹ ਪੁੱਛਣਾ ਮੈਂ ਵੀ ਜਿਹੜੀ ED ਆ ਜਾਂ CBI ਆ ਜੋ ਪੈਸਾ ਲੋਕਾਂ ਨੂੰ ਫੜਦੀ ਆ ਜਾਂ ਨਸ਼ਾ ਫੜਦੀ, ਉਹਦਾ ਕੋਈ ਪਤਾ ਨੀ ਲੱਗਦਾ ਜਾ ਕੇ ਤੇਰੇ ਕੀ ਕਰ ਦੇਗੀ ਉਹਦਾ, ਉਹਦੇ ਬਾਰੇ ਦੱਸੋ ਮਾੜਾ ਜਿਹਾ
1: ਜੀ। ਬਹੁਤ ਸ਼ੁਕਰੀਆ ਜੀ। ਜੀ ਰਮੇਸ਼ ਜੀ, ਇਹ ਵਾਕਈ ਜਾਣ ਬੁੱਝਣਾ ਸਮਾਨ
2: ਨਹੀਂ। ਚਲੋ ਸਵਾਲ ਜੈਨੂਅਨ ਹੈ, ਵੈਸੇ ਮੈਂ ਉਵੇਂ ਦੱਸਦਾ ਕਿ ਚਲੋ ਹੈ ਤੇ ਇੱਥੇ ਹਨੇਰ ਕਰਦੀ ਹੈ। ਮੈਂ ਤੁਸੀਂ ਤਾਂ ED ਦਾ ਪੁੱਛਿਆ, ਤੁਸੀਂ ਹੇਠਾਂ ਤੋਂ ਸ਼ੁਰੂ ਹੋ ਜਾਓ। ਸੰਧੂ ਸਾਹਿਬ ਜਦੋਂ ਨਾ ਟਰੱਕ ਸ਼ਰਾਬ ਦਾ ਫੜਿਆ ਜਾਂਦਾ ਕਿਤਿਓਂ, ਟਰੱਕ ਸ਼ਰਾਬ ਦਾ ਫੜਿਆ, ਮੰਨ ਲਓ ਉਹਦੇ ਵਿੱਚੋਂ 50 ਪੇਟੀਆਂ ਫੜੀਆਂ ਗਈਆਂ ਤੇ ਉਹ 25 ਪੇਟੀਆਂ ਪਰਚੇ ਚ ਪੈਂਦੀਆਂ, 25 ਪੇਟੀਆਂ ਉਹ ਪਹਿਲਾਂ ਵੰਡ ਵੁੰਡ ਲੈਂਦੇ ਆਪਸ ਵਿੱਚ ਜਿਹੜੇ ਮੇਰੇ ਵਰਗੇ ਹੁੰਦੇ ਫੰਡ ਵਾਲੇ। ਸੋ ਇਸ ਕਰਕੇ ਇਹ ਰਿਵਾਜ ਇਕੱਲਾ ਇਹ ਮੈਂ ਹੇਠਲਾ ਤਾਂ ਦਿੱਤਾ ਕਿ ਇੱਥੇ ਮੈਂ ਛੋਟੀ ਗੱਲ ਕਹੀ, ਜਿੱਡੀ ਜਿੱਡੀ ਏਜੰਸੀ ਵੱਡੀ ਓਡੀ ਓਡੀ ਲੁੱਟ ਵੱਡੀ ਹੈ। ਕਈ ਵਾਰੀ ਕਰੋੜਾਂ ਫੜੇ ਜਾਂਦੇ। ਸੰਧੂ ਸਾਹਿਬ ਇੱਕ ਖੇਤਰ ਦਾ ਪੁਲਿਸ ਸਟੇਸ਼ਨ ਪੈਂਦਾ, ਇੱਕ ਪਰਿਵਾਰ ਨੂੰ ਫੜਿਆ ਗਿਆ, ਪਰਿਵਾਰ ਦੇ ਵਿੱਚ ਉਹਨਾਂ ਨੇ ਗ੍ਰਿਫਤਾਰੀ ਕੀਤੀ, ਕਹਿੰਦੇ ਜੀ ਬੰਦੇ ਵਿਦੇਸ਼ ਤੋਂ ਆਏ ਆ, ਆਹ ਕੁਛ ਉੱਤੇ ਚੀਟਿੰਗ ਦਾ ਪਰਚਾ ਦਰਜ ਹੋ ਗਿਆ, ਆਰੋਪ ਲੱਗ ਗਿਆ ਵੱਡਾ। ਉਹ ਜਦੋਂ ਗ੍ਰਿਫਤਾਰ ਕਰਨ ਗਈ ਪੁਲਿਸ, ਉਹਨਾਂ ਦੇ ਘਰੋਂ ਕੁਛ ਜਿਹੜਾ ਉੱਥੇ ਡਾਲਰ ਪਏ ਸੀ ਉਹ ਵੀ ਲੈ ਆਈ ਤੇ ਕੁਛ ਸੋਨਾ ਵੀ ਲੈ ਆਈ। ਇਹ ਗੱਲਾਂ ਕੁਛ ਦਿਨ ਦੀਆਂ ਪਹਿਲੀਆਂ ਗੱਲਾਂ ਨੇ। ਬੰਦੇ ਤੁਹਾਡੇ ਵਰਗੇ ਵਿੱਚ ਪਏ ਕਿ ਯਾਰ ਛੱਡੋ ਕੋਈ ਗੱਲ ਨੀ, ਪੁਲਿਸ ਵਾਲੇ ਕਹਿੰਦੇ ਛੱਡ ਦਿੰਦੇ ਆ। 35 ਲੱਖ ਦਾ ਸੋਨਾ ਸੀ, ਪੁਲਿਸ ਵਾਲੇ ਕਹਿੰਦੇ ਆ ਅਸੀਂ ਰੱਖ ਲੈਂਦੇ ਬੰਦੇ ਤੁਸੀਂ ਲੈ ਜਾਓ। ਇਹ ਹਾਲਾਤ ਹੈ। 35 ਲੱਖ ਦਾ ਸੋਨਾ, ਪੁਲਿਸ ਵਾਲੇ ਕਹਿੰਦੇ ਅਸੀਂ ਰੱਖ ਲੈਂਦੇ ਬੰਦੇ ਤੁਸੀਂ ਲੈ ਜਾਓ, ਪਰਚੇ ਦਾ ਬਾਅਦ ਵਿੱਚ ਤੁਸੀਂ ਇਨਕੁਆਇਰੀ ਪਾਇਓ, ਬੰਦੇ ਕੱਢ ਦਿਆਂਗੇ। ਇਵੇਂ ਹੀ ਸਰੋਤਿਓ ED ਵਾਲੀ ਗੱਲ ਹੈ। ਵੈਸੇ ਉਵੇਂ ਜਿਹੜਾ ਵੀ ਨਸ਼ਾ ਫੜਿਆ ਜਾਂਦਾ ਜਾਂ ਪੈਸਾ, ਉਹ ਸਰਕਾਰੀ ਖਾਤੇ ਚ ਜਮ੍ਹਾਂ ਹੁੰਦਾ। ਵੱਡੇ ਪੱਧਰ ਤੇ ਧੋਖਾ ਧੜੀਆਂ ਨਹੀਂ ਹੈ ਪਰੰਤੂ ਫਿਰ ਵੀ ਹੈਗੀਆਂ। ਮੈਂ ਇੱਕ ਤੁਹਾਨੂੰ ਉਦਾਹਰਣ ਦਿੰਦਾ ਸੰਤੂ ਸਾਹਿਬ। ਇੱਕ ਵਾਰੀ ਕੀ ਹੋਇਆ, ਕਾਂਗਰਸ ਦੀ ਸਰਕਾਰ ਪੰਜਾਬ ਦੇ ਵਿੱਚ ਸੀਗੀ, ਹੋਇਆ ਕੀ ਕਿ ਪੰਜਾਬ ਦੀ ਪੁਲਿਸ ਨੇ ਕਿਹਾ ਜੀ ਅਸੀਂ ਇੱਕ ਫਲਾਨੇ ਥਾਂ ਤੇ ਨਾਕਾ ਲਾਇਆ ਸੀ ਤੇ ਅਸੀਂ 1 ਕਰੋੜ ਰੁਪਇਆ ਫੜਿਆ, ਕਰੋੜ ਰੁਪਇਆ, ਸ਼ਾਇਦ ਉਹ 6 ਕਰੋੜ ਰੁਪਏ ਦੀ ਅਮਾਉਂਟ ਫੜੀ, ਫੜ ਲਿਆ। ਉਹ ਜਦੋਂ ਫੜਿਆ ਨਾ ਸੰਧੂ ਸਾਹਿਬ, ਉਹ ਤੋਂ ਬਾਅਦ ਵਿੱਚ ਉਹ ਬੰਦਾ ਬੜਾ ਤਕੜਾ ਸੀ, ਕੋਈ ਅਸਰ ਸੂਕ ਵਾਲਾ ਸੀ, ਕ੍ਰਿਸ਼ਚਨ ਭਾਈਚਾਰੇ ਦਾ ਵਿਅਕਤੀ ਸੀ, ਜਿਹੜੇ ਸਕੂਲ ਚਲਾਉਂਦੇ ਪੰਜਾਬ ਦੇ ਵਿੱਚ, ਇੱਕ ਬੜੀ ਨਾ ਵੱਡੀ ਲੜੀ ਹੈ ਕ੍ਰਿਸ਼ਚਨ ਸਮਾਜ ਦੀ ਸਕੂਲਾਂ ਦੀ। ਉਹਦੀਆਂ ਕਹਿੰਦੇ ਬੀਬੀ ਸੋਨੀ ਚਾਂਦੀ ਦੇ ਨਾਲ ਤਾਰਾਂ ਜੁੜ ਗਈਆਂ, ਉਹ ਕਿਤੇ ਉਹ ਅਗਲੇ ਨਾਲ ਕੱਢ ਲਈਆਂ ਇਟਲੀ ਦੇ ਰਾਹੀਂ ਕਿਤੇ ਤੱਕ। ਉਹਨੂੰ ਫੋਨ ਖੜਕਾਇਆ ਜੀ ਕਿ ਮੇਰਾ 6 ਕਰੋੜ ਦੱਸਦੇ ਆ, ਮੇਰੇ ਤੇ ਝੂਠ ਹੈ, ਮੈਨੂੰ ਨਾਕੇ ਚੋਂ ਨਹੀਂ ਫੜਿਆ, ਮੇਰੇ ਜਲੰਧਰ ਮੇਰਾ ਸਕੂਲ ਹੈ ਉੱਥੇ ਇਹਨਾਂ ਨੇ ਛਾਪੇਮਾਰੀ ਕੀਤੀ, ਨਾਕਾ ਦਿਖਾਤਾ, ਨਾਲੇ 6 ਕਰੋੜ ਨਹੀਂ ਹੈ, 16 ਕਰੋੜ ਲੈ ਕੇ ਗਏ, 16 ਕਰੋੜ। ਤੇ ਸੰਧੂ ਸਾਹਿਬ ਆਹ ਸੱਚਾਈ ਹੈ, ਉਹ 16 ਕਰੋੜ ਵੀ ਫਿਰ ਦੇਣਾ ਪਿਆ ਤੇ ਮਾਫ਼ੀ ਵੀ ਮੰਗਣੀ ਪਈ। ਇਹ ਕੁਛ ਬਾਕੀ ਈਡੀ ਹੋਵੇ ਜਾਂ CBI ਉੱਥੇ ਵੀ ਆਹ ਕੁਛ ਹੀ ਹੈ ਸਰੋਤੇ। ਇਸ ਕਰਕੇ ਸ਼ਾਦੀ ਨਹੀਂ ਮੈਂ ਭਰ ਸਕਦਾ, ਉਵੇਂ ਕਾਨੂੰਨ ਦੇ ਮੁਤਾਬਿਕ ਤੇ ਭਾਈ ਪੈਸਾ ਸਰਕਾਰੀ ਖਜ਼ਾਨੇ ਚ ਜਮ੍ਹਾਂ ਹੁੰਦਾ, ਜਦੋਂ ਕੇਸ ਚੱਲਦਾ ਅਦਾਲਤ ਵਿੱਚ ਪੇਸ਼ ਕਰਨਾ ਹੁੰਦਾ, ਨਸ਼ੇ ਨੂੰ ਵੀ ਪੇਸ਼ ਕਰਨਾ ਹੁੰਦਾ, ਤੇ ਸਮਾਂ ਆਉਣ ਤੇ ਉਹ ਨਸ਼ੇ ਨੂੰ ਫਿਰ ਖਤਮ ਕੀਤਾ ਜਾਂਦਾ, ਅੱਗ ਲਾਈ ਜਾਂਦੀ ਹੈ। ਇੱਦਾਂ ਵੀ ਟਾਵਾਂ ਟਾਵਾਂ ਹੁੰਦਾ ਹੈ ਕਿਉਂਕਿ ਖਾਨਾ ਪੂਰਤੀ ਤੇ ਕਰਨੀ ਆ ਨਾ, ਬਾਕੀ ਚੀਟਿੰਗ ਤੇ ਚੱਲਦੀ ਚੱਲਦੀ ਹੈ
1: ਜੀ। ਬਿਲਕੁਲ, ਬਹੁਤ ਸਾਰੀਆਂ ਕਾਲਸ ਆ ਜੀ। ਪ੍ਰਿਤਪਾਲ ਜੀ ਸਤਿ ਸ੍ਰੀ ਅਕਾਲ, ਤੁਸੀਂ ਆਨਰ ਹੋ ਜੀ।
5: ਹੈਲੋ
1: ਜੀ। ਜੀ ਜੀ ਸਰ, ਸਤਿ ਸ੍ਰੀ ਅਕਾਲ, ਤੁਸੀਂ ਆਨਰ ਹੋ ਜੀ। ਤੁਹਾਡੀ ਕਾਲ ਡਿਸਕਨੈਕਟ ਹੋ ਗਈ ਹੈ ਜੀ, ਪਲੀਜ਼ ਦੁਬਾਰਾ ਕਾਲ ਕਰ ਲਓ। ਤੁਹਾਡੀ ਆਵਾਜ਼ ਵੀ ਸਾਡੇ ਤੱਕ ਪ੍ਰੋਪਰ ਨਹੀਂ ਪਹੁੰਚ ਰਹੀ, ਪਲੀਜ਼ ਦੁਬਾਰਾ ਕਾਲ ਕਰ ਲਓ। ਪ੍ਰਿਤਪਾਲ ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਆਪਾਂ ਨੈਕਸਟ ਕਾਲ ਵੱਲ ਚੱਲਦੇ ਹਾਂ। ਮੈਨੂੰ ਮੇਸ਼ ਜੀ ਤੁਸੀਂ ਸਮਝ ਪਾ ਰਹੇ ਸੀ, ਪ੍ਰੋਪਰ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਸੀ?
2: ਚਲੋ ਇੱਦਾਂ ਕਹਿੰਦੇ ਸੰਧੂ ਸਾਹਿਬ ਕਿ ਕੁਛ ਮਸਲੇ ਇੱਦਾਂ ਦੇ ਆ ਜਿਹੜਿਆਂ ਨੂੰ ਬਤੌਰ ਪੱਤਰਕਾਰ ਥੋੜ੍ਹੀ ਜਿਹੀ ਉਹਦੀ ਵਾਚਨਾ ਜਿਹੜੀ ਹੈ ਕਿਤੇ ਨਾ ਕਿਤੇ ਸਮਝ ਆ ਜਾਂਦੀ ਹੈ। ਔਰ ਜਿਹੜੀ ਗੱਲ ਸਰੋਤਿਆਂ ਨੇ ਕੀਤੀ ਹੈ, ਉਹਨਾਂ ਨੇ ਬੜਾ ਸਿੱਧੀ ਪੱਧਰੀ ਗੱਲ ਕੀਤੀ ਹੈ ਕਿ ਪਹਿਲਾਂ ਤੇ ਕਈ ਸਾਲ ਅਸੀਂ ਮੰਗ ਕੀਤੀ ਕਿ ਸਖ਼ਤ ਕਾਨੂੰਨ ਬੇਅਦਬੀ ਦੇ ਖਿਲਾਫ਼ ਹੋਣਾ ਚਾਹੀਦਾ ਜਿਹੜੇ ਬੇਅਦਬੀ ਕਰਦੇ ਆ। ਜੇ ਹੁਣ ਭਗਵੰਤ ਮਾਨ ਸਰਕਾਰ ਨੇ ਬਣਾ ਦਿੱਤਾ ਤੇ ਅਸੀਂ ਕਹਿੰਦੇ ਕਿ ਕਿਉਂ ਬਣਾ ਦਿੱਤਾ ਆਹ ਚੀਜ਼ ਹੈ, ਦੇਖੋ ਸਰੋਤੇ ਉੱਤੇ ਜਿਹੜਾ ਮੈਨੂੰ ਲੱਗਦਾ ਕਿ ਮੇਰਾ ਆਪਣਾ ਨਿੱਜੀ ਓਪੀਨੀਅਨ ਹੈ ਜੋ ਮੈਂ ਸਮਝਦਾ, ਦੋ ਕੁ ਮੱਤਾਂ ਇੱਦਾਂ ਦੀਆਂ ਹੈਗੀਆਂ ਨੇ ਜਿਹੜੀਆਂ ਅਸੀਂ ਕਹਿ ਸਕਦੇ ਹਾਂ ਕਿ ਜਿਹਨਾਂ 'ਚ ਨੁਕਸ ਹੈਗਾ, ਦੋ ਕੁ ਮੱਤਾਂ। ਕਾਨੂੰਨ ਦਾ ਵੱਡਾ ਹਿੱਸਾ ਬੜਾ ਵਧੀਆ, ਉਹ 'ਚ ਕੋਈ ਰੌਲਾ ਨਹੀਂ ਹੈ। ਦੋ ਮੱਤਾਂ ਦਾ ਜਿਹੜਾ ਨੁਕਸ ਹੈ, ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਹੜਾ ਤਲਬ ਕਰਨ ਦਾ ਪਹਿਲੇ ਦਿਨ ਹੀ ਸੀਗਾ, ਮੈਂ ਸਮਝਦਾ ਉਹਨਾਂ ਦਾ ਗਲਤ ਸਟੈਂਡ ਸੀ, ਉਹ ਪੰਜਾਬ ਦੀ ਸਰਕਾਰ ਨੂੰ ਬੇਇੱਜ਼ਤ ਕਰਨਾ ਸੀ, ਪੰਜਾਬ ਸਰਕਾਰ ਦੇ ਬਣਾਏ ਹੋਏ ਕਾਨੂੰਨ ਨੂੰ ਮਿੱਟੀ 'ਚ ਰੋਲਣਾ। ਉੱਥੇ ਸਿਰਫ ਤੇ ਸਿਰਫ ਇਹ ਚਾਹੀਦਾ ਸੀ ਕਿ ਜਥੇਦਾਰ ਸਾਹਿਬ ਉਹਨਾਂ ਨੂੰ ਸੱਦਦੇ, ਚਿੱਠੀ ਕੱਢ ਕੇ ਸੱਦਦੇ ਕਿ ਇੱਕ ਦਿਨ ਭਾਈ ਆਓ, ਤੁਹਾਡੇ ਨਾਲ ਗੱਲ ਕਰਨੀ ਹੈ। ਗੱਲ ਕਰਦੇ ਬੈਠ ਕੇ ਤੇ ਅੰਦਰ ਉਹਨਾਂ ਨੂੰ ਕਹਿੰਦੇ, ਹੱਕ ਦੇ ਨਾਲ ਕਹਿੰਦੇ, ਮਾਣ ਦੇ ਨਾਲ ਕਹਿੰਦੇ ਕਿ ਭਾਈ ਆਹ ਦੋ ਮੱਤਾਂ 'ਚ ਨੁਕਸ ਹੈ, ਇਹਨੂੰ ਜਿਹੜਾ ਤੁਸੀਂ ਕਰੋ। ਜੇ ਉਹ ਨਾ ਮੰਨਦੇ ਫਿਰ ਜੋ ਮਰਜ਼ੀ ਕਰਦੇ। ਆਪਾਂ ਪੈਂਦੇ ਸੱਟੇ ਇਸ ਮੋੜ ਵਿੱਚ ਆ ਕੇ ਖੇਡਣ ਲੱਗ ਪਈਏ, ਉਹ ਤੇ ਸਿੱਧਾ ਹੀ ਨਜ਼ਰ ਆਉਂਦਾ ਨਾ ਕਿਹੜੀ ਸਿਆਸਤ ਹੈ। ਸੋ ਮੈਂ ਸਮਝਦਾ ਕਿ SCPC ਜਥੇਦਾਰ ਸਾਹਿਬ ਨੇ ਵੀ ਕੋਈ ਇੱਥੇ ਚੰਗਾ ਰੋਲ ਅਦਾ ਨਹੀਂ ਕੀਤਾ, ਤੇ ਭਗਵੰਤ ਮਾਨ ਜੀ ਤੇ ਭਾਈ ਫਿਰ ਹੈ ਹੀ 100% ਰਾਜਨੀਤਿਕ ਹੈ, ਇੱਕ ਸਰਕਾਰ ਹੈ, ਉਹਨਾਂ ਦਾ ਵੀ ਅੜਨਾ ਇਸ ਗੱਲ ਤੇ ਕਿ ਮੈਂ ਨਾ ਮਾਨੂੰ। ਉਹ ਵੀ ਸੀ ਜੇ ਉਹ ਕਹਿ ਦਿੰਦੇ ਕਿ ਭਾਈ ਜਿਹੜੀਆਂ ਦੋ ਮੱਤਾਂ ਕਿਹੜੀਆਂ ਗੱਲ ਹੈ, ਦੂਰ ਕਰ ਦਿਆਂਗੇ, ਭਾਵੇਂ ਨਾ ਵੀ ਕਰਦੇ 6 ਮਹੀਨੇ, ਇੱਕ ਵਾਰੀ ਕਹਿ ਤਾਂ ਦਿੰਦੇ 6 ਮਹੀਨੇ ਬਾਅਦ ਕਰ ਦਿੰਦੇ। ਸੋ ਇਸ ਕਰਕੇ ਇੱਥੇ ਦੋਵੇਂ ਧਿਰਾਂ ਆਪਣੀ ਆਪਣੀ ਰਾਜਨੀਤੀ ਕਰ ਰਹੀਆਂ, ਮੈਨੂੰ ਲੱਗਦਾ ਸਾਨੂੰ ਦੋਹਾਂ ਧਿਰਾਂ ਨੂੰ ਥੋੜਾ ਥੋੜਾ ਕਹਿਣਾ ਚਾਹੀਦਾ ਕਿ ਰਾਜਨੀਤੀ ਨਾ ਕਰੋ, ਜੇ ਨੁਕਸੇ ਤੇ ਬੈਠ ਕੇ ਮਸਲੇ ਦਾ ਹੱਲ ਕੱਢ ਲਓ। ਇਹਦੇ ਵਿੱਚ ਐਵੇਂ ਤੁਸੀਂ ਧਰਮ ਨੂੰ ਨਾ ਲਿਆ ਕੇ ਖੜਾ ਕਰੋ, ਤਾਕਤ ਨੂੰ ਨਾ ਖੜੇ ਕਰੋ, ਇਹਨੂੰ ਬਿਠਾ ਬੈਠ ਕੇ ਮਸਲੇ ਦਾ ਹੱਲ ਕਰੋ।
1: ਜੀ ਬਿਲਕੁਲ, ਕੁਛ ਮਸਲੇ ਐਸੇ ਹੁੰਦੇ ਆ ਜਿੱਥੇ ਰਾਜਨੀਤੀ ਕਰਨੀ ਨਹੀਂ ਚਾਹੀਦੀ, ਪਰ ਹੁਣ ਮੈਨੂੰ ਲੱਗਦਾ ਕਿ ਧਰਮ ਇੱਕ ਐਸਾ ਮੁੱਦਾ ਬਣਿਆ ਜਿੱਥੇ ਰਾਜਨੀਤੀ ਉਹ ਮਿਲਾ ਦੀ ਸਭ ਤੋਂ ਜ਼ਿਆਦਾ ਉਹ ਆਪਣਾ ਫਾਇਦਾ ਖੱਟਣਾ। ਰਾਜਨੀਤਿਕ ਪਾਰਟੀਆਂ ਵੀ ਇਸ ਤੋਂ ਪਿੱਛੇ ਨਹੀਂ ਬਚਦੀਆਂ, ਉਹਨਾਂ ਨੂੰ ਵੀ ਇਹ ਲੱਗਦਾ ਕਿ ਇਸ ਮੁੱਦੇ 'ਤੇ ਹੀ ਅਸੀਂ ਵੱਧ ਤੋਂ ਵੱਧ ਵਾਹਵਾ ਖੱਟ ਸਕਦੇ ਹਾਂ। ਅਗਲੀ ਕਾਲ ਚੱਲਦੇ ਹਾਂ ਜੀ, 8777
5: ਅੰਦੋਲਨ ਚੱਲਣ ਡਿਆ ਸੀ ਨਾ, ਤੇ ਜਦੋਂ ਉਹਨਾਂ ਦੇ ਮੋਦੀ ਦੇ ਕਨਾਪੀਆਂ ਨੇ ਗੱਡੀ ਚੜਾਤੀ ਪਿੱਛੋਂ ਕਿਸਾਨਾਂ ਦੇ ਉੱਤੇ, ਕੁਛ ਮਾਰੀ ਵੀ ਗਏ ਸੀ, ਇਹ ਉਹਨਾਂ ਨੂੰ ਠਈ ਚੜਾਉਣ ਡਿਆ ਸੀ। ਹਾਂਜੀ, ਇਹਨਾਂ ਨੂੰ ਪੁੱਛਿਓ ਵੀ ਦਰਦ ਕਿਉਂ ਹੁੰਦਾ ਹੈ, ਟਰੱਕਾਂ ਦੇ ਤੁਹਾਡਾ ਹੀ ਸਮਾਨ ਆਉਣ ਡਿਆ ਵਾ ਕਰਦਾ।
1: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਬਿਲਕੁਲ, ਕੁਛ ਜਿੱਥੇ ਟਿੱਪਣੀ ਕਰਨੀ ਨਹੀਂ ਬਣਦੀ, ਜਿੱਦਾਂ ਰਮੇਸ਼ ਜੀ ਉਹਨਾਂ ਨੇ ਕਿਹਾ ਕਿ ਅਸੀਂ ਪੋਲੀਟੀਕਲ ਮਾਮਲੇ 'ਤੇ ਕੋਈ ਗੱਲਬਾਤ ਨਹੀਂ ਕਰਾਂਗੇ, ਪਰ ਇੱਕ ਗੱਲ ਮੈਨੂੰ ਜੋ ਖਟਕੀ ਕਿ ਅਸੀਂ ਕਿਸੇ 'ਤੇ ਇੱਦਾਂ ਨਹੀਂ ਕਹਿ ਸਕਦੇ ਕਿ ਕੋਈ ਬੇਸਮੈਂਟ 'ਚੋਂ, ਇਹ ਥੋੜ੍ਹਾ ਜਿਹਾ ਆਪਾਂ ਇਹ ਕਹਿ ਸਕਦੇ ਹਾਂ ਕਿ ਥੋੜ੍ਹਾ ਜਿਹਾ ਕਿਸੇ ਦੇ ਮਿਲਾ ਦਾ ਕਿ ਕਿਸੇ ਨੂੰ ਠੇਸ ਪਹੁੰਚਾਉਣ ਵਾਲੇ ਸ਼ਬਦ ਆ, ਕੋਈ ਬੇਸਮੈਂਟ 'ਚੋਂ ਬਹਿ ਕੇ ਕਾਲ ਕਰ ਲਿਆ, ਕੋਈ ਟਰੱਕਾਂ 'ਚੋਂ ਕਰ ਰਿਹਾ, ਸੋ ਕਿਤੇ ਸ਼ਬਦ ਨੇ, ਕੋਈ ਕਿਤੋਂ ਵੀ ਕਰ ਰਿਹਾ, ਕੋਈ ਕਿਤੋਂ ਕਾਲ ਕਰ ਸਕਦਾ, ਫਰੀਡਮ ਆਫ ਸਪੀਚ ਆ, ਤੁਸੀਂ ਵੀ ਆਪਣੀ ਗੱਲ ਰੱਖੋ, ਸਰੋਤੇ ਵੀ ਰੱਖਣ। ਸੋ ਇੱਥੇ ਮੈਨੂੰ ਲੱਗਦਾ ਕਿ ਇਹ ਸਰੋਤਿਆਂ ਨੂੰ ਸਮਝਣੇ ਚਾਹੀਦਾ, ਸਾਰੇ ਤੁਸੀਂ ਸਮਝਦਾਰ ਹੋ, ਬਹੁਤ ਸਿਆਣੇ ਹੋ, ਸੂਝਵਾਨ ਹੋ। ਸੋ ਅਗਲੀ ਕਾਲ ਵੱਲ ਚੱਲਦੇ ਹਾਂ। ਸੋ ਇੱਥੇ ਵੀ ਮੈਨੂੰ ਲੱਗਦਾ ਰਮੇਸ਼ ਜੀ ਕੁਛ ਨਹੀਂ ਹੈ ਬਹੁਤਾ ਕਹਿਣ ਨੂੰ, ਸੋ ਅਗਲੀ ਕਾਲ ਵੱਲ ਚੱਲਦੇ।
2: ਮੈਨੂੰ ਲੱਗਦਾ ਕਿ ਅਸੀਂ, ਚਲੋ ਅਸੀਂ ਇਸ ਮਸਲੇ 'ਚ, ਮੈਂ ਤਾਂ ਪਹਿਲਾਂ ਹੀ ਗੱਲ ਮੁਕਾ ਦਿੱਤੀ ਸੀ, ਬਸ ਇਹ ਅਪੀਲ ਜ਼ਰੂਰ ਆਪਾਂ ਜਿਹੜੀ ਸੰਧੂ ਸਾਹਿਬ ਕਰ ਦਈਏ ਸਰੋਤਿਆਂ ਨੂੰ ਕਿ ਆਪਾਂ ਆਪਣੀ ਗੱਲ ਰੱਖੀਏ। ਤੁਹਾਨੂੰ ਲੱਗਦਾ ਕਿ ਰਮੇਸ਼ ਹੁਸ਼ਿਆਰਪੁਰੀ ਨੇ ਪ੍ਰਧਾਨ ਮੰਤਰੀ ਤੇ ਤੰਜ ਕੱਸ ਦਿੱਤਾ, ਉਹਨੂੰ ਵੈਲਿਡਿਟੀ ਟੋਕਿੰਗ ਨੂੰ, ਤੁਸੀਂ ਕਹੋ ਜੀ ਰਮੇਸ਼ ਜੀ ਗਲਤ ਹੈ, ਕੋਈ ਰੌਲਾ ਨਹੀਂ ਹੈ, ਤੁਹਾਡਾ ਇਤਰਾਜ਼ ਸਿਰ ਮੱਥੇ ਹੈ
1: ਜੀ,
2: ਪਰੰਤੂ ਆਪਾਂ ਇਸ ਢੰਗ ਦੇ ਨਾਲ ਰੱਖੀਏ ਕਿ ਨਹੀਂ ਤੂੰ ਹੀ ਗਲਤ ਹੈ, ਫਲਾਨਾ ਹੀ ਸਹੀ ਹੈ, ਉਹ ਢੰਗ ਗਲਤ ਹੈ। ਸੋ ਮੈਨੂੰ ਲੱਗਦਾ ਕਿ ਇਹ ਆਪਾਂ ਰਵਾਇਤ, ਸੰਧੂ ਸਾਹਿਬ ਤੁਸੀਂ ਇਸ ਪਲੇਟਫਾਰਮ ਦੇ ਤਾਜ਼ਾ ਤਰੀਨ ਹਾਣੀ ਹੋ, ਇਸ ਪਲੇਟਫਾਰਮ ਨੇ ਇੱਕ ਚੀਜ਼ ਬੜੀ ਕਮਾਲ ਦੀ ਪੈਦਾ ਕੀਤੀ ਔਰ ਬਚਾ ਕੇ ਰੱਖੀ ਹੈ, ਜਿਹੜੇ ਸਰੋਤੇ ਸਾਡੇ ਨਾ ਫਿਰ ਗਲਤ ਢੰਗ ਦੇ ਨਾਲ ਜਿਵੇਂ ਇੱਕ ਦੂਜੇ ਤੇ ਤੰਜ ਕੱਸਣਾ, ਅਸੀਂ ਫਿਰ ਉਹਨਾਂ ਦੀ ਕਈ ਵਾਰ ਕਾਲ ਘੱਟ ਦੇਈਦੀ ਹੈ, ਕਿਉਂਕਿ ਆਪਾਂ ਸਮਝਦੇ ਕਿ ਇੱਕ ਦੂਜੇ ਦਾ ਸਤਿਕਾਰ ਕਰਨਾ, ਗੱਲ ਰੱਖੋ, ਕੋਈ ਰੌਲਾ ਨੀ, ਕੌਣ ਭਾਜਪਾ ਹੈ, ਕੌਣ ਕਾਂਗਰਸ, ਕੋਈ ਇਤਰਾਜ਼ ਨੀ ਪਾਈ। ਜਦੋਂ ਇਮਾਨਦਾਰੀ ਨਾਲ ਅਸੀਂ ਕਹਿ ਤਾ ਕਿ ਇਹ ਪਲੇਟਫਾਰਮ ਆਜ਼ਾਦ ਹੈ, ਸਾਡਾ ਸਾਰਿਆਂ ਦਾ ਬਰਾਬਰ ਦਾ ਹੱਕ ਹੈ, ਪਰ ਬਰਾਬਰ ਦਾ ਹੱਕ ਕਿਸੇ ਨੂੰ ਬੇਇੱਜ਼ਤ ਕਰਨਾ ਨਹੀਂ ਹੈ, ਬਰਾਬਰ ਦਾ ਹੱਕ ਆਪਣੀ ਗੱਲ ਰੱਖਣਾ।
1: ਜੀ ਬਿਲਕੁਲ ਬਿਲਕੁਲ, ਸੋ ਅਸੀਂ ਵੀ ਇਸ ਗੱਲ ਦਾ ਅੱਗੋਂ ਤੋਂ ਖਿਆਲ ਰੱਖਾਂਗੇ। ਮੈਂ ਸਰੋਤਿਆਂ ਨੂੰ ਇਹ ਚੀਜ਼ ਅਪੀਲ ਕਰੂੰਗਾ ਕਿ ਤੁਸੀਂ ਕਿਸੇ ਦੇ ਪਰਸਨਲ ਇੱਦਾਂ ਆਪਾਂ ਕਿੰਤੂ ਪਰੰਤੂ ਨਹੀਂ ਕਰਨਾ ਗਾ। ਬੜਾ ਵਧੀਆ, ਮੈਂ ਰੋਜ਼ ਜਦੋਂ ਪ੍ਰੋਗਰਾਮ ਸ਼ੁਰੂਆਤ ਕਰਦਾ ਮੈਂ ਉਦੋਂ ਇਹੀ ਗੱਲ ਆ ਕੇ ਕਹਿਣਾ ਕਿ ਬਹੁਤ ਪਿਆਰ ਨਾਲ ਸਤਿਕਾਰ ਨਾਲ ਆਪਾਂ ਪੰਜਾਬ ਦੀ ਗੱਲ ਕਰ ਰਹੇ ਹਾਂ, ਆਪਾਂ ਇਨਸਾਨੀਅਤ ਅਤੇ ਮਾਨਵਤਾ ਦੀ, ਔਰ ਜਿੱਥੇ ਆਪਾਂ ਕਿਸੇ ਦਾ ਸਤਿਕਾਰ ਬਰੂ, ਹਰ ਇਨਸਾਨ ਦਾ ਸਤਿਕਾਰ ਜ਼ਰੂਰ ਰੱਖਣਾ, ਕਿਸੇ ਨੂੰ ਇਹ ਨੀਵਾਂ ਵਿਖਾਉਣਾ ਕਹਿ ਕੇ ਕਿ ਉਹ ਕਿੱਥੋਂ ਕਾਲ ਕਰ ਰਿਹਾ, ਇਹ ਗੱਲ ਮੈਨੂੰ ਵੀ ਖਟਕੀ। ਸੋ ਇਸ ਚੀਜ਼ ਦਾ ਤੁਸੀਂ ਅੱਗੇ ਤੋਂ ਖਿਆਲ ਰੱਖਿਓ। ਸੋ ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਸਤਿ ਸ਼੍ਰੀ ਅਕਾਲ ਗਗਨਦੀਪ ਜੀ, ਤੁਸੀਂ ਆਉਂਦੇ ਰਹੋ।
6: ਹਾਂਜੀ ਵੀਰ ਜੀ, ਤੁਹਾਨੂੰ ਅਤੇ ਰਮੇਸ਼ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਮੈਂ ਸਵਾਲ ਪੁੱਛਣਾ ਸੀ, ਮੈਂ ਬੇਸਮੈਂਟ ਚੋਂ ਬੋਲਦਾ, ਸਵਾਲ ਪੁੱਛ ਸਕਦਾ ਰਮੇਸ਼ ਜੀ ਨੂੰ?
1: ਬਿਲਕੁਲ ਜੀ, ਪੁੱਛ ਸਕਦੇ ਹੋ ਰਮੇਸ਼ ਜੀ ਨੇ, ਔਰ ਪਲੇਟਫਾਰਮ ਤੁਹਾਡੇ ਵਾਸਤੇ ਆ, ਸਾਡੇ ਵੱਲੋਂ ਇਹ ਕੋਤਾਹੀ ਨਹੀਂ ਹੈ, ਪਰ ਜਿਹੜੇ ਸੱਜਣੇ ਸੁਣ ਰਹੇ ਆ, ਹੋ ਸਕਦੇ ਕਿ ਉਹਨਾਂ ਨੂੰ ਇਹ ਚੀਜ਼ 'ਤੇ ਥੋੜ੍ਹਾ ਜਿਹਾ ਅਹਿਸਾਸ ਹੋਵੇ ਕਿ ਉਹਨਾਂ ਦੇ ਜਿਹੜੇ ਲਫ਼ਜ਼ ਮੂੰਹ ਨਿਕਲੇ ਹੋਏ ਆ ਉਹ ਕੁਛ ਚੰਗੇ ਨਹੀਂ ਸਨ। ਜੀ ਬਾਈ ਜੀ
6: ਜੀ ਰਮੇਸ਼ ਜੀ, ਬੰਗਾਲ ਦੇ ਰਿਗਾਰਡਿੰਗ ਗੱਲ ਹੋ ਰਹੀ ਸੀ, ਕੱਲ੍ਹ ਵੀ ਹੋਈ ਸੀ ਰਮੇਸ਼ ਜੀ, ਉੱਥੇ ਸੁਬਰੋਤੋ ਗੁਪਤਾ ਇੱਕ ਸਪੈਸ਼ਲ ਓਬਜ਼ਰਵਰ ਲਗਾਏ ਗਏ ਸੀ, ਜਿਹੜੀ SIR ਚੱਲ ਰਹੀ ਸੀ, ਨਵੰਬਰ 2025 ਚ ਲਗਾਏ ਸੀ ਉਹ, ਤੇ ਇੱਕ ਮਨੋਜ ਅਗਰਵਾਲ ਨਾਮ ਦੇ ਵਿਅਕਤੀ ਸੀ, ਉਹ ਚੀਫ ਇਲੈਕਟੋਰਲ ਆਫਿਸਰ ਇਹ ਲਗਾਏ ਗਏ ਸੀ। ਹੁਣ ਜਿਹੜਾ ਤਾਂ ਸੁਬਰੋਤੋ ਗੁਪਤਾ ਸੀ, ਉਹ ਜਦੋਂ ਉੱਥੇ ਇਲੈਕਸ਼ਨ ਜਿੱਤ ਗਈ ਬੀਜੇਪੀ, ਚੋਣ ਕਮਿਸ਼ਨ ਦੇ ਜਿਹੜੇ ਓਬਜ਼ਰਵਰ ਲਗਾਏ ਹੋਏ ਸੀ ਉਹਨਾਂ ਨੂੰ ਐਡਵਾਈਜ਼ਰ ਟੂ CM ਲਗਾ ਤਾ, ਤੇ ਜਿਹੜੇ ਮਨੋਜ ਅਗਰਵਾਲ ਸੀ ਚੀਫ ਇਲੈਕਟੋਰਲ ਆਫਿਸਰ ਉਹਨਾਂ ਨੂੰ ਚੀਫ ਸੈਕਟਰੀ ਟੂ CM ਲਗਾ ਤਾ। ਇਹਦਾ ਮਤਲਬ ਵੀ ਉਹ ਫਿਰ ਆਪਾਂ ਕੀ ਸਮਝੀਏ ਵੀ ਜਿਹੜੇ ਮੈਚ ਖਤਮ ਹੋਣ ਤੋਂ ਬਾਅਦ ਅੰਪਾਇਰਾਂ ਨੇ, ਦੋਨੋਂ ਅੰਪਾਇਰਾਂ ਨੇ ਇੱਕ ਟੀਮ ਦੀਆਂ ਸ਼ਰਟਾਂ ਪਾ ਲਈਆਂ, ਇਹਦਾ ਮਤਲਬ ਉਹ ਪਹਿਲਾਂ ਹੀ ਮੈਚ ਫਿਕਸ ਸੀ। ਰਮੇਸ਼ ਜੀ ਇਸ ਖਬਰ ਬਾਰੇ ਦੱਸੋ, ਤੁਹਾਨੂੰ ਪਤਾ ਹੈ ਕਿ ਇਹਦੀ ਸੱਚਾਈ ਹੈ, ਕੀ ਇਹ ਸੱਚ ਹੈ ਜਾਂ ਨਹੀਂ ਹੈ? ਜੇ ਇਹ ਚੀਜ਼ ਸੱਚ ਹੈ, ਸਵਾਲ ਸਹੀ ਹੈ, ਤਾਂ ਮੈਨੂੰ ਲੱਗਦਾ ਵੀ ਕਾਂਗਰਸ ਪਾਰਟੀ ਨੂੰ ਸ਼ਰਮ ਆਉਣੀ ਚਾਹੀਦੀ ਹੈ, ਨਹਿਰੂ ਸਾਹਿਬ ਨੂੰ ਸ਼ਰਮ ਆਉਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਦੇਣਾ ਚਾਹੀਦਾ ਜੀ। ਧੰਨਵਾਦ ਤੁਹਾਡਾ ਸਮਾਂ ਦੇਣ ਦਾ।
1: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
2: ਚਲੋ, ਖਬਰ ਜਿਹੜੀ ਤੁਸੀਂ ਨਾਮ ਲਏ ਹੈ ਦੋਵੇਂ ਠੀਕ ਹੈ, ਪਰੰਤੂ ਇਸ ਰੂਪ ਚ ਨਹੀਂ ਹੈ। ਇਹ ਸਮਝ ਲਓ ਕਿ ਕੁਛ ਗੱਲਾਂ ਉਸ ਹੱਦ ਤੱਕ ਨਹੀਂ ਹੈ ਜਿਸ ਹੱਦ ਤੱਕ ਤੁਸੀਂ ਕਹੀ ਹੈ, ਪਰੰਤੂ ਇਹ ਗੱਲ ਇੱਕ ਸੱਚ ਹੈ ਜਿੱਦਣ ਨੂੰ ਤੁਸੀਂ ਇਸ਼ਾਰਾ ਕੀਤਾ ਕਿ ਇੱਦਾਂ ਦਾ ਬਹੁਤ ਕੁਛ ਤੁਸੀਂ ਦੋ ਅਧਿਕਾਰੀਆਂ ਦੇ ਨਾਂ ਲਏ ਹੈ। ਚੋਣ ਅਬਜ਼ਰਵਰ ਕਿਹੜੇ ਕੋਨਿਆਂ ਚੋਂ ਭਾਰਤ ਚੋਂ ਚੁਣ ਚੁਣ ਕੇ ਉੱਥੇ ਲਾਏ ਗਏ, ਕੀ ਕੁਛ ਲਾਏ ਗਏ, ਉਹ ਇੱਕ ਵੱਡਾ ਘਟਨਾਕ੍ਰਮ ਹੈਗਾ ਜਿਹੜਾ ਪੱਛਮੀ ਬੰਗਾਲ ਦਾ, ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵੇਖਿਓ, ਅਸੀਂ ਤੁਸੀਂ ਇਸ ਪਲੇਟਫਾਰਮ ਤੇ ਚਰਚਾ ਕਰਾਂਗੇ, ਪਰੰਤੂ ਉਹ ਲਈ ਕੁਛ ਵਕਤ ਸਾਲਾਂ ਚ ਇੰਤਜ਼ਾਰ ਕਰਨਾ ਪੈਣਾ, ਕੁਛ ਵਕਤ ਇੰਤਜ਼ਾਰ ਕਰਨਾ ਪੈਣਾ, ਅਜੇ ਵਕਤ ਨਹੀਂ ਹੈ। ਕਿਉਂਕਿ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਕਿ ਅੱਜ ਅਸੀਂ ਪੱਛਮੀ ਬੰਗਾਲ ਚ ਕਹੀਏ ਜੀ ਸ਼ਵੇਂਦੂ ਅਧਿਕਾਰੀ ਮਾੜਾ, ਮੈਨੂੰ ਲੱਗਦਾ ਅਸੀਂ ਰੋਂਗ ਹੋਵਾਂਗੇ ਅਸੀਂ ਇਹ ਅੱਜ ਗੱਲ ਕਹੀਏ, ਉਹਨੂੰ ਅਜੇ ਮੌਕਾ ਦਈਏ, ਕੰਮ ਕਰ ਲੈਣ ਤੋਂ ਫਿਰ ਵੇਖਾਂਗੇ ਸ਼ਵੇਂਦੂ ਅਧਿਕਾਰੀ ਨੇ ਕੀ ਕੀਤਾ, ਕਿੰਨਾ ਕੁ ਉੱਥੇ ਇਨਸਾਫ਼ ਲੋਕਾਂ ਨੂੰ ਦਿੱਤਾ, ਕੀ ਕੁਛ ਉੱਥੇ ਲੋਕਾਂ ਦਾ ਹੋਇਆ, ਕਿੰਨਾ ਕੁ ਵਿਕਾਸ ਹੋਇਆ। ਬਥੇਰੀਆਂ ਏਦਾਂ ਦੀਆਂ ਸਰਕਾਰਾਂ ਦੇਖੀਆਂ, ਅਸੀਂ ਕੋਈ ਪਹਿਲੀ ਵਾਰ ਤੇ ਸਰਕਾਰ ਭਾਰਤ ਵਿੱਚ ਵੇਖਣੀ ਨਹੀਂ, ਜਾਂ ਅਸੀਂ ਭਾਜਪਾ ਕੋਈ ਨਵੇਂ ਸਿਰੇ ਤੋਂ ਤਾਂ ਦੇਖਣੀ ਨਹੀਂ, ਜਾਂ ਕਹੀਏ ਪੱਛਮੀ ਬੰਗਾਲ ਦੇ ਵਿੱਚ ਕੋਈ ਵਿਸ਼ੇਸ਼ ਰਾਜ ਦੇ ਦੇਣਾ, ਪਤਾ ਸਾਨੂੰ ਸਾਰਾ ਕੀ ਹੋਣਾ ਹੈ। ਪਰੰਤੂ ਜੇ ਅੱਜ ਸਮੇਂ ਤੋਂ
1: ਆਵਾਜ਼ ਤੁਹਾਡੀ ਰਮੇਸ਼ ਜੀ, ਤੁਹਾਡੀ ਆਵਾਜ਼ ਸੜਕ ਤੱਕ ਨਹੀਂ ਪਹੁੰਚ ਰਹੀ
2: ਜੀ। ਜੀ ਹੁਣ ਆਵਾਜ਼ ਆ ਰਹੀ ਹੈ?
1: ਹਾਂਜੀ ਹਾਂਜੀ ਜੀ
2: ਜੀ, ਮਾਫੀ ਚਾਹਾਂਗਾ। ਮੈਂ ਬਸ ਸੰਤ ਸਾਹਿਬ ਇੱਕ ਲਾਈਨ ਚ ਹੀ ਗੱਲ ਮੁਕਾ ਦਿੰਦਾ ਕਿ ਪੱਛਮੀ ਬੰਗਾਲ ਦੇ ਵਿੱਚ ਕੀ ਹੋਇਆ, ਕੀ ਹੋਣਾ ਹੈ, ਬੜਾ ਕੁਛ ਸਾਨੂੰ ਚੰਗੀ ਤਰ੍ਹਾਂ ਪਤਾ ਹੈ, ਬੜਾ ਕੁਛ, 100% ਤਾਂ ਨਹੀਂ, ਬੜਾ ਕੁਛ। ਪਰੰਤੂ ਜੇ ਅਸੀਂ ਅੱਜ ਕਹਾਂਗੇ ਨਾ, ਅੱਜ ਕਈਆਂ ਨੂੰ ਲੱਗਣਾ ਕਿ ਸ਼ਾਇਦ ਅਸੀਂ ਕਿਸੇ ਵਿਸ਼ੇਸ਼ ਧਿਰ ਦਾ ਵਿਰੋਧ ਕਰ ਰਹੇ ਹਾਂ, ਇਸ ਕਰਕੇ ਇੰਤਜ਼ਾਰ ਕਰਦੇ ਹਾਂ, ਸਾਰਾ ਹੀ ਸੱਚ ਸਾਹਮਣੇ ਆਵੇਗਾ, ਪਰ ਉਹ ਸੱਚ ਕੀ ਹੋਵੇਗਾ ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਪਰੰਤੂ ਸਰੋਤਿਓ, ਥੋੜਾ ਸਮਾਂ ਇੰਤਜ਼ਾਰ ਕਰ ਲਈਏ, ਫਿਰ ਦੱਸਾਂਗੇ ਕਿ ਕੌਣ ਕੌਣ ਕੀ ਕੁਛ ਉੱਥੇ ਕਰਕੇ ਆਇਆ ਹੈ
1: ਜੀ। ਸਤਿ ਸ੍ਰੀ ਅਕਾਲ, ਤੁਸੀਂ ਆਉਂਦੇ ਰਹੋ ਜੀ। ਗਿੱਲ ਸਾਹਿਬ
7: ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ,
7: ਮੈਂ ਥੋੜੇ ਲਫ਼ਜ਼ਾਂ ਦੀ ਆਪਣੇ ਵਿਚਾਰ ਦੇਣੇ ਆ ਜੀ।
1: ਜੀ
7: ਮੇਰੇ ਵਿਚਾਰ ਤਾਂ ਪਾਰਟੀ ਕੋਈ ਆ ਜਾਵੇ ਨਾ ਜੀ, ਇੰਨੀ ਆਬਾਦੀ ਨੂੰ ਕੰਟਰੋਲ ਨਹੀਂ ਕਰ ਸਕਦਾ ਜੀ ਕੋਈ ਨੀ ਉੱਥੇ ਨਾ ਜੀ। ਇੱਕ ਮਰਦਾ ਚਾਰ ਨਵੇਂ ਜੰਮਦੇ ਆ ਜੀ, ਕਿੱਥੋਂ ਜੋਬਾਂ ਮਿਲ ਜਾਣਗੀਆਂ ਜੀ, ਕਿੱਥੋਂ ਪੋਲਿਊਸ਼ਨ ਕੰਟਰੋਲ ਘੱਟ ਜਾਊਗੀ ਜੀ, ਜਿੰਨਾ ਚਿਰ ਨਹੀਂ ਕਰਦੇ ਜੀ ਉਹਨਾਂ ਕੁਛ ਨੀ ਹੋ ਸਕਦਾ ਜੀ। ਜੋ ਮਰ ਕੋਈ ਪਾਰਟੀ ਆ ਜਾਵੇ ਭਾਵਾਂ ਜੀ, ਕੋਈ ਪ੍ਰਾਈਮ ਮਿਨਿਸਟਰ ਬਣ ਜਾਏ, ਕੋਈ ਚੀਫ ਮਿਨਿਸਟਰ ਬਣ ਜਾਏ ਜੀ, ਉਹ ਜਿਹੜਾ ਸਿਸਟਮ ਚੱਲਦਾ ਜੀ ਉਹ ਸਿਸਟਮ ਹੀ ਸਾਰਾ ਵਿਗੜਿਆ ਜੀ।
1: ਥੈਂਕ ਯੂ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ।
2: ਸੰਧੂ ਸਾਹਿਬ, ਮੈਂ ਨਾ ਇੱਕ ਵਾਰ ਪਹਿਲਾਂ ਵੀ ਇਸ ਮਸਲੇ ਤੇ ਇੱਕ ਕਮੈਂਟ ਕੀਤਾ ਸੀ, ਹਾਲਾਂਕਿ ਠੀਕ ਹੈ ਸਰੋਤਿਓ, ਮੈਂ ਤੁਹਾਡੀ ਗੱਲ ਨਹੀਂ ਕੱਟ ਰਿਹਾ। ਚੀਨ ਗਵਾਂਢੀ ਮੁਲਕ ਹੈ ਭਾਰਤ ਦਾ, ਚਲੋ ਹੁਣ ਤੇ ਆਬਾਦੀ ਚ ਅਸੀਂ ਉਹਨੂੰ ਪਛਾੜ ਦਿੱਤਾ। ਚੀਨ ਤੋਂ ਇੱਕ ਚੀਜ਼ ਸਿੱਖਣ ਵਾਲੀ ਹੈ ਕਿ ਉਸਨੇ ਆਬਾਦੀ ਭਾਵ ਕਿ ਵੱਧ ਹੱਥਾਂ ਨੂੰ ਕਿਵੇਂ ਆਪਣੇ ਹੱਕ ਲਈ, ਆਪਣੀ ਦੇਸ਼ ਦੀ ਆਰਥਿਕਤਾ ਲਈ ਉਸਨੇ ਵਰਤਿਆ, ਆਬਾਦੀ ਨੂੰ ਕਿਵੇਂ ਵਰਤਿਆ, ਇਹ ਉਹਦਾ ਇੰਪੈਕਟ ਸੀ। ਅਸੀਂ ਇਹ ਨਾ ਕਹੀਏ, ਅਸੀਂ ਨਾ ਛੋਟੇ ਹੁੰਦੇ, ਸੰਧੂ ਸਾਹਿਬ ਤੁਹਾਨੂੰ ਯਾਦ ਹੋਏਗਾ, ਕਈਆਂ ਨੇ ਜਿਹਨਾਂ ਨੇ ਇਧਰੋਂ ਪੰਜਾਬ ਬੋਰਡ ਦੀ ਦੂਜੀ ਛੇਵੀਂ ਸੱਤਵੀਂ ਅੱਠਵੀਂ ਨੌਵੀਂ ਦਸਵੀਂ ਪੜ੍ਹੀ ਆ, ਉਹਦੇ ਵਿੱਚ ਆਬਾਦੀ ਇੱਕ ਪ੍ਰਸਤਾਵ ਹੁੰਦਾ ਸੀ, ਅਸੀਂ ਐਸੇ ਕਹਿ ਦਈਦਾ ਜਾਂ ਪ੍ਰਸਤਾਵ, ਉਹਦੇ ਵਿੱਚ ਹੁੰਦਾ ਸੀ ਆਬਾਦੀ ਦੇ ਲਾਭ ਤੇ ਨੁਕਸਾਨ। ਨੁਕਸਾਨ ਤੇ ਸਰੋਤੇ ਦੱਸ ਗਏ ਹੈ, ਉਹ ਚ ਲਾਭ ਵੀ ਹੁੰਦੇ ਸੀ ਕਿ ਆਬਾਦੀ ਦੇ ਲਾਭ ਕੀ ਹੈ ਕਿ ਇੱਕ ਦੇਸ਼ ਨੂੰ ਵੱਡੇ ਗਿਣਤੀ ਚ ਹੱਥ ਮਿਲਣੇ, ਤੇ ਜਿਹੜਾ ਦੇਸ਼ ਉਹ ਹੱਥਾਂ ਦੀ ਵਰਤੋਂ ਕਰਨਾ ਸਿੱਖ ਲਏ ਨਾ, ਉਹਦੀ ਬੜੀ ਵੱਡੀ ਡਿਵੈਲਪਮੈਂਟ ਹੈ। ਸਰੋਤੇ ਕਹਿੰਦੇ ਕਿ ਭਾਰਤ ਦੀ ਆਬਾਦੀ ਵੱਧ ਹੈ, ਮੈਂ ਦੂਜੀ ਚੀਜ਼ ਦੱਸਦਾ ਕਿ ਇੱਥੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਕਹਿੰਦੇ ਕਿ ਬੱਚੇ ਜਿਹੜਾ ਚਾਰ ਬੱਚੇ ਜਨਮੂਗਾ ਸੀ ਉਹਨੂੰ ਪੈਸੇ ਦੇਵਾਂਗੇ ਵਾਧੂ। ਆ ਤੁਸੀਂ ਥੋੜਾ ਕੁ ਸਮਾਂ ਰੁਕ ਜਾਓ, ਪੰਜਾਬ ਵਿੱਚ ਆਇਆ ਹੀ ਲਓ ਇਹੋ ਜਿਹਾ ਫੜ ਲਿਆ ਕਿਸੇ ਨਾ ਕਿਸੇ ਪਾਰਟੀ ਨੇ। ਸੋ ਇਸ ਕਰਕੇ ਸਰੋਤਿਓ, ਆਬਾਦੀ ਇੱਕ ਮਸਲਾ ਜ਼ਰੂਰ ਹੈ, ਪਰੰਤੂ ਆਬਾਦੀ ਵੱਡਾ ਮਸਲਾ ਨਹੀਂ ਹੈ। ਜਿੱਡਾ ਮਸਲਾ ਅਸੀਂ ਬੈਠੇ ਹਾਂ ਆਬਾਦੀ ਨੂੰ, ਜੇ ਭਾਰਤ ਦੀ ਸਰਕਾਰ ਕੋਈ ਵੀ ਦੇਸ਼ ਦੀ ਸਰਕਾਰ, ਚੀਨ ਆਧਾਰਨ ਹੈ, ਉਸਨੇ ਆਬਾਦੀ ਨੂੰ ਆਪਣੇ ਹੱਕਾਂ ਹਿੱਤਾਂ ਦੇ ਲਈ, ਆਪਣੇ ਦੇਸ਼ ਦੀ ਉੱਨਤੀ ਲਈ ਵਰਤਿਆ ਹੱਥਾਂ ਨੂੰ, ਤੇ ਉੱਨਤ ਹੋਇਆ। ਚੀਨ ਦਾ ਪ੍ਰੋਡਕਟ ਦੁਨੀਆ ਦੇ ਕਿਹੜੇ ਕੋਨੇ ਚ ਨਹੀਂ, ਤੇ ਭਾਰਤ ਤਾਂ ਵੀ ਜਾ ਸਕਦਾ ਹੈ। ਸੋ ਮੈਨੂੰ ਲੱਗਦਾ ਇੱਥੇ ਨੁਕਸ ਹੋਰ ਹੈ, ਇੱਥੇ ਨੁਕਸ ਆਬਾਦੀ ਨਹੀਂ ਹੈ
1: ਜੀ। ਸਤਨਾਮ ਸਿੰਘ ਜੀ, ਸਤਿ ਸ੍ਰੀ ਅਕਾਲ, ਤੁਸੀਂ ਆਨਰ
8: ਹੋ ਜੀ। ਸਤਿ ਸ੍ਰੀ ਅਕਾਲ ਜੀ, ਮੇਰੇ ਕੋਲ ਟਾਈਮ ਥੋੜਾ ਜੀ ਹੋਣਾ। ਰਮੇਸ਼ ਜੀ, ਤੁਸੀਂ ਮਾੜੀ ਗੱਲ ਸੁਣੀ ਜੀ, ਸਿਆਣੇ ਕਹਿੰਦੇ ਵੀ ਹੱਥੀ ਬੰਜ ਸੁਨੇਹੀ ਖੇਤੀ ਕਦੇ ਨਾ ਹੁੰਦੇ ਬੱਤੀਆਂ ਦੇ ਤੇਤੀ ਜੀ। ਜਿਹੜਾ ਮੋਦੀ ਹੈ ਜੀ, ਨਾ ਤਾਂ ਉਹਨੇ ਅਡਵਾਨੀ ਤੇ ਰੱਖਿਆ ਸੀਗਾ ਇਹ ਐਤਵਾਰ ਜੀ, ਨਾ ਹੁਣ ਰੱਖ ਰਿਹਾ ਰਾਜਨਾਥ ਤੇ ਜੀ, ਕਿਉਂਕਿ ਹੱਥੀ ਕੰਮ ਕਰਕੇ ਖੁਸ਼ ਹੈ ਜੀ। ਸਿਆਣੇ ਨੇ ਕੰਮ ਮਸ਼ਹੂਰ ਹੁੰਦੇ ਸੀ, ਹੱਥੀ ਬਾਂਝੇ ਸੁਨੇਹੀ ਖੇਤੀ ਕਦੇ ਨਾ ਹੁੰਦੇ ਬੱਤੀਆਂ ਦੇ ਤੇਤੀ। ਤੇ ਇੱਕ ਜੀ ਨੰਬਰ ਦੋ ਤੇ ਮੇਰਾ ਸਵਾਲ ਇਹ ਹੈ ਜੀ, ਭਗਵੰਤ ਮਾਨ ਤੇ ਕੇਜਰੀਵਾਲ ਸਾਹਿਬ ਗਏ ਸੀ ਅਮਨ ਅਰੋੜੇ ਦਾ ਪਤਾ ਲੈਣ ਦਿੱਲੀ, ਤੇ ਉਹ ਟੈਚੀ ਕੇਸ ਲੈ ਕੇ ਆ ਗਏ, ਮੁੜ ਕੇ ਜਾਂ ਅੱਜ ਉੱਥੇ ਹੀ ਹੈ ਜੀ? ਸਮਾਂ ਦੇਣ ਦਾ ਧੰਨਵਾਦ ਜੀ,
1: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ। ਰਮੇਸ਼ ਜੀ ਕੱਲ ਵਾਲਾ ਵੀ
2: ਆ ਗਏ ਜੀ, ਆ ਕੇ ਸੰਜੀਵ ਅਰੋੜੇ ਨੂੰ ਮਿਲ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਆ ਗਏ, ਔਰ ਆ ਕੇ ਉਹਨਾਂ ਨੇ ਅੱਜ ਪੰਜਾਬ ਦੇ ਵਿੱਚ ਬਹੁਤ ਸਾਰੇ ਖਿਡਾਰੀਆਂ ਨੂੰ ਕਰੋੜਾਂ ਦੇ ਸਨਮਾਨ ਵੀ ਦੇ ਦਿੱਤੇ, ਮਹਾਰਾਜਾ ਰਣਜੀਤ ਸਿੰਘ ਅਵਾਰਡ ਨਾਂ ਦਾ ਸਮਾਗਮ ਜਿਹੜਾ ਸਨਮਾਨ ਬਣਾ ਕੇ ਦਿੱਤੇ ਹੈਗੇ ਆ। ਸੋ ਉੱਥੇ ਆ ਗਏ ਆ, ਕੀ ਗੱਲਾਂ ਕਰਕੇ ਆਏ ਆ ਉਹ ਨੀ ਸਰੋਤਿਓ ਦੱਸਿਆ, ਉਹ ਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਚ ਬਾਹਰ ਆਉਣਗੇ, ਅਜੇ ਤੱਕ ਨੀ ਬਾਹਰ ਆਈਆਂ ਕਿ ਅੰਦਰ ਕੀ ਗੁਫ਼ਤਗੂ ਇਹਨਾਂ ਲੀਡਰਾਂ ਦੀ ਹੋਈ ਹੈ।
1: ਜੀ ਮਾਫ਼ ਕਰਨਾ, ਥੋੜ੍ਹਾ ਜਿਹਾ ਦੂਜੇ ਪਾਸੇ ਕਾਲ 'ਤੇ ਸੀ ਔਫਲਾਈਨ, ਅਤੇ ਨਾਲ ਦੀ ਨਾਲ ਹੁਣ ਇੱਕ ਆਪਣੀ ਖਬਰ ਰਹਿ ਗਈ ਸੀਗੀ, ਕਿਉਂਕਿ ਸਰੋਤਿਆਂ ਦੇ ਵੱਲੋਂ ਵੀ ਇੱਕ ਖਬਰ ਆਈ ਸੀ ਰਮੇਸ਼ ਜੀ, ਕਿ ਜਿਹੜੇ ਆਵਾਰਾ ਕੁੱਤਿਆਂ ਵਾਸਤੇ ਵਿੱਚੋਂ ਖਬਰਾਂ ਆ ਰਹੀਆਂ ਕਿ ਉਹਨਾਂ ਨੂੰ ਜ਼ਹਿਰ ਦਾ ਟੀਕਾ ਲਾ ਕੇ ਮਾਰਿਆ ਜਾਵੇ ਜਾਂ ਉਹਨਾਂ ਵਾਸਤੇ ਸ਼ੈਲਟਰ ਬਣਾਏ ਜਾ ਸਕਣ, ਸੋ ਪੰਜਾਬ ਸਰਕਾਰ ਆਵਾਰਾ ਕੁੱਤਿਆਂ ਲਈ ਸ਼ੈਲਟਰ ਬਣਾਊਗੀ, ਹੁਣ ਇਹ ਕਨਫਰਮ ਹੋ ਗਿਆ ਜੀ?
2: ਦੇਖੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਸੰਧੂ ਸਾਹਿਬ ਬੜਾ ਸਿੱਧਾ, ਕੋਈ ਗੋਲਮੋਲ ਸ਼ਬਦ ਨਹੀਂ ਰੱਖੇ, ਉਹ ਕਹਿੰਦੇ ਜੀ ਜੋ ਸੁਪਰੀਮ ਕੋਰਟ ਨੇ ਕਿਹਾ ਅਸੀਂ ਇਨ ਬਿਨ ਪਾਲਣਾ ਕਰਾਂਗੇ। ਹੁਣ ਸੁਪਰੀਮ ਕੋਰਟ ਨੇ ਮੁੱਖ ਤੌਰ ਤੇ ਜਿਹੜੀਆਂ ਤਿੰਨ ਚੀਜ਼ਾਂ ਕਹੀਆਂ, ਮੈਂ ਪਹਿਲਾਂ ਤੇ ਉਹ ਦੱਸਦਾ। ਇੱਕ ਉਹ ਕਹਿੰਦੇ ਕਿ ਜਿਹੜੀਆਂ ਜਨਤਕ ਥਾਵਾਂ ਨੇ ਉੱਥੋਂ ਤੁਸੀਂ ਕੁੱਤਿਆਂ ਨੂੰ ਪਰੇ ਕਰੋ, ਉਹਨਾਂ ਲਈ ਫਿਰ ਰੱਖੋ ਕਿੱਥੇ, ਉਹਨੂੰ ਕਿਹਾ ਡੋਗ ਸ਼ੈਲਟਰ, ਜਿਹਨੂੰ ਆਪਾਂ ਕਹਿ ਸਕਦੇ ਕਿ ਕੁੱਤਿਆਂ ਦੇ ਘਰ। ਦੂਜੀ ਗੱਲ ਜਿਹੜੀ ਸੁਪਰੀਮ ਕੋਰਟ ਨੇ ਕਹੀ ਕਿ ਜਿੱਥੋਂ ਕੁੱਤੇ ਫੜਨੇ ਆ ਦੁਬਾਰਾ ਕੁੱਤੇ ਫੜੋ, ਨਸਬੰਦੀ ਕਰਾ ਕੇ ਉੱਥੇ ਦੁਬਾਰਾ ਛੱਡਿਓ। ਤੀਜੀ ਗੱਲ ਕਹੀ ਕਿ ਜਿਹੜਾ ਕੁੱਤਾ ਬਿਮਾਰ ਹੈ, ਪਾਪ ਕੀ ਹਲਕਾ ਹੋ ਗਿਆ, ਜਿਹੜਾ ਗੰਭੀਰ ਬਿਮਾਰੀ ਤੋਂ ਪੀੜਿਤ ਹੈ, ਉਹਨੂੰ ਜੋ ਇੱਕ ਨਿਯਮ ਹੈ ਜਿਹਨੂੰ ਆਪਾਂ ਐਨੀਮਲ ਨਿਯਮ ਆਖਦੇ ਹਾਂ ਕਿ ਹਰੇਕ ਨੂੰ ਕਿਵੇਂ ਜਿਹੜਾ ਤੁਸੀਂ ਸਜ਼ਾ ਦਿੱਤੀ ਜਾ ਸਕਦੀ, ਉਹਦੇ ਵੀ ਨਿਯਮ ਹੁੰਦੇ ਆ। ਜੇ ਕਿਸੇ ਨੂੰ ਮਾਰਨਾ ਵੀ ਹੈ ਤੇ ਉਹਦੇ ਵੀ ਨਿਯਮ ਹੈ। ਜਿਵੇਂ ਤਾਜ਼ਾ ਤਰੀਨ ਇੱਕ ਕੇਸ ਸੰਧੂ ਸਾਹਿਬ, ਭਾਰਤ ਦੇ ਸੁਪਰੀਮ ਕੋਰਟ ਨੇ ਪਹਿਲੀ ਵਾਰ ਕਿਸੇ ਨੂੰ ਇੱਛਾ ਮੌਤ ਦਿੱਤੀ ਸੀ। ਪਹਿਲੀ ਵਾਰ ਮਾਤਾ ਪਿਤਾ ਨੇ ਆਪਣੇ ਪੁੱਤਰ ਲਈ ਮੰਗੀ ਸੀ, ਕਿਉਂਕਿ ਪੁੱਤਰ ਕਈ ਸਾਲਾਂ ਤੋਂ ਕੌਮਾ ਵਿੱਚ ਸੀ। ਆ ਘਟਨਾ ਜਿਵੇਂ ਮਹੀਨਾ ਕੁ ਪਹਿਲੀ ਆ ਦਿੱਲੀ ਦੇ ਏਮਜ਼ ਹਸਪਤਾਲ ਵਿੱਚ, ਔਰ ਸੁਪਰੀਮ ਕੋਰਟ ਨੇ ਉੱਥੇ ਡਾਕਟਰਾਂ ਨੂੰ ਕਿਹਾ ਕਿ ਐ ਨੀ ਕਿ ਤੁਸੀਂ ਉਹਨੂੰ ਟੀਕਾ ਲਾ ਦਿਓ, ਉਹਦਾ ਗਲਾ ਘੁੱਟ ਦਿਓ, ਨਹੀਂ, ਮੌਤ ਵੀ ਸਨਮਾਨਜਨਕ ਹੋਵੇ। ਔਰ ਉਹ ਸਨਮਾਨਜਨਕ ਫਿਰ ਮੌਤ ਦਿੱਤੀ, ਭਾਵ ਕਿ ਉਹਦੀ ਦਵਾਈ ਦਾਰੂ ਕੰਟਰੋਲ ਕਰ ਦਿੱਤੀ, ਨਹੀਂ ਦਿੱਤੀ, ਹੌਲੀ ਹੌਲੀ ਬੰਦਾ ਦੀ ਜਿਹੜੀ ਹੈਗੀ ਹੈ ਅਵਸਥਾ ਜਿਹੜੀ ਉਹ ਮ੍ਰਿਤਕ ਅਵਸਥਾ ਬਣ ਗਈ, ਬੰਦੇ ਦੀ ਮੌਤ ਹੋ ਜਾਂਦੀ ਹੈ। ਐ ਨੀ ਕਿ ਉਹਦਾ ਗਲਾ ਘੁੱਟਤਾ ਜਾਂ ਗੋਲੀ ਮਾਰ ਦਿੱਤੀ। ਇਵੇਂ ਹੀ ਅਵਾਰਾ ਕੁੱਤਿਆਂ ਦੇ ਮਸਲੇ ਵਿੱਚ ਵੀ ਸੁਪਰੀਮ ਕੋਰਟ ਨੇ ਕਿਹਾ, ਹੁਣ ਉੱਤੇ ਪੰਜਾਬ ਦੀ ਸਰਕਾਰ ਨੇ ਹਾਮੀ ਭਰ ਦਿੱਤੀ ਹੈ, ਹੁਣ ਸੰਧੂ ਸਾਹਿਬ ਰੌਲਾ ਹਾਮੀ ਭਰਨ ਦਾ ਨਹੀਂ ਹੈ। ਰੌਲਾ ਤੇ ਆ ਕਿ ਕੋਈ ਖੇਡ ਹੈ, ਏਡੇ ਵੱਡੇ ਪੱਧਰ ਤੇ ਤੁਸੀਂ ਸ਼ੈਲਟਰ ਹੋਮ ਪ੍ਰਬੰਧ ਕਰਨੇ ਹੈ, ਏਡੇ ਵੱਡੇ ਪੱਧਰ ਤੇ ਤੁਸੀਂ ਅਵਾਰਾ ਕੁੱਤਿਆਂ ਨੂੰ ਫੜਨਾ, ਫਿਰ ਨਸਬੰਦੀ ਕਰਨੀ, ਫਿਰ ਛੱਡਣੇ ਹੈ। ਹਾਲਾਤ ਤਾਂ ਇਹ ਆ ਕਿ ਤੁਹਾਡਾ ASI ਅੱਜ ਕੋਈ ਕਤਲ ਕਰ ਗਿਆ, ਤੁਹਾਨੂੰ ਇਹ ਨਹੀਂ ਪਤਾ ਕਤਲ ਕੌਣ ਕਰ ਗਿਆ। ਹਾਲਾਤ ਇਹ ਆ ਕਿ ਤੁਹਾਡੀਆਂ ਜੇਲ੍ਹਾਂ ਦੇ ਵਿੱਚ ਕੈਦੀ ਹਮਲਾ ਕਰ ਰਹੇ ਹੈ
1: ਜੀ,
2: ਤੱਤਾਂ ਤੇ ਚੜ ਕੇ, ਉਹ ਤੁਹਾਡੇ ਤੋਂ ਕੰਟਰੋਲ ਨਹੀਂ ਹੋ ਰਹੇ ਤੇ ਤੁਸੀਂ ਕੁੱਤਿਆਂ ਤੇ ਕੰਟਰੋਲ ਕਰ ਰਹੇ, ਕਿ ਖੇਡ ਹੈ। ਅੱਜ ਹਾਲਾਤ ਸੰਧੂ ਸਾਹਿਬ ਇਹ ਹੈ ਕਿ ਪੰਜਾਬ ਦੇ ਸਕੂਲ ਖਾਲੀ ਪਏ ਹੈ, ਕੋਈ ਮਾਸਟਰ ਮਰਦਮਸ਼ੁਮਾਰੀ ਕਰਨ ਲੱਗਾ, ਕੋਈ ਮਾਸਟਰ SIR ਕਰਨ ਲੱਗਾ, ਕੋਈ ਮਾਸਟਰ ਪੰਜਾਬ ਸਰਕਾਰ ਦਾ ਡਰੱਗ ਸਰਵੇਖਣ ਕਰਨ ਲੱਗਾ ਹੋਇਆ। ਇੱਥੇ ਤੇ ਮਾਸਟਰਾਂ ਨੂੰ ਇਸ ਗੱਲ ਦੇ ਲਾਲੇ ਪਏ ਆ ਕਿ ਇਹ ਨਾ ਕਿਤੇ ਕਹਿ ਦੇਣ ਕਿ ਸਵੇਰੇ ਮਰਦਮਸ਼ੁਮਾਰੀ ਕਰੋ ਤੇ ਸ਼ਾਮ ਨੂੰ ਕੁੱਤਿਆਂ ਦੀ ਗਿਣਤੀ ਕਰਨ ਲੱਗ ਜਾਓ। ਮਾਸਟਰਾਂ ਨੂੰ ਤੇ ਇਸ ਗੱਲ ਦੇ ਲਾਲੇ ਪਏ ਆ, ਅਸੀਂ ਬੀਤੇ ਸਮੇਂ ਚ ਦੇਖਿਆ ਕਿ ਸਾਰਾ ਕੁਛ ਤੇ ਅਧਿਆਪਕਾਂ ਤੋਂ ਕਰਾਉਂਦੇ ਆ
1: ਜੀ।
2: ਸੋ ਇਸ ਕਰਕੇ ਪੰਜਾਬ ਦੀ ਸਰਕਾਰ ਨੇ ਸੰਧੂ ਸਾਹਿਬ ਕਹਿ ਦਿੱਤਾ ਹੈ ਕਿ ਆਹ ਬਹੁਤ ਵਧੀਆ ਹੈ, ਸ਼ਬਦ ਉਹਨਾਂ ਨੇ ਸਾਰੇ ਚੰਗੇ ਵਰਤੇ ਆ, ਜੋ ਸ਼ਬਦ ਪੰਜਾਬ ਦੇ ਮੁੱਖ ਮੰਤਰੀ ਨੇ ਕਹੇ ਜੀ ਅਸੀਂ ਕਰਾਂਗੇ। ਔਰ ਜੇ ਪੰਜਾਬ ਦੇ ਮੁੱਖ ਮੰਤਰੀ ਆਪਣੇ ਕਹੇ ਦੇ ਮੁਤਾਬਕ, ਮੈਂ ਕਹਿੰਦਾ 60-70% ਵੀ ਖਰੇ ਉੱਤਰ ਪੈਂਦੇ ਆ, ਤੇ ਬੜੀ ਵੱਡੀ ਗੱਲ ਹੈ, ਬੜੀ ਵੱਡੀ ਰਾਹਤ ਮਿਲ ਜੂਗੀ, ਕਿਉਂਕਿ ਕੁੱਤਿਆਂ ਦੇ ਨਾਲ ਮੌਤਾਂ ਤੇ ਪੰਜਾਬ 'ਚ ਵੀ ਹੋ ਰਹੀਆਂ, ਹੜਕਾ ਵੀ ਹੋ ਰਿਹਾ, ਕੁੱਤੇ ਨੁਕਸਾਨ ਵੀ ਪਹੁੰਚਾ ਰਹੇ ਹੈ। ਪਰੰਤੂ ਸੱਚੀ ਜਿਹੜੀ ਮੇਰੇ ਤਜਰਬੇ ਦੀ ਗੱਲ ਇਹ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੀ ਸਰਕਾਰ ਇਸ ਸਮਰੱਥ ਹੈ ਕਿ ਉਹ ਏਡੇ ਵੱਡੇ ਪੱਧਰ ਤੇ 10% ਵੀ ਕੰਮ ਕਰ ਸਕੇ। ਬਾਕੀ ਤੇ ਭਾਈ ਦੇਖਦੇ ਹਾਂ, ਪੰਜਾਬ ਦੇ ਮੁੱਖ ਮੰਤਰੀ ਨੇ ਬੜਕ ਤੇ ਮਾਰ ਦਿੱਤੀ ਹੈ, ਹੁਣ ਕਿੱਥੇ ਕੁ ਤੱਕ ਉਹਦੇ ਵਿੱਚ ਕਾਮਯਾਬ ਹੁੰਦੇ ਉਹ ਸਮਾਂ ਹੀ ਦੱਸੋ
1: ਜੀ। ਬਿਲਕੁਲ, ਇੱਕ ਮਿੰਟ ਤੇ ਕੁਛ ਸੈਕਿੰਡ ਦਾ ਸਮਾਂ ਰਹਿ ਗਿਆ, ਪਰ ਕਾਲ ਬਹੁਤ ਸਾਰੀਆਂ ਨੇ, ਸੋ ਮੈਨੂੰ ਲੱਗਦਾ ਕਿ ਇੱਥੇ ਮਾਫ਼ੀ ਵੀ ਮੰਗਣੀ ਪੈਣੀ ਹੈ ਜਿੰਨੇ ਵੀ ਸਰੋਤੇ ਕਾਲ ਕਰ ਰਹੇ ਆ, ਕਿਉਂਕਿ ਸਮਾਂ ਬਹੁਤ ਸੀਮਿਤ ਆ ਔਰ ਮੈਨੂੰ ਨਹੀਂ ਲੱਗਦਾ ਕਿ ਸੁਝਾਵ ਓਨਰ ਹੋ ਪਾਉਣਗੇ। ਪਰ ਸਾਡੇ ਬਹੁਤ ਹੀ ਰਿਸਪੈਕਟਡ ਮੈਡਮ ਰੇਡੀਓ ਦੀ AM 530 ਦੇ ਜਾਣੇ ਪਛਾਣੇ ਤਕੜ ਮੈਮ ਸਾਡੇ ਨਾਲ ਜੁੜੇ ਹੋਏ ਨੇ। ਮੈਮ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ।
9: ਹਾਂਜੀ ਸਰ, ਮੇਰਾ ਕੁਐਸਚਨ ਹੈ ਕਿ ਮੁਰਗੀਆਂ ਮਾਰਨ ਦੀ ਪਾਬੰਦੀ ਲਾਈ ਜਾਵੇ।
1: ਮੁਰਗੀਆਂ ਮਾਰਨ ਦੀ ਪਾਬੰਦੀ ਲਾਈ ਜਾਵੇ। ਬਹੁਤ ਸ਼ੁਕਰੀਆ। ਸੋ ਜੀ, ਆਈ ਥਿੰਕ ਸਮਾਂ ਇੱਥੇ ਸਮਾਪਤ ਹੈ ਆਪਣਾ, ਅਤੇ ਬਹੁਤ ਸ਼ੁਕਰੀਆ ਤੁਹਾਡਾ ਰਮੇਸ਼ ਜੀ, ਥੈਂਕ ਯੂ ਸੋ ਮੱਚ। ਅਤੇ ਬਹੁਤ ਸਾਰੀਆਂ ਕਾਲਜ਼ ਨੇ, ਮਨਕੂ ਸਾਹਿਬ ਕੱਲ੍ਹ ਗੱਲ ਕਰਦੇ ਹਾਂ ਹੋਪਫੁਲੀ, ਅਤੇ ਗਿੱਲ ਸਾਹਿਬ ਥੈਂਕ ਯੂ ਸੋ ਮੱਚ, ਅਤੇ ਰਮੇਸ਼ ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ ਅੱਜ ਦੇ ਖੂਬਸੂਰਤ ਸਮਾਂ ਬੰਨਣ ਵਾਸਤੇ ਔਰ ਪੰਜਾਬ ਦੀ ਧਰਤੀ ਸਾਨੂੰ ਖਬਰਾਂ ਦੇਣ ਵਾਸਤੇ ਜੀ।
2: ਜੀ ਮਿਹਰਬਾਨੀ ਸੰਸਦ, ਮਿਹਰਬਾਨੀ।
1: ਬਿਲਕੁਲ ਜੀ, ਸੋ ਪੰਜਾਬੀ ਲਹਿਰਾਂ ਨਾਲ ਤੁਸੀਂ ਜੁੜੇ ਹੋਏ ਸੀਗੇ, ਸੋ ਸਮਾਂ ਇੱਥੇ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ ਕਿ ਹੋਰ ਖਬਰਾਂ ਅਤੇ ਹੋਰ ਓਨਰ ਕਾਲਸ ਕਰੀਏ, ਕਿਉਂਕਿ ਮੈਨੂੰ ਲੱਗਦਾ ਕਿ ਵਿੱਚੋਂ ਗੱਲ ਪ੍ਰੋਪਰ ਪੂਰੀ ਨਹੀਂ ਹੋਣੀਗੀ। ਸੋ ਕੱਲ੍ਹ ਨੂੰ ਮਿਲਦੇ ਹਾਂ ਜੀ 7 ਤੋਂ ਲੈ ਕੇ 8 ਤੱਕ, ਥੋੜ੍ਹੀ ਜਿਹੀ ਚੇਂਜਿੰਗ ਸਮੇਂ ਦੇ ਵਿੱਚ ਆਈਆਂ, 7 ਤੋਂ 8 ਮਿਲਦੇ ਹਾਂ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਸ਼ਾਮ ਨੂੰ ਰੇਡੀਓ ਪ੍ਰੋਗਰਾਮ ਉਡਾਨ ਲੈ ਕੇ ਮਿਲਾਂਗੇ, ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ। ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ ਫਿਰ ਮਿਲਾਂਗੇ, ਯਾਦ ਰੱਖਿਓ ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ। ਸੋ ਖੂਬਸੂਰਤ ਦਿਨ ਨੂੰ। This is AM 530.

0: Talk530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਖੁਸ਼ਬੂ ਪੰਜਾਬ ਦਾ ਰੰਗ ਰਮਜ਼ ਪੰਜਾਬੀ ਆਪਣਿਆਂ ਦਾ ਪਿਆਰ ਸੱਚੇ ਜਜ਼ਬਾਤਾਂ ਦਾ ਇਕਰਾਰ
2: ਤੁਸੀਂ ਸੁਣ ਰਹੇ ਹੋ ਰੇਡੀਓ ਰਮਜ਼ ਪੰਜਾਬੀ।

ਦੱਸ ਦਿਲ ਨੂੰ ਕਿਉਂ ਨਾ ਟੱਕ ਲੱਗੇ ਜਦੋਂ ਤੇਰੇ ਹੀ ਪਿਆਰ 'ਤੇ ਸ਼ੱਕ ਲੱਗੇ। ਸਾਹ ਮੇਰੇ 'ਤੇ ਰਾਹਾਂ ਦਾ ਲੇਖ ਹੋਏ, ਮਰ ਜਾਵਾਂ ਅਤੇ ਮੰਜੀ 'ਤੇ ਲੱਕ ਲੱਗੇ, ਉੱਚਾ ਨੱਕ 'ਤੇ ਐਵੇਂ ਮੁਹਾਵਰਾ ਏ, ਇੱਕੋ ਜਿਹੇ ਨੇ ਸਭਨਾਂ ਨੂੰ ਨੱਕ ਲੱਗੇ। ਦੱਸ ਬੰਦਾ ਨਸੀਬ ਨੂੰ ਕੀ ਆਖੇ ਜਦੋਂ ਅੰਬ ਦੇ ਬੂਟੇ 'ਤੇ ਅੱਕ ਲੱਗੇ। ਖੁਸ਼ ਹੋਵਾਂ ਅਤੇ ਵੱਟਾ ਵੀ ਫੁੱਲ ਜਾਪੇ, ਰੁੱਸ ਜਾਵਾਂ ਅਤੇ ਚੂੰਡੀ ਵੀ ਚੱਕ ਲੱਗੇ। ਤਜਾਮਲ ਕਲੀਮ ਹੋਰਾਂ ਦੀਆਂ ਇਹਨਾਂ ਸਤਰਾਂ ਦੇ ਨਾਲ ਤੁਹਾਡਾ ਅੱਜ ਦੇ ਰਮਜ ਪੰਜਾਬੀ ਵੀਕਐਂਡ ਸ਼ੋਅ 'ਚ ਹਾਰਦਿਕ ਅਤੇ ਨਿੱਘਾ ਸਵਾਗਤ। ਉਮੀਦ ਹੈ ਕਿ ਬਿਲਕੁਲ ਠੀਕ ਠਾਕ ਹੋਵੋਗੇ, ਤੁਸੀਂ ਚੜ੍ਹਦੀ ਕਲਾ 'ਚ ਹੋਵੋਗੇ ਔਰ ਤੁਹਾਡਾ ਅੱਜ ਦਾ ਦਿਨ ਬਹੁਤ ਵਧੀਆ ਗੁਜ਼ਰ ਰਿਹਾ ਹੋਣਾ। ਅਰਦਾਸ ਕਰਦੇ ਹਾਂ ਕਿ ਤੁਹਾਡਾ ਆਉਂਦਾ ਹਫ਼ਤਾ ਇਸ ਤੋਂ ਵੀ ਬਿਹਤਰ ਹੋਵੇ। ਤੁਸੀਂ ਆਪਣੇ ਪਰਿਵਾਰਾਂ 'ਚ ਬੱਚਿਆਂ 'ਚ ਖੁਸ਼ ਰਹੋ, ਤੁਹਾਡੇ ਕੰਮ ਕਾਜ ਜਿਹੜੇ ਆ ਉਹ ਚੜ੍ਹਦੀ ਕਲਾ 'ਚ ਰਹਿਣ ਦੇ ਲਈ ਅਰਦਾਸ ਹਮੇਸ਼ਾ ਹੀ ਸਾਡੀ ਹੁੰਦੀ ਆ। ਲੈ ਕੇ ਹਾਜ਼ਰ ਹੋ ਗਏ ਅੱਜ ਦਾ ਰਮਜ਼ ਪੰਜਾਬੀ ਵੀਕਐਂਡ ਸ਼ੋਅ। ਹਰ ਐਤਵਾਰ ਵਾਲੇ ਦਿਨ ਆਪਾਂ ਮਿਲਦੇ ਹਾਂ ਜੀ 12 ਤੋਂ 1 ਰਮਜ਼ ਪੰਜਾਬੀ 'ਚ ਅਤੇ 1 ਤੋਂ 2 ਸੁਣਦੇ ਹੋ ਪ੍ਰੋਗਰਾਮ ਨਜ਼ਰੀਆ। ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਇਹਨਾਂ ਦੋਹਾਂ ਹੀ ਪ੍ਰੋਗਰਾਮਸ ਦੇ ਦੌਰਾਨ ਸਾਡੇ ਨਾਲ ਸਟੂਡੀਓ 'ਚ ਗੱਲਬਾਤ ਕਰਨ ਵਾਸਤੇ ਟੈਲੀਫੋਨ ਨੰਬਰਸ ਹੁੰਦੇ ਨੇ 416-233-7368 ਜਾਂ ਫਿਰ 8297 416-233-7368 ਜਾਂ 8297 'ਤੇ ਆਪਣੀ ਗੱਲਬਾਤ ਹਮੇਸ਼ਾ ਹੀ ਹੋ ਸਕਦੀ ਹੁੰਦੀ ਹੈ। ਪ੍ਰੋਗਰਾਮ ਤੋਂ ਬਾਅਦ ਦੇ ਵਿੱਚ 2 ਵਜੇ ਤੋਂ ਬਾਅਦ ਤੁਸੀਂ ਮੇਰੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ ਤਾਂ 416-669-1379 'ਤੇ ਕਰ ਸਕਦੇ ਹੁੰਦੇ ਹੋ। 416-669-1379 ਮੇਰਾ ਪਰਸਨਲ ਨੰਬਰ ਹੈ। ਇਸ ਨੰਬਰ 'ਤੇ ਤੁਸੀਂ ਟੈਕਸਟ ਵੀ ਕਰ ਸਕਦੇ ਹੋ ਅਗਰ ਕੋਈ ਇਨਫੋਰਮੇਸ਼ਨ ਸਾਂਝੀ ਕਰਨੀ ਚਾਹੁੰਦੇ ਹੋ, ਕੋਈ ਜਾਣਕਾਰੀ ਆਪਣੇ ਦੋਸਤਾਂ ਮਿੱਤਰਾਂ ਤੱਕ ਪਹੁੰਚਾਉਣੀ ਹੈ, ਅਤੇ ਫਿਰ 416-669-1379 'ਤੇ ਟੈਕਸਟ ਦੇ ਰੂਪ ਦੇ ਵਿੱਚ ਭੇਜ ਸਕਦੇ ਹੋ। ਅਦਰਵਾਈਜ਼ ਤੁਸੀਂ ਮੈਨੂੰ ਇਸ ਨੰਬਰ 'ਤੇ ਕਾਲ ਕਰਨੀ ਹੋਵੇਗੀ ਤਾਂ ਫਿਰ 2 ਵਜੇ ਤੋਂ ਬਾਅਦ ਕਰ ਸਕਦੇ ਹੋ। ਉਸ ਤੋਂ ਪਹਿਲਾਂ ਸਟੂਡੀਓ ਦੇ ਨੰਬਰਸ ਦੇ ਉੱਪਰ ਤੁਸੀਂ ਕਾਲ ਕਰ ਲੈਣੀ ਹੈ 416-233-7368 ਜਾਂ 8297। ਮਈ ਮਹੀਨੇ ਦੀ 24 ਤਾਰੀਖ ਸੰਨ 2026 5:45 'ਤੇ ਸੂਰਜ ਚੜ੍ਹਿਆ ਸੀ ਅਤੇ 8:46 'ਤੇ ਛਿਪੇਗਾ। 15 ਘੰਟੇ 1 ਮਿੰਟ ਅੱਜ ਦਿਨ ਦੀ ਲੰਬਾਈ ਰਹੇਗੀ। ਔਰ ਜੀਟੀ ਇਲਾਕੇ ਦੇ ਤਾਪਮਾਨ ਦੀ ਗੱਲ ਕਰ ਲਈਏ ਤਾਂ 17 ਡਿਗਰੀ ਦੇ ਆਸ ਪਾਸ ਅੱਜ ਦਿਨ ਦਾ ਤਾਪਮਾਨ, ਰਾਤ ਨੂੰ 12 ਹੋ ਜਾਣਾ। ਕੱਲ੍ਹ ਨੂੰ 25 ਡਿਗਰੀ ਦੇ ਆਸ ਪਾਸ ਜਿਹੜਾ ਤਾਪਮਾਨ ਜੀ ਉਹ ਰਹੇਗਾ, 15 ਰਾਤ ਨੂੰ, ਅਤੇ ਮੰਗਲਵਾਰ 29 ਡਿਗਰੀ ਤੱਕ ਜਿਹੜਾ ਤਾਪਮਾਨ ਹੈ ਉਹ ਦਿਨ ਵੇਲੇ ਹੋ ਜਾਣਾ, ਅਤੇ 17 ਡਿਗਰੀ ਰਾਤ ਨੂੰ, ਬੁੱਧਵਾਰ ਨੂੰ 26 ਅਤੇ 12, ਅਤੇ ਵੀਰਵਾਰ ਨੂੰ 22 ਡਿਗਰੀ ਅਤੇ 10 ਡਿਗਰੀ ਦੇ ਆਸ ਪਾਸ ਜਿਹੜਾ ਤਾਪਮਾਨ ਹੈ ਉਹ ਜੀਟੇ ਇਲਾਕੇ ਰਹਿਣ ਦੇ ਆਸਾਰ ਜਿਹੜੇ ਆ ਜੀ ਇਸ ਵੇਲੇ ਲੱਗ ਰਹੇ ਨੇ। ਮੌਸਮ ਵਿਭਾਗ ਦੇ ਵੱਲੋਂ ਜੋ ਪ੍ਰਡਿਕਸ਼ਨਸ ਹੈ ਵੈਦਰ ਦੀ ਉਹ ਇਸ ਤਰ੍ਹਾਂ ਦੀ ਕੀਤੀ ਜਾ ਰਹੀ ਹੈ। ਔਰ ਇਹ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਸਾਨੂੰ ਮਦਦ ਮਿਲ ਰਹੀ ਸੀ ਆਪਟੀਕਲ ਵਨ ਦੇ ਵੱਲੋਂ। 2 ਲੋਕੇਸ਼ਨਸ ਤੋਂ ਸੇਵਾਵਾਂ ਦਿੰਦੇ ਨੇ, 905-455-0752 'ਤੇ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਪੰਜਾਬੀ ਬਾਏ ਨੇਚਰ 416-937-2061 'ਤੇ ਗੱਲ ਹੋ ਸਕਦੀ ਹੈ। ਲੀ ਵੈਂਕਟ ਹਾਲ 416-238-8154 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਕਟਾਰੀਆ ਟੂਰਸ ਐਂਡ ਟਰੈਵਲ 905-678-1200 ਟੈਲੀਫੋਨ ਨੰਬਰ ਹੈ। ਡਰੀਮ ਹੋਮ ਅਪਲਾਇੰਸਿਸ 905-805-3000 'ਤੇ ਗੱਲ ਤੁਸੀਂ ਕਰ ਸਕਦੇ ਹੋ। ਔਰ ਜੋ ਅਗਰ ਤੁਸੀਂ ਪੀਜ਼ਾ ਜੇ ਅੱਜ ਤੁਸੀਂ ਖਾਣ ਦਾ ਦਿਲ ਕਰਦਾ ਤਾਂ ਫਿਰ ਫਾਸਟ ਫਾਇਡ ਪੀਜ਼ਾ ਵਾਲਿਆਂ ਨੇ ਸਪੈਸ਼ਲ ਲਗਾ ਰੱਖਿਆ ਜੀ। ਕੱਲ੍ਹ ਤੋਂ ਆਉਂਦੇ ਜਿਹੜਾ ਅੱਜ ਤੋਂ ਮਾਫ ਕਰਨਾ ਜੀ 24 ਤਾਰੀਖ ਤੋਂ ਲੈ ਕੇ 31 ਤੱਕ ਆਉਂਦੇ ਐਤਵਾਰ ਤੱਕ, ਅਗਰ ਤੁਸੀਂ 2 ਲਾਰਜ ਪੀਜ਼ਾਸ ਔਰਡਰ ਕਰਦੇ ਹੋ ਤਾਂ 1 ਲਾਰਜ ਫਰੀ ਚੀਜ਼ ਕੇਕ ਤੁਹਾਨੂੰ ਮਿਲ ਜਾਣਾ ਅਤੇ 2 ਡਰਿੰਕਸ ਤੁਸੀਂ ਲੈ ਸਕਦੇ ਹੋ। ਅਤੇ ਜੇ 2 ਮੀਡੀਅਮ ਪੀਜ਼ਾ ਔਰਡਰ ਕਰਦੇ ਹੋ ਫਿਰ 1 ਸਮਾਲ ਚੀਜ਼ ਕੇਕ ਪਲੱਸ 1 ਡਰਿੰਕ ਤੁਹਾਨੂੰ ਮਿਲ ਸਕਦੀ ਹੈ। 205 ਕੁਈਨ ਸਟਰੀਟ ਈਸਟ ਬਰੈਂਪਟਨ ਦੇ ਵਿੱਚ ਲੋਕੇਟਡ ਨੇ ਫਾਸਟ ਫਾਇਡ ਪੀਜ਼ਾ ਵਾਲੇ। 905-595-55 'ਤੇ ਕਾਲ ਕੀਤੀ ਜਾ ਸਕਦੀ ਹੈ। 9055-009555 ਉਹਨਾਂ ਦਾ ਟੈਲੀਫੋਨ ਨੰਬਰ ਹੈ। ਔਰ ਇਸ ਦੇ ਨਾਲ ਨਾਲ ਹੀ ਅਗਰ ਤੁਸੀਂ ਕੰਸਟਰਕਸ਼ਨ ਦਾ ਕੰਮ ਕੋਈ ਵੀ ਕਰਵਾਉਣਾ, ਆਪਣੇ ਹੋਮ ਰੈਨੋਵੇਸ਼ਨ ਦੀ ਤੁਹਾਨੂੰ ਲੋੜ ਹੈ
ਅਤੇ ਫਿਰ ਨੰਬਰ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਜੀ। ਰੋਇਲ ਸਿਟੀ ਕੰਸਟਰਕਸ਼ਨ ਤੋਂ ਅਜੇ ਸਿੰਘ ਜੀ ਦਾ 4377651558 ਉਹਨਾਂ ਦਾ ਟੈਲੀਫੋਨ ਨੰਬਰ ਹੈ 4377765158 'ਤੇ ਅਜੇ ਸਿੰਘ ਜੀ ਦੇ ਨਾਲ ਰੋਇਲ ਸਿਟੀ ਕੰਸਟਰਕਸ਼ਨ ਤੋਂ ਉਹਨਾਂ ਦੇ ਨਾਲ ਤੁਸੀਂ ਗੱਲ ਕਰ ਸਕਦੇ ਹੋ। ਪਾਸਪੋਰਟ ਸੰਬੰਧੀ ਕੋਈ ਵੀ ਤੁਹਾਨੂੰ ਜਿਹੜੀ ਸਰਵਿਸਿਜ਼ ਦੀ ਜ਼ਰੂਰਤ ਹੈ ਅਤੇ ਫਿਰ ਵਰਲਡਵਾਈਡ ਵੀਜ਼ਾ ਐਂਡ ਐਨ ਆਰ ਆਈ ਸਰਵਿਸਿਜ਼ ਤੋਂ ਦੁਪਿੰਦਰ ਲੂੰਬਾ ਜੀ ਸਹਿਯੋਗ ਕਰਦੇ ਨੇ। 647-402-2202 ਉਹਨਾਂ ਦਾ ਟੈਲੀਫੋਨ ਨੰਬਰ ਹੈ ਜਿੱਥੇ ਤੁਹਾਨੂੰ ਪਾਸਪੋਰਟ ਰੀਨਿਊਅਲ, ਨਿਊ ਪਾਸਪੋਰਟ, ਤਤਕਾਲ ਪਾਸਪੋਰਟ, ਲੋਸ ਐਂਡ ਡੈਮੇਜ ਪਾਸਪੋਰਟ ਰੀਇਸ਼ੂ ਕਰਵਾਉਣ ਦੇ ਲਈ ਕੋਈ ਵੀ ਚੇਂਜ ਜਾਂ ਕੁਰੈਕਸ਼ਨ ਤੁਸੀਂ ਕਰਵਾਉਣੀ ਹੈ ਪਾਸਪੋਰਟ ਦੇ ਵਿੱਚ, ਪਾਸਪੋਰਟ ਸਰੈਂਡਰ ਕਰਨਾ, ਓ ਸੀ ਆਈ ਸਰਵਿਸਿਜ਼ ਵਾਸਤੇ ਨਵੀਂ ਐਪਲੀਕੇਸ਼ਨ ਰੀਨਿਊਅਲ ਜਾਂ ਰੀਇਸ਼ੂ ਓ ਸੀ ਆਈ ਅਪਡੇਟਸ ਦੀ ਜ਼ਰੂਰਤ ਹੈ, ਪਲੇਸ ਕਲੀਅਰੈਂਸ ਸਰਟੀਫਿਕੇਟ ਤੁਹਾਨੂੰ ਚਾਹੀਦਾ ਬੈਕ ਹੋਮ ਤੋਂ, ਕੋਈ ਕਿਸੇ ਤਰ੍ਹਾਂ ਦੀ ਵੀ ਡਾਕੂਮੈਂਟ ਅਟੈਸਟੇਸ਼ਨ ਦੀ ਜ਼ਰੂਰਤ ਹੈ, ਨੋਟਰੀ ਜਾਂ ਟਰਾਂਸਲੇਸ਼ਨ ਬਾਬਤ ਸਰਵਿਸਿਜ਼ ਤੁਹਾਨੂੰ ਚਾਹੀਦੀਆਂ ਨੇ। ਵੀਜ਼ਾ ਕਿਸੇ ਵੀ ਕੰਟਰੀ ਦਾ ਤੁਸੀਂ ਲੈਣਾ ਅਤੇ ਫਿਰ ਇੱਕੋ ਇੱਕ ਨੰਬਰ ਵਰਲਡਵਾਈਡ ਪਾਸਪੋਰਟ ਵੀਜ਼ਾ ਐਂਡ ਐਨ ਆਰ ਆਈ ਸਰਵਿਸਿਜ਼ ਤੋਂ 647-402-2202 ਦੁਪਿੰਦਰ ਲੂੰਬਾ ਜੀ ਤੁਹਾਡੀ ਸੇਵਾ 'ਚ ਹਾਜ਼ਰ ਨੇ। ਜੁੜ ਚੁੱਕੇ ਹੋ ਜੀ ਤੁਸੀਂ ਇਸ ਵੇਲੇ ਪ੍ਰੋਗਰਾਮ ਰਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਕਰਨੀ ਹੋਵੇ ਤਾਂ 416-233-7368 ਜਾਂ 8268 'ਤੇ ਕਰ ਸਕਦੇ ਹੋ, 416-233-7368 ਜਾਂ ਫਿਰ 8297 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰਸ ਨੇ। ਕਿਤੇ ਟ੍ਰੈਫਿਕ ਦੇ ਵਿੱਚ ਵਿਘਨ ਪਿਆ ਦੇਖਦੇ ਹੋ ਤਾਂ ਤਦ ਵੀ ਤੁਸੀਂ ਇਹਨਾਂ ਨੰਬਰਸ 'ਤੇ ਜਾਣਕਾਰੀ ਸਾਂਝੀ ਕਰ ਸਕਦੇ ਹੋ।

ਜੀ ਦੋਸਤੋ, ਜਿਹੜੇ ਪ੍ਰੋਗਰਾਮ ਆਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਪ੍ਰੋਗਰਾਮ ਦਾ ਹਿੱਸਾ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਮਦਦ ਸਾਨੂੰ ਰੀਮੈਕਸ ਪ੍ਰੈਜੈਂਟ ਰਿਐਲਟੀ ਦੇ ਵੱਲੋਂ ਮਦਦ ਮਿਲ ਰਹੀ ਸੀ। ਕੋਈ ਵੀ ਜਾਣਕਾਰੀ ਤੁਸੀਂ ਰੀਅਲ ਸਟੇਟ ਨੂੰ ਦੇ ਸੰਬੰਧਿਤ ਕੋਈ ਵੀ ਲੈਣੀ ਹੋਵੇ, ਕੋਈ ਆਪਣੀ ਪ੍ਰੋਪਰਟੀ ਤੁਸੀਂ ਖਰੀਦਣੀ ਹੈ, ਵੇਚਣੀ ਹੈ, ਰੈਜੀਡੈਂਸ਼ੀਅਲ ਜਾਂ ਕਮਰਸ਼ੀਅਲ ਹੈ, ਤਾਂ ਸੰਪਰਕ ਕੀਤਾ ਜਾ ਸਕਦਾ ਹੈ। 416-669-1379 ਟੈਲੀਫੋਨ ਨੰਬਰ ਹੈ। ਅਗਰ ਤੁਸੀਂ ਇਸ ਬ੍ਰੋਕਰੇਜ ਨੂੰ ਜੁਆਇਨ ਵੀ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਕਾਲ ਕਰ ਸਕਦੇ ਹੋ। 416-669-1379 ਸਾਡਾ ਟੈਲੀਫੋਨ ਨੰਬਰ ਹੈ। ਔਰ ਦੋ ਕੁ ਕਮਰਸ਼ੀਅਲ ਪ੍ਰੋਪਰਟੀ ਦੀ ਸਾਨੂੰ ਜ਼ਰੂਰਤ ਹੈ। ਇੱਕ ਤਾਂ ਜੇ ਤੁਸੀਂ ਕੋਈ 1.5 ਤੋਂ 2 ਏਕੜ ਲੈਂਡ ਦੇ ਨਾਲ ਕੋਈ ਛੋਟੀ ਵਰਕਸ਼ਾਪ ਵਿੱਚ ਬਣੀ ਹੋਈ ਹੈ, ਉਸਨੂੰ ਵੇਚਣਾ ਚਾਹੁੰਦੇ ਹੋ ਬੋਲਟਨ ਜਾਂ ਬ੍ਰੈਂਪਟਨ ਦੇ ਏਰੀਆ ਦੇ ਵਿੱਚ ਕਿਤੇ ਵੀ, ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਜਾਣਕਾਰੀ ਸਾਂਝੀ ਕਰ ਸਕਦੇ ਹੋ। 416-669-1379 ਟੈਲੀਫੋਨ ਨੰਬਰ 'ਤੇ। ਅਤੇ ਜੇ ਤੁਸੀਂ ਲੀਜ਼ 'ਤੇ ਕੋਈ ਤਕਰੀਬਨ 4,000 ਸਕੁਆਇਰ ਫੀਟ M2 ਜ਼ੋਨਿੰਗ ਦੇ ਨਾਲ ਵਰਕਸ਼ਾਪ ਬਣੀ ਹੋਈ ਹੈ, ਪਲੱਸ 20+ ਟਰੱਕ ਟ੍ਰੇਲਰ ਪਾਰਕਿੰਗ ਉਸ ਦੇ ਨਾਲ ਅਟੈਚਡ ਹੈ, ਲੀਜ਼ 'ਤੇ ਤੁਸੀਂ ਇਸ ਪ੍ਰੋਪਰਟੀ ਨੂੰ ਦੇਣਾ। ਔਰ ਪ੍ਰੈਫਰੇਬਲੀ ਜੇ ਉਹ ਹਾਈਵੇ 407 ਦੇ ਆਸ ਪਾਸ ਕਿਤੇ ਵੀ, 410 ਹਾਈਵੇ 410 ਤੋਂ ਈਸਟ ਵੈਸਟ ਕੋਈ 5 ਕਿਲੋਮੀਟਰ ਦੇ ਡਾਇਆਮੀਟਰ ਦੇ ਵਿੱਚ, ਮੈਂ ਕਹਾਂਗਾ ਰੇਡੀਅਸ ਨਹੀਂ, ਅਗਰ ਇੱਥੇ ਆਸ ਪਾਸ ਕਿਤੇ ਵੀ ਤੁਹਾਡੇ ਪਾਸ ਕੋਈ ਅਜਿਹੀ ਪ੍ਰੋਪਰਟੀ ਹੈ ਜੋ ਤੁਸੀਂ ਲੀਜ਼ 'ਤੇ ਕਰਨੀ ਹੈ, ਅਤੇ ਸੰਪਰਕ ਕਰ ਲੈਣਾ ਜੀ ਸਾਡੇ ਨਾਲ। 416-669-1379 ਟੈਲੀਫੋਨ ਨੰਬਰ ਹੈ। ਸਾਡੇ ਕੋਲ ਕੁਆਲੀਫਾਈਡ ਕਲਾਇੰਟ ਹੈਗੇ ਜਿਹੜੇ ਇਹ ਪ੍ਰੋਪਰਟੀ ਇਮੀਡੀਏਟ ਉਹ ਲੀਜ਼ 'ਤੇ ਕਰ ਸਕਦੇ ਨੇ। ਅਗਰ ਤੁਸੀਂ ਇਸ ਨੂੰ ਲੀਜ਼ 'ਤੇ ਇਹੋ ਜਿਹੀ ਕੋਈ ਪ੍ਰੋਪਰਟੀ ਤੁਹਾਡੇ ਪਾਸ ਹੈ ਜਿੱਥੇ M2 ਜ਼ੋਨਿੰਗ ਦੇ ਨਾਲ 4,000 ਸਕੁਆਇਰ ਫੀਟ ਦੀ ਜਿਹੜੀ ਵਰਕਸ਼ਾਪ ਹੈ ਅਤੇ ਰਿਪੇਅਰ ਵਾਸਤੇ, ਪਲੱਸ 20+ ਟਰੱਕ ਟ੍ਰੇਲਰ ਦੀ ਪਾਰਕਿੰਗ ਨਾਲ ਅਟੈਚ

0: ਪੋਡਕਾਸਟ ਹੈ ਅਤੇ ਜ਼ਰੂਰ ਸਾਡੇ ਨਾਲ ਤੁਸੀਂ ਸੰਪਰਕ ਕਰ ਲੈਣਾ। 416-669-1379 ਟੈਲੀਫੋਨ ਨੰਬਰ ਹੈ। ਕਿਚਨਰ ਦੇ ਵਿੱਚ ਇੱਕ 4 ਬੈੱਡਰੂਮ 3.5 ਵਾਸ਼ਰੂਮ ਦੇ ਨਾਲ ਕੋਈ 3 ਸਾਲ ਪੁਰਾਣਾ ਘਰ ਹੈ। ਅਗਰ ਤੁਸੀਂ ਉਸਨੂੰ ਵੀ ਖਰੀਦਣਾ ਤਾਂ ਤਦ ਵੀ ਤੁਸੀਂ ਸਾਨੂੰ 416-669-1379 'ਤੇ ਸੰਪਰਕ ਕਰ ਸਕਦੇ ਹੋ। ਜੁੜੇ ਹੋਏ ਜੀ ਇਸ ਵੇਲੇ ਪ੍ਰੋਗਰਾਮ ਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ। ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਔਰ ਕ੍ਰਿਕਟ ਦੀ ਗੱਲ ਕਰੀਏ, IPL ਦੀ ਗੱਲ ਕਰ ਲਈਏ, ਅਤੇ ਅੱਜ ਪਹਿਲਾ ਮੈਚ ਜਿਹੜਾ ਰਾਜਸਥਾਨ ਰੋਇਲਸ ਐਂਡ ਮੁੰਬਈ ਇੰਡੀਅਨਸ ਦੇ ਦਰਮਿਆਨ ਖੇਡਿਆ ਗਿਆ, ਜਿਹਦੇ ਵਿੱਚ ਰਾਜਸਥਾਨ ਨੇ 205 ਦੌੜਾਂ 8 ਖਿਡਾਰੀਆਂ ਦੇ ਨੁਕਸਾਨ 'ਤੇ ਬਣਾਈਆਂ ਸਨ। ਔਰ ਮੁੰਬਈ ਵਾਲੇ ਜਿਹੜੇ 175 ਦੌੜਾਂ ਹੀ ਬਣਾ ਸਕੇ, 9 ਖਿਡਾਰੀ ਆਊਟ ਹੋਏ। 30 ਦੌੜਾਂ ਦੇ ਨਾਲ ਰਾਜਸਥਾਨ ਨੇ ਅੱਜ ਦਾ ਮੈਚ ਇਹ ਜਿੱਤ ਲਿਆ। ਅਤੇ ਇਸ ਵੇਲੇ ਦਿੱਲੀ ਅਤੇ ਕੋਲਕਾਤਾ ਦਾ ਮੁਕਾਬਲਾ ਚੱਲ ਰਿਹਾ ਜੀ। ਦਿੱਲੀ ਨੇ 203 ਦੌੜਾਂ 5 ਖਿਡਾਰੀਆਂ ਦੇ ਨੁਕਸਾਨ 'ਤੇ ਬਣਾਈਆਂ ਨੇ। 1.5 ਓਵਰਸ ਕੋਲਕਾਤਾ ਵੱਲ ਖੇਡ ਚੁੱਕੇ ਇਸ ਵੇਲੇ। 9 ਦੌੜਾਂ ਬਣੀਆਂ ਨੇ ਵਿਦਆਊਟ ਐਨੀ ਲੋਸ। ਸੋ 109 ਗੇਂਦਾਂ 'ਤੇ 195 ਦੌੜਾਂ ਦੀ ਜ਼ਰੂਰਤ ਹੈ ਅਗਰ ਕੋਲਕਾਤਾ ਅੱਜ ਦਾ ਮੈਚ ਜਿਹੜਾ ਜਿੱਤਣਾ ਚਾਹੁੰਦਾ। ਅਤੇ ਹੁਣ ਜਿਹੜੇ ਸੈਮੀ ਜਾਂ ਕੁਆਲੀਫਾਇਰ 1 ਕੁਆਲੀਫਾਇਰ 2 ਦੀ ਗੱਲ ਕਰ ਲਈਏ, ਤਾਂ ਉਹ ਹੁਣ ਉਹੀ ਗੇਮ ਜਿਹੜੀਆਂ ਆਉਂਦੇ ਹਫ਼ਤੇ ਰਹਿ ਗਈਆਂ ਨੇ ਜੀ, ਅਤੇ ਆਉਂਦੇ ਐਤਵਾਰ ਨੂੰ ਫਾਈਨਲ ਹੋ ਜਾਣਾ ਇਸ ਮੇਲੇ ਦਾ ਵੀ। ਦੇਖੋ ਕਿਹੜੀ ਟੀਮ ਇਸ ਵਾਰੀ ਜਿਹੜੀ ਆ ਉਹ ਚੈਂਪੀਅਨ ਬਣਦੀ ਹੈ। ਬਾਕੀ ਅਦਰਵਾਈਜ਼ ਜਿਵੇਂ ਲਾਸਟ ਵੀਕ ਵੀ ਅਸੀਂ ਗੱਲ ਕਰ ਰਹੇ ਸੀ ਕਿ ਕਮਰਸ਼ਲਾਈਜ਼ ਤਕਰੀਬਨ ਆਲਮੋਸਟ ਸਾਰੀਆਂ ਹੀ ਗੇਮਸ ਹੋ ਚੁੱਕੀਆਂ ਜੇ ਦੇਖਿਆ ਜਾਵੇ ਤਾਂ। ਲੇਕਿਨ ਜੋ IPL ਹੈ ਇਹ ਬਿਲਕੁਲ, ਕੱਲ੍ਹ ਵੀ ਅਸੀਂ ਕਿਤੇ ਬੈਠੇ ਸੀ ਅਤੇ ਇਹੀ ਗੱਲ ਚੱਲਦੀ ਸੀ ਕਿ ਕਹਿੰਦੇ ਕਿ ਜਿਹੜੇ ਚੰਗੇ ਬੋਲਰਸ ਹੈ ਉਹ ਤਿਆਰ ਨਹੀਂ ਕੀਤੇ ਜਾ ਰਹੇ, ਹੋ ਨਹੀਂ ਰਹੇ। ਤਾਂ ਗੱਲ ਇਹੀ ਚੱਲੀ ਕਿ ਜਿਹੜੀਆਂ ਛੋਟੀਆਂ ਗਰਾਊਂਡਸ ਹਰ ਗੇਂਦ 'ਤੇ ਬਾਉਂਡਰੀ ਦੀ ਜਿਹੜੀ ਉਮੀਦ ਰੱਖਦੇ ਨੇ ਜਿਹੜੇ ਬੈਟਸਮੈਨ ਨੇ, ਅਤੇ ਇਸ ਤਰ੍ਹਾਂ ਦੇ ਨਾਲ ਤੁਸੀਂ ਚੰਗੇ ਬੋਲਰਸ ਬੋਲਰ ਜਿਹੜੇ ਆ ਉਹ ਕ੍ਰੀਏਟ ਕਰਨ ਦੇ ਵਿੱਚ, ਜੋ ਜੇ ਅਸੀਂ ਪੈਟਰਨ ਜਦੋਂ ਦੇਖਦੇ ਹਾਂ ਤਾਂ ਇੱਕ ਵਨ ਡੇ 50 ਓਵਰਸ ਦਾ ਗੇਮ ਦਾ ਜਿਹੜਾ ਪੈਟਰਨ ਆ, ਜਾਂ ਇੱਕ ਟੈਸਟ ਕ੍ਰਿਕਟ ਹੈ ਉਹਦੇ 'ਚ ਜਿਹੜੀ ਉਹਨਾਂ ਦੀ ਟੈਕਨੀਕਸ ਨੇ ਉਹ ਸੁਧਰਦੀਆਂ ਨੇ, ਅਤੇ ਉੱਥੋਂ ਹੀ ਚੰਗੇ ਇੱਕ ਜਿਹੜਾ ਬੋਲਰ ਹੈ ਉਹ ਕ੍ਰੀਏਟ ਹੁੰਦੇ ਨੇ। ਸੋ ਜਿਹੋ ਜੀ ਜੋ ਇਹ 20 ਓਵਰਸ ਦੀ ਜਿਹੜੀ ਇਹ ਗੇਮ ਆ, ਇਹ ਸ਼ਾਇਦ ਬਹੁਤੇ ਜਿਹੜੇ ਇੱਥੇ, ਮੈਂ ਜੇ ਕੈਨੇਡਾ ਦੀ ਗੱਲ ਕਰਾਂ ਤਾਂ ਸ਼ਾਇਦ ਲੋਕਾਂ ਦਾ ਜਿਹੜਾ ਇੰਟਰਸਟ ਆ ਇਸ ਗੇਮ ਨੂੰ ਦੇਖਣ ਦਾ ਉਹ ਕਾਫੀ ਹੁਣ ਘੱਟ ਚੁੱਕਿਆ। ਜਿੱਥੇ ਵੀ ਜਿੰਨੀ ਕੁ ਵਾਰੀ ਜਿੰਨੇ ਕੁ ਲੋਕਾਂ ਦੇ ਨਾਲ ਮੇਰੀ ਗੱਲਬਾਤ ਹੋਈ ਆ, ਔਰ ਸਾਰਿਆਂ ਦਾ ਇਹੀ ਕਹਿਣਾ ਸੀ ਕਿ ਹਰ ਸਾਲ ਇਹ ਜਿਹੜਾ ਇੱਕ ਗੇਮਜ਼ ਨੂੰ ਦੇਖਣ ਦਾ, ਵਾਚ ਕਰਨ ਦਾ ਜਿਹੜਾ ਉਹਨਾਂ ਦਾ ਹੁੰਦੀ ਸੀ ਨਾ ਰੀਝ ਪਹਿਲਾਂ, ਕਿ ਬਹੁਤ ਜਦੋਂ ਕੁ ਸ਼ੁਰੂ ਹੋਈ ਹੈ IPL ਦੀ ਗੱਲ ਕਰ ਲਓ, ਅਤੇ ਉਦੋਂ ਬੜਾ ਕਰੇਜ਼ ਇੱਕ ਹੁੰਦਾ ਸੀ। ਭਾਵੇਂ ਕਿ ਹਾਲੇ ਵੀ ਤੁਸੀਂ ਦੇਖਦੇ ਹੋ ਕਿ ਉੱਥੇ ਸਟੇਡੀਅਮ ਸਾਰੇ ਤਕਰੀਬਨ ਹਰ ਗੇਮ 'ਤੇ ਫੁੱਲ ਹੁੰਦੇ ਨੇ, ਪਰ ਇੱਥੇ ਲੋਕਾਂ ਦਾ ਜਿਹੜਾ ਰੁਝਾਨ ਹੈ ਇਹਨਾਂ ਇਸ ਜਿਹੜਾ ਇਹ ਸੀਜ਼ਨ ਹੁੰਦਾ ਇਹਨੂੰ ਸ਼ਾਇਦ ਦੇਖਣ ਦਾ ਬਹੁਤ ਘੱਟ ਰਿਹਾ। ਅਗਰ ਤੁਸੀਂ ਕੋਈ ਗੱਲਬਾਤ ਇਸ ਸੰਬੰਧੀ ਵੀ ਕਰਨੀ ਹੋਵੇ ਤਾਂ ਡੈਫੀਨੇਟਲੀ ਸਾਨੂੰ 416-233-7378 ਜਾਂ 8293 'ਤੇ ਕਾਲ ਕਰਕੇ ਤੁਸੀਂ ਆਪਣੀ ਰਾਏ ਦੇ ਸਕਦੇ ਹੋ। ਪਰ ਬਹੁਤਾ ਜ਼ਿਆਦਾ ਮੈਂ ਨਹੀਂ ਚਾਹੁੰਦਾ ਕਿ ਇੱਥੇ ਆਪਾਂ ਕੋਈ ਗੱਲ ਕਰਨੀ ਆ, ਕਿਉਂਕਿ ਮੈਂ ਜਸਟ ਆਪਣਾ ਇੱਕ ਜਿਹੜਾ ਮੈਂ ਸੋਚ ਰੱਖਦਾ, ਜਾਂ ਮੈਂ ਜੋ ਵੀ ਦੋਸਤਾਂ ਮਿੱਤਰਾਂ ਦੇ ਨਾਲ ਜਦੋਂ ਵੀ ਗੱਲਬਾਤ ਕਰੀਦੀ ਹੈ, ਅਤੇ ਰੁਝਾਨ ਕੁਛ ਇਸ ਤਰ੍ਹਾਂ ਦਾ IPL ਨੂੰ ਲੈ ਕੇ। ਬਾਕੀ ਵੰਸ ਅਗੇਨ ਜੀ ਕਿ ਕਮਰਸ਼ਲਾਈਜ਼ ਇਹ ਜਿਹੜਾ ਕਮਰਸ਼ਲ ਯੁੱਗ ਹੈ ਹੁਣ, ਸੋ ਹਰ ਇੱਕ ਜਿਹੜੀ ਸੰਸਥਾ ਹੈ ਕੋਈ ਵੀ ਹੈ, ਚਾਹੇ ਉਹ ਸਪੋਰਟਸ ਨਾਲ ਜੁੜੀ ਹੋਈ ਹੈ ਜਾਂ ਕਿਸੇ ਹੋਰ ਵੀ ਕਿਸੇ ਕੰਮ ਕਾਜ ਦੇ ਨਾਲ, ਤੋਂ ਪੈਸੇ ਬਣਾਉਣ ਦੇ ਚੱਕਰ 'ਚ ਆ। ਕੱਲ੍ਹ ਜਿਵੇਂ ਸੋਕਰ ਦੀ ਗੇਮ ਇੰਗਲੈਂਡ ਦੇ ਵਿੱਚ, ਜਿਹੜੇ ਇੱਕ ਪ੍ਰੀਮੀਅਮ ਜਿਹੜੀ ਲੀਗ ਹੈ ਉਸ ਤੋਂ ਪਹਿਲਾਂ ਜਿਹੜਾ ਫਾਈਨਲ ਕੱਲ੍ਹ ਖੇਡਿਆ ਜਾ ਰਿਹਾ ਸੀ, ਜਿਹਦੇ ਵਿੱਚ ਤਕਰੀਬਨ 200+ million pounds ਉਸ ਟੀਮ ਨੇ ਜਿੱਤਣੇ ਸਨ, ਔਰ ਉਹ ਟੀਮ ਜਿੱਤੀ। ਐਕਸਟਰਾ ਟਾਈਮ ਜਿਹੜਾ ਦਿੱਤਾ ਜਾਂਦਾ 90 ਮਿੰਟ ਤੋਂ ਬਾਅਦ, ਕੁਝ ਇੱਕ ਜਿਹੜੀਆਂ ਇੰਜਰੀਜ਼ ਜਾਂ ਹੋਣ ਕਰਕੇ ਜਿਹੜੀ ਖੇਡ ਦੇ ਵਿੱਚ ਰੁਕਾਵਟ ਆਉਂਦੀ ਹੈ ਉਹਦਾ ਕਰਕੇ ਉਹ 8 ਮਿੰਟ ਦੀ ਜਿਹੜੀ ਐਕਸਟੈਂਸ਼ਨ ਸੀ ਉਹਦੇ ਵਿੱਚ ਪਹਿਲਾਂ ਦੋਹਾਂ ਟੀਮਾਂ ਦਾ ਕੋਈ ਵੀ ਗੋਲ ਨਹੀਂ ਸੀਗਾ, ਲੇਕਿਨ ਉਸ ਤੋਂ ਬਾਅਦ ਜਿੱਤਣ ਵਾਲੀ ਟੀਮ ਨੇ ਇੱਕ ਗੋਲ ਕਰਕੇ ਉਹ ਜਿਹੜਾ $200+ million ਉਹ ਉਸ ਓਨਰ ਨੂੰ ਕਹਿ ਲਈਏ ਟੀਮ ਦੇ ਨੂੰ, ਜਾਂ ਫਿਰ ਉਹ ਜਿਹੜੀ ਵੀ ਆਰਗੇਨਾਈਜੇਸ਼ਨ ਹੈ ਉਹ ਇੱਕ ਬਹੁਤ ਵੱਡੀ ਅਮਾਊਂਟ ਇੰਗਲੈਂਡ ਦੇ ਵਿੱਚ ਸਭ ਤੋਂ ਵੱਧ ਜੇ ਉਸ ਅਮਾਊਂਟ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਅਤੇ ਉਸ ਗੇਮ 'ਤੇ ਜਿਹੜੇ ਉਹ ਜਿੱਤੇ ਜਾਂਦੇ ਨੇ ਅਤੇ ਹੁਣ ਉਸ ਟੀਮ ਨੇ ਅੱਗੇ ਜਿਹੜੀ ਪ੍ਰੀਮੀਅਰ ਲੀਗ ਦੇ ਵਿੱਚ ਚੱਲ ਜਾਣਾ। ਸੋ ਇਸ ਕਰਕੇ ਪੈਸੇ ਦੀ ਦੌੜ ਆ ਜੀ, ਕਿਤੇ ਵੀ ਤੁਸੀਂ ਦੇਖੋ। ਅਤੇ ਜੇ ਮੈਂ ਗੱਲ ਕੀਤੀ ਸੀ ਕਿ ਹਰ ਇੱਕ ਗੇਮ ਨੂੰ ਮੈਨੀਪੁਲੇਟ ਜਿਹੜਾ ਉਹ ਕੀਤਾ ਜਾ ਰਿਹਾ ਅੱਜ ਕੱਲ੍ਹ, ਤੁਸੀਂ ਕੋਈ ਵੀ ਪਲੇ ਆਫਸ ਦੀ ਗੱਲ ਕਰ ਲਓ, ਕਿਉਂਕਿ ਜਦੋਂ ਟਿਕਟਸ ਜਾਂ ਰੈਵੇਨਿਊ ਦੀ ਜਦੋਂ ਗੱਲ ਆਉਂਦੀ ਹੈ ਅਤੇ ਉਹ ਕੋਸ਼ਿਸ਼ ਇਹੀ ਹੁੰਦੀ ਹੈ ਕਿ ਹਰ ਇੱਕ ਜਿਹੜਾ ਉਹ ਪਲੇ ਆਫਸ ਦਾ ਜਿਹੜਾ ਦੌਰ ਹੈ ਉਹ 7 ਗੇਮਸ ਦਾ, ਜਿਹੜਾ ਜੇ ਉਹ ਇੱਕ ਟੀਮ ਪਹਿਲਾਂ 3 ਗੇਮਸ ਲਗਾਤਾਰ ਜਿੱਤ ਰਹੀ ਹੈ ਅਤੇ ਉਸ ਤੋਂ ਬਾਅਦ ਫਿਰ ਉਹਦੇ 'ਚ ਖੜੋਤ ਆ ਜਾਂਦੀ ਹੈ। ਖੜੋਤ ਇਨ ਦਾ ਸੈਂਸ ਕਿ ਦੂਜੀ ਟੀਮ ਜਿਹੜੀ ਆ ਉਹ ਜਿੱਤਣ ਲੱਗ ਪੈਂਦੀ ਹੈ। ਹੋਣਾ ਤਾਂ ਨੈਚੁਰਲੀ ਸਾਰਾ ਕੁਛ ਹੋਣਾ ਚਾਹੀਦਾ, ਪਰ ਉਹ ਕੋਈ ਨਾ ਕੋਈ ਤਾਂ ਜ਼ਰੂਰ ਪਿੱਛੇ ਉਸ 'ਤੇ ਖੇਡ ਰਿਹਾ ਕਿ ਜੇ ਉਹ ਨਹੀਂ, ਜੇ ਚੌਥੀ ਗੇਮ 'ਤੇ ਗੱਲ ਖਤਮ ਹੋ ਜਾਣੀ ਹੈ ਤਾਂ ਫਿਰ ਜਿਹੜੀ ਉਹ 3 ਗੇਮਸ ਉਹ ਰੈਵੀਨਿਊ ਇਕੱਠਾ ਹੋਣਾ ਉਹ ਫਿਰ ਗੁਆਚ ਜਾਂਦਾ ਜੀ, ਉਹ ਮਿਸ ਹੋ ਜਾਂਦਾ। ਸੋ ਮਿਸ ਹੋਣ ਨਹੀਂ ਦਿੱਤਾ ਜਾਂਦਾ, ਉਹ ਆਲਵੇਜ਼ ਜਿਹੜੀ ਹੈ ਜਦੋਂ ਕੋਈ ਵੀ ਤੁਸੀਂ ਦੇਖੋਗੇ ਗੇਮ ਅਤੇ ਉਹ ਫਾਈਨਲ ਜਿਹੜਾ ਤਕਰੀਬਨ ਪਹੁੰਚ ਜਾਂਦਾ ਹੈ ਉਸ ਦੌਰ 'ਤੇ ਜਿੱਥੇ ਉਹ ਇਹ ਜਿਹੜੀਆਂ ਔਰਗੇਨਾਈਜੇਸ਼ਨਸ ਨੇ ਉਹ ਲਿਜਾਣਾ ਚਾਹੁੰਦੀਆਂ ਨੇ। ਔਰ ਇਸੇ ਤਰ੍ਹਾਂ ਦੀ ਜਿਹੜੀ ਅੱਜ ਕੱਲ੍ਹ ਚੇਂਜਿਸ ਜਾਂ ਮੈਨੀਪੁਲੇਟ ਕਰਨ ਵਾਲੀ ਜਿਹੜਾ ਦੌਰ ਹੈ ਉਹ ਮਾਰਕੀਟ ਦੇ ਵਿੱਚ ਵੀ, ਜੇ ਸਟਾਕ ਮਾਰਕੀਟ ਦੀ ਗੱਲ ਲੈ ਲਓ, ਪਿਛਲੇ ਤਕਰੀਬਨ ਆਹ 3-4 ਮਹੀਨੇ ਤੋਂ ਜਦੋਂ ਤੋਂ US ਇਜ਼ਰਾਇਲ ਅਤੇ ਇਰਾਨ ਦੀ ਜਿਹੜੀ ਵਾਰ ਹੈ ਉਹ ਚੱਲ ਰਹੀ ਹੈ ਅਤੇ ਹਰ ਤੀਜੇ ਚੌਥੇ ਦਿਨ ਤੁਸੀਂ ਨਿਊਜ਼ ਸੁਣਦੇ ਹੋ। ਅੱਜ ਵੀ ਜਿਵੇਂ ਹੁਣ ਨਿਊਜ਼ ਹਾਈਲਾਈਟ ਹੋ ਰਹੀ ਹੈ ਕਿ ਡੋਨਲਡ ਟਰੰਪ ਸਾਹਿਬ ਕਹਿ ਰਹੇ ਨੇ ਕਿ ਸਾਡੀ ਜਿਹੜੀ ਗੱਲਬਾਤ ਹੈ ਇਰਾਨ ਦੇ ਨਾਲ ਉਹ ਆਖਰੀ ਸ਼ੋਹਾਂ 'ਤੇ ਨੇ, ਹੁਣ ਆਖਰੀ ਦੌਰ ਦੇ ਵਿੱਚ ਪਹੁੰਚ ਚੁੱਕੀ ਹੈ। ਸੋ ਜਦੋਂ ਇਸ ਤਰ੍ਹਾਂ ਦੀ ਖਬਰ ਸੋਸ਼ਲ ਮੀਡੀਆ 'ਤੇ ਜਦੋਂ ਰਿਫਲੈਕਟ ਕਰਦੀ ਹੈ ਅਤੇ ਉਹਦਾ ਅਸਰ ਜਿਹੜਾ ਫਿਰ ਮਾਰਕੀਟ 'ਤੇ ਪੈਂਦਾ ਹੈ, ਉਹ ਪੋਜ਼ਿਟਿਵ ਤੁਹਾਨੂੰ ਟ੍ਰੈਂਡ ਜਿਹੜਾ ਦੇਖਣ ਨੂੰ ਮਿਲਦਾ ਅਤੇ ਅਗਲੇ ਹੀ ਦਿਨ ਫਿਰ ਕਹਿ ਦਿੱਤਾ ਜਾਂਦਾ ਕਿ ਨਹੀਂ ਜੀ, ਇਹ ਕਿਸੇ ਵਜ੍ਹਾ ਕਰਕੇ ਉਹ ਸਿਰੇ ਗੱਲ ਨਹੀਂ ਚੜ੍ਹ ਸਕੀ ਅਤੇ ਫਿਰ ਜਿਹੜਾ ਟ੍ਰੈਂਡ ਹੈ ਉਹ ਬਦਲ ਜਾਂਦਾ ਹੈ। ਸੋ ਮੈਨੂੰ ਲੱਗਦਾ ਹੈ ਕਿ ਜਿਹੜੇ ਡੋਨਲਡ ਟਰੰਪ ਸਾਹਿਬ ਨੇ ਉਹ ਇੱਕ ਬਿਜ਼ਨਸ ਪਰਸਨ ਰਹੇ ਨੇ ਸ਼ੁਰੂ ਤੋਂ ਹੀ, ਅਤੇ ਉਹ ਖੁਦ ਅਤੇ ਜਿੰਨੇ ਕੁ ਉਹਨਾਂ ਦੇ ਆਪਣੇ ਚਹੇਤੇ ਨੇ ਉਹਨਾਂ ਵਾਸਤੇ ਸਟਾਕ ਮਾਰਕੀਟ ਦੇ ਵਿੱਚ ਮਨੀ ਬਣਾਉਣ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਜਿਹੜਾ ਸਹਾਈ ਸਿੱਧ ਹੋ ਰਹੇ ਨੇ। ਔਰ ਹਰ ਇੱਕ ਜਦੋਂ ਤੁਸੀਂ ਕੋਈ ਵੀ ਗੱਲਬਾਤ, ਚਾਹੇ ਹੋ ਐਨਵੀਡੀਆ ਦੀ ਕਰ ਲਓ ਜਾਂ ਕਿਸੇ ਵੀ ਸਟਾਕ ਦੀ ਗੱਲ ਕਰ ਲਓ, ਪਹਿਲੇ ਦਿਨ ਜਦੋਂ ਉਹ ਮਾਰਕੀਟ ਦੇ ਵਿੱਚ ਪ੍ਰਾਈਸ ਉਸ ਦੀ ਵੱਧਦੀ ਆ ਅਤੇ ਨੈਕਸਟ ਡੇ ਹੀ ਜਿਹੜਾ ਬਿਆਨ ਹੈ ਉਹ ਜਾਣੀ ਕਿ ਇਨ ਦਾ ਫੇਵਰ ਆਫ ਉਹ ਸਟਾਕ ਦੇ ਵਿੱਚ ਉਹ ਟਰੰਪ ਸਾਹਿਬ ਦਾ ਆਉਂਦਾ। ਪਿਛਲੇ ਇਸ ਦੌਰ ਦੇ ਵਿੱਚ ਜਿਸ ਦੌਰ ਦੀ ਮੈਂ ਗੱਲ ਕਰ ਰਿਹਾ ਅਤੇ ਤੁਸੀਂ ਦੇਖੋਗੇ ਤਾਂ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਕਿਵੇਂ ਮਾਰਕੀਟ ਜਿਹੜੀ ਹੈ ਉਹ ਮੈਨੀਪੁਲੇਟ ਕਰਕੇ ਜਿਹੜੇ ਆਪਣੇ ਹੀ ਚਹੇਤਿਆਂ ਦੇ ਵਾਸਤੇ ਜਿਹੜੀ ਉਹ ਪੋਜ਼ਿਟਿਵਲੀ ਕੰਮ ਕਰ ਰਹੀ ਹੈ ਸ਼ਾਇਦ, ਅਤੇ ਕਿਉਂਕਿ ਆਮ ਪਬਲਿਕ ਨੂੰ ਇਸ ਇਹ ਜਿਹੜੇ ਨੁਕਤੇ ਨੇ ਉਹਨਾਂ ਦਾ ਸ਼ਾਇਦ ਪਤਾ ਲਗਾਉਣਾ ਜਿਹੜਾ ਉਹ ਬੜਾ ਮੁਸ਼ਕਲ ਹੁੰਦਾ। ਸੋ ਇਸੇ ਕਰਕੇ ਹੀ ਜੇ ਹੁਣ ਤੁਸੀਂ ਦੇਖੋਗੇ ਅੱਜ ਵਾਲੀ ਨਿਊਜ਼, ਮੈਨੂੰ ਲੱਗਦਾ ਹੈ ਕਿ ਕੱਲ੍ਹ ਨੂੰ ਇਹਦਾ ਪਾਸਾ ਫਿਰ ਪਲਟ ਜਾਣਾ ਕਿ ਨਹੀਂ ਜੀ, ਕਿਸੇ ਵਜ੍ਹਾ ਕਰਕੇ ਜਿਹੜੀ ਸਾਡੀ ਇਹ ਗੱਲਬਾਤ ਹੈ ਉਹ ਸਿਰੇ ਨਹੀਂ ਚੜ੍ਹ ਸਕੀ। ਅਤੇ ਜਿਸ ਦੇ ਨਾਲ ਨਾਲ ਹੁਣ ਜੇ ਤੁਸੀਂ ਪ੍ਰਾਈਸਿਸ ਦੀ ਗੱਲ ਕਰ ਲਓ, ਚਾਹੇ ਉਹ ਗਰੋਸਰੀ ਪ੍ਰਾਈਸਿਸ ਆਫ ਕੋਰਸ, ਕਿਉਂਕਿ ਜਦੋਂ ਟਰਾਂਸਪੋਰਟੇਸ਼ਨ ਮਹਿੰਗੀ ਹੁੰਦੀ ਹੈ, ਤੁਸੀਂ ਅੱਜ ਕਿਸੇ ਵੀ ਟਰਾਂਸਪੋਰਟਰ ਦੇ ਨਾਲ ਗੱਲ ਕਰਕੇ ਦੇਖ ਲਓ ਜਾਂ ਕਿਸੇ ਵੀ ਓਨਰ ਆਪਰੇਟਰ ਦੇ ਨਾਲ ਗੱਲ ਕਰਕੇ ਦੇਖ ਲਓ, ਜਿੱਥੇ ਡੀਜ਼ਲ ਹੈ ਉਹ $2+ ਪਰ ਲੀਟਰ ਤੁਹਾਨੂੰ ਮਿਲ ਰਿਹਾ, ਲੇਕਿਨ ਦੂਸਰੇ ਪਾਸੇ ਜਿਹੜੇ ਕਿਰਾਏ ਨੇ ਜੋ ਇੱਕ ਲੋਡ ਦਾ ਜੋ ਵੀ ਚਾਰਜ ਜਿਹੜੇ ਟਰੱਕਰਸ ਹੈ ਉਹ ਕਰਦੇ ਨੇ ਪਿਛਲੇ ਸਾਲ ਦੇ ਵਿੱਚ ਕੀਤਾ ਜਾਂ ਇਸ ਸਾਲ, ਉਹਦੇ 'ਚ ਸ਼ਾਇਦ ਕੋਈ ਵੀ ਬਹੁਤਾ ਵਾਧਾ ਨਹੀਂ ਹੋਇਆ, ਲੇਕਿਨ ਡੀਜ਼ਲ ਜਿਹੜਾ ਉਹ ਇਸ ਵੇਲੇ ਉਹ ਲੱਕ ਤੋੜ ਰਿਹਾ। ਸੋ ਹੁਣ ਉਹਦੀਆਂ ਪ੍ਰਾਈਸਿਸ, ਜੇ ਕਰੂਡ ਦੀ ਗੱਲ ਕਰ ਲਓ, ਜੇ ਸਾਡੇ ਇੱਥੇ ਨੌਰਥ ਅਮੈਰੀਕਨ ਕਰੂਡ ਦੀ ਗੱਲ ਕਰ ਲਓ ਕਿ ਕਿੰਨਾ ਕੁ ਜਿਹੜਾ ਕਰੂਡ ਹੈ ਉਹ ਉਸ ਸਾਈਡ ਤੋਂ ਆ ਰਿਹਾ ਸਾਡੇ ਅਮੈਰੀਕਾ ਦੇ ਵਿੱਚ ਜਾਂ ਸਾਡੇ ਕੈਨੇਡਾ ਦੇ ਵਿੱਚ ਜਾਂ ਪੂਰੇ ਨੌਰਥ ਅਮੈਰੀਕਾ ਦੇ ਵਿੱਚ, ਅਤੇ ਕਿੰਨੀ ਪਰਸੈਂਟੇਜ ਜਿਹੜੀ ਆ ਇੱਥੋਂ ਦੀ ਪ੍ਰੋਡਕਸ਼ਨ ਹੈ, ਚਾਹੇ ਉਹ ਕੱਚਾ ਤੇਲ ਜਿਹੜੇ ਕੈਨੇਡਾ ਦਾ ਰਿਫਾਈਨ ਆ ਯੂ ਐੱਸ 'ਚ ਹੁੰਦਾ ਸਾਨੂੰ ਫਿਰ ਵਾਪਸ। ਹੁਣ ਇਸ ਵੇਲੇ ਯੂ ਐੱਸ ਦੇ ਵਿੱਚ ਵੀ ਜਿਹੜੀ ਹੈ ਪਰ ਗੈਲਨ ਜਿਹੜੀ ਪ੍ਰਾਈਸ ਆ ਉਹ ਤਕਰੀਬਨ ਪੂਰੇ ਦੇਸ਼ ਦੇ ਵਿੱਚ $5 ਪਲੱਸ ਜਾਂ $5 ਦੇ ਆਸ ਪਾਸ ਜਿਹੜੀ ਇਸ ਵੇਲੇ ਘੁੰਮ ਰਹੀ ਹੈ, ਅਤੇ ਉਹੀ ਪ੍ਰਾਈਸ ਜੇ ਤੁਸੀਂ ਕੈਲੀਫੋਰਨੀਆ ਦੇ ਵਿੱਚ ਦੇਖੋਗੇ ਤਾਂ ਉਹ $6 ਤੱਕ ਵੀ ਪਰ ਗੈਲਨ ਜਿਹੜੀ ਉਹ ਪਹੁੰਚ ਗਈ ਹੈ। ਜਦਕਿ ਬਹੁਤ ਸਾਰੀਆਂ ਅਜਿਹੀਆਂ ਸਟੇਟਸ ਸਨ ਜਿੱਥੇ ਜਿਹੜੀ ਗੈਲਨ ਦੀ ਪ੍ਰਾਈਸ ਤਕਰੀਬਨ $2.5 ਤੋਂ ਵੀ ਥੱਲੇ $2.30-$2.40 US ਇਸ ਇੱਥੇ ਕਿ ਜਿਹੜੀ ਉਹ ਰਹਿ ਰਹੀ ਸੀ। ਸੋ ਉਹ ਇਹਦਾ ਅਸਰ ਜਿਹੜਾ ਉਹ ਇਕੱਲਾ ਸਾਡੇ ਇੱਥੇ ਕੈਨੇਡਾ 'ਤੇ ਨਹੀਂ, ਪੂਰੇ ਜੇ ਦੁਨੀਆ ਭਰ ਦੇ ਉੱਤੇ ਤਾਂ ਪਿਆ ਹੀ ਪਿਆ, ਪਰ ਸਾਡੇ ਇੱਥੇ ਨੌਰਥ ਅਮੈਰੀਕਾ ਦੇ ਵਿੱਚ ਉਹ ਯੂ ਐੱਸ ਇਨਕਲੂਡਿੰਗ ਯੂ ਐੱਸ ਹਰ ਇੱਕ ਨੂੰ ਸਾਨੂੰ ਦੇਖਣ ਨੂੰ ਮਿਲ ਰਿਹਾ। ਸੋ ਹੁਣ ਉਹਦੇ ਨਾਲ ਨਾਲ ਕਈ ਪ੍ਰਾਈਸਿਸ ਮੈਂ ਦੇਖਦਾ ਸੀ, ਮੈਨੂੰ ਲੱਗਦਾ ਕਿ ਬਹੁਤੇ ਦੋਸਤ ਮਿੱਤਰ ਜਿਹੜੇ ਆ ਉਹ ਹਾਮੀ ਭਰਨਗੇ ਇਸ ਦੇ ਨਾਲ। ਜੇ ਸਾਡੇ ਇੱਥੇ ਰੈਸਟੋਰੈਂਟਸ ਦੀ ਗੱਲ ਆਪਾਂ ਕਰ ਲਈਏ, ਖਾਸ ਕਰਕੇ ਜਿਹੜੇ ਸਾਡੇ ਇੰਡੀਅਨ ਰੈਸਟੋਰੈਂਟਸ ਨੇ, ਜੇ ਉਹਨਾਂ ਦੀ ਗੱਲ ਕਰੀਏ, ਭਾਵੇਂ ਜੇ ਪ੍ਰਾਈਸਿਸ ਦੀ ਆਪਾਂ ਗੱਲ ਕਰਦੇ ਹਾਂ, ਤਾਂ ਕੰਸਟਰਕਸ਼ਨ ਦੇ ਵਿੱਚ ਵੀ ਜਿਹੜੀਆਂ ਪ੍ਰਾਈਸਿਸ ਆ ਉਹ ਜਦੋਂ ਕੋਵਿਡ ਵੇਲੇ ਜਿਹੜੀ ਟਿੰਬਰ ਸੀ ਜਾਂ ਹੋਰ ਜਿਹੜਾ ਕੰਸਟਰਕਸ਼ਨ ਦਾ ਸਮਾਨ ਸੀ ਉਹ ਮਹਿੰਗਾ ਹੋ ਕੇ ਸਸਤਾ ਵੀ ਹੋਇਆ, ਪਰ ਜਦੋਂ ਪ੍ਰਾਈਸਿਸ ਉੱਪਰ ਚਲੇ ਗਈਆਂ ਉਹ ਪ੍ਰਾਈਸਿਸ ਉੱਥੇ ਟਿਕ ਗਈਆਂ। ਸਾਰੇ ਹੀ ਕੰਟਰੈਕਟਰਸ ਨੇ ਇਨਕਲੂਡਿੰਗ ਵੈਲਡਰਸ ਕਿ ਸਮਾਨ ਬਹੁਤ ਮਹਿੰਗਾ ਹੋ ਗਿਆ ਜੀ, ਉਹਦਾ ਕਰਕੇ ਜਿਹੜੀਆਂ ਪ੍ਰਾਈਸਿਸ ਅੱਪ ਨੇ। ਹੁਣ ਇਸੇ ਤਰ੍ਹਾਂ ਦੀ ਐਗਜ਼ਾਮਪਲ ਜੇ ਮੈਂ ਇੰਡੀਅਨ ਰੈਸਟੋਰੈਂਟਸ ਹੀ ਤਾਂ ਕਰ ਰਿਹਾ, ਇੱਕ ਬੜੀ ਕਾਮਨ ਜਿਹੜੀ ਸ਼ਾਇਦ ਸਾਰੀ ਦੁਨੀਆ ਹੀ ਮੇਰਾ ਖਿਆਲ ਬਹੁਤ ਲਾਈਕ ਕਰਦੀ ਹੈ ਕਿ ਸਮੋਸੇ ਜਿਹੜੇ ਨੇ ਉਹ ਕਿਸੇ ਕੋਲ ਵੀ ਗੱਲ ਕਰ ਲਓ ਅਤੇ ਉਹ ਬੜੇ ਸਵਾਦ ਦੇ ਨਾਲ ਹਰ ਇੱਕ ਇਨਸਾਨ ਜਿਹੜਾ ਉਹ ਸਮੋਸੇ ਆ ਉਹਨਾਂ ਦਾ ਸ਼ੌਕੀਨ ਹੁੰਦਾ। ਸੋ ਜੇ ਆਪਾਂ ਕੋਵਿਡ ਤੋਂ ਪਹਿਲਾਂ ਦੀ ਜਾਂ 2019 ਦੀ ਗੱਲ ਕਰ ਲਈਏ, ਸਾਰੇ ਹੀ ਰੈਸਟੋਰੈਂਟਸ ਤਕਰੀਬਨ $1 ਦੇ 3 ਸਮੋਸੇ, ਕੋਈ 4 ਵੀ ਦੇਈ ਜਾਂਦਾ ਸੀ, ਕੋਈ 5 ਵੀ ਦੇਈ ਜਾਂਦਾ ਸੀ ਮੇਰੇ ਖਿਆਲ, ਜਾਂ ਤਾਂ ਫਿਰ ਉਹ ਸਾਈਜ਼ 'ਤੇ ਵੀ ਡਿਪੈਂਡ ਸੀਗਾ। ਅਤੇ ਅੱਜ ਤੁਸੀਂ ਦੇਖ ਲਓ ਕਿ ਉਹੀ ਸਮੋਸਾ ਜਿਹੜਾ ਤੁਹਾਨੂੰ ਉਹ ਤਕਰੀਬਨ ਹਰ ਰੈਸਟੋਰੈਂਟ ਤੋਂ, ਮੈਂ ਮੁਆਫ਼ੀ ਚਾਹੂੰਗਾ ਜੀ ਜੇ ਕਿਸੇ ਰੈਸਟੋਰੈਂਟ ਓਨਰ ਨੂੰ ਮੇਰੀ ਗੱਲ ਦਾ ਲੱਗੇ ਵੀ ਹਾਂ ਮੈਂ ਕੁਛ ਗਲਤ ਕਹਿ ਰਿਹਾ, ਤਾਂ ਉਹ ਜ਼ਰੂਰ ਮੈਨੂੰ ਕਲੀਅਰ ਕਰ ਸਕਦੇ ਨੇ ਕਿ ਹੋਰ ਕਿਹੜੀਆਂ ਕਿਹੜੀਆਂ ਕੋਸਟ ਜਿਹੜੀਆਂ ਉਹਨਾਂ ਦੀਆਂ ਵਧੀਆਂ ਨੇ। ਉਹ ਜਿਹੜੇ 3 ਜਾਂ 4 ਸਮੋਸਿਆਂ ਵਾਲੀ ਗੱਲ ਸੀ ਉਹ ਹੁਣ $1 ਦਾ ਇੱਕ ਸਮੋਸਾ ਇਸ ਵੇਲੇ ਤੁਹਾਨੂੰ ਮਿਲਦਾ, ਲੇਕਿਨ ਜਿਹੜਾ ਇੱਕ ਆਲੂਆਂ ਦਾ ਬੈਗ ਆ ਉਹ ਮੇਰਾ ਖਿਆਲ ਅੱਜ ਤੋਂ 5 ਸਾਲ ਵੀ ਸ਼ਾਇਦ ਉਨੇ ਕੁ ਦਾ ਮਿਲਦਾ ਸੀ, ਅਤੇ ਅੱਜ ਵੀ ਬਹੁਤਾ ਫਰਕ ਨਹੀਂ ਹੋਣਾ, ਕੋਈ 50 ਸੈਂਟ ਜਾਂ ਕਿਤੇ ਪੂਰੇ ਬੈਗ 'ਤੇ $1 ਦਾ ਫਰਕ ਹੋਏਗਾ। ਅਦਰਵਾਈਜ਼ ਕਿਉਂਕਿ ਉਹ ਜਿਹੜੇ ਆਲੂ ਨੇ ਉਹ ਜਿਸ ਫਾਰਮ ਤੋਂ ਆ ਰਹੇ ਨੇ ਜਾਂ ਜਿਹੜਾ ਫਾਰਮਰ ਉਹਨੂੰ ਪ੍ਰੋਡਿਊਸ ਕਰ ਰਿਹਾ, ਕਿਉਂਕਿ ਉਹਨੂੰ ਉਸ ਦਾ ਕੋਈ ਫਾਇਦਾ ਨਹੀਂ ਹੋਇਆ, ਉਹ ਤਾਂ ਉਹਨਾਂ ਦੀ ਫਸਲ ਤਾਂ ਉਹ ਪਹਿਲਾਂ ਵੀ ਉਹਨੇ ਨੂੰ ਵੇਖਦਾ ਸੀ, ਅੱਜ ਵੀ ਉਹਨਾਂ ਨੂੰ ਵੇਖਦਾ, ਅਤੇ ਅੱਜ ਸਾਨੂੰ ਵੀ ਉਹ ਮਾਰਕੀਟ 'ਚ ਜਿਹੜਾ ਇੱਕ ਆਲੂਆਂ ਦਾ ਬੈਗ ਹੈ ਸ਼ਾਇਦ ਉਹ ਉਨੇ ਕੁ ਦਾ ਹੀ ਮਿਲਦਾ ਹੈ ਉਹ। ਪਲੱਸ ਉਸ ਤੋਂ ਬਾਅਦ ਜਿਹੜੀ ਜਦੋਂ ਆਪਾਂ ਲੇਬਰ ਦੀ ਗੱਲ ਕਰਦੇ ਹਾਂ ਕਿ ਸਾਡੇ ਜਿਹੜੇ ਰੈਸਟੋਰੈਂਟ ਇੰਡੀਅਨ ਰੈਸਟੋਰੈਂਟਸ ਓਨਰਸ ਨੇ ਜਿੱਥੋਂ ਇਹ ਪ੍ਰੋਡਕਸ਼ਨ ਸਮੋਸਿਆਂ ਦੀ ਹੁੰਦੀ ਹੈ, ਕੀ ਉਹਨਾਂ ਨੇ ਉਹ ਜਿਹੜੇ ਵਰਕਰਸ ਨੇ ਕੀ ਉਹਨਾਂ ਦੀ ਉਹ ਤਨਖਾਹ ਜਿਹੜੀ ਹੈ ਉਹ ਇਸ ਲੈਵਲ ਤੱਕ ਵਧਾ ਦਿੱਤੀ ਹੈ ਕਿ ਉਹਨਾਂ ਦਾ ਖਰਚਾ ਇਸ ਪਾਸੇ ਨੂੰ ਰਿਫਲੈਕਟ ਹੋ ਕੇ ਪ੍ਰਾਈਸਿਸ ਵਧਣ ਦੇ ਵਿੱਚ ਉਹਨਾਂ ਦਾ ਵੀ ਕੋਈ ਅਸਰ ਜਿਹੜਾ ਹੋ ਰਿਹਾ। ਜੇ ਕੋਈ ਇਨਸਾਨ ਕੋਈ ਵੀ ਜੇ ਕੰਮ ਉਦੋਂ ਵੀ ਉੱਥੇ ਇਹੀ ਕਰਦਾ ਸੀ ਅੱਜ ਵੀ ਕਰਦਾ, ਅਤੇ ਕੀ ਕਿਉਂਕਿ ਮੈਨੂੰ ਜਿੱਥੋਂ ਕੁ ਤੱਕ ਲੱਗਦਾ ਕਿ ਬਹੁਤ ਸਾਰੀਆਂ ਸਾਡੀਆਂ ਜਿਹੜੀਆਂ ਬੀਬੀਆਂ ਨੇ ਉਹ ਇਹੋ ਜਿਹੀ ਜੋਬ ਜਿਹੜੀ ਉਹ ਅਕਸਰ ਰੈਸਟੋਰੈਂਟਸ ਦੇ ਵਿੱਚ ਕਰ ਰਹੀਆਂ ਨੇ, ਅਤੇ ਉਹਨਾਂ ਨੂੰ ਤਾਂ ਸ਼ਾਇਦ ਬਚਵੇਂ ਜਿਹੜੇ ਡੋਲਰਸ ਨੇ ਪਰ ਡੇ ਦੇ ਉਦੋਂ ਵੀ ਉਨੇ ਕੀ ਮਿਲਦੇ ਸੀ ਅਤੇ ਉਹ ਅੱਜ ਵੀ ਉਨੇ ਕੀ ਮਿਲਦੇ ਨੇ। ਅਤੇ ਦੂਸਰੇ ਪਾਸੇ ਜਦੋਂ ਆਪਾਂ ਇਸ ਪਾਸੇ ਦੀ ਜਦੋਂ ਇੱਕ ਕੰਜ਼ਿਊਮਰ ਜਿਹੜਾ ਉਹ ਬਾਏ ਕਰਨ ਜਾਂਦਾ ਅਤੇ ਉਹਨੂੰ ਉਹ ਜਿਹੜਾ ਉਹ 3 ਮਿਲਦੇ ਸੀ ਜਾਂ 4 ਮਿਲਦੇ ਸੀ ਅਤੇ ਅੱਜ 1 ਮਿਲ ਰਿਹਾ, ਅਤੇ ਗੱਲ ਕਿੱਥੇ ਕੁ ਜਾ ਕੇ ਇਹ ਜਿਹੜੀ ਅਸੀਂ ਪ੍ਰਾਈਸਿਸ ਵਧਾਈਆਂ ਨੇ ਕਿਸ ਬੇਸ 'ਤੇ ਵਧਾਈਆਂ ਨੇ? ਅਗਰ ਜ਼ਰੂਰ ਤੁਹਾਡੇ ਪਾਸ ਇਨਫੋਰਮੇਸ਼ਨ ਹੋਵੇ ਤਾਂ ਮੈਂ ਚਾਹੁੰਦਾ ਹਾਂ ਕਿ ਉਹ ਸਾਂਝੀ ਜ਼ਰੂਰ ਕਰਿਓ। ਮੁੰਜਲ ਬਲਰਾਜ ਜੀ ਆਏ ਨੇ ਜੀ ਆਪਣੇ ਨਾਲ, ਸੋ ਦੇਖਦੇ ਹਾਂ ਕੀ ਕਹਿਣਾ ਚਾਹੁੰਦੇ। ਬਲਰਾਜ ਜੀ ਤੁਹਾਡਾ ਨਾਮ ਇਹੀ ਹੈ ਜੀ?
1: ਪੁਰਾਣੇ ਬੰਦੇ ਤੋਂ ਗੱਲਾਂ ਸੁਣਨੇ ਜੇ ਕਿ ਜੀ ਉਦੋਂ ਰੇਟ ਵੀ ਬਹੁਤ ਘੱਟ ਹੁੰਦੇ ਸੀਗੇ ਲੇਬਰ ਦੇ ਤੇ ਹੁਣ ਅੱਜ ਕੱਲ ਫੈਕਟਰੀਆਂ ਚ 18-17 ਤਾਂ ਆਮ ਹੀ ਹੋਏ ਵੀ ਆ ਉਦੋਂ ਕਹਿੰਦੇ 7-8-9-10-10-40 ਤੇ ਤਾਂ ਮੈਂ ਕੰਮ ਕਰਿਆ ਵਾ
0: ਜੀ ਜੀ
1: ਤੇ ਇਸ ਕਰਕੇ ਚਲੋ ਮਾੜਾ ਮੋਟਾ ਹੈ ਵੀ ਮਹਿੰਗਾਈ ਪਰ ਥੋੜਾ ਬੜਾ ਇੱਧਰ ਆਪਾਂ ਨੂੰ ਉੱਧਰ ਵੀ ਫਰਕ ਪੈਂਦਾ ਵਾ ਤੇ ਬਾਈ ਜੀ ਕਿਸੇ ਨੂੰ ਰਿਕੁਐਸਟ ਕਰਨੀ ਆ
0: ਜੀ
1: ਤੇ ਉਹ ਯੂਟਿਊਬ ਤੇ ਜਿਹੜਾ ਹੈਗਾ ਤੇ ਪੈਸਾ ਪਿਓ ਦੁਨੀਆ ਦਾ
0: ਅੱਛਾ ਜੀ
1: ਮਨਜੀਤ ਸਿੰਘ ਦੀ ਗਾਇਕੀ ਵੀ ਸ੍ਰੀ ਸੁਣਾ ਦਿਓਗੇ
0: ਜਰੂਰ ਸਰ ਜਰੂਰ ਜਰੂਰ ਸੁਣਾਵਾਂਗੇ ਸੋ ਪੈਸੇ ਪਿੱਛੇ ਦੁਨੀਆ ਭੱਜੀ ਹੁੰਦੀ ਹੈ ਜੀ
1: ਉੱਥੇ ਇੰਡੀਆ ਜਾ ਕੇ ਮੈਂ ਕਿਤੇ ਮੁੰਡੇ ਨੂੰ ਕਿਹਾ ਨਿੱਕੇ ਨਹੀਂ ਹੱਥ ਲੱਗੀ ਨਹੀਂ ਉਹ
0: ਅੱਛਾ ਜੀ ਠੀਕ ਹੈ ਜਰੂਰ ਸੁਣਾ
1: ਮੈਂ ਪੁੱਛ ਕੇ ਆਇਆ ਵੀ ਆਇਆ ਯੂਟਿਊਬ ਤੇ ਆ
0: ਠੀਕ ਹੈ ਜੀ ਠੀਕ ਹੈ
1: ਦੇਖੋ ਮੇਰਾ ਭਾਈ ਬਣ ਕੇ ਨਾ
0: ਥੈਂਕ ਯੂ ਜੀ ਥੈਂਕ ਯੂ ਜੀ ਥੈਂਕ ਯੂ
1: ਓਕੇ ਥੈਂਕ ਯੂ ਬਹੁਤ ਬਹੁਤ ਧੰਨਵਾਦ
0: ਥੈਂਕ ਯੂ ਜੀ ਥੈਂਕ ਯੂ ਜੀ ਦੋਸਤੋ ਜੁੜੇ ਪ੍ਰੋਗਰਾਮ ਰਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ ਔਰ ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ ਐਨਕਾਂ ਸੰਬੰਧੀ ਕੋਈ ਵੀ ਤੁਹਾਡੀ ਕੁਐਸਚਨ ਹੋਵੇ ਜਾਂ ਤੁਸੀਂ ਐਨਕਾਂ ਬਣਵਾਉਣੀਆਂ ਚਾਹੁੰਦੇ ਹੋ ਆਈ ਐਗਜ਼ਾਮ ਕਰਵਾਉਣਾ ਡਰਾਈ ਆਈ ਟ੍ਰੀਟਮੈਂਟਸ ਦੀ ਜ਼ਰੂਰਤ ਹੈ ਕੋਂਟੈਕਟ ਲੈਂਜ਼ਸ ਤੁਸੀਂ ਲਗਵਾਉਣੇ ਨੇ ਅਤੇ ਫਿਰ ਆਪਟੀਕਲ ਵਨ ਵਾਲੇ ਤੁਹਾਡੀ ਸੇਵਾ 'ਚ ਹਾਜ਼ਰ ਨੇ ਦੋ ਲੋਕੇਸ਼ਨਸ ਤੋਂ ਸੇਵਾਵਾਂ ਦਿੰਦੇ ਨੇ 905-455-7752 ਉਹਨਾਂ ਦਾ ਟੈਲੀਫੋਨ ਨੰਬਰ ਹੈ ਸਾਰੀਆਂ ਇਹ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਡੀਲ ਕਰਦੇ ਨੇ ਅਤੇ ਮੇਜਰ ਜਿੰਨੇ ਵੀ ਬ੍ਰਾਂਡ ਡਿਜ਼ਾਈਨਰ ਫਰੇਮਸ ਨੇ ਸਾਰੇ ਹੀ ਕੈਰੀ ਕਰਦੇ ਨੇ 905-455-0752 'ਤੇ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਲੈਣਾ ਕੇਟਰਿੰਗ ਦੀਆਂ ਸਰਵਿਸਿਜ਼ ਚਾਹੀਦੀਆਂ ਨੇ ਆਉਂਦੇ ਸਮੇਂ 'ਚ ਕੋਈ ਵੀ ਇਵੈਂਟ ਤੁਸੀਂ ਆਪਣਾ ਜਿਹੜਾ ਉਲੀਕਿਆ ਹੋਇਆ ਉਸ ਬਾਬਤ ਉਸ ਦੇ ਲਈ ਤੁਹਾਨੂੰ ਐਕਚੁਅਲੀ ਕੇਟਰਿੰਗ ਦੀ ਜ਼ਰੂਰਤ ਹੈ ਅਤੇ ਫਿਰ ਪੰਜਾਬੀ ਬਾਈ ਨੇਚਰ ਵਾਲੇ ਮਲਟੀਪਲ ਫੂਡ ਟਰੱਕਸ ਦੇ ਨਾਲ ਸੇਵਾ 'ਚ ਹਾਜ਼ਰ ਨੇ ਅਦਰਵਾਈਜ਼ 7 ਲੋਕੇਸ਼ਨਸ ਤੋਂ ਸੇਵਾਵਾਂ ਦਿੰਦੇ ਨੇ 7 ਅਲੱਗ ਅਲੱਗ ਲੋਕੇਸ਼ਨਸ 'ਤੇ ਇਹਨਾਂ ਦੇ ਰੈਸਟੋਰੈਂਟਸ ਨੇ 416-937-2061 ਪੰਜਾਬੀ ਬਾ ਨੇਚਰ ਵਾਲਿਆਂ ਦਾ ਟੈਲੀਫੋਨ ਨੰਬਰ ਹੈ ਕੋਈ ਪਾਰਟੀ ਤੁਸੀਂ ਕਰਨੀ ਹੈ 40-50 ਤੋਂ ਲੈ ਕੇ ਤਕਰੀਬਨ 400 ਮਹਿਮਾਨਾਂ ਤੱਕ ਦੀ ਕਪੈਸਿਟੀ ਹੈ ਜੀ ਲੀ ਬੈਂਕਟ ਹਾਲ ਵਾਲਿਆਂ ਦੇ ਕੋਲ 7400 ਕੀਲ ਸਟਰੀਟ ਕੌਨਕਰਡ ਦੇ ਵਿੱਚ ਲੋਕੇਟਡ ਨੇ 416-238-81-54 ਉਹਨਾਂ ਦਾ ਟੈਲੀਫੋਨ ਨੰਬਰ ਹੈ 416-238-8154 'ਤੇ ਲੀ ਬੈਂਕਟ ਹਾਲ ਵਾਲਿਆਂ ਦੇ ਨਾਲ ਫਲੈਕਸੀਬਲ ਜਿਹੜਾ ਮੈਨਿਊ ਤੁਹਾਡੇ ਵਾਸਤੇ ਅਰੇਂਜ ਕਰ ਸਕਦੇ ਨੇ ਕਿਸੇ ਪ੍ਰਕਾਰ ਦਾ ਵੀ ਚਾਹੀਦਾ ਹੋਵੇ ਤਾਂ ਜ਼ਰੂਰ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਲਿਓ 416-238-81-54 ਟੈਲੀਫੋਨ ਨੰਬਰ ਹੈ ਲੀ ਬੈਂਕਟ ਹਾਲ ਵਾਲਿਆਂ ਦਾ ਜੁੜੇ ਇਸ ਵੇਲੇ ਪ੍ਰੋਗਰਾਮ ਰਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ

0: ਜੀ ਦੋਸਤੋ, ਜਿਹੜੇ ਪ੍ਰੋਗਰਾਮ ਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਸਟੂਡੀਓ 'ਚ ਪ੍ਰੋਗਰਾਮ ਦੇ ਦੌਰਾਨ ਕਰਨੀ ਹੋਵੇ ਤਾਂ 416-233-73-68 ਜਾਂ 82-97 'ਤੇ ਕੀਤੀ ਜਾ ਸਕਦੀ ਹੁੰਦੀ ਹੈ। 416-233-73-368 ਜਾਂ ਫਿਰ 8297 ਸਾਡਾ ਟੈਲੀਫੋਨ ਨੰਬਰ ਹੈ। ਸੋ ਇਹਨਾਂ ਨੰਬਰ 'ਤੇ ਕਾਲ ਕਰਕੇ ਕੋਈ ਵੀ ਗੱਲਬਾਤ ਤੁਸੀਂ ਕਰਨੀ ਹੈ ਤਾਂ ਡੈਫੀਨੇਟਲੀ ਤੁਸੀਂ ਕਰ ਸਕਦੇ ਹੋ। ਅਤੇ ਹਰਜਿੰਦਰ ਗਿੱਲ ਜੁੜ ਗਏ ਨੇ ਜੀ ਆਪਣੇ ਨਾਲ, ਅਤੇ ਜੁੜੇ ਬਹੁਤ ਦੂਰੋਂ ਅੱਜ। ਹਰਜਿੰਦਰ ਸਵਾਗਤ ਜੀ।
1: ਜੀ ਕੀ ਹਾਲ ਹੈ?
0: ਠੀਕ ਹੈ, ਤੁਸੀਂ ਸੁਣਾਓ ਕਿੱਦਾਂ?
1: ਬਹੁਤ ਵਧੀਆ ਜੀ, ਆਵਾਜ਼ ਠੀਕ ਹੈ ਜੀ ਮੇਰੀ?
0: ਆਵਾਜ਼ ਠੀਕ ਹੈ, ਥੋੜੀ ਬਹੁਤ ਹੈ ਗੜਬੜ, ਪਰ ਨਹੀਂ ਸਹੀ ਹੈ, ਉਦਾਂ ਸੁਣਯੋਗ ਹੈ।
1: ਇੰਗਲੈਂਡ
0: ਦਾ ਮੌਸਮ ਤੇ ਮੈਂ ਕੱਲ ਅਸੀਂ ਗੱਲ ਕਰਦੇ ਸੀ, ਉੱਥੇ ਗਰਮੀ ਆ, ਸਗੋਂ ਸਾਡੇ ਠੰਡ ਆ।
1: ਹਾਂ, ਇੱਥੇ ਅੱਜ 30 ਡਿਗਰੀ ਦੇ ਨੇੜੇ ਆ, ਪਰ ਸੋਹਣਾ ਮੌਸਮ, ਹਵਾ ਵੀ ਚੱਲ ਰਹੀ ਆ ਤੇ ਵਧੀਆ ਹੋਇਆ ਜੀ, ਕਾਫੀ ਵਧੀਆ।
0: ਠੀਕ ਹੈ, ਠੀਕ ਹੈ।
1: ਬਾਕੀ ਤਾਂ ਚਲੋ ਰਲ ਮਿਲ ਕੇ ਸਾਰੇ ਜਣੇ ਆਪਾਂ, ਮੌਸਮ ਦਾ ਤਾਂ ਚਲੋ ਹੁੰਦਾ ਹੀ ਹੈ, ਪਰ ਇਹ ਹੈ ਵੀ ਓਵਰਆਲ ਸਾਰੇ ਜਿਸ ਥਾਂ ਮਾਹੌਲ ਰਹੇ, ਜਿਹੜਾ ਓਵਰਆਲ ਕਮਿਊਨਿਟੀ ਦਾ, ਪਰਿਵਾਰ ਦਾ, ਇਕਨੋਮੀ ਦਾ, ਉਹ ਮੌਸਮ ਵਧੀਆ ਰਹਿਣਾ ਚਾਹੀਦਾ।
0: ਬਿਲਕੁਲ ਬਿਲਕੁਲ ਬਿਲਕੁਲ, ਡੈਫੀਨੇਟਲੀ। ਹਾਂਜੀ, ਕਿਉਂਕਿ ਯੂਜਲੀ ਉਦਾਂ ਕਹਿੰਦੇ ਹੁੰਦੇ ਆ ਕਿ ਇੰਗਲੈਂਡ ਜਿਹੜਾ ਹਮੇਸ਼ਾ ਗਿੱਲਾ ਗਿੱਲਾ ਰਹਿੰਦਾ, ਪਰ ਆਪਣੇ ਐਤਕੀ ਗਿੱਲ ਗਲੋਲਾ ਜ਼ਿਆਦਾ ਇੱਥੇ ਨਾਲੋਂ ਮੇਰੇ ਖਿਆਲ।
1: ਹਾਂਜੀ, ਅਸੀਂ ਨਾ ਹੁਣ ਅੱਜ ਘੁੰਮ ਰਹੇ ਸੀ ਇੱਥੇ, ਕੁਈਨ ਐਲਿਜ਼ਾਬੈਥ ਪਾਰਕ ਆ ਜਿਹੜੀ ਬਣਾਈ ਸੀ ਇਹਨਾਂ ਨੇ 2012 ਦੇ ਵਿੱਚ ਓਲੰਪਿਕਸ ਦੇ ਮੌਕੇ ਦੇ ਉੱਤੇ ਨਾ।
0: ਠੀਕ ਹੈ,
1: ਤੇ ਪੂਰੇ ਦਾ ਪੂਰਾ ਇੱਕ ਪਿੰਡ ਵਸਾ ਗਿਆ ਸੀ ਇੱਥੇ ਇੰਗਲੈਂਡ ਦੇ ਵਿੱਚ ਓਲੰਪਿਕ ਦੇ ਟਾਈਮ ਤੇ
0: ਜੀ।
1: ਪਿੰਡ ਕਹਿ ਲਓ ਜਾਂ ਇਹਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਬਿਲਡਿੰਗ, ਮਾਲ, ਹੋਟਲ, ਪਲਾਜ਼ੇ ਜਾਂ ਇੱਥੇ ਸ਼ਾਪਿੰਗ ਮਾਲ ਇਹਨਾਂ ਨੇ ਬਹੁਤ ਵੱਡਾ ਬਣਾਇਆ ਸੀ ਉਸ ਵੇਲੇ। ਸੋ ਕਾਫੀ ਖੂਬਸੂਰਤ, ਔਰ ਅਸੀਂ ਇਹ ਮੈਂ ਦੇਖ ਕੇ ਏਦਾਂ ਸੋਚ ਰਿਹਾ ਸੀ ਵੀ ਕਈ ਵਾਰੀ ਅਸੀਂ ਸਾਡੇ ਕੈਨੇਡਾ ਦੀ ਵੀ ਜਦੋਂ ਗੱਲ ਕਰਦੇ ਹਾਂ ਤਾਂ ਆਪਾਂ ਕਈ ਵਾਰੀ ਇਹ ਹੈ ਗੱਲ ਕਿ ਜਿੱਡਾ ਵੱਡਾ ਪੋਟੈਂਸ਼ੀਅਲ ਹੈ ਜਿੰਨੀ ਸਾਡੇ ਇੱਥੇ GTA ਏਰੀਏ ਦੀ, ਟੋਰਾਂਟੋ ਏਰੀਏ ਦੀ ਜਿਸ ਤਰ੍ਹਾਂ ਦੀ ਗਰੋਥ ਹੋਣੀ ਚਾਹੀਦੀ ਹੁੰਦੀ ਹੈ, ਓਲੰਪਿਕਸ ਨੂੰ ਲੈ ਕੇ, ਫੀਫਾ ਕੱਪ ਨੂੰ ਲੈ ਕੇ, ਹੋਰ ਇਸ ਤਰ੍ਹਾਂ ਦੇ ਵੱਡੇ ਇਵੈਂਟਸ ਨੂੰ ਲੈ ਕੇ, ਜਾਂ ਵੱਡੇ ਬਹੁਤ ਸਾਰੀਆਂ ਚੀਜ਼ਾਂ ਇੰਟਰਨੈਸ਼ਨਲ ਲੈਵਲ ਦੇ ਉੱਪਰ ਜਦੋਂ ਆਪਾਂ ਐਕਸਪਲੋਰ ਕਰਦੇ ਹਾਂ ਤਾਂ ਦੇਖਣਾ ਹੋਵੇ ਤਾਂ ਇਹ ਚੀਜ਼ਾਂ ਡੂਏਬਲ ਹੁੰਦੀਆਂ, ਕੀਤੀਆਂ ਜਾ ਸਕਦੀਆਂ ਹੁੰਦੀਆਂ ਨੇ ਉਹਦੇ ਨਾਲ ਇਕਾਨਮੀ ਲਈ, ਸਰਕਾਰਾਂ ਲਈ, ਪ੍ਰਸ਼ਾਸਨਿਕ ਤੌਰ ਦੇ ਉੱਤੇ ਜਾਂ ਇਕਨੋਮਿਕ ਤੌਰ ਦੇ ਉੱਤੇ ਜਾਂ ਲੋਕਾਂ ਦੇ ਵਿੱਚ ਇੱਕ ਐਕਸਾਈਟਮੈਂਟ ਦੇ ਤੌਰ ਤੇ, ਟੂਰਿਜ਼ਮ ਦੇ ਤੌਰ ਤੇ ਕਿੰਨਾ ਕੁਛ ਨਾਲ ਸਰਕੂਲੇਟ ਕਰ ਰਿਹਾ ਹੁੰਦਾ। ਸੋ ਹੁਣ ਉਦੋਂ ਤੋਂ 2012 ਤੋਂ ਲੈ ਕੇ ਇਹ ਤਾਂ ਹੋਇਆ ਨੀ ਵੀ ਉਹਨਾਂ ਨੇ ਜਿਹੜਾ ਪਿੰਡ ਵਸਾਇਆ ਸੀਗਾ ਉਹਨੂੰ ਬੰਦ ਕਰਤਾ
0: ਜੀ,
1: ਉਹਦੀ ਜਿਹੜੀ ਆ ਯੂਟੀਲਾਈਜੇਸ਼ਨ ਹੈ ਉਹ ਉਸੇ ਸਿੱਧਤ ਦੇ ਨਾਲ ਹੀ। ਹੁਣ ਜਦੋਂ ਆਪਾਂ ਇੱਥੋਂ ਦੇਖੋ ਵਿਜਿਟ ਕਰਨ ਆਏ ਸੀ, ਕਿਲਫੋਰਡ ਦਾ ਏਰੀਆ ਹੈ
0: ਜੀ,
1: ਕਿਲਫੋਰਡ ਦੇ ਨੇੜੇ ਸਟੈਫੋਰਡ ਏਰੀਆ ਹੈ ਤੇ ਉੱਥੇ ਹੁਣ ਵੈਸਟ ਫੀਲਡ ਮਾਲ ਹੈ ਜਿੱਥੇ ਅਸੀਂ ਬੈਠੇ ਸੀ ਇਸ ਵੇਲੇ।
0: ਅੱਛਾ,
1: ਤੇ ਹੁਣ ਇਹ ਜਿਹੜਾ ਕੁਈਨ ਐਲਿਜ਼ਾਬੈਥ ਪਾਰਕ ਦੇ ਵਿੱਚ ਉਧਰਲੀ ਸਾਈਡ ਤੋਂ ਵੀ ਘੁੰਮ ਕੇ ਆਏ ਹਾਂ, ਉੱਥੇ ਇੱਕ ਬਹੁਤ ਖੂਬਸੂਰਤ ਜਿਹੜਾ ਸਟੇਡੀਅਮ ਬਣਿਆ ਹੋਇਆ, ਉੱਥੇ ਅੱਜ ਵੀ ਇੱਕ ਮੈਚ ਚੱਲ ਰਿਹਾ ਸੀਗਾ। ਤੇ ਉਹ ਉਹੀ ਮੈਂ ਗੱਲ ਕਰਦਾ ਵੀ ਇੱਥੇ ਇੱਦਾਂ ਦੀ ਜਿਹੜੀ ਐਕਟੀਵਿਟੀਜ਼ ਲਈ ਮੁੜ ਕੇ ਸਾਰੀ ਇੱਕ ਲਾਈਫ ਟਾਈਮ ਲਈ ਕੁਛ ਐਸੈਟਸ ਬਣ ਜਾਂਦੀਆਂ। ਸਾਡੀਆਂ ਸਰਕਾਰਾਂ ਨੂੰ ਵੀ, ਕੈਨੇਡਾ ਦੇ ਵਿੱਚ ਓਨਟੇਰੀਓ ਗਵਰਨਮੈਂਟ ਨੂੰ ਵੀ ਜਾਂ ਫੈਡਰਲ ਗਵਰਨਮੈਂਟ ਨੂੰ ਕੁਛ ਇਸ ਤਰ੍ਹਾਂ ਦੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਵੈਂਟਸ ਨੂੰ ਪ੍ਰਫੁੱਲਿਤ ਕਰਨ ਦੇ ਲਈ ਐਫਰਟ ਕਰਨੇ ਚਾਹੀਦੇ ਆ। ਆਪਾਂ ਹੋਰ ਵੀ ਲੋਜ ਜਹਾਜ਼ ਖਰੀਦ ਲਿਆ ਤੇ ਵੇਚ ਲਿਆ, ਟਿਕਟ ਦਾ ਕੀ ਕੀਮਤ ਰਹੀਏ?
0: ਉਹ ਵੀ ਇੱਕ ਕੀ ਕਹਿੰਦੇ ਹੁੰਦੇ ਆ, ਹਾਈਲਾਈਟ ਰਹਿਣਾ ਆਲਵੇਜ਼ ਨਾ, ਉਹ ਕਿਸੇ ਕਿਸੇ ਚ ਕਲਾ ਹੁੰਦੀ ਆ ਹਰਜਿੰਦਰ। ਸੋ ਉਹ ਬੰਦੇ ਅੱਜ ਕੱਲ ਕਿਉਂਕਿ ਲੋਕੀ ਵੀ ਇਹੀ ਗੱਲਾਂ ਜਿਹੜੀਆਂ ਉਹ ਜ਼ਿਆਦਾ ਪਸੰਦ ਕਰਦੇ ਨੇ ਕਿ ਕਿਹੜਾ ਬੰਦਾ ਮਸਕੇ ਲਾ ਕੇ ਗੱਲ ਕਰ ਰਿਹਾ ਤੇ ਕਿਹੜਾ ਜਿਹੜਾ ਉਹ ਬੜਾ ਸੀਰੀਅਸਲੀ ਕਿਸੇ ਵੀ, ਚਾਹੇ ਉਹ ਪੋਲੀਟਿਕਸ ਦੀ ਗੱਲ ਕਰ ਲਓ ਜਾਂ ਕਿਸੇ ਵੀ ਖੇਤਰ ਦੇ ਵਿੱਚ ਕੋਈ ਵੀ ਇਨਸਾਨ ਹੈ ਤੇ ਲੋਕੀ ਉਹਨੂੰ ਲਾਈਕ ਕਰਦੇ ਆ।
1: ਪਰ ਇੱਕ ਚੀਜ਼ ਇਹ ਵੀ ਹੋ ਜਾਂਦੀ ਹੈ ਜਦੋਂ ਆਪਾਂ ਨਾ ਸਿਆਸੀ ਤੌਰ ਦੇ ਉੱਤੇ ਕਈ ਵਾਰੀ ਕੁਛ ਚੀਜ਼ਾਂ ਨੂੰ ਦੇਖਦੇ ਹਾਂ, ਜਦੋਂ ਇਸ ਲੈਵਲ ਦੇ ਉੱਤੇ ਵੱਡੇ ਪ੍ਰੋਜੈਕਟਸ ਬਿਠੇ ਜਾਂਦੇ ਆ, ਉਹਨਾਂ ਨੂੰ ਤਿਆਰੀ ਕੀਤੀ ਜਾਂਦੀ ਹੈ ਜਾਂ ਉਹਦੇ ਪ੍ਰਪੋਜ਼ਲ ਵਗੈਰਾ ਬਣਦੇ ਆ, ਤੇ ਕਈ ਵਾਰ ਸਾਨੂੰ ਵੀ ਪਬਲਿਕ ਨੂੰ ਵੀ ਉਹਦੇ ਵਿੱਚ ਫਿਰ ਕੰਟਰੀਬਿਊਸ਼ਨ ਜਿਹੜੀ ਆ ਉਹ ਇੱਕ ਸਪੋਰਟ ਦੇ ਤੌਰ ਦੇ ਉੱਤੇ ਜਾਂ ਉਹਦੇ 'ਚ ਟਰੱਸਟ ਦੇ ਤੌਰ ਦੇ ਉੱਤੇ ਸਾਡੇ ਸਿਆਸਤਦਾਨਾਂ ਦੇ ਉੱਤੇ ਉਹ ਵੀ ਦਿਖਾਉਣੀ ਪੈਣੀ, ਕਿਉਂਕਿ ਬਹੁਤੀ ਵਾਰ ਕਈ ਵਾਰ ਹੋ ਜਾਂਦਾ ਜੇ ਆਪਾਂ ਮੰਨਦੇ ਹਾਂ ਆਪਣੇ GTA ਏਰੀਏ ਦੀ ਜਾਂ ਬ੍ਰੈਂਪਟਨ ਕੈਲਡਨ ਮਿਸੀਸਾਗਾ ਦੇ ਏਰੀਏ ਦੀ ਗੱਲ ਕਰੀਏ, ਤਾਂ ਇੱਥੇ ਬੇਸ਼ਕ ਕੋਈ ਤਾਂ ਨਹੀਂ, ਮੈਂ ਕਹਿੰਦਾ ਵੀ ਇੱਥੇ ਕੋਈ ਬਹੁਤ ਵੱਡਾ ਜਿਹੜਾ ਰੇਲਵੇ ਜਿਹੜਾ ਮੇਜਰ ਏਰੀਆ ਜਿੱਥੇ ਕਿਤੇ ਹੁਣ ਇੱਦਾਂ ਦਾ ਸਕੋਪ ਹੈ, ਪਰ ਜਿਹੜੀਆਂ ਆਊਟਰ ਪੋਕਿਟਸ ਨੇ ਸਾਡੇ ਸ਼ਹਿਰਾਂ ਦੇ ਨਾਲ ਨਾਲ ਬ੍ਰੈਂਪਟਨ ਦੇ ਆਊਟ ਸਾਈਡ ਦੇ ਕੈਲਡਨ ਵਾਲੀ ਸਾਈਡ ਜਾਂ ਮਿਸੀਸਾਗਾ ਓਕਵਿਲ ਵੱਲ ਨੂੰ ਜਾਂ 401 ਜਾਂ ਹੋਰ ਅਲੱਗ ਅਲੱਗ ਏਰੀਆਜ਼ ਵੱਲ ਨੂੰ ਕਿੰਨੀ ਲੈਂਡ ਪਈ ਹੈ ਜੇ ਸਾਡੇ ਕੋਲ, ਜਿੱਦਾਂ ਹਿਲਟਨ ਵਾਲਾ ਏਰੀਆ ਹੋ ਗਿਆ, ਮਿਲਟਨ ਵਾਲੀ ਸਾਈਡ ਹੋ ਗਈ, ਤਾਂ ਇਹ ਤਾਂ ਨਹੀਂ ਕਹਿੰਦੇ ਵੀ ਹਾਂ ਜਿੱਥੇ ਜਿਹੜੇ ਟੋਰਾਂਟੋ ਡਾਊਨ ਟਾਊਨ ਹੀ ਆ ਉਹਨੀ ਇਕੱਲਾ ਹੱਬ ਬਣਾਉਣਾ, ਹਾਂ ਠੀਕ ਹੈ ਉਹ ਕਈ ਵਾਰੀ ਸਮੇਂ ਦੀ ਲੋੜ ਹੋ ਜਾਂਦੀ ਹੈ ਕਿਉਂਕਿ ਜਦੋਂ ਕਮਿਊਟ ਕਰਨ ਲਈ ਜਿਹੜਾ ਪਬਲਿਕ ਟਰਾਂਸਪੋਰਟ ਦੀ ਗੱਲ ਕਰਦੇ ਤਾਂ ਇੱਥੇ ਦੀ ਜਿਹੜੀ ਸਭ ਤੋਂ ਅਮੇਜ਼ਿੰਗ ਚੀਜ਼ ਹੈ ਮਨਜੀਤ ਜੀ, ਹੁਣ ਮੈਂ ਬੇਸ਼ੱਕ ਅਸੀਂ ਏਅਰਪੋਰਟ ਤੋਂ ਲੈ ਕੇ ਜਾਂ ਹੋਰ ਆਪਣੇ ਜਦੋਂ ਕਿਤੇ ਇੱਧਰ ਉੱਧਰ ਜਾਣਾ ਕਈ ਵਾਰੀ ਆਪਣੇ ਗੱਡੀਆਂ ਦੇ ਵਿੱਚ ਜਾਂ ਆਪਣੇ ਪਰਿਵਾਰ ਦੇ ਮੈਂਬਰ ਜਾਂ ਰਿਸ਼ਤੇਦਾਰ ਜਾਂ ਫਰੈਂਡ ਸਰਕਲ ਦੇ ਵਿੱਚ ਆਪਾਂ ਆਪਾਂ ਰਾਈਡ ਰੂਇਡ ਲੈ ਅਰੇਂਜਮੈਂਟ ਕਰ ਲਈਦਾ, ਜਦੋਂ ਲੋਕਲ ਹੁਣ ਇੱਥੇ ਦੇਖ ਰਹੇ ਹਾਂ ਤਾਂ ਜਿੰਨਾ ਇੱਕ ਜਾਲ ਬੁਣਿਆ ਹੋਇਆ ਪਬਲਿਕ ਟ੍ਰਾਂਸਿਟ ਦਾ ਉਹ ਬਹੁਤ ਅਮੇਜ਼ਿੰਗ ਆ, ਉਹ ਯੂਰਪ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ ਜੀ ਸਾਨੂੰ, ਕਿਉਂਕਿ ਕਿਉਂ ਨਹੀਂ ਏਦਾਂ ਹੋ ਸਕਦਾ ਵੀ ਸਾਡੇ ਵੀ ਬ੍ਰੈਂਪਟਨ ਦੇ ਵਿੱਚ ਜੀ ਟੀ ਦੇ ਵਿੱਚ ਆਲੇ ਦੁਆਲੇ ਅਸੀਂ ਖੈਰ ਕਈ ਵਾਰੀ ਲੋਕ ਸਾਡੇ ਹੁਣ ਆਪਣੇ ਜਿਹੜਾ ਕਿਤੇ ਨਾ ਕਿਤੇ ਕੋਈ ਨਾ ਕੋਈ ਏਦਾਂ ਦਾ ਪ੍ਰੋਜੈਕਟ ਜਦੋਂ ਆਉਂਦਾ ਉਹਦਾ ਵਿਰੋਧ ਹੋਣ ਲੱਗ ਜਾਂਦਾ, ਮੈਨੂੰ ਲੱਗਦਾ ਹੁੰਦਾ ਕਿ ਠੀਕ ਹੈ ਉਹਦੇ ਵਿੱਚ ਕੁਛ ਨਾ ਕੁਛ ਗਾਈਡਲਾਈਨਸ ਨੂੰ ਖਿਆਲ ਵਿੱਚ ਰੱਖਦੇ ਹੋਏ ਇਕਾਨਮੀ ਨੂੰ ਅੱਗੇ ਲੈ ਕੇ ਜਾਣ ਲਈ ਮੈਂ ਫਿਰ ਇਹਨੂੰ ਬੜਾ ਇੱਕ ਬੈਲੈਂਸ ਜਿਹੇ ਤਰੀਕੇ ਦੇ ਨਾਲ ਗੱਲ ਕਰਨੀ ਚਾਹੁੰਦਾ ਮੈਨੂੰ ਕਿ ਨੇਚਰ ਦੀ ਜਾਂ ਗ੍ਰੀਨ ਬੈਲਟ ਦੀ ਜਾਂ ਹੋਰ ਬਾਕੀ ਸਾਰੀਆਂ ਚੀਜ਼ਾਂ ਦੀ ਆਪਾਂ ਜਿਹੜੀ ਉਹ ਡਾਇਮੈਂਸ਼ਨ ਦੀ ਤਾਂ ਗੱਲ ਕਰਨੀ ਹੁੰਦੀ ਆ, ਪਰ ਜੇ ਏਦਾਂ ਸੋਚਣ ਲੱਗ ਗਿਆ ਫਿਰ ਕੁਛ ਵੀ ਨਹੀਂ ਬਣਨਾ, ਕੋਈ ਕੋਈ ਗਰੋਥ ਨਹੀਂ ਹੋਣੀ, ਸੋ ਜਦੋਂ ਤੁਸੀਂ ਕਿਤੇ ਗਰੋ ਹੋਣਾ ਡਿਵੈਲਪਮੈਂਟ ਦੇ ਵੱਲ ਨੂੰ ਜਾਣਾ ਹੈ ਤਾਂ ਕਿਤੇ ਨਾ ਕਿਤੇ ਕੁਛ ਨਾ ਕੁਛ ਚੀਜ਼ਾਂ ਜਿਹੜੀਆਂ ਨੇ ਇਸ ਤਰੀਕੇ ਦੇ ਨਾਲ ਉਹਨਾਂ ਨਾਲ ਤੁਹਾਨੂੰ ਐਡਜਸਟਮੈਂਟ ਕਰਨੀਆਂ ਪੈਣੀਆਂ, ਸੋ ਹਾਂ ਐਜ ਲੌਂਗ ਐਜ ਉਹਦੇ ਵਿੱਚ ਬਹੁਤ ਡਰਾਸਟਿਕਲੀ ਕਿਸੇ ਤਰ੍ਹਾਂ ਦਾ ਕਿਸੇ ਦੇ ਸਾਡੇ ਜਿਹੜੇ ਈਕੋ ਸਿਸਟਮ ਦੇ ਉੱਤੇ ਸਾਈਕਲ ਦੇ ਉੱਤੇ ਕੋਈ ਫਰਕ ਆ ਪੈਂਦਾ ਹੋਵੇ ਤਾਂ ਉਹ ਚੀਜ਼ਾਂ ਨੂੰ ਸਲੋ ਕਰਨਾ ਚਾਹੀਦਾ, ਸੋ ਪਬਲਿਕ ਲਈ ਵੀ ਲੋਕਾਂ ਲਈ ਵੀ, ਔਰ ਏਦਾਂ ਨਹੀਂ ਹੋਣਾ ਕਿ ਜੇ ਅੱਜ ਕੋਈ ਜਿਵੇਂ ਮੈਨੂੰ ਯਾਦ ਹੈ ਟਨਲ ਬਣਾਉਣ ਦੀ ਗੱਲ ਕੀਤੀ ਜਾ ਰਹੀ ਸੀ ਤਾਂ ਟਨਲ ਕਿਉਂ ਨਹੀਂ ਪੋਸੀਬਲ ਬਣ ਸਕਦੀ ਹੈ, ਬਸ ਇਹ ਵੀ ਵਿਲਿੰਗਨੈਸ ਚਾਹੀਦੀ ਆ, ਉੱਥੇ ਸਾਨੂੰ ਡਰ ਇਸ ਤੋਂ ਲੱਗ ਜਾਂਦਾ ਲੈ ਯਾਰ ਵੀ ਜੇ ਟਨਲ ਦੀ ਅਨਾਊਂਸਮੈਂਟ ਹੋ ਗਈ ਤਾਂ ਹੁਣ ਹੋਰ ਕਿਸੇ ਨਾ ਕਿਸੇ ਰੂਪ ਚ ਕਈ ਵਾਰੀ ਸਰਕਾਰਾਂ ਜਿਹੜੀਆਂ ਕੋਈ ਨਾ ਕੋਈ ਸ਼ਾਇਦ ਇਹ ਨਾ ਹੋਵੇ ਵੀ ਹੁਣ ਇਹ ਵੋਟ ਬੈਂਕ ਨੂੰ ਜਾਂ ਸਕੋਪ ਇੱਦਾਂ ਦਾ ਲੱਭਣ ਨੂੰ ਵੀ ਲੋਜੀ ਹੁਣ ਕਿਉਂਕਿ ਇੱਕ ਤਾਂ ਸਾਡੇ ਇੱਧਰ ਦੇ ਇੱਦਾਂ ਦੇ ਕੀ ਐਲੀਗੇਸ਼ਨ ਬਹੁਤ ਲੱਗਣ ਲੱਗ ਜਾਂਦੇ ਆ ਤੇ ਲਓ ਜੀ ਹੁਣ ਇੱਕ ਸਕੋਪ ਤੋਂ ਹੋਰ ਸ਼ਾਇਦ ਘੜਨ ਦੀ ਤਿਆਰੀ ਕੀਤੀ ਜਾ ਰਹੀ ਹੈ, ਪਰ ਦੋ ਚਾਰ ਪੰਜ ਸਾਲ ਦਸ ਸਾਲ ਵੀਹ ਸਾਲ ਤੱਕ ਦੇ ਟਾਈਮ ਨੂੰ ਦੇਖਣਾ ਹੋਵੇ ਤਾਂ ਫਿਰ ਕਿਸੇ ਨਾ ਕਿਸੇ ਸੁਪਨਾ ਦਾ ਜੀ ਲੈਣਾ ਪੈਣਾ,
0: ਬਿਲਕੁਲ ਬਿਲਕੁਲ ਬਿਲਕੁਲ ਹਰਜਿੰਦਰ ਉਹਦੇ ਚ ਵੀ ਗੱਲ ਇੱਦਾਂ ਹੈ ਕਿ ਜੇ ਹੁਣ ਟਨਲ ਦੀ ਗੱਲ ਤੁਸੀਂ ਕੀਤੀ ਆ ਜਾਂ ਆਪਣੇ ਹਾਈਵੇ 413 ਦੀ ਜਦੋਂ ਹਰ ਵਾਰੀ ਗੱਲ ਚੱਲਦੀ ਆ ਉਹਦੇ ਤੇ ਮਿਲੀਅਨਸ ਆਫ ਡਾਲਰਸ ਲੱਗ ਜਾਂਦੇ ਨੇ ਉਹਨੂੰ ਘੋਖਣ ਦੇ ਲਈ ਪਲਾਨ ਤਿਆਰ ਕਰਨ ਦੇ ਲਈ, ਜਦੋਂ ਸਰਕਾਰ ਬਦਲਦੀ ਆ ਉਹ ਕੈਂਸਲ ਕਰ ਦਿੰਦੀ ਹੈ, ਸੋ ਲੋਕਾਂ ਦੀਆਂ ਜਿਹੜੇ ਉਹ ਮਿਲੀਅਨਸ ਆਫ ਡਾਲਰਸ ਹੈ ਉਹ ਇਸੇ ਤਰ੍ਹਾਂ ਨਾਲ ਹੀ ਕਹਿ ਲਓ ਕਿ ਬਰਬਾਦੀ ਦਾ ਕਾਰਨ ਹੀ ਹਮੇਸ਼ਾ ਹੀ ਬਣਦੇ ਰਹਿੰਦੇ ਆ, ਜੇ ਟਨਲ ਦੀ ਗੱਲ ਹੈ ਉੱਤੇ ਵੀ ਮਿਲੀਅਨਸ ਆਫ ਬਿਲੀਅਨਸ ਆਫ ਡਾਲਰਸ ਜਿਹੜੇ ਦੇਖ ਲਿਓ ਲੱਗਣ ਤੋਂ ਬਾਅਦ ਫਿਰ ਗੱਲ ਫਿਰ ਉਹ ਗਿੱਲੇ ਵਾਸਤੇ ਜੀ ਫੇਰ ਪੈ ਜਾਂਦੀ ਹੈ ਉਸੇ ਚੀਜ਼ ਤੇ, ਉਹ ਲੋਕਾਂ ਨੂੰ ਇੱਕ ਝਾਂਸਾ ਜਿਹਾ ਇੱਕ ਦੇ ਦਿੱਤਾ ਜਾਂਦਾ ਕਿ ਹਾਂ ਨਹੀਂ ਕੋਈ ਗੱਲ ਨਹੀਂ ਅਸੀਂ ਸੋਚ ਰਹੇ ਹਾਂ। ਬਾਕੀ ਜਿੱਦਾਂ ਤੁਸੀਂ ਇਹ ਜਿਹੜੀ ਪਬਲਿਕ ਟ੍ਰਾਂਸਿਟ ਦੀ ਗੱਲ ਕੀਤੀ ਹੈ, ਮੈਨੂੰ ਲੱਗਦਾ ਕਿਤੇ ਨਾ ਕਿਤੇ ਜਿਹੜੀ ਸਾਡੀ ਪਬਲਿਕ ਹੈ ਨਾ ਉਹ ਵੀ ਜ਼ਿੰਮੇਵਾਰ ਹੁੰਦੀ ਹੈ। ਹੁਣ ਜੇ ਆਪਾਂ ਇੱਥੋਂ ਬ੍ਰੈਂਪਟਨ ਜਾਂ ਮਿਸਾਗੇ ਦੀ ਗੱਲ ਕਰ ਲਈਏ, ਇਸ ਵੇਲੇ ਜਿਹੜੀ ਸਾਡੀ ਬ੍ਰੈਂਪਟਨ ਟ੍ਰਾਂਸਿਟ ਹੈ ਉਹਨੂੰ ਉਨੀ ਸਵਾਰੀ ਨਹੀਂ ਮਿਲ ਰਹੀ ਜਿੰਨੀ ਮਿਲਣੀ ਚਾਹੀਦੀ ਹੈ। ਜੇ ਮਿਸਾਗਾ ਦੀ ਗੱਲ ਕਰ ਲਈ ਉਹ ਵੀ ਸੇਮ ਹੀ ਆ। ਜੇ ਹੁਣ ਅਸੀਂ ਇੱਥੋਂ ਟੋਰਾਂਟੋ ਡਾਊਨ ਟਾਊਨ ਨੂੰ ਜਾਂਦੇ ਹਾਂ, ਅਸੀਂ ਅਕਸਰ ਹੁਣ ਉਸ ਵੇਲੇ ਗੋ ਟ੍ਰੇਨ ਜਾਂ ਗੋ ਟ੍ਰੇਨ ਲੈਣ ਦੀ ਸੋਚਦੇ ਜਦੋਂ ਸਾਨੂੰ ਪਤਾ ਕਿ ਉੱਥੇ ਪਾਰਕਿੰਗ ਬਹੁਤ ਮਹਿੰਗੀ ਹੈ। ਜੇ ਅਸੀਂ ਗਾਰਡਨਰ ਐਕਸਪ੍ਰੈਸ ਵੇ 'ਤੇ ਜਾਂਦੇ ਹਾਂ ਤਾਂ ਉੱਥੇ ਯੂਜ਼ਲੀ ਜਿਹੜੀ ਸਾਨੂੰ ਟ੍ਰੈਫਿਕ ਮਿਲਦੀ ਆ ਸਾਨੂੰ ਘੰਟਾ ਡੇਢ ਘੰਟਾ ਲੱਗਦਾ, ਸੋ ਅਸੀਂ ਸਮੂਥਲੀ ਆਪਣੀ ਰਾਈਡ ਜਿਹੜੀ ਹੈ ਉੱਥੇ ਡੈਸਟੀਨੇਸ਼ਨ 'ਤੇ ਪਹੁੰਚਣ ਦਾ ਕਰਕੇ ਅਸੀਂ ਜ਼ਰੂਰ ਟ੍ਰਾਂਸਿਟ ਲੈਂਦੇ ਹਾਂ, ਪਬਲਿਕ ਟ੍ਰਾਂਸਿਟ ਦੀ ਵਰਤੋਂ ਕਰਦੇ ਹਾਂ। ਅਦਰਵਾਈਜ਼ ਕਿਤੇ ਨਾ ਕਿਤੇ ਸਾਡੀ ਜਿਹੜੀ ਪਬਲਿਕ ਹੈ ਉਹ ਵੀ, ਕਿਉਂਕਿ ਇੱਥੇ ਤਾਂ ਹੁਣ ਏਰੀਆ ਖੁੱਲ੍ਹਾ, ਸੋ ਉਸ ਉਹ ਵੀ ਮੈਨੂੰ ਲੱਗਦਾ ਕਿ ਇੱਕ ਵਜ੍ਹਾ ਹੈ ਕਿ ਸਾਡੀ ਉਹ ਪਬਲਿਕ ਟ੍ਰਾਂਸਿਟ ਓਨੀ ਪ੍ਰਫੁੱਲਤਾ ਦੇ ਨਾਲ ਨਹੀਂ ਸਾਹਮਣੇ ਆ ਸਕੀ।
1: ਉਹਦੇ ਲਈ ਜਿਵੇਂ ਆਪਾਂ ਹੁਣ ਇੱਥੇ ਪਬਲਿਕ ਟ੍ਰਾਂਸਿਟ ਦਾ ਇੱਕ ਕਲਚਰ ਹੈ, ਇੱਕ ਟ੍ਰੈਂਡ ਹੈ, ਇੱਕ ਉਹ ਲੋਕਾਂ ਦੇ ਵਿੱਚ ਹੁਣ ਯੂਜ਼ ਟੂ ਹੋ ਗਏ ਨੇ।
0: ਬਿਲਕੁਲ,
1: ਜਦੋਂ ਉਹ ਕਲਚਰ ਡਿਵੈਲਪ ਕਰਨ ਲਈ ਥੋੜਾ ਜਿਹਾ ਟਾਈਮ ਤਾਂ ਜ਼ਰੂਰ ਲੱਗ ਸਕਦਾ, ਪਰ ਜਦੋਂ ਫੈਸਿਲਿਟੇਟ ਕਰਨ ਲੱਗ ਗਿਆ ਫਿਰ ਹੁਣ ਆਮ ਤੌਰ ਤੇ ਇੱਥੇ ਥੋੜਾ ਜਿਹਾ ਇਹੀ ਆ ਕਿ ਬੰਦਾ ਕਹਿੰਦਾ ਯਾਰ ਹੁਣ ਦੇਖੀ ਟਾਈਮ ਦੇ ਵਿੱਚ ਤੁਸੀਂ ਹੁਣ ਲੰਡਨ ਵਾਲੀ ਸਾਈਡ ਤੇ ਹੀ ਫਿਰੋ ਏਅਰਪੋਰਟ ਵਾਲੀ ਸਾਈਡ ਤੇ ਜਾਂ ਹੁਣ ਕੱਲ ਪਰਸੋਂ ਤੱਕ ਬਰਮਿੰਘਮ ਜਾਣਾ ਜਾਂ ਹੋਰ ਵੀ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਘੁੰਮਣਾ, ਸੋ ਉਹ ਵੀ ਥੋੜਾ ਜਿਹਾ ਰਿਵਿਊ ਕਰਕੇ ਦੇਖਾਂਗੇ। ਪਰ ਮੈਨੂੰ ਇਉਂ ਲੱਗਦਾ ਹੁੰਦਾ ਕਿ ਜਦੋਂ ਉਹ ਇੱਕ ਕਲਚਰ ਜਾਂ ਇੱਕ ਟ੍ਰੈਂਡ ਡਿਵੈਲਪ ਹੋ ਜਾਂਦਾ ਤਾਂ ਫਿਰ ਪਬਲਿਕ ਵੀ ਸਾਥ ਦੇਣਾ ਸ਼ੁਰੂ ਕਰ ਦਿੰਦੀ ਹੈ, ਸੋ ਨੈਚੁਰਲੀ ਸਾਨੂੰ ਸ਼ੁਰੂਆਤ ਤਾਂ ਸਰਕਾਰਾਂ ਵੱਲੋਂ ਹੀ ਜਾਂ ਜਿਹੜੇ ਇਨਫਰਾਸਟ੍ਰਕਚਰ ਜਦੋਂ ਕ੍ਰੀਏਟ ਹੋਣ ਲੱਗ ਜਾਵੇ ਫਿਰ ਉਹਦੀ ਵਰਤੋਂ ਹੋਣ ਲੱਗ ਜਾਣੀ ਹੈ, ਬਸ ਉਹ ਬਸ ਸ਼ੁਰੂ ਕਰਨ ਦੀ ਲੋੜ ਹੈ। ਬਾਕੀ ਠੀਕ ਹੈ, ਥੋੜਾ ਜਿਹਾ ਯੂਜ਼ ਟੂ ਹੋਣ ਦੀ ਗੱਲ ਹੋਣੀ ਹੈ। ਸੋ ਜੇ ਅਸੀਂ ਹੁਣ ਅੱਜ ਵੀ ਡਾਊਨ ਟਾਊਨ ਦੇ, ਮੈਨੂੰ ਪਤਾ ਆਪਾਂ ਕਿੰਨੀ ਵਾਰੀ ਅਸੀਂ ਵੀ ਬ੍ਰੈਂਪਟਨ ਤੋਂ ਜਦੋਂ ਕਿਤੇ ਡਾਊਨ ਟਾਊਨ ਟੋਰਾਂਟੋ ਵੱਲ ਨੂੰ ਜਾਣਾ ਹੋਵੇ, ਵੈਸੇ ਹੀ ਘੁੰਮਣ ਫਿਰਨ ਜਾਣਾ ਹੋਵੇ ਜਾਂ ਮਾਲ ਮੂਲ 'ਚ ਚੱਕਰ ਪਾਉਣਾ, ਬੰਦਾ ਕਹਿੰਦਾ ਯਾਰ ਛੱਡੋ ਗੱਡੀ ਦੀ ਜਗ੍ਹਾ ਮੋਟਰਿੰਗ 'ਤੇ ਚੱਲਦੇ ਹਾਂ, ਸੋ ਉਹ ਕਨਵੀਨੀਅੰਟ ਵੀ ਹੋ ਜਾਂਦਾ, ਥੋੜਾ ਜਿਹਾ ਈਜ਼ੀ ਆ, ਨਾਲੇ ਤੁਹਾਡੇ ਲਈ ਰੀਚੇਬਿਲਿਟੀ ਸੌਖੀ ਹੋ ਜਾਂਦੀ ਆ, ਟਾਈਮ ਸਿਰਫ ਘੱਟ ਲੱਗਦਾ ਗੱਡੀ ਨਾਲੋਂ। ਹਾਂ, ਪ੍ਰੋਵਾਈਡ ਕਿ ਤੁਸੀਂ ਕੋਈ ਹੋਰ ਅੱਗੇ ਪਿੱਛੇ ਘੁੰਮਣ ਫਿਰਨ ਦਾ ਪਲਾਨ ਕਰਨਾ ਤੇ ਉਹ ਸਟੋਰੀ ਹੋ ਰਿਹਾ। ਹੁਣ ਇਹ ਕੋਈ ਇੱਦਾਂ ਨਹੀਂ ਵੀ ਆਪਾਂ ਨੁਕਸ ਕੱਢਣ ਲਈ ਕੈਨੇਡਾ ਦਾ ਗੱਲ ਕਰ ਰਹੇ ਹਾਂ, ਅਸੀਂ ਕਹਿੰਦੇ ਵੀ ਹੋਰ ਬਿਹਤਰ ਕਿੱਦਾਂ ਕਰ ਸਕਦੇ ਹਾਂ ਸਾਡੀ ਬਿਜ਼ਨਸ ਜਿਹੜੀ ਸਪੀਡ ਦੇ ਵਿੱਚ ਹੈਗੀ ਹੈ ਕਿ ਮੀਡੀਆ ਦੇ ਤੌਰ ਦੇ ਉੱਤੇ, ਜਿੱਥੇ ਨਾ ਸਿਰਫ ਗੱਲਾਂ ਇੱਕ ਟੂਰਿਸਟ ਦੇ ਤੌਰ 'ਤੇ ਨਹੀਂ, ਆਪਣੀ ਵੱਖਰੀ ਨਜ਼ਰ ਦੇ ਨਾਲ ਇੱਕ ਵੱਖਰੀ ਅੱਖ ਦੇ ਨਾਲ ਉਹਨੂੰ, ਚਾਹੇ ਮੈਂ ਰੀਅਲ ਸਟੇਟ ਪਰਸਪੈਕਟਿਵ ਤੋਂ ਗੱਲ ਕਰਾਂ ਜਾਂ ਸਾਡੇ ਮੀਡੀਆ ਦੇ ਪਰਸਪੈਕਟਿਵ ਤੋਂ ਗੱਲ ਕਰਾਂ, ਤਾਂ ਉਹ ਅਸੀਂ ਕੋਸ਼ਿਸ਼ ਕਰਾਂਗੇ ਲੰਗ ਪੜੋਸਾਂ ਦੇ ਨਾਲ ਸਾਡੇ ਪਰਿਵਾਰਾਂ ਤੱਕ ਪਹੁੰਚ ਕਰੀਏ। ਸੋ ਇੱਕ ਵਾਰੀ ਫਿਰ ਬਹੁਤ ਸ਼ੁਭਕਾਮਨਾਵਾਂ ਨੇ ਜੀ ਸਾਰਿਆਂ ਨੂੰ। ਤੇ ਦੂਜੀ, ਮੈਂ ਹਜੇ ਹੁਣੇ ਥੋੜ੍ਹੀ ਦੇਰ ਪਹਿਲਾਂ ਮੈਨੂੰ ਸੈਮੀ ਢਿੱਲੋਂ ਸਾਹਿਬ ਦੀ ਕਾਲ ਆਈ ਸੀ, ਤੇ ਉਹ ਕਹਿੰਦੇ ਜੀ ਪੰਜਾਬ ਵਾਲੇ ਨੂੰ ਘਰੇ ਭੇਜ ਦਿੱਤਾ ਵਾਪਸ, ਦੇਖ ਨੀ
0: ਕੀ ਕਹਿੰਦੇ
1: ਮੈਨੇ ਜੀ, ਉਹ ਕਹਿੰਦੇ ਪੰਜਾਬ ਵਾਲਿਆਂ ਦੀ ਟੀਮ ਘਰੇ ਭੇਜ ਦਿੱਤੀ ਵਾਪਸ ਕਹਿੰਦੇ।
0: ਨਹੀਂ ਉਹ ਕਿਉਂਕਿ ਰਾਜਸਥਾਨ ਰੋਇਲਸ ਜਿਹੜੇ ਆ ਨੇ ਜੀ ਉਹ ਚੌਥੇ ਨੰਬਰ ਤੇ ਪਹੁੰਚ ਗਏ ਆ,
1: ਹਾਂਜੀ
0: ਹਾਂਜੀ, ਜਦੋਂ ਤੁਸੀਂ ਕਿਸੇ ਨੂੰ ਹਰਾਉਣ ਦੇ ਚੱਕਰ 'ਚ ਆਪਣੇ ਆਪ ਨੂੰ ਉੱਪਰ ਲੈ ਜਾਣਾ ਚਾਹੁੰਦੇ ਫਿਰ ਇੱਦਾਂ ਹੀ ਹੁੰਦਾ ਜੀ।
1: ਖੈਰ ਚਲੋ, ਗੇਮ ਹੈ, ਖੇਡ ਹੈ, ਉਹਦੇ ਵਿੱਚ ਥੋੜ੍ਹਾ ਜਿਹਾ ਚੱਲ ਰਿਹਾ ਵੀ ਪੰਜਾਬ ਦੇ ਨਾਲ ਸਾਡੀ ਸਪੋਰਟ ਸੀ ਜੁੜੀ ਹੋਈ ਸੀ, ਤੇ ਹੁਣ ਦੇਖਦੇ ਲੱਭਦੇ ਕਿਹੜੀ ਖੇਡ ਨੂੰ ਸਪੋਰਟ ਕਰਨਾ।
0: ਬਿਲਕੁਲ ਜੀ ਬਿਲਕੁਲ ਜੀ, ਤੁਹਾਡੇ ਲਈ ਸ਼ੁਭ ਸ਼ਾਮਾਂ, ਵਧੀਆ ਤੁਹਾਡਾ ਟ੍ਰਿਪ ਹੋਵੇ, ਤੇ ਸਾਰੇ ਹੀ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਸਾਡੇ ਵੱਲੋਂ ਵੀ ਸਤਿ ਸ੍ਰੀ ਅਕਾਲ ਜੀ।
1: ਜ਼ਰੂਰ ਜੀ, ਸੋ ਨਾਈਸ ਆਫ ਯੂ,
0: ਸ਼ੁਕਰੀਆ ਜੀ,
1: ਧੰਨਵਾਦ। ਹੁਣ ਬ੍ਰੈਂਪਟਨ ਮੈਂ ਜਦੋਂ ਤੱਕ ਬਾਹਰ ਹਾਂ ਕਿਤੇ ਦਵਾਈ ਨਾ ਲਾ ਦਿਓ,
0: ਨਹੀਂ ਉੱਥੇ ਕੀ ਖੜਾ ਜੀ,
1: ਬ੍ਰੈਂਪਟਨ ਤੋਂ ਬਾਹਰ ਕੇ ਰੱਖੇ
0: ਜਰਾ। ਥੈਂਕ ਯੂ ਥੈਂਕ ਯੂ, ਟੇਕ ਕੇਅਰ, ਓਕੇ ਜੀ ਓਕੇ ਜੀ। ਬਿਲਕੁਲ, ਹਰਜਿੰਦਰ ਹੋਰਾਂ ਨਾਲ ਕੋਈ ਵੀ ਗੱਲਬਾਤ ਤੁਸੀਂ ਕਰਨੀ ਹੋਵੇ 6474006862 ਤੇ ਕੀਤੀ ਜਾ ਸਕਦੀ ਹੁੰਦੀ ਹੈ। ਤੇ ਪੀਜ਼ਾ ਖਾਣਾ ਜੀ, ਅੱਜ ਫਿਰ ਤੁਸੀਂ ਫਾਸਟ ਫਾਇਰਡ ਪੀਜ਼ਾ 'ਤੇ ਪਹੁੰਚ ਜਾਓ, 205 ਕੁਈਨ ਸਟਰੀਟ ਈਸਟ ਬ੍ਰੈਂਪਟਨ ਦੇ ਵਿੱਚ, 905-595-55 ਟੈਲੀਫੋਨ ਨੰਬਰ ਹੈ, 9055-00955 'ਤੇ ਉਹਨਾਂ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਅੱਜ ਤੋਂ ਲੈ ਕੇ ਆਉਂਦੇ ਐਤਵਾਰ ਤੱਕ। ਅਗਰ ਤੁਸੀਂ ਇਹਨਾਂ ਦਿਨਾਂ ਦੇ ਦੌਰਾਨ ਪੀਜ਼ਾ ਤੁਸੀਂ ਖਰੀਦਣਾ, 2 ਲਾਰਜ ਪੀਜ਼ੇ ਖਰੀਦਦੇ ਹੋ ਅਤੇ 1 ਲਾਰਜ ਚੀਜ਼ ਕੇਕ ਫ੍ਰੀ ਹੈ, ਅਤੇ 2 ਕੈਨ ਜਿਹੜੇ 2 ਡਰਿੰਕਸ ਉਹ ਫ੍ਰੀ ਨੇ। ਮੀਡੀਅਮ 2 ਪੀਜ਼ਾ ਤੁਸੀਂ ਖਰੀਦਦੇ ਹੋ ਅਤੇ 1 ਸਮਾਲ ਚੀਜ਼ ਕੇਕ ਪਲੱਸ 1 ਕੈਨ ਜਿਹੜਾ ਤੁਹਾਨੂੰ ਫ੍ਰੀ ਆਫ ਕੋਸਟ ਜਿਹੜਾ ਮਿਲ ਜਾਣਾ। ਹਰਜਿੰਦਰ ਵਾਪਸ ਕਾਲ ਕੀਤੀ ਹੈ ਜੀ, ਹਰਜਿੰਦਰ
1: ਮੈਂ ਇੱਕ ਪੁਆਇੰਟ ਦੱਸਣਾ ਭੁੱਲੀ ਗਿਆ ਕਿ ਆਪਣਾ ਪੰਜਾਬੀ ਵਿਰਸਾ ਸ਼ੋਅ ਦੀਆਂ ਟਿਕਟਸ ਆਲਰੇਡੀ ਜਿਹੜੀ ਪ੍ਰੀ ਸੇਲ ਹੈ ਉਹ ਸ਼ੁਰੂ ਕਰ ਦਿੱਤੀ ਗਈ ਸੀਗੀ
0: ਜੀ।
1: ਸੋ ਮੈਨੂੰ ਸੀ, ਮੈਂ ਇੱਥੇ ਇੰਗਲੈਂਡ ਬੈਠਾ ਰਵਾਂ ਤੇ ਪਿੱਛੋਂ ਪਰਿਵਾਰ ਦੇ ਟਿਕਟਾਂ ਨਾ ਖਰੀਦਣ,
0: ਉਹਨਾਂ
1: ਨੂੰ ਯਾਦ ਕਰਾ ਦਿੰਦੇ 2 ਦਿਨ ਹੋਰ ਹੈਗਾ ਮੰਗਲਵਾਰ ਤੱਕ, ਸੋਮਵਾਰ ਤੇ ਮੰਗਲਵਾਰ 2 ਦਿਨ ਤੁਹਾਡੇ ਕੋਲ ਨੇ ਪ੍ਰੀ ਸੇਲ ਦਾ, ਤੁਸੀਂ ਫਾਇਦਾ ਲੈ ਸਕਦੇ ਹੋ ticketmaster.ca ਤੇ ਜਾ ਕੇ। ਪ੍ਰੋਮੋ ਕੋਡ ਯੂਜ ਕਰਨਾ ਪੈਣਾ ਜੀ PV20, ਸ਼ੁੱਕਰਵਾਰ ਸ਼ਨੀਵਾਰ ਐਤਵਾਰ ਸੋਮਵਾਰ ਤੇ ਮੰਗਲਵਾਰ, ਹੁਣ ਅੱਜ ਆਪਾਂ ਐਤਵਾਰ ਬੈਠੇ ਹਾਂ, ਸੋ ਅੱਧੇ ਕੁ ਟਾਈਮ ਲੰਘ ਗਿਆ,
0: ਤਾਂ
1: 1 ਦਿਨ ਬਾਕੀ ਰਹਿ ਗਏ ਨੇ। ਸੋ ਸੋਮਵਾਰ ਮੰਗਲਵਾਰ, ਸੋ ਮੰਗਲਵਾਰ ਨੂੰ ਰਾਤ ਦੇ 10 ਵਜੇ ਤੱਕ, ਸੋ ਜਿਹੜੇ ਵੀ ਪਰਿਵਾਰ ਟਿਕਟ ਬਾਈ ਕਰਨਗੇ ਉਹਨਾਂ ਨੂੰ ਸੇਵਿੰਗ ਹੋ ਜਾਣੀ ਹੈ ਉਹਨਾਂ ਦੇ ਲਈ। ਇੱਕ ਕਈ ਵਾਰੀ ਡਿਸਕਾਊਂਟ ਦੀ ਆਪਾਂ ਬਾਅਦ 'ਚ ਬਹੁਤ ਸਾਰੇ ਸਾਡੇ ਸਰੋਤੇ ਜਾਂ ਪਰਿਵਾਰ ਕਹਿ ਦਿੰਦੇ ਯਾਰ ਭਾਈ ਕੋਈ ਸਪੈਸ਼ਲ ਆਫਰ ਨਹੀਂ ਹੈ, ਡਿਸਕਾਊਂਟ ਨਹੀਂ ਹੈ, ਉਹ ਅਸੀਂ 5 ਦਿਨ ਦੀ ਸਪੈਸ਼ਲ ਪ੍ਰਮੋਸ਼ਨ ਚਲਾਈ ਆ। ਸੋ ਪੰਜਾਬੀ ਵਿਰਸਾ ਸ਼ੋਅ ਬੇਸ਼ੱਕ 25 July ਨੂੰ ਹੋਣਾ, ਗ੍ਰੇਟ ਕੈਨੇਡੀਅਨ ਟੋਰਾਂਟੋ ਜਿਹੜਾ ਕਿ ਵੁੱਡਬਾਈਨ ਮਾਲ ਵੁੱਡਬਾਈਨ ਰੇਸ ਟਰੈਕ ਦੇ ਬਿਲਕੁਲ ਨਾਲ ਹੈ
0: ਜੀ,
1: ਪਰ ਜਿਹੜੀ ਇਹ ਪ੍ਰੀ ਸੇਲ ਹੈ 5 ਦਿਨ ਲਈ ਹੈ। ਸੋ ਜਦੋਂ ਹੁਣ ਮੰਗਲਵਾਰ ਨੂੰ ਰਾਤ ਨੂੰ 10 ਵਜੇ ਤੋਂ ਬਾਅਦ ਤੁਸੀਂ ਆਪ ਹੀ ਜਦੋਂ ਚੈੱਕ ਕਰੋਗੇ ਤਾਂ ਉਹਦੀ ਪ੍ਰਾਈਸ ਚੇਂਜ ਹੋ ਜਾਣੀ ਹੈ, ਸੋ ਇਨਕਰੀਜ਼ ਹੋ ਜਾਣੀ ਹੈ ਇਸ ਚੀਜ਼ ਦਾ ਭਾਵ ਇਹ ਹੈ। ਉਹ ਪਰਿਵਾਰਾਂ ਸਮੇਤ, ਕਿਉਂਕਿ ਪੰਜਾਬੀ ਵਿਰਸਾ ਮਨਮੋਹਨ ਵਾਰਿਸ ਕਰਨ ਲਈ ਸੰਸਕਾਰ ਭਾਈ ਹੋਰਾਂ ਦੀ ਜਿਹੜੀ ਪਰਿਵਾਰਕ ਸ਼ੋਅ ਪੇਸ਼ ਕਰਨ ਦੀ ਜਿਹੜੀ ਜਰਨੀ ਹੈ ਉਹ ਇਸ ਵਾਰ ਕੈਨੇਡਾ ਟੂਰ ਜਿਹੜਾ ਜੀ ਉਹ ਇਸ ਵਾਰ ਸ਼ੁਰੂ ਹੋ ਗਿਆ। ਸੋ 1 ਸਾਲ ਛੱਡ ਕੇ ਹੁੰਦਾ, ਕਾਫੀ ਵੱਡੀ ਗਿਣਤੀ ਦੇ ਵਿੱਚ ਕੁਛ ਨਵੇਂ ਪਰਿਵਾਰ ਵੀ ਆਏ ਹੋਣੇ, ਨਵੇਂ ਸਰੋਤੇ ਵੀ ਆਏ ਹੋਣੇ ਆ, ਸੋ ਉਹਨਾਂ ਨੂੰ ਵੀ ਆਪਾਂ ਇਨਕਰੇਜ ਕਰ ਦਈਏ ਜਿਹਨਾਂ ਨੇ ਪਹਿਲਾਂ ਸਿਰਫ ਯੂਟਿਊਬ ਤੇ ਜਾਂ ਹੋਰ ਅਲੱਗ ਅਲੱਗ ਵੀਡੀਓ ਦੇ ਰੂਪ ਦੇ ਵਿੱਚ ਗੀਤਾਂ ਦੇ ਵਿੱਚ ਪੰਜਾਬੀ ਵਿਰਸਾ ਲਾਈਵ ਸ਼ੋਅਜ਼ ਸੁਣੇ ਦੇਖੇ ਹੋਣਗੇ, ਉਹਨਾਂ ਲਈ ਹੁਣ ਇਨ ਪਰਸਨ ਲਾਈਵ ਬੈਠ ਕੇ ਆਪਣੇ ਪਰਿਵਾਰਾਂ ਨਾਲ, ਆਪਣੇ ਮਾਂ ਬਾਪ ਨਾਲ, ਆਪਣੇ ਦਾਦਾ ਦਾਦੀ ਦੇ ਨਾਲ, ਵੱਡਿਆਂ ਛੋਟਿਆਂ ਦੇ ਨਾਲ, ਬੱਚਿਆਂ ਦੇ ਨਾਲ, ਭੈਣਾਂ ਭਰਾਵਾਂ ਦੇ ਨਾਲ ਇਸ ਪਰਿਵਾਰਕ ਸ਼ੋਅ ਨੂੰ ਮਾਨਣ ਦਾ ਮੌਕਾ ਹੋਣਾ ਹੈ। TV Toronto ਇਹ ਪਾਸਵਰਡ ਯੂਜ ਕਰਿਓ, ਇਹ ਪ੍ਰੋਮੋ ਕੋਡ ਯੂਜ ਕਰ ਲਿਓ ticketmaster.ca ਮੰਗਲਵਾਰ 26 ਮਈ ਤੱਕ ਇਹ ਸਪੈਸ਼ਲ ਪ੍ਰੋਮੋ ਕੋਡ ਯੂਜ਼ ਕਰਕੇ ਤੁਸੀਂ ਪ੍ਰੀ ਸੇਲ ਦਾ ਫਾਇਦਾ ਲੈ ਸਕਦੇ ਹੋ। ਜੀ ਮਨਜੀਤ ਜੀ
0: ਜੀ, ਬਹੁਤ ਬਹੁਤ ਸ਼ੁਕਰੀਆ। ਸੋ ਦੋਸਤੋ, ਪੀ ਫੋਰ ਪੰਜਾਬ, ਵੀ ਫੋਰ ਵਿਕਟਰ ਟੋਰਾਂਟੋ, ਇਹ ਸ਼ੋਅ ਤੁਸੀਂ ਇਹ ਪ੍ਰੋਮੋ ਕੋਡ ਯੂਜ਼ ਕਰਕੇ ticketmaster.ca ਤੇ ਜਾ ਕੇ ਇਹ ਪ੍ਰੀ ਸੇਲ ਜਿਹੜੀ ਚੱਲ ਰਹੀ ਹੈ ਜੀ, ਉਸ ਤੋਂ ਬਾਅਦ ਜਿਹੜੀ ਕੱਲ੍ਹ ਅਤੇ ਪਰਸੋਂ ਦੋ ਦਿਨ ਹੋਰ ਨੇ, ਅਤੇ ਮੰਗਲਵਾਰ 12 ਵਜੇ ਪ੍ਰਾਈਸ ਡੈਫੀਨੇਟਲੀ ਜਿਹੜੀ ਹੈ ਜੀ ਇਨਕਰੀਜ਼ ਹੋ ਜਾਣੀ। ਉਸ ਤੋਂ
1: ਪਹਿਲਾਂ ਰਾਤ ਨੂੰ 10 ਵਜੇ ਤੱਕ ਹੀ ਆ।
0: 10 ਵਜੇ ਤੱਕ ਹੈ, ਓਕੇ ਠੀਕ ਹੈ। ਮੰਗਲਵਾਰ ਰਾਤ ਨੂੰ 10 ਵਜੇ ਤੱਕ,
1: 10 PM ਤੱਕ, ਹਾਂਜੀ
0: ਠੀਕ ਹੈ। ਠੀਕ ਹੈ,
1: ਅਗਲੇ ਰੇਟ ਨੇ ਉਹ ਬੁੱਧਵਾਰ 10 ਵਜੇ ਤੋਂ ਦੁਬਾਰਾ ਸ਼ੁਰੂ ਹੋਣੇ ਆ, ਇਸ ਕਰਕੇ ਅਸੀਂ ਚਾਹੁੰਦੇ ਕਿ ਜਿੰਨਾ ਕੁ ਟਾਈਮ ਬਾਕੀ ਰਹਿੰਦਾ ਸਾਡੇ ਸੂਟ ਦਾ ਫਾਇਦਾ ਲੈ ਲੈਣ।
0: ਜੀ ਬਿਲਕੁਲ,
1: ਸਪੈਸ਼ਲ ਸੇਵਿੰਗ ਹੋ ਜਾਣੀ ਹੈ, ਡਿਸਕਾਊਂਟ ਮਿਲਦਾ ਇੱਕ ਤਰ੍ਹਾਂ ਦੇ ਨਾਲ। ਇਹ ਅਸੀਂ ਚਾਹੁੰਦੇ ਹੁੰਦੇ ਹਾਂ ਕਿ ਜਿਹੜੇ ਜਿਹੜੇ ਪਰਿਵਾਰ ਸਾਨੂੰ ਪਹਿਲਾਂ ਸ਼ੁਰੂ ਸ਼ੁਰੂ ਦੇ ਵਿੱਚ ਸਪੋਰਟ ਕਰਨ ਲਈ ਨਾਲ ਆਨਬੋਰਡ ਹੁੰਦੇ, ਉਹਨਾਂ ਲਈ ਅਸੀਂ ਸਪੈਸ਼ਲ ਇੱਕ ਡਿਸਕਾਊਂਟ ਦਈਏ। ਸੋ ਕੋਈ ਵੀ ਹੋਰ ਵੇਰਵੇ ਚਾਹੀਦੇ ਆ ਬਤੌਰ ਸਪੋਂਸਰ ਕਿਸੇ ਨੇ ਜੁਆਇਨ ਕਰਨਾ, ਜਾਂ ਕੋਈ ਕਿਸੇ ਹੋਰ ਸਵਾਲ ਦੇ ਲਈ ਤੁਸੀਂ ਸਾਡੀ ਟੀਮ ਦੇ ਨਾਲ ਸੁਣੀ ਨਾਗਰਾ ਬਾਈ ਹੋਰਾਂ ਨੂੰ 416-303-4444 ਈਵਨ ਮਨਜੀਤ ਹੋਰਾਂ ਨੂੰ ਕਾਲ ਕਰ ਸਕਦੇ ਹੋ 416-673-1300 ਹੋਣਾ ਸੀ, ਜਾਂ ਸਾਡੇ ਨਾਲ ਜੀ ਮੀਡੀਆ ਗਰੁੱਪ ਦੀ ਟੀਮ ਦੇ ਨਾਲ 647-400-6862। ਸੋ ਇਹ ਟੀਮ ਫੋਰ ਐਂਟਰਟੇਨਮੈਂਟ ਵੱਲੋਂ 6ਵਾਂ ਇਹ ਪੰਜਾਬੀ ਵਿਰਸਾ ਮਨਜੀਤ ਜੀ 2014 ਫਿਰ 16 ਫਿਰ 18 ਦੈਨ 20 ਚ ਕੋਵਿਡ ਕਰਕੇ ਨਹੀਂ ਹੋਏ ਸੀ ਕੋਈ ਵੀ ਸ਼ੋਜ਼, ਉਸ ਤੋਂ ਬਾਅਦ ਫਿਰ 22 ਦੇ ਵਿੱਚ 5ਵਾਂ ਸੀਗਾ, ਤੇ ਹੁਣ 24 ਦੇ ਵਿੱਚ 5ਵਾਂ ਸੀਗਾ, ਤੇ ਹੁਣ ਜਿਹੜਾ ਇਹ 6ਵਾਂ ਸਾਡਾ ਪੰਜਾਬੀ ਵਿਰਸਾ ਹੈ। ਸੋ ਅਸੀਂ ਤੁਹਾਨੂੰ ਸਾਰਿਆਂ ਨੂੰ ਇਨਵਾਈਟ ਕਰਦੇ ਹਾਂ ਕਿ ਆਪਾਂ ਰਲ ਮਿਲ ਕੇ ਇਸ ਸ਼ੋਅ ਦਾ ਨਾਮ ਪਾਣੀਏ, ਤੇ ਹੁਣੇ ਐਡਵਾਂਸ ਦੇ ਵਿੱਚ ਟਿਕਟ ਬੁੱਕ ਕਰ ਲਓ ticketmaster.ca। ਇਹ ਨਹੀਂ ਖਿਆਲ ਰੱਖਿਓ ਜੀ ticketmaster.ca, ਇਹੀ ਇੱਕੋ ਇੱਕ ਅਫੀਸ਼ੀਅਲ ਵੈਬਸਾਈਟ ਹੈ। ਕਈ ਵਾਰੀ ਜਦੋਂ ਅਸੀਂ ਗੂਗਲ ਸਰਚ ਕਰਦੇ ਹਾਂ ਕੁਛ ਥਰਡ ਪਾਰਟੀ ਵੈਬਸਾਈਟ ਤੇ ਵੀ ਚਲੇ ਜਾਂਦੇ ਆ ਲਿੰਕ,
0: ਜੀ ਜੀ।
1: ਸੋ ਉਸ ਗੱਲ ਦਾ ਖਿਆਲ ਰੱਖਿਓ ਕਿਉਂਕਿ ਉੱਥੇ ਪ੍ਰਾਈਸ ਜਿਹੜੀ ਉਹਨਾਂ ਨੇ ਜੈਕਅਪ ਕੀਤੀ ਹੁੰਦੀ ਹੈ, ਜਾਂ ਕਹਿ ਲਓ ਉਹਨਾਂ ਨੇ ਆਪਣੀ ਕੋਈ ਐਡੀਸ਼ਨਲ ਕੋਸਟ ਵਗੈਰਾ ਐਡ ਕੀਤੀ ਹੁੰਦੀ ਹੈ। ਸੋ ਇਸ ਕਰਕੇ ਇਸ ਗੱਲ ਨੂੰ ਤੁਸੀਂ ਅੱਜ ਦੀ ਡੇਟ ਦੇ ਵਿੱਚ ਸਾਰੇ ਬੜੇ ਹੈਂਡੀ ਨੇ ਸਾਰਿਆਂ ਦੇ ਲਈ, ਸੋਸ਼ਲ ਮੀਡੀਆ ਤੇ ਲਿੰਕ ਵੀ ਉੱਥੋਂ ਲੈ ਸਕਦੇ ਹੋ, ਟੀਮ ਫੋਰ ਐਂਟਰਟੇਨਮੈਂਟ ਦੇ ਪੇਜ ਤੋਂ, ਜਾਂ ਮਨਮੋਹਨ ਵਾਸ ਕਮਲਹੀਰ ਸਿੰਘ ਟਾਰਮਾ ਦੇ ਪੇਜਿਸ ਤੋਂ, ਜਾਂ ਜੀ ਮੀਡੀਆ ਗਰੁੱਪ ਦੇ ਸਾਡੇ ਪੇਜ ਹਰਜਿੰਦਰ ਗਿੱਲ ਸ਼ੋਅ ਦੇ ਪੇਜ ਦੇ ਉੱਤੇ, ਜਾਂ ਮੇਰੇ ਪਰਸਨਲ ਅਕਾਊਂਟ ਤੇ ਵੀ ਜਦੋਂ ਜਾਓਗੇ ਤਾਂ ਅਸੀਂ ਪ੍ਰੋਪਰ ਇੱਕ ਲਿੰਕ ਵੀ ਉਹਦਾ ਸ਼ੇਅਰ ਕੀਤਾ ਹੋਇਆ। ਦਾ ਮੂਮੈਂਟ ਤੁਸੀਂ ਲਿੰਕ ਕਲਿੱਕ ਕਰੋਗੇ ਤਾਂ ਉਹ ਟਿਕਟ ਮਾਸਟਰ ਦੀ ਵਿੰਡੋ ਦੇ ਉੱਤੇ ਲੈ ਜਾਂਦਾ, ਸੋ ਉੱਥੇ ਜਾ ਕੇ ਫਿਰ ਆਸਾਨੀ ਦੇ ਨਾਲ ਆਪਣੀਆਂ ਟਿਕਟਸ, ਜਿਹੜੀ ਅਫੀਸ਼ੀਅਲ ਸਾਡੀ ਟਿਕਟ ਪ੍ਰਾਈਸ ਹੈ ਉਹ ticketmaster.ca ਤੇ ਮਿਲਣੀ ਹੈ, ਉਹ ਵੀ ਡਿਸਕਾਊਂਟਡ ਰੇਟ ਦੇ ਵਿੱਚ ਮੰਗਲਵਾਰ ਤੱਕ।
0: ਬਹੁਤ ਬਹੁਤ ਸ਼ੁਕਰੀਆ ਹਰਜਨ,
1: ਬਹੁਤ ਮਿਹਰਬਾਨੀ,
0: ਸ਼ੁਕਰੀਆ ਜੀ, ਸ਼ੁਕਰੀਆ। 6474006862 ਤੇ ਤੁਸੀਂ ਹਰਜਿੰਦਰ ਹੋਰਾਂ ਨੂੰ ਫੋਨ ਕਰਕੇ ਵੀ ਸ਼ੋਅ ਸੰਬੰਧੀ ਵੀ ਕੋਈ ਜਾਣਕਾਰੀ ਲੈਣੀ ਆ ਤਾਂ ਲਈ ਜਾ ਸਕਦੀ ਹੁੰਦੀ ਹੈ। ਵਰਲਡ ਵਾਈਡ ਪਾਸਪੋਰਟ ਵੀਜ਼ਾ ਐਂਡ ਐਨਆਰਆਈ ਸਰਵਿਸਿਸ ਤੇ ਤੁਸੀਂ ਕਾਲ ਕਰਨੀ ਹੈ 647-402-2202। 30 ਐਂਟਰ ਮਾਡਲ ਡਰਾਈਵ 207 ਨੰਬਰ ਯੂਨਿਟ ਬਰੈਂਪਟਨ ਦੇ ਵਿੱਚੋਂ ਲੋਕੇਟਡ ਨੇ। ਦੁਪਿੰਦਰ ਲੂੰਬਾ ਜੀ ਨੂੰ ਤੁਸੀਂ 6474022202 ਤੇ ਕਾਲ ਕਰਕੇ ਜਾਣਕਾਰੀ ਲੈ ਲੈਣੀ ਆ। ਕੰਸਟਰਕਸ਼ਨ ਦਾ ਕੰਮ ਤੁਸੀਂ ਕਰਵਾਉਣਾ ਚਾਹੁੰਦੇ ਹੋ ਕੋਈ ਵੀ, ਤੇ ਫਿਰ ਰੋਇਲ ਸਿਟੀ ਕੰਸਟਰਕਸ਼ਨ ਤੋਂ ਅਜੇ ਸਿੰਘ ਜੀ 437-766-5158 ਉਹਨਾਂ ਦਾ ਟੈਲੀਫੋਨ ਨੰਬਰ ਹੈ 437-766-5158। ਲੀਗਲ ਬੇਸਮੈਂਟ ਪਰਮਿਟ ਕੰਪਲੀਟ ਕਰਨ ਦੇ ਲਈ ਪ੍ਰੋਫੈਸ਼ਨਲ ਪੇਂਟਿੰਗ, ਕਿਚਨ ਰੀਮੋਡਲਿੰਗ, ਤੁਸੀਂ ਕਿਚਨ ਨੂੰ ਕਰਵਾਉਣਾ ਹੈ, ਰੀਮੋਡਲ ਕਰਵਾਉਣਾ ਹੈ, ਵਾਸ਼ਰੂਮ ਦੀ ਰੈਨੋਵੇਸ਼ਨ ਕਰਵਾਉਣੀ ਹੈ, ਜਾਂ ਪੂਰੇ ਘਰ ਨੂੰ ਹੀ ਰੈਨੋਵੇਟ ਤੁਸੀਂ ਕਰਵਾਉਣਾ ਹੈ, ਤੇ 437-766-5158 ਤੇ ਕਾਲ ਕੀਤੀ ਜਾ ਸਕਦੀ ਹੈ। ਰਮਸ ਪੰਜਾਬੀ ਵੀਕਐਂਡ ਸ਼ੋਅ ਦਾ ਸਮਾਂ ਹੁਣ ਇੱਥੇ ਸਮਾਪਤ ਹੈ ਜੀ। ਇੱਕ ਸਟੇਸ਼ਨ ID ਲੈਣੇ, ਉਸ ਤੋਂ ਬਾਅਦ ਜੁੜਦੇ ਹਾਂ ਪ੍ਰੋਗਰਾਮ ਨਜ਼ਰੀਏ ਦੇ ਵਿੱਚ।
2: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ,
3: ਪਹਿਲਾਂ ਨਾਲੋਂ ਵੀ ਘੱਟ।
2: ਆ ਵੇਖੋ ਸੈਨ ਪੈਲੋਗ੍ਰੀਨੋ ਦੀਆਂ ਚੁੜੀਆਂ ਹੋਈਆਂ ਕਿਸਮਾਂ 6x330 mm ਸਿਰਫ $5.99।
3: ਇਹ ਤਾਂ ਹੋਰ ਵੀ ਘੱਟ ਹੈ,
2: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
3: ਓਏ ਤੂੰ ਕਿੱਥੇ ਜਾ ਰਹੀ ਹੈ?
2: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ। ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ, ਇਸ ਲਈ ਅਸੀਂ ਕਈ ਆਈਟਮ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ। ਇਹ ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ।
4: ਹੋਲਸੇਲ ਕਲੱਬ, whole lot of value.
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਪੰਜਾਬੀ ਜ਼ੁਬਾਨ ਸੱਭਿਆਚਾਰ ਤੇ ਪੰਜਾਬੀਅਤ ਦੇ ਰੰਗ ਵਿੱਚ ਰੰਗਿਆ ਇਹ ਹੈ ਰੇਡੀਓ ਪ੍ਰੋਗਰਾਮ ਨਜ਼ਰੀਆ ਐਂਡ ਓਪੀਨੀਅਨ। ਪੰਜਾਬੀਆਂ ਦੇ ਦਿਲਾਂ ਵਿੱਚ ਵਸਦਾ ਇਹ ਰੇਡੀਓ ਪ੍ਰੋਗਰਾਮ ਟੋਰਾਂਟੋ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬੜੇ ਮਾਣ ਨਾਲ ਸੁਣਿਆ ਜਾਂਦਾ ਹੈ, ਕਿਉਂਕਿ ਅਸੀਂ ਕਰਦੇ ਹਾਂ ਪਿਆਰ, ਸਾਂਝੀਵਾਲਤਾ ਤੇ ਸਭ ਧਰਮਾਂ ਦੇ ਸਤਿਕਾਰ ਦੀ ਗੱਲ। ਰੇਡੀਓ ਨਜ਼ਰੀਆ ਐਂਡ ਓਪੀਨੀਅਨ ਰੱਖਦਾ ਹੈ ਹਰ ਖਬਰ ਦੀ ਖਬਰ, ਕੀ ਹੋ ਰਿਹਾ ਸਾਡੇ ਆਲੇ ਦੁਆਲੇ ਤੇ ਦੁਨੀਆਂ ਵਿੱਚ। ਜ਼ਿੰਦਗੀ ਨਾਲ ਜੁੜੇ ਹਰ ਆਮ ਅਤੇ ਖਾਸ ਮਸਲੇ ਉੱਤੇ ਰੱਖਦਾ ਹੈ ਰੇਡੀਓ ਨਜ਼ਰੀਆ ਐਂਡ ਓਪੀਨੀਅਨ ਤਿੱਖੀ ਨਜ਼ਰ। ਸੁਲਾਓ ਪੇਸ਼ ਹੈ ਚੰਗੇ ਗੀਤ ਸੰਗੀਤ ਤੇ ਇਨਫੋਟੇਨਮੈਂਟ ਨਾਲ ਭਰਪੂਰ ਰੇਡੀਓ ਪ੍ਰੋਗਰਾਮ ਨਜ਼ਰੀਆ ਐਂਡ ਓਪੀਨੀਅਨ।
1: This program is a proud member of the Canadian Punjabi Broadcasters Association, CPBA.
2: ਗਲ ਮਿੱਠੀ ਮਿੱਠੀ ਬੋਲ, ਦਸ ਕਾਨੋ ਵਿੱਚ ਗੋਲ, ਵਜਨੇ ਤੇ ਤਾਸ਼ੇ ਢੋਲ, ਮਸਤੀ ਮੈਂ ਤੂੰ ਵੀ ਡੋਲ।
3: ਹੁਣ ਤਾਂ ਗੱਲਾਂ ਮਿੱਠੀਆਂ ਹੀ ਹੋਣਗੀਆਂ ਗਿੱਲ ਸਵੀਟ ਫੈਕਟਰੀ ਦੇ ਨਾਲ। ਜੇ ਤੁਸੀਂ ਆਨੰਦ ਲੈਣਾ ਚਾਹੁੰਦੇ ਹੋ ਲਜ਼ੀਜ਼ ਮਿਠਾਈਆਂ ਦਾ, ਲਾਜਵਾਬ ਵੈਜੀਟੇਰੀਅਨ ਖਾਣੇ ਦਾ, ਤੇ ਢੋਲ ਵਜਾ ਕੇ ਦੱਸ ਦੋ ਸਾਰਿਆਂ ਨੂੰ, ਪਹੁੰਚੋ ਗਿੱਲ ਸਵੀਟ ਫੈਕਟਰੀ, ਜੋ ਸਰਵ ਕਰਦੇ ਨੇ ਤੁਹਾਨੂੰ ਦੋ ਲੋਕੇਸ਼ਨ ਤੋਂ, ਬ੍ਰਾਮਟਨ ਫਿਲੀਅਮਸ ਪਾਰਕਵੇ ਐਂਡ ਏਅਰਪੋਰਟ ਰੋਡ ਅਤੇ ਫਰੈਸ਼ ਕੋ ਮਿਲਟਨ ਦੇ ਵਿੱਚ। ਜ਼ਿਆਦਾ ਜਾਣਕਾਰੀ ਲਈ ਵਿਜ਼ਿਟ ਕਰੋ gillsweetfactory.com, gillsweetfactory.com। ਜ਼ਿੰਦਗੀ ਦੀ ਮਿਠਾਸ ਗਿੱਲ ਸਵੀਟ ਫੈਕਟਰੀ ਦੇ ਨਾਲ। ਆਹੋ
4: visitor to Canada out of province coverage buy karna chahunde ho ya apne parents ya grandparents liye super visa insurance the best rates best plans at the best option bare ya phir 40-45% da discount lena chahunde ho ta hune contact karo 6474-0082 6474-0086862
5: garnishment power of sale notice bank walo paise di mang hune hi sanu call karo ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।

ਦੋਸਤੋ, ਜਿਹੜਾ ਪ੍ਰੋਗਰਾਮ ਆ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਡੋਮਡ ਸਟੋਨ ਬੇਕਡ ਪੀਜ਼ਾ, ਫਾਸਟ ਫਾਇਰਡ ਪੀਜ਼ਾ 'ਤੇ ਤੁਸੀਂ ਜਾਣਾ, ਬੜਾ ਸਵਾਦਲਾ, ਬੜਾ ਕਮਾਲ ਦਾ ਜਿਹੜਾ ਪੀਜ਼ਾ, ਸਟੋਨਸ ਦੇ ਉੱਤੇ ਕੁੱਕ ਹੋਇਆ ਜਿਹੜਾ ਪੀਜ਼ਾ, ਉਹ ਤੁਸੀਂ ਖਾਣਾ। ਅਤੇ ਇਸ ਹਫ਼ਤੇ ਦੇ ਜਿਹੜੇ ਸਪੈਸ਼ਲ ਨੇ ਜੀ, ਉਹ ਸਾਡੇ ਤੱਕ ਪਹੁੰਚੇ ਨੇ ਕਿ ਅਗਰ ਤੁਸੀਂ ਦੋ ਲਾਰਜ ਪੀਜ਼ਾਜ਼ ਉੱਥੋਂ ਆਰਡਰ ਕਰਦੇ ਹੋ ਅਤੇ ਤੁਹਾਨੂੰ ਇੱਕ ਲਾਰਜ ਚੀਜ਼ ਕੇਕ ਪਲੱਸ ਦੋ ਡਰਿੰਕਸ ਇਸ ਦੇ ਨਾਲ ਜਿਹੜੀਆਂ ਕੰਪਲੀਮੈਂਟਰੀ ਉਹ ਮਿਲ ਜਾਣੀਆਂ ਨੇ। ਅਤੇ ਜੇ ਤੁਸੀਂ ਦੋ ਮੀਡੀਅਮ ਪੀਜ਼ਾਜ਼ ਆਰਡਰ ਕਰਦੇ ਹੋ ਅਤੇ ਫਿਰ ਮੀਡੀਅਮ ਚੀਜ਼ ਕੇਕ ਅਤੇ ਇੱਕ ਡਰਿੰਕ ਜਿਹੜੀ ਫਰੀ ਆਫ ਕੋਸਟ ਤੁਹਾਨੂੰ ਮਿਲ ਜਾਣੀ ਆ। ਸੋ ਕਾਲ ਤੁਸੀਂ ਉਹਨਾਂ ਨੂੰ ਕਰ ਲੈਣੀ ਆ 905-595-55, 905-500-9555 'ਤੇ ਕਾਲ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ। 205 ਕੁਈਨ ਸਟਰੀਟ ਈਸਟ ਬਰੈਂਪਟਨ ਦੇ ਵਿੱਚ ਲੋਕੇਟਡ ਹੈ ਫਾਸਟ ਫਾਇਰਡ ਪੀਜ਼ਾ। ਸੋ ਕੈਨੇਡੀ ਤੋਂ ਵੈਸਟ ਸਾਈਡ 'ਤੇ ਜਿਵੇਂ ਤੁਸੀਂ ਜਾਂਦੇ ਹੋ, ਔਨ ਦਾ ਲੈਫਟ ਹੈਂਡ ਸਾਈਡ ਤੁਹਾਨੂੰ ਫਾਸਟ ਫਾਇਰਡ ਪੀਜ਼ਾ ਜਿਹੜਾ ਮਿਲ ਜਾਣਾ। ਜ਼ਰੂਰ ਤੁਸੀਂ ਇਹਨਾਂ ਦੀ ਜਿਹੜੀਆਂ ਡੀਲਸ ਹੈ ਉਹਦਾ ਫਾਇਦਾ ਲੈਣਾ, ਔਰ ਨਾਲ ਦੀ ਨਾਲ ਬਹੁਤ ਸਾਰੇ ਹੋਰ ਅਜਿਹੇ ਜਿਹੜੇ ਸਵਾਦਲੇ ਤੁਹਾਨੂੰ ਸਨੈਕਸ ਵਗੈਰਾ ਉੱਥੋਂ ਮਿਲਦੇ ਨੇ, ਇਨਕਲੂਡਿੰਗ ਅਗਰ ਤੁਸੀਂ ਗੋਲਗੱਫੇ ਖਾਣ ਦੇ ਸ਼ੌਕੀਨ ਹੋ ਅਤੇ ਅਲੱਗ ਅਲੱਗ ਜਿਹੜੇ ਟੇਸਟ ਤੁਹਾਨੂੰ ਉੱਥੋਂ ਮਿਲ ਜਾਣਾ। ਉਸ ਤੋਂ ਇਲਾਵਾ ਜਿਹੜੀ ਸਟੱਫ ਪੈਟੀ ਜਾਂ ਫਿਰ ਅੰਮ੍ਰਿਤਸਰੀ ਕੁਲਚਾ, ਬੜਾ ਸਵਾਦਲਾ, ਜਾਂ ਇੱਕ ਸਪੈਸ਼ਲ ਜੇ ਦੁੱਧ ਅਤੇ ਚਾਹ ਵੀ ਬੜੀ ਕਮਾਲ ਦੀ ਮਿਲਦੀ ਆ ਉੱਥੋਂ ਤੁਹਾਨੂੰ। 905-595-55 ਟੈਲੀਫੋਨ ਨੰਬਰ ਹੈ ਫਾਸਟ ਫਾਇਰਡ ਪੀਜ਼ਾ ਵਾਲਿਆਂ ਦਾ। ਕਾਲ ਕਰਕੇ ਅੱਜ ਦੀ ਜਿਹੜੀ ਇਸ ਹਫ਼ਤੇ ਦੀ ਜਿਹੜੀ ਡੀਲ ਹੈ ਉਹ ਗ੍ਰੈਬ ਕਰਨੀ ਹੈ, ਜਾਂ ਹੋਰ ਜਾ ਕੇ ਤੁਸੀਂ ਉੱਥੇ ਕੁਛ ਨਾ ਕੁਛ ਜਿਹੜਾ ਉਹ ਟੇਸਟ ਕਰਨਾ ਅਤੇ ਫਿਰ 205 ਕੁਈਨ ਸਟਰੀਟ ਈਸਟ ਬਰੈਂਪਟਨ ਵਿੱਚ ਪਹੁੰਚ ਕੇ ਤੁਸੀਂ ਕਰ ਸਕਦੇ ਹੋ। ਜੁੜੇ ਹੋਏ ਜੀ ਇਸ ਵੇਲੇ ਤੁਸੀਂ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੰਸਟਰਕਸ਼ਨ ਦਾ ਕੰਮ ਕਰਵਾਉਣਾ ਅਤੇ ਫਿਰ ਦ ਰੋਇਲ ਸਿਟੀ ਕੰਸਟਰਕਸ਼ਨ ਦੇ ਅਜੇ ਸਿੰਘ ਜੀ ਨੂੰ ਕਾਲ ਕਰ ਲਿਓ, 437-766-5158 ਉਹਨਾਂ ਦਾ ਟੈਲੀਫੋਨ ਨੰਬਰ ਹੈ, 437-766-5158। ਦ ਰੋਇਲ ਸਿਟੀ ਕੰਸਟਰਕਸ਼ਨ ਤੋਂ ਅਜੇ ਸਿੰਘ ਜੀ ਦਾ ਨੰਬਰ ਹੈ। ਲੀਗਲ ਬੇਸਮੈਂਟ ਵਿਦ ਪਰਮਿਟ ਤੁਸੀਂ ਕੰਪਲੀਟ ਕਰਵਾਉਣੀ ਆ, ਪ੍ਰੋਫੈਸ਼ਨਲੀ ਪੇਂਟ ਕਰਵਾਉਣਾ ਘਰ ਨੂੰ, ਕਿਚਨ ਰੀਮੋਡਲ ਕਰਵਾਉਣੀ ਹੈ, ਵਾਸ਼ਰੂਮਸ ਰੈਨੋਵੇਟ ਕਰਵਾਉਣ ਵਾਲੇ ਆ, ਜਾਂ ਸਾਰੇ ਘਰ ਦੀ ਰੈਨੋਵੇਸ਼ਨ ਤੁਸੀਂ ਕਰਵਾਉਣੀ ਹੈ, ਅਤੇ ਇੱਕੋ ਇੱਕ ਨੰਬਰ 437-766-5158। ਪਾਸਪੋਰਟ ਸੰਬੰਧੀ ਜਾਂ ਫਿਰ ਓ ਸੀ ਆਈ ਸੰਬੰਧੀ, ਪਲੇਸ ਕਲੀਅਰੈਂਸ ਸੰਬੰਧੀ ਕੋਈ ਵੀ ਤੁਹਾਨੂੰ ਸਰਵਿਸ ਚਾਹੀਦੀ ਹੈ, ਅਤੇ ਫਿਰ ਵਰਲਡਵਾਈਡ ਪਾਸਪੋਰਟ ਵੀਜ਼ਾ ਐਂਡ NRI ਸਰਵਿਸਿਜ਼ ਦੇ ਦਪਿੰਦਰ ਲੂੰਬਾ ਜੀ ਸੇਵਾ 'ਚ ਹਾਜ਼ਰ ਨੇ। 30 ਇੰਟਰਮੋਡਲ ਡਰਾਈਵ, ਯੂਨਿਟ 207 ਬਰੈਂਪਟਨ ਦੇ ਵਿੱਚ। ਪਾਸਪੋਰਟ ਰੀਨਿਊ ਤੁਸੀਂ ਕਰਵਾਉਣਾ, ਨਵਾਂ ਪਾਸਪੋਰਟ ਬਣਵਾਉਣਾ, ਜਾਂ ਤਤਕਾਲ ਪਾਸਪੋਰਟ, ਲੋਸ ਜਾਂ ਡੈਮੇਜ ਪਾਸਪੋਰਟ ਰੀਇਸ਼ੂ ਕਰਵਾਉਣਾ। ਪਾਸਪੋਰਟ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਚੇਂਜ ਜਾਂ ਕੁਰੈਕਸ਼ਨ ਤੁਸੀਂ ਕਰਵਾਉਣੀ ਆ, ਜਾਂ ਫਿਰ ਪਾਸਪੋਰਟ ਸਰੈਂਡਰ ਵੀ ਅਸੀਂ ਜਦੋਂ ਕਰਦੇ ਹਾਂ ਉਸ ਦੇ ਲਈ ਵੀ ਜਿਹੜੀ ਜਾਣਕਾਰੀ ਸਾਡੇ ਕੋਲ ਹੋਣੀ ਜ਼ਰੂਰੀ ਹੈ। OCI ਸਰਵਿਸਿਜ਼ ਤੋਂ ਦੇ ਲਈ ਨਿਊ ਐਪਲੀਕੇਸ਼ਨ ਤੁਸੀਂ ਕਰਨੀ ਆ, ਜਾਂ ਫਿਰ ਰੀਨਿਊ ਹੋਣ ਵਾਲੀ ਆ, ਰੀਇਸ਼ੂ ਕਰਵਾਉਣੀ ਆ। OCI ਅਪਡੇਟਸ ਹੁਣ ਰੀਸੈਂਟਲੀ ਬਹੁਤ ਸਾਰੀਆਂ ਚੇਂਜਸ ਜਿਹੜੀਆਂ ਆਈਆਂ ਨੇ। ਪਲੇਸ ਕਲੀਅਰੈਂਸ ਸਰਟੀਫਿਕੇਟ ਤੁਸੀਂ ਆਪਣਾ ਬੈਕ ਹੋਮ ਤੋਂ ਲੈਣਾ। ਅਟੈਸਟੇਸ਼ਨ ਜਾਂ ਲੀਗਲਾਈਜੇਸ਼ਨ ਕਿਸੇ ਤਰ੍ਹਾਂ ਦੇ ਵੀ ਡਾਕੂਮੈਂਟ ਅਟੈਸਟੇਸ਼ਨ ਦੀ ਜ਼ਰੂਰਤ ਹੈ। ਨੋਟਰੀ ਜਾਂ ਟਰਾਂਸਲੇਸ਼ਨ ਸਰਵਿਸਿਜ਼ ਤੁਹਾਨੂੰ ਚਾਹੀਦੀਆਂ ਨੇ। ਟੂਰਿਸਟ ਵੀਜ਼ਾ, ਬਿਜ਼ਨਸ ਵੀਜ਼ਾ, ਸਟੂਡੈਂਟ ਵੀਜ਼ਾ, ਐਂਟਰੀ ਵੀਜ਼ਾ, ਮੈਡੀਕਲ ਵੀਜ਼ਾ, ਈ ਵੀਜ਼ਾ ਅਸਿਸਟੈਂਸ ਤੁਹਾਨੂੰ ਜ਼ਰੂਰਤ ਹੈ, ਹੈਲਪ ਚਾਹੀਦੀ ਹੈ। ਅਤੇ ਫਿਰ ਤੁਹਾਨੂੰ ਕਾਲ ਕਰਨੀ ਪੈਣੀ ਹੈ ਜੀ 647-402-2202, 647-402-2202। ਔਰ ਇਹ ਸਾਰੀਆਂ ਹੀ ਸਰਵਿਸਿਜ਼ ਜਿਹੜੀਆਂ ਤੁਹਾਨੂੰ ਇੱਕੋ ਛੱਤ ਥੱਲੇ ਮਿਲਦੀਆਂ ਨੇ, ਅਤੇ ਤੁਸੀਂ ਹੈਲਪ ਉਹਨਾਂ ਤੋਂ ਲੈ ਸਕਦੇ ਹੋ ਜੀ। ਲੀ ਵੈਂਕਟ ਹਾਲ ਵਾਲੇ ਜਿਹੜੇ ਕਿ 7400 ਕੀਲ ਸਟੇਟ 'ਤੇ ਲੋਕੇਟਡ ਨੇ, 50 ਤੋਂ ਲੈ ਕੇ 400 ਮਹਿਮਾਨਾਂ ਤੱਕ ਦੀ ਸਿਟਿੰਗ ਕਪੈਸਿਟੀ ਉਹਨਾਂ ਦੇ ਕੋਲ। ਫਲੈਕਸੀਬਲ ਪੈਕੇਜ ਤੁਸੀਂ ਚੂਜ਼ ਕਰ ਸਕਦੇ ਹੋ
ਕਿਸੇ ਤਰ੍ਹਾਂ ਦਾ ਵੀ ਮੈਨਿਊ, ਚਾਹੇ ਕੋਂਟੀਨੈਂਟਲ, ਸਾਊਥ ਏਸ਼ੀਅਨ, ਟਿਪੀਕਲ ਇੰਡੀਅਨ ਜਾਂ ਪੰਜਾਬੀ ਸਟਾਈਲ, ਮਿਡਲ ਈਸਟਰਨ, ਇਟਾਲੀਅਨ, ਕੈਰੇਬੀਅਨ, ਕੋਈ ਵੀ ਕਸਟਮ ਫਿਊਜ਼ਨ ਮੈਨਿਊ ਤੁਸੀਂ ਬਣਵਾਉਣਾ, ਇਨਫੋਰਮੇਸ਼ਨ ਚਾਹੀਦੀ ਹੈ, ਕੋਈ ਵੀ ਪਾਰਟੀ ਤੁਸੀਂ ਕਰ ਰਹੇ ਹੋ ਇਨ ਫਿਊਚਰ, ਅਤੇ ਲੀ ਵੈਂਕਟ ਹਾਲ ਵਾਲਿਆਂ ਨੂੰ ਕਾਲ ਕਰਕੇ ਜਾਣਕਾਰੀ ਲੈ ਲੈਣੀ ਆ। 416-238-8154, 416-238-8154 ਉਹਨਾਂ ਦਾ ਟੈਲੀਫੋਨ ਨੰਬਰ ਹੈ। ਆਪਟੀਕਲ ਵਨ ਦੋ ਲੋਕੇਸ਼ਨ ਤੋਂ ਸਰਵਿਸਿਜ਼ ਦਿੰਦੇ ਨੇ। 905-455-0752 ਉਹਨਾਂ ਦਾ ਟੈਲੀਫੋਨ ਨੰਬਰ ਹੈ। ਆਈ ਐਗਜ਼ਾਮ ਤੁਸੀਂ ਕਰਵਾਉਣਾ ਜਾਂ ਕੰਟੈਕਟ ਲੈਂਸਿਸ ਲਗਵਾਉਣੇ ਨੇ, ਆਈਜ਼ ਡਰਾਈ ਰਹਿੰਦੀਆਂ ਨੇ, ਜ਼ਿਆਦਾ ਸੁੱਕਦੀਆਂ ਨੇ, ਉਹਦੇ ਲਈ ਟ੍ਰੀਟਮੈਂਟ ਦੀ ਜ਼ਰੂਰਤ ਹੈ, ਜਾਂ ਤੁਸੀਂ ਕਿਸੇ ਤਰ੍ਹਾਂ ਦੀਆਂ ਵੀ ਐਨਕਾਂ ਖਰੀਦਣੀਆਂ ਨੇ ਉੱਥੋਂ, ਅਤੇ ਸਾਰੀਆਂ ਹੀ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਖੁਦ ਡੀਲ ਕਰਦੇ ਨੇ, ਔਰ ਸਾਰੇ ਹੀ ਜਿਹੜੇ ਮੇਜਰ ਬ੍ਰੈਂਡ ਡਿਜ਼ਾਈਨਰ ਫਰੇਮਸ ਨੇ ਉਹਨਾਂ ਦੀ ਸ਼ੋਪ 'ਚ, ਉਹਨਾਂ ਦੀ ਇੱਥੇ ਤੁਹਾਨੂੰ ਲੋਕੇਸ਼ਨ 'ਤੇ ਮਿਲ ਜਾਂਦੇ ਨੇ, ਕੈਰੀ ਕਰਦੇ ਨੇ ਉਹ। ਆਈ ਐਗਜ਼ਾਮੀਨੇਸ਼ਨ ਜਿਹੜਾ ਅਪੁਆਇੰਟਮੈਂਟ ਬੇਸਿਸ 'ਤੇ ਤੁਹਾਨੂੰ ਮਿਲ ਜਾਣਾ, ਲੇਕਿਨ ਤੁਹਾਨੂੰ ਕਾਲ ਕਰਨੀ ਪਏਗੀ। 905-455-0752 ਉਹਨਾਂ ਦਾ ਟੈਲੀਫੋਨ ਨੰਬਰ ਹੈ। ਅਤੇ ਤੁਹਾਨੂੰ ਜੇ ਤੁਸੀਂ 18 ਸਾਲ ਤੋਂ ਛੋਟੇ ਹੋ ਜਾਂ 65 ਸਾਲ ਤੋਂ ਉਮਰ ਤੁਹਾਡੀ ਜ਼ਿਆਦਾ ਹੈ, ਤਾਂ ਫ੍ਰੀ ਸਰਵਿਸ ਉਹਨਾਂ ਦੇ ਵੱਲੋਂ ਜਿਹੜੀ ਤੁਹਾਨੂੰ ਮਿਲਦੀ ਹੈ, ਸਪੈਸ਼ਲ ਅਰੇਂਜਮੈਂਟਸ ਆਈ ਸਪੈਸ਼ਲਿਸਟ ਦੇ ਨਾਲ ਜੇ ਤੁਹਾਨੂੰ ਜ਼ਰੂਰਤ ਹੈ ਤਾਂ ਉਹ ਵੀ ਅਰੇਂਜ ਕਰ ਦਿੰਦੇ ਨੇ। 905-455-0752 ਆਪਟੀਕਲ ਵਨ ਵਾਲਿਆਂ ਦਾ ਟੈਲੀਫੋਨ ਨੰਬਰ ਹੈ। 905-455-0752 ਪੰਜਾਬੀ ਬਾਏ ਨੇਚਰ 7 ਲੋਕੇਸ਼ਨਸ ਤੋਂ ਸੇਵਾਵਾਂ ਨਿਭਾ ਰਹੇ ਨੇ ਜੀ ਇਸ ਵੇਲੇ। ਸੋ ਕਿਸੇ ਤਰ੍ਹਾਂ ਦੀਆਂ ਵੀ ਤੁਸੀਂ ਮਿਠਾਈਆਂ ਖਰੀਦਣੀਆਂ ਨੇ ਜਾਂ ਖਾਣਾ ਖਾਣਾ ਬੈਠ ਕੇ ਜਾ ਕੇ ਜਾਂ ਟੇਕ ਆਊਟ ਕਰਨਾ, ਅਤੇ ਜਾਂ ਫਿਰ ਤੁਸੀਂ ਕੇਟਰਿੰਗ ਜਿਹੜੀ ਕਰਵਾਉਣ ਦੇ ਚਾਹਵਾਨ ਹੋ ਇਸ ਵੇਲੇ, ਕਿ ਤੁਸੀਂ ਕੋਈ ਇਵੈਂਟ ਉਲੀਕਿਆ ਆਉਂਦੇ ਸਮੇਂ ਦੇ ਵਿੱਚ ਪ੍ਰੋਗਰਾਮ ਤੁਸੀਂ ਕਰਵਾ ਰਹੇ ਹੋ ਅਤੇ ਉੱਥੇ ਤੁਹਾਨੂੰ ਕੇਟਰਿੰਗ ਦੀ ਸਰਵਿਸ ਚਾਹੀਦੀ ਹੈ, ਅਤੇ ਫਿਰ ਹਾਈ ਐਂਡ ਲਾਈਵ ਕੇਟਰਿੰਗ ਦੇ ਮਾਹਰ ਨੇ ਪੰਜਾਬੀ ਬਾਏ ਨੇਚਰ ਵਾਲੇ। 416-937

ਤੁਹਾਨੂੰ ਤੇ ਬੜੇ ਲੰਬੇ ਅਰਸੇ ਤੋਂ ਇਸ ਪ੍ਰੋਫੈਸ਼ਨ ਦੇ ਨਾਲ ਜੁੜੇ ਹੋਏ ਨੇ ਅਵਤਾਰ ਸਿੰਘ ਜੀ ਵਡਿਆਲ 416-464-2067 ਤੇ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਕਿੰਗ ਟੋਇੰਗ 416-677-2222 ਟੈਲੀਫੋਨ ਨੰਬਰ ਹੈ। ਪੂਰੇ ਨੌਰਥ ਅਮੈਰੀਕਾ ਦੇ ਵਿੱਚ ਕਿਤੇ ਵੀ ਤੁਹਾਡੀ ਕਾਰ ਜਾਂ ਟਰੱਕ ਨੂੰ ਟੋਅ ਕਰਵਾਉਣ ਦੀ ਨੌਬਤ ਆਉਂਦੀ ਹੈ ਤੇ ਫਿਰ ਕਿੰਗ ਟੋਇੰਗ ਵਾਲੇ ਸਰਵਿਸਿਜ਼ ਦੇ ਰਹੇ ਨੇ ਪਿਛਲੇ ਕਈ ਸਾਲਾਂ ਤੋਂ। 416-677-2222 ਉਹਨਾਂ ਦਾ ਟੈਲੀਫੋਨ ਨੰਬਰ ਹੈ। ਕਟਾਰੀਆ ਟੂਰਸ ਐਂਡ ਟਰੈਵਲ 905-678-1200 ਤੇ ਸੰਪਰਕ ਕਰਕੇ ਵਧੇਰੇ ਜਾਣਕਾਰੀ ਤੁਸੀਂ ਲੈ ਲੈਣੀ ਆ। ਟਿਕਟ ਖਰੀਦਣੀ ਹੈ ਕਿਸੇ ਵੀ ਡੈਸਟੀਨੇਸ਼ਨ 'ਤੇ ਤੁਸੀਂ ਜਾਣ ਵਾਸਤੇ, ਕਿਤੇ ਵੀ ਤੁਸੀਂ ਟਰੈਵਲ ਕਰ ਰਹੇ ਹੋ ਜਾਂ ਫਿਰ ਵੀਜ਼ਾ ਕਿਸੇ ਵੀ ਕੰਟਰੀ ਦਾ ਤੁਸੀਂ ਲੈਣਾ ਅਤੇ ਕਿਸੇ ਤਰ੍ਹਾਂ ਦੀ ਵੀ ਡਾਕੂਮੈਂਟੇਸ਼ਨ ਦੇ ਵਿੱਚ ਤੁਹਾਡੀ ਮਦਦ ਕਰ ਦਿੰਦੇ ਨੇ ਕਟਾਰੀਆ ਟੂਰਸ ਐਂਡ ਟਰੈਵਲ ਵਾਲੇ। 905-678-1200 ਉਹਨਾਂ ਦਾ ਟੈਲੀਫੋਨ ਨੰਬਰ ਹੈ। ਅਪਲਾਇੰਸਿਸ ਖਰੀਦਣੇ ਨੇ ਤਾਂ ਫਿਰ ਡਰੀਮ ਹੋਮ ਅਪਲਾਇੰਸਿਸ ਵਾਲਿਆਂ ਦਾ ਨਾਮ ਹਮੇਸ਼ਾ ਯਾਦ ਰੱਖੋ। 3915 ਅਰਜੈਂਟੀਆ ਰੋਡ ਯੂਨਿਟ 2 ਦੇ ਵਿੱਚ ਲੋਕੇਟਡ ਨੇ ਮਿਸਿਸਾਗਾ ਦੇ ਵਿੱਚ। 905-805-3000 ਉਹਨਾਂ ਦਾ ਟੈਲੀਫੋਨ ਨੰਬਰ। ਅਗਰ ਸਾਡੇ ਪ੍ਰੋਗਰਾਮ ਦਾ ਹਵਾਲਾ ਦਿੰਦੇ ਹੋ ਤਾਂ ਸਪੈਸ਼ਲ ਇਨਸੈਂਟਿਵ ਜਿਹੜੇ ਤੁਹਾਡੇ ਲਈ ਉਹ ਹਮੇਸ਼ਾ ਤੁਹਾਨੂੰ ਦਿੰਦੇ ਨੇ। 905-805-3000 ਟੈਲੀਫੋਨ ਨੰਬਰ ਹੈ ਜੀ ਡਰੀਮ ਹੋਮ ਅਪਲਾਇੰਸਿਸ ਵਾਲਿਆਂ ਦਾ। ਪ੍ਰੀਮੀਅਮ ਆਟੋ ਰਿਪੇਅਰਸ ਐਂਡ ਯੂਜ਼ ਕਾਰ ਸੇਲ ਤੋਂ ਗੁਰਪ੍ਰੀਤ ਢੱਡਾ ਜੀ 416-747-4800 416-747-4800 ਤੇ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। 21-39 ਮਿਲਬਕ ਡਰਾਈਵ ਨੌਰਥ ਯੋਰਕ ਦੇ ਵਿੱਚ ਦੋ ਲੋਕੇਸ਼ਨਸ ਤੋਂ ਸੇਵਾਵਾਂ ਦਿੰਦੇ ਨੇ। ਕਾਰਾਂ ਦਾ ਕੋਈ ਵੀ ਇਲੈਕਟ੍ਰੀਕਲ ਜਾਂ ਮਕੈਨੀਕਲ ਕੰਮ ਹੋਣ ਵਾਲਾ, ਕਿਊਬ ਵੈਨਸ ਨੂੰ ਜੈਲੋ ਸਟਿੱਕਰਸ ਤੁਸੀਂ ਲਗਵਾਉਣੇ ਨੇ ਤੇ ਇੱਕੋ ਇੱਕ ਨੰਬਰ 416-747-6800। ਗਿੱਲ ਸਵੀਟ ਫੈਕਟਰੀ ਹੈੱਡ ਆਫਿਸ ਦਾ ਨੰਬਰ 905-799-2616। ਅਦਰਵਾਈਜ਼ 6 ਟੋਟਲ ਲੋਕੇਸ਼ਨਸ ਨੇ ਪੂਰੇ ਕੈਨੇਡਾ ਦੇ ਵਿੱਚ, 2 ਕੈਲਗਰੀ ਦੇ ਵਿੱਚ ਅਤੇ 4 ਲੋਕੇਸ਼ਨਸ ਇੱਥੇ ਸਾਡੇ ਜੀ ਟੀ ਇਲਾਕੇ ਦੇ ਵਿੱਚ ਉੱਥੋਂ ਸੇਵਾਵਾਂ ਦੇ ਰਹੇ ਨੇ। ਗਿੱਲ ਸਵੀਟ ਫੈਕਟਰੀ ਵਾਲੇ ਹੈੱਡ ਆਫਿਸ ਕਾਲ ਕਰਕੇ ਜਾਣਕਾਰੀ ਤੁਸੀਂ ਲੈ ਸਕਦੇ ਹੋ। 905-799-2616 ਉਹਨਾਂ ਦਾ ਟੈਲੀਫੋਨ ਨੰਬਰ ਹੈ। ਜੁੜਿਓ ਜੀ ਇਸ ਵੇਲੇ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਔਰ ਕ੍ਰਿਕਟ ਦੀ ਅਪਡੇਟ ਕਰ ਦਈਏ, ਕੋਲਕਾਤਾ ਵਾਲਿਆਂ ਨੇ 121 ਦੌੜਾਂ ਬਣਾ ਲਈਆਂ, 3 ਖਿਡਾਰੀ ਆਊਟ ਨੇ, 12.2 ਓਵਰਸ ਖੇਡੇ ਜਾ ਚੁੱਕੇ ਨੇ, 46 ਗੇਂਦਾਂ ਦੇ ਵਿੱਚ 83 ਦੌੜਾਂ ਦੀ ਜ਼ਰੂਰਤ ਹੈ। ਸੋ ਦੇਖਦੇ ਹਾਂ ਜੀ ਅੱਜ ਇਹ ਮੈਚ ਜਿਹੜਾ ਦਿੱਲੀ ਜਿੱਤਦੀ ਆ ਜਾਂ ਕੋਲਕਾਤਾ ਵਾਲੇ ਜਿੱਤਦੇ ਨੇ। ਭਾਰਤ ਦੇ ਵਿੱਚ ਗਰਮੀ ਕਾਫੀ ਵਧੀ ਹੋਈ ਹੈ ਜੀ ਇਸ ਵੇਲੇ, ਔਰ ਬੀਤੇ ਸ਼ੁੱਕਰਵਾਰ ਨੂੰ ਇੱਕ ਸੂਚੀ ਜਿਹੜੀ ਉਹ ਜਾਰੀ ਕੀਤੀ ਗਈ ਹੈ ਜਿਸ ਦੇ ਮੁਤਾਬਕ ਦੁਨੀਆ ਦੇ ਸਭ ਤੋਂ ਵੱਧ ਇਸ ਵੇਲੇ ਜਿਹੜੇ ਗਰਮ 50 ਸ਼ਹਿਰਾਂ ਦੀ ਜਿਹੜੀ ਲਿਸਟ ਹੈ ਉਹ ਸਾਰੇ ਦੇ ਸਾਰੇ ਹੀ ਭਾਰਤ ਦੇ ਨੇ। ਹੋਰ ਕਿਸੇ ਵੀ ਕੰਟਰੀ ਦਾ ਕੋਈ ਅਜਿਹਾ ਸ਼ਹਿਰ ਨਹੀਂ ਹੈ ਇਸ ਵੇਲੇ ਜਿੱਥੇ ਜਿੰਨੀ ਗਰਮੀ ਉੱਥੇ ਇਸ ਵੇਲੇ ਪੈ ਰਹੀ ਹੈ ਉਸ ਤੋਂ ਜ਼ਿਆਦਾ ਹੋਵੇ। ਇੰਗਲੈਂਡ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ, ਜਿਹੜੇ ਅਮਰੀਕਾ ਦੀ ਪ੍ਰਮੁੱਖ ਸੰਸਥਾ ਹੈ ਜੀ ਸਿੱਖਸ ਫਾਰ ਅਮਰੀਕਾ, ਉਹਨਾਂ ਵੱਲੋਂ ਇੱਥੋਂ ਦੇ ਇੰਗਲੈਂਡ ਦੇ ਜਿਹੜੇ ਪਹਿਲੇ ਦਸਤਾਰਧਾਰੀ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਹੋਰਾਂ ਨੂੰ ਸਿੱਖ ਹੀਰੋ ਅਵਾਰਡ 2026 ਦੇ ਨਾਲ ਸਨਮਾਨਿਤ ਉਹਨਾਂ ਨੂੰ ਕੀਤਾ ਗਿਆ। ਔਰ UK ਦੇ ਵਿੱਚ 3 ਵਾਰ ਉਹ ਸੰਸਦ ਮੈਂਬਰ ਬਣ ਚੁੱਕੇ ਨੇ ਅਤੇ ਇਸ ਤੋਂ ਪਹਿਲਾਂ ਗ੍ਰੇਵਸ਼ੈਮ ਸ਼ਹਿਰ ਦੇ ਮੇਅਰ ਵੀ ਰਹਿ ਚੁੱਕੇ ਨੇ। ਸੋ ਤਨਮਨਜੀਤ ਸਿੰਘ ਹੋਰਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਜੀ ਇਸ ਅਚੀਵਮੈਂਟ ਦੇ ਲਈ। ਅਤੇ ਫੀਫਾ ਵਰਲਡ ਕੱਪ ਨੂੰ ਮੱਦੇਨਜ਼ਰ ਰੱਖਦੇ ਹੋਏ ਟੋਰਾਂਟੋ 'ਚ ਬਹੁਤੇ ਜਿਹੜੇ ਟੋਰਾਂਟੋ ਦੇ ਇਨਫਰਾਸਟ੍ਰਕਚਰ ਰਿਪੇਅਰਸ ਵਾਲੇ ਜਿਹੜੇ ਪ੍ਰੋਜੈਕਟਸ ਨੇ ਉਹਨਾਂ 'ਚ ਤੇਜ਼ੀ ਜਿਹੜੀ ਹੈ ਉਹ ਲਿਆਂਦੀ ਜਾ ਰਹੀ ਹੈ ਅਤੇ ਉਹਨਾਂ ਨੂੰ ਡੈੱਡਲਾਈਨ ਤੋਂ ਪਹਿਲਾਂ ਫਿਨਿਸ਼ ਕਰਨ ਦੀ ਕੋਸ਼ਿਸ਼ ਲਿਆਂਦੀ ਗਈ ਹੈ ਜੀ ਇਨਫੈਕਟ, ਔਰ ਡੈੱਡਲਾਈਨ ਤੋਂ ਪਹਿਲਾਂ ਫਿਨਿਸ਼ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਸਿਟੀ ਦੇ ਵੱਲੋਂ ਚੱਲ ਰਹੀ ਹੈ ਇਸ ਵੇਲੇ। ਇਹਨਾਂ ਦੇ ਵਿੱਚ ਪੀਟਰ ਸਟ੍ਰੀਟ ਨੂੰ ਫਿਰ ਤੋਂ ਜਿਹੜੀਆਂ ਉਹਦੀਆਂ ਰੀਪੇਵਿੰਗ ਉਹਦੀ ਕਰਨੀ ਉਹ ਵੀ ਸ਼ਾਮਲ ਹੈ, ਕਿਉਂਕਿ ਪਿਛਲੇ ਸਾਲ ਬਲੂ ਜੇਜ਼ ਦੇ ਜਦੋਂ ਪਲੇਅਆਫ ਚੱਲ ਰਹੇ ਸੀ ਉਹਨਾਂ ਦੇ ਕਰਕੇ ਇਹ ਪ੍ਰੋਜੈਕਟ ਜਿਹੜਾ ਉਹ ਡਿਲੇ ਹੋ ਗਿਆ ਸੀ। ਇਸ ਤੋਂ ਇਲਾਵਾ ਕਿੰਗ ਸਟ੍ਰੀਟ ਅਤੇ ਜੌਨ ਸਟ੍ਰੀਟ ਇੰਟਰਸੈਕਸ਼ਨ ਦੀ ਮੁਰੰਮਤ ਅਤੇ ਕਈ ਜਿਹੜੇ ਬਿਜ਼ੀ ਸਾਈਡ ਵਾਕਸ ਦੀ ਰਿਪੇਅਰ ਵੀ ਸ਼ਾਮਲ ਹੈ। ਮਈ 1 ਤੋਂ ਜੁਲਾਈ 31 ਤੱਕ ਕਈ ਜਿਹੜੀਆਂ ਕੰਸਟਰਕਸ਼ਨ ਐਕਟੀਵਿਟੀਜ਼

0: ਉਹਨਾਂ ਨੂੰ ਰੋਕਿਆ ਵੀ ਜਾ ਰਿਹਾ ਸਿਟੀ ਦੇ ਵੱਲੋਂ, ਤਾਂ ਕਿ ਕੋਈ ਵੀ ਖਲਲ ਜਿਹੜੀ ਹੁਣ ਜੂਨ ਤੋਂ ਸ਼ੁਰੂ ਹੋ ਜਾਣਾ ਜਿਹੜਾ ਫੀਫਾ ਵਰਲਡ ਕੱਪ, ਔਰ ਜੁਲਾਈ ਦੇ ਤਕਰੀਬਨ ਤੀਜੇ ਹਫ਼ਤੇ ਤੱਕ ਜਿਹੜਾ ਇਹ ਚੱਲਣਾ ਹੈ, ਸੋ ਉਹਦੇ ਮੱਦੇਨਜ਼ਰ ਬਹੁਤ ਸਾਰੀਆਂ ਜਿਹੜੀਆਂ ਇਨਫਰਾਸਟ੍ਰਕਚਰ ਜੋ ਕੁਝ ਵੀ ਚੱਲ ਰਿਹਾ ਇਸ ਵੇਲੇ ਉਹਨਾਂ 'ਚ ਤੇਜ਼ੀ ਅਤੇ ਕਈਆਂ ਦੇ ਵਿੱਚ ਖੜੋਤ ਵੀ ਲਿਆਂਦੀ ਗਈ ਹੈ ਸਿਟੀ ਦੇ ਵੱਲੋਂ। ਜੁੜਿਆ ਜੀ ਇਸ ਵੇਲੇ ਪ੍ਰੋਗਰਾਮ ਨਜ਼ਰੀਆ ਦੇ ਨਾਲ, ਔਰ ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ।
1: Welcome to Glitz by Gill's Banquet Hall, a beautiful space with modern design, state-of-the-art sound, state-of-the-art lighting, and wait till you see mouth-watering delicious food. Whether it's an engagement party, a wedding, a birthday party, or corporate event, Glitz by Gill's Banquet Hall has exactly what you need. Moments become a memory, memories become treasures. Call 905-724-7100, 2131 Williams Parkway, Glitz by Gill's Banquet Hall.
2: ਚੰਗੀ ਇਨਵੈਸਟਮੈਂਟ ਦੀ ਸ਼ੁਰੂਆਤ ਚੰਗੀ ਸਲਾਹ ਨਾਲ ਹੁੰਦੀ ਹੈ, ਤੇ ਐਦਾਂ ਦੀ ਸਲਾਹ ਤੁਸੀਂ ਹਰ ਕਿਸੇ ਤੋਂ ਨਹੀਂ ਲੈ ਸਕਦੇ। ਇਸ ਕਰਕੇ ਰੀਮੈਕਸ ਗੋਲਡ ਰਿਐਲਟੀ ਦੇ ਹਰਜਿੰਦਰ ਗਿੱਲ ਨਾਲ ਅੱਜ ਹੀ ਗੱਲ ਕਰੋ। ਚਾਹੇ ਤੁਸੀਂ ਫਰਸਟ ਟਾਈਮ ਹੋਮ ਬਾਇਰ ਹੋ, ਲੌਂਗ ਟਰਮ ਇਨਵੈਸਟਮੈਂਟ ਦੀ ਭਾਲ ਵਿੱਚ ਹੋ, ਪ੍ਰਾਪਰਟੀ ਬਾਏ ਔਰ ਸੈਲ ਕਰਨਾ ਚਾਹੁੰਦੇ ਹੋ, ਫਿਊਚਰ ਪ੍ਰੋਜੈਕਟਸ ਵਿੱਚ ਇਨਵੈਸਟਮੈਂਟ ਜਾਂ ਲੁਕਿੰਗ ਫਾਰ ਰੀਟੇਲ ਯੂਨਿਟਸ, ਤਾਂ ਤੁਸੀਂ ਬਿਲਕੁਲ ਠੀਕ ਨਾ ਸੁਣਿਆ। Harjinder Gill, with vast variety of marketing, promotions and showcasing your next home deal, Harjinder Gill is the name to call at 647-400-6862 or visit teamharjindergill.com, helping you to fulfill your real estate plans.
3: Premium Autorepairs and Used Car Sales, Gurpreet Adda Horan da phone number 416-747-6800. Kisi bhi make and model diyan gaddiyan di koi repair karwani hai, emission test karwana hai, ਪ੍ਰੋਫੈਸ਼ਨਲ ਆਟੋਮੋਟਿਵ ਸਰਵਿਸਿਜ਼, ਇੰਜਨ ਟਿਊਨਅਪ, ਟਰਾਂਸਮਿਸ਼ਨ ਟਿਊਨਅਪ, ਯੈਲੋ ਸਟਿੱਕਰਸ ਚਾਹੀਦੇ ਨੇ ਕਿਊ ਵੈਨਸ ਦੇ ਲਈ, ਫਿਊਲ ਇੰਜੈਕਸ਼ਨਸ ਐਂਡ ਇਲੈਕਟ੍ਰੀਕਲ ਸਪੈਸ਼ਲਿਸਟ, ਪ੍ਰੀਮੀਅਮ ਆਟੋ ਰਿਪੇਅਰਸ, ਯੂਜ਼ਡ ਕਾਰ ਸੇਲਸ, ਹੀਟਿੰਗ ਐਂਡ ਕੂਲਿੰਗ ਦੀਆਂ ਸਰਵਿਸਿਜ਼ ਦੇ ਵਿੱਚ ਖਾਸ ਮੁਹਾਰਤ ਰੱਖਦੇ ਆ। ਸੋ ਪਹੁੰਚਣਾ ਤੁਸੀਂ 21 ਮੈਲਵਿਕ ਡਰਾਈਵ, ਨੌਰਥ ਯਾਰਕ, ਗੁਰਪ੍ਰੀਤ ਅੱਡਾ ਹੋਰੀ, ਪ੍ਰੀਮੀਅਮ ਆਟੋ ਰਿਪੇਅਰਸ ਐਂਡ ਯੂਜ਼ ਕਾਰ ਸੇਲਸ ਤੋਂ 416-747-6800, 416-747-6800, ਪ੍ਰੀਮੀਅਮ ਆਟੋ ਰਿਪੇਅਰਸ ਐਂਡ ਯੂਜ਼ਡ ਕਾਰ ਸੇਲਸ।

0: ਜੀ ਦੋਸਤੋ, ਜੁੜੇ ਹੋ ਪ੍ਰੋਗਰਾਮ ਨਜ਼ਰੀਆ ਦੇ ਨਾਲ। ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ ਮੇਰੇ ਨਾਲ ਕਰਨੀ ਹੋਵੇ ਤਾਂ 416-669-1379 'ਤੇ ਕਰ ਸਕਦੇ ਹੋ। ਇਸ ਵੇਲੇ ਆਪਾਂ ਚੱਲਦੇ ਹਾਂ ਜੀ ਰਾਈਟ ਰੇਟ ਸੋਲੂਸ਼ਨਸ ਤੋਂ। ਹਰਿੰਦਰਪਾਲ ਜੀ ਆਪਣੇ ਨਾਲ ਜੁੜ ਗਏ ਨੇ। ਹਰਿੰਦਰਪਾਲ ਜੀ, ਨਿੱਘਾ ਸਵਾਗਤ ਜੀ।
1: ਜੀ ਜੀ, ਸਮਾਂ ਦੇਣ ਲਈ ਤੁਹਾਡਾ ਧੰਨਵਾਦ। ਹਮੇਸ਼ਾ ਦੀ ਤਰ੍ਹਾਂ ਭੈਣਾਂ ਦਾ ਸਭ ਤੋਂ ਪਹਿਲਾਂ ਬਹੁਤ ਬਹੁਤ ਸਤਿਕਾਰ ਮੇਰੇ ਵੱਲੋਂ ਸਭ ਬੱਚਿਆਂ ਨੂੰ ਪਿਆਰ। ਮੇਰਾ ਨੰਬਰ 416-400-4444 ਇਹ ਠੀਕ ਨੀ ਹੈਗੇ। ਜਿਸ ਤਰ੍ਹਾਂ 1929 ਤੋਂ 39 ਤੱਕ ਦੁਨੀਆ ਭਰ ਵਿੱਚ ਰਿਸੈਸ਼ਨ ਆਇਆ ਸੀ, ਉਹੋ ਜਿਹਾ ਮਾਹੌਲ ਬਣਿਆ ਨਹੀਂ ਅਜੇ, ਪਰ ਬਣਨ ਦੇ ਆਸਾਰ ਜਿਹੜੇ ਆ ਉਹ ਦੇਖ ਰਹੇ ਆ ਕਲੀਅਰਲੀ। ਜਿਸ ਤਰ੍ਹਾਂ ਮੀਂਹ ਪੈਣ ਤੋਂ ਪਹਿਲਾਂ ਬੱਦਲ ਆਉਂਦਾ, ਹੁਣ ਬੱਦਲਾਂ ਵਾਲਾ ਮਾਹੌਲ ਜਿਹੜਾ, ਕਿਉਂਕਿ ਮੇਰਾ ਇਹ ਫੀਲਡ ਆ, ਸਾਨੂੰ ਸਰਕਾਰ ਵੱਲੋਂ ਇਹ ਨੌਲੇਜ ਗਿਆਨ ਵੀ ਦਿੱਤਾ ਜਾਂਦਾ ਕਿ ਕੰਜ਼ਿਊਮਰ ਦੀ ਸਪੋਰਟ ਕਰੋ, ਕੰਜ਼ਿਊਮਰ ਨੂੰ ਇਨਫੋਰਮੇਸ਼ਨ ਦੱਸੋ, ਉਹਨਾਂ ਨੂੰ ਉਹਨਾਂ ਦੇ ਫਾਈਨੈਂਸ਼ੀਅਲ ਗੋਲ ਪੂਰੇ ਕਰ ਸਕਣ, ਉਹਨਾਂ ਨੂੰ ਰਾਈਟ ਤੇ ਰੋਂਗ ਵਿੱਚ ਫਰਕ ਜਿਹੜਾ ਉਹ ਸਮਝਾ ਕਰੋ। ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਚੱਲਦੀਆਂ। ਤੇ ਬਾਕੀ ਵੇਖਦੇ ਹਾਂ ਤੁਹਾਡਾ ਸਵਾਲ ਕਿਵੇਂ ਦਾ।
0: ਭਾਜੀ, ਸਵਾਲ ਤੋਂ ਪਹਿਲਾਂ ਮੈਂ ਜਿਹੜੀ ਤੁਸੀਂ ਮੀਂਹ ਦੀ ਗੱਲ ਕੀਤੀ ਆ, ਮੀਂਹ ਤਾਂ ਹੁਣ ਸਰਕਾਰਾਂ ਆਰਟੀਫੀਸ਼ਲ ਵੀ ਕਾਫੀ ਪਵਾ ਲੈਂਦੀਆਂ।
1: ਹਾਂਜੀ,
0: ਤੇ ਉਹ ਮਿੱਠੀ ਚੂਰੀ, ਹੁਣ ਘਿਓ ਵੀ ਜਿਹੜਾ ਆ, ਜੇ ਤਾਂ ਉਹ ਅਸਲੀ ਹੈਗਾ ਤੇ ਡੈਫੀਨੇਟਲੀ ਮੈਨੂੰ ਲੱਗਦਾ ਕਿ ਬਹੁਤੇ ਐਕਸਪਰਟ ਅੱਜ ਕੱਲ ਕਹਿੰਦੇ ਆ ਕਿ ਤੁਹਾਡੇ ਸਰੀਰ ਲਈ ਚੰਗਾ, ਚਿਕਨਾਹਟ ਦੀ ਵੀ ਜ਼ਰੂਰਤ ਹੈ, ਚਿਕਨਾਈ ਵੀ ਚਾਹੀਦੀ ਤੁਹਾਡੀ ਬੋਡੀ ਨੂੰ, ਤੇ ਉਹ ਵਧੀਆ। ਪਰ ਜੇ ਹੁਣ ਘਿਓ ਹੀ ਜਿਹੜਾ ਆ ਉਹ ਆਰਟੀਫਿਸ਼ਲ ਅਸੀਂ ਡੁਪਲੀਕੇਟ ਜਾਂ ਉਹਦੇ ਚ ਬਹੁਤ ਸਾਰੇ ਕੈਮੀਕਲਸ ਮਿਲਾ ਕੇ ਦੇ ਦਈਏ, ਫਿਰ ਉਹਨੇ ਬਰਬਾਦੀ ਕਰਨੀ ਆ ਨਾ ਸਾਡੇ ਸਰੀਰ ਦੀ।
1: ਪਰ ਜਿਹੜਾ ਕਰਜ਼ੇ ਦਾ ਹੱਲ ਹੈ ਉਹ ਨਾ ਤੇ ਆਰਟੀਫਿਸ਼ਲ ਹੈ ਨਾ ਡੁਪਲੀਕੇਟ ਹੈ। ਸਰਕਾਰ ਨੇ ਉਹਨੂੰ ਕਾਨੂੰਨ ਦੇ ਰੂਪ ਵਿੱਚ ਬਣਾ ਕੇ ਲਿਖ ਦਿੱਤਾ, ਵੈਬਸਾਈਟਾਂ ਤੇ ਚਾੜਤਾ, ਉਹਦੇ ਸੰਬੰਧੀ ਕਿਤਾਬਾਂ ਲਿਖੀਆਂ ਨੇ। ਜਿਹੜਾ ਕਰਜ਼ੇ ਦਾ ਹੱਲ ਆ ਉਹਦੇ ਵਿੱਚ ਆਰਟੀਫਿਸ਼ੀਅਲਿਟੀ ਨੀ। ਮੈਂ ਆਪ ਪੜ੍ਹਿਆ, ਮੈਂ ਉਹਦੀ ਪੜ੍ਹਾਈ ਕੀਤੀ, ਟ੍ਰੇਨਿੰਗ ਕੀਤੀ ਹੈ ਜੀ, ਉਹ ਤੇ ਸੱਚਾਈ ਹੈ। ਔਰ ਇਸੇ ਕਰਕੇ ਕੈਨੇਡਾ ਜਿਹੜਾ ਦੁਨੀਆਂ ਦਾ ਸਭ ਤੋਂ ਉੱਤਮ ਤੇ ਮਹੱਤਵਪੂਰਨ ਮੁਲਕ ਗਿਣਿਆ ਗਿਆ ਇਸ ਦੇ ਕਰਜ਼ੇ ਦੇ ਕਾਨੂੰਨ ਸੰਬੰਧੀ।
0: ਓਹਦਾ ਹੀ ਫਰਕ ਆਪਾਂ ਸਮਝ ਲੈਂਦੇ ਜੀ, ਅੱਜ ਓਹੀ ਸਮਝਾ ਦੋ।
1: ਬਿਲਕੁਲ ਠੀਕ ਹੈ, ਜੇ ਸਾਨੂੰ ਰਾਈਟ ਰੋਂਗ ਦਾ ਪਤਾ ਹੋਏਗਾ ਸਾਡੀ ਅਵੇਅਰਨੈਸ ਤਾਂ ਹੀ ਵੱਧ ਸਕਦੀ ਹੈ
0: ਜੀ।
1: ਸਭ ਤੋਂ ਪਹਿਲੀ ਗੱਲ ਮਨਜੀਤ ਜੀ ਇਹ ਆ ਕਿ ਕਰਜ਼ਾ ਜਿਹੜਾ ਜੀ ਇਹਨੂੰ ਸਭ ਬੁੱਧੀਜੀਵੀਆਂ ਨੇ ਚਿੰਤਾਜਨਕ ਮੰਨਿਆ, ਕਿਉਂਕਿ ਇਹਦੇ ਨਾਲ ਸਟ੍ਰੈਸ ਵੱਧਦੀ ਹੈ, ਮਨੁੱਖ ਕਲੀਅਰਲੀ ਸੋਚ ਨਹੀਂ ਸਕਦਾ। ਇਹਨੂੰ ਬੁੱਧੀਜੀਵੀਆਂ ਨੇ ਕਿਉਂ ਕਿਹਾ ਕਿ ਇਹ ਤੋਂ ਛੁਟਕਾਰਾ ਛੇਤੀ ਪਾਓ ਜੀ? ਉਹਦਾ ਕਾਰਨ ਹੈ ਕਿ ਇਹਦੇ ਪਿੱਛੇ ਕ੍ਰੈਡੀਟਰ ਦੇ ਕੋਲ ਮਨਜੀਤ ਲੀਗਲ ਰਾਈਟਸ ਬਹੁਤ ਹੈਗੇ ਆ, ਜਿਨ੍ਹਾਂ ਵਿੱਚ ਉਹ ਕੋਰਟ ਤੋਂ ਜੱਜਮੈਂਟ ਲੈ ਕੇ ਅਕਾਊਂਟ ਫਰੀਜ਼ ਕਰ ਸਕਦੇ ਆ, ਵੇਜ ਗਾਰਨਿਸ਼ ਕਰ ਸਕਦੇ ਆ, ਪ੍ਰਾਪਰਟੀ ਤੇ ਲੀਨ ਪਾ ਸਕਦੇ ਆ। ਅਸੀਂ ਸਾਰੇ ਲੱਭ ਰਹੇ ਕੀ ਆ? ਕ੍ਰੀਏਟਿਵ ਪ੍ਰੋਬਲਮ ਸਾਲਵਰ। ਕ੍ਰੀਏਟਿਵ ਪ੍ਰੋਬਲਮ ਸਾਲਵਰ ਕੀ ਹੁੰਦਾ? ਇਹ ਇੱਕ ਯੋਗਤਾ, ਸਪੈਸ਼ਲ ਯੋਗਤਾ, ਮਤਲਬ ਇੱਕ ਬਹੁਤ ਵਧੀਆ ਵਿਲੱਖਣ ਕਾਬਲੀਅਤ ਆ। ਤੁਹਾਡੇ ਡਿਫਰੈਂਸ ਵੱਲ ਆਈਏ, ਰੋਂਗ ਡੈਟ ਸੋਲੂਸ਼ਨ। ਜਦੋਂ ਆਪਾਂ ਕਰਜ਼ੇ ਦੇ ਵਿੱਚ ਫਸ ਜਾਂਦੇ ਹਾਂ ਤੇ ਸੋਚਦੇ ਹਾਂ ਵੀ ਆਹ ਕੁਝ ਵੀ ਠੀਕ ਹੈ, ਆਹ ਵੀ ਕੁਝ ਠੀਕ ਹੈ, ਜਦੋਂ ਅਸੀਂ ਅਗਰ ਇਹਨੂੰ ਕਲੀਅਰਲੀ ਮਤਲਬ ਕੰਟੈਂਟ ਦੇ ਰੂਪ ਵਿੱਚ ਦੱਸਣਾ ਹੋਵੇ, ਜਦੋਂ ਅਸੀਂ ਬਿਨਾਂ ਸੋਚੇ ਸਮਝੇ ਲਕੀਰ ਦੇ ਫਕੀਰ ਬਣ ਕੇ ਜੋ ਸਾਹਮਣੇ ਆ ਗਿਆ, ਕਲਾਇੰਟ ਦਾ ਫਿਊਚਰ ਨੂੰ ਧਿਆਨ ਵਿੱਚ ਨਾ ਲਿਆਂਦਾ ਗਿਆ, ਕਲਾਇੰਟ ਦੇ ਫਿਊਚਰ ਬਾਰੇ ਨਾ ਸੋਚਿਆ ਜਾਵੇ ਕਿਉਂਕਿ ਕੰਜ਼ਿਊਮਰ ਨੂੰ ਤਾਂ ਪਤਾ ਨਹੀਂ, ਉਹਨੂੰ ਉਹਦੇ ਗਲੇ ਵਿੱਚ ਹੱਲ ਲੱਭਣਾ ਸੀ ਕਰਜ਼ੇ ਦਾ ਤਾਂ ਪ੍ਰਾਈਵੇਟ ਮੌਰਗੇਜ ਦੇ ਦਿੱਤੀ ਜਾਵੇ, ਪ੍ਰਾਈਵੇਟ ਲੋਨ ਦੇ ਦਿੱਤੇ ਜਾਣ। ਜੇ ਪ੍ਰਾਈਵੇਟ ਲੋਨ ਤਾਂ ਆਪਾਂ ਨੂੰ ਪਤਾ ਨਾ ਤੇ ਉਹਦੀਆਂ ਕਿਸ਼ਤਾਂ ਕਦੇ ਪੂਰੀਆਂ ਹੋ ਸਕਦੀਆਂ, ਨਾ ਹੀ ਉਹਨਾਂ ਦੀਆਂ ਰਿਨਿਊਅਲ ਫੀਸਾਂ ਪੂਰੀਆਂ ਹੁੰਦੀਆਂ ਕਦੇ ਵੀ, ਜਾਂ ਕਈ ਤਰ੍ਹਾਂ ਦੇ ਹੋਰ ਵੀ ਪ੍ਰਾਈਵੇਟ ਲੋਨ ਇਸ ਤਰ੍ਹਾਂ ਦੇ ਬਹੁਤ ਹੈਗੇ ਆ ਜਿਹੜੇ ਕਰਜ਼ੇ ਦਾ ਹੱਲ ਨਹੀਂ ਹੁੰਦਾ, ਤਾਂ ਕਈ ਵਾਰੀ ਅਸੀਂ ਆਪ ਵੀ ਜਾ ਕੇ ਲੈ ਲੈਂਦੇ ਹਾਂ, ਤਾਂ ਕਈ ਵਾਰੀ ਸਾਡੇ ਉੱਪਰ ਉਹ ਚੀਜ਼ਾਂ ਐਵੇਂ ਥੋਪ ਵੀ ਦਿੱਤੀਆਂ ਜਾਂਦੀਆਂ। ਸੋ ਸਾਨੂੰ ਜੇ ਆਪਾਂ ਲੋਨ ਦੀ ਗੱਲ ਕੀਤੀ ਹੈ, ਅਗਰ ਇਹਦੀ ਜਗ੍ਹਾ ਰੀਅਲ ਹੋਮ ਇਕੁਇਟੀ ਲਾਈਨ ਆਫ ਕ੍ਰੈਡਿਟ ਜੋ ਬੈਂਕਾਂ ਤੋਂ ਮਿਲਦੀ ਸੀ, ਜਿਨ੍ਹਾਂ ਚ ਟੀ ਡੀ, ਆਰ ਬੀ ਸੀ, ਬੀ ਐਮ ਓ ਪ੍ਰਾਈਵੇਟ ਲੋਨ ਦੀ ਬਜਾਏ ਹੋਮ ਇਕੁਇਟੀ ਲਾਈਨ ਆਫ ਕ੍ਰੈਡਿਟ ਲੈ ਕੇ ਦਿੱਤੀ ਹੁੰਦੀ, ਤਾਂ ਉਹਦੇ ਨਾਲ ਕਰਜ਼ਾ ਘੱਟ ਤੇ ਫਲ ਜ਼ਿਆਦਾ ਮਿਲਣਾ ਸੀ ਤੇ ਲੋਕਾਂ ਨੇ ਖੁਸ਼ ਹੋਣਾ ਸੀ। ਸੋ ਹੁਣ ਆਪਾਂ ਨੂੰ ਪਤਾ ਲੱਗ ਗਿਆ ਮਨਜੀਤ, ਰਾਂਗ ਡੈਟ ਸੋਲੂਸ਼ਨ ਦਾ ਹੱਲ ਤੇ ਲੱਭਿਆ ਸੀ ਸੋਲੂਸ਼ਨ ਦਾ, ਪਰ ਉਹ ਹੱਲ ਨਹੀਂ ਨਾ, ਉਹ ਤੇ ਉਹਨੇ ਨਵੀਆਂ ਪ੍ਰੋਬਲਮਾਂ ਖੜੀਆਂ ਕਰਤੀਆਂ। ਆਪਾਂ ਫਸਦੇ ਕਦੋਂ ਆ, ਖੰਭਿਆਂ ਤੇ ਲੱਗੇ ਸਾਈਨਾਂ ਤੋਂ ਨੰਬਰ ਲੈ ਕੇ, ਨਾ ਤਾਂ ਉਹਨਾਂ ਦੇ ਕੋਲ ਕੋਈ ਪ੍ਰੋਫੈਸ਼ਨਲ ਇੰਸ਼ੋਰੈਂਸ ਹੈ, ਕੱਲ ਨੂੰ ਕੋਈ ਲੋੜ ਪਵੇ ਕੁਝ ਨੀ ਕਰ ਸਕਦੇ। ਹੁਣ ਆਪਾਂ ਉਹਦਾ ਕੰਪੈਰੀਜ਼ਨ ਤੁਸੀਂ ਪੁੱਛਿਆ ਜੀ ਕ੍ਰੀਏਟਿਵ ਡੈਟ ਸੋਲੂਸ਼ਨ, ਜਦੋਂ ਵੀ ਅਸੀਂ ਪਹਿਲਾਂ ਕਲੀਅਰਲੀ ਕਲਾਇੰਟ ਨੂੰ ਸਮਝਾ ਜਾਵੇ ਡਿਟੇਲ ਚ, ਸਭ ਤੋਂ ਪਹਿਲਾਂ ਕਲਾਇੰਟ ਦੀਆਂ ਨੀਡਸ ਐਕਸਪੈਕਟੇਸ਼ਨ ਨੂੰ, ਉਹਨਾਂ ਦਾ ਫਿਊਚਰ, ਉਹਨਾਂ ਦੇ ਪਰਿਵਾਰ ਦੀ ਸਿਚੁਏਸ਼ਨ, ਉਹਨਾਂ ਦੇ ਬਿਜ਼ਨਸ ਦੀ ਸਿਚੁਏਸ਼ਨ ਨੂੰ ਸਮਝ ਕੇ ਦੋ ਚਾਰ ਦਿਨ ਲਾ ਕੇ ਡੀਪਲੀ ਅੰਡਰਸਟੈਂਡ ਕੀਤਾ ਜਾਵੇ ਤੇ ਫਿਰ ਉਹਦਾ ਹੱਲ ਕੱਢਿਆ ਜਾਵੇ, ਤਾਂ ਡੈਫੀਨੇਟਲੀ ਕ੍ਰੀਏਟਿਵ ਡੈਟ ਸੋਲੂਸ਼ਨ ਜਿਹੜੇ ਆ ਉਹ ਕੱਢੇ ਜਾ ਸਕਦੇ ਆ। ਇਹਦੇ ਵਾਸਤੇ ਚਾਹੀਦਾ ਆਪਾਂ ਨੂੰ ਕੀ ਹੈ, ਸਾਡੀ ਕ੍ਰੀਏਟਿਵ ਸੋਚ ਤੇ ਆਊਟ ਆਫ ਬਾਕਸ ਸੋਲੂਸ਼ਨ ਹੋਣੇ ਚਾਹੀਦੇ ਆ ਜੀ। ਦੂਜਾ ਸਟੈਪ ਇਹ ਆ, ਮੈਂ ਮਨਜੀਤ ਸੋਲੂਸ਼ਨ ਨੂੰ ਉਸ ਸੋਲੂਸ਼ਨ ਨੂੰ ਸੋਲੂਸ਼ਨ ਮੰਨਦਾ, ਇਹ ਮੇਰੇ ਆਪਣੀ ਸੋਚ ਆ, ਜੋ ਦੂਜੇ ਨੂੰ ਸੂਟੇਬਲ ਹੋਵੇ ਤੇ ਸਿਚੁਏਸ਼ਨ ਨਾਲ ਮੈਚ ਕਰੇ ਤੇ ਬੰਦੇ ਨੂੰ ਪੀਸ ਆਫ ਮਾਇੰਡ ਜਿਹੜੀ ਉਹ ਮਿਲਣਾ ਚਾਹੀਦੀ ਹੈ ਜੀ। ਕਈ ਵਾਰੀ ਸੂਟੇਬਲ ਸੋਲੂਸ਼ਨ ਨਹੀਂ ਹੁੰਦਾ ਅਵੇਲੇਬਲ, ਪਰ ਉਹਨੂੰ ਕ੍ਰੀਏਟ ਕੀਤਾ ਜਾ ਸਕਦਾ। ਕਾਹਦੇ ਨਾਲ? ਕ੍ਰੀਏਟਿਵ ਸੋਚ ਨਾਲ। ਕ੍ਰੀਏਟਿਵ ਸੋਚ ਨਾਲ ਜਦੋਂ ਤਜਰਬਾ ਹੋਵੇ ਤਾਂ ਫਿਰ ਕੋਈ ਵੀ ਇਹ ਕੰਮ ਜਿਹੜਾ ਇਹ ਇੰਪੋਸੀਬਲ ਨਹੀਂ ਹੁੰਦਾ। ਅਗਰ ਅਸੀਂ ਕ੍ਰੀਏਟਿਵ ਡੈਟ ਸੋਲੂਸ਼ਨ ਦੀ ਗੱਲ ਕਰੀਏ ਤਾਂ ਉਹਦਾ ਲਾਭ ਕੀ ਹੋਏਗਾ ਸਰੋਤਿਆਂ ਨੂੰ? ਕਰਜ਼ੇ ਦੀ ਸੈਟਲਮੈਂਟ ਤੁਹਾਡੀ ਵਧੀਆ ਹੋਵੇਗੀ, ਅਮਾਊਂਟ ਜਿਹੜਾ ਘੱਟ ਦੇਣਾ ਪਏਗਾ, ਵਿਆਜ ਤੋਂ ਬਗੈਰ ਸਾਰਾ ਕਰਜ਼ਾ ਹੋ ਜਾਏਗਾ, ਅਫੋਰਡੇਬਲ ਹੋਵੇਗਾ, ਤੇ ਐਂਡ ਤੇ ਤੁਹਾਨੂੰ ਜਦੋਂ ਕਰਜ਼ੇ ਤੋਂ ਛੁਟਕਾਰਾ ਹੁੰਦਾ ਤਾਂ ਸਰਕਾਰ ਵੱਲੋਂ ਇੱਕ ਕਲੀਅਰੈਂਸ ਸਰਟੀਫਿਕੇਟ ਦਿੱਤਾ ਜਾਂਦਾ, ਉਹ ਵੀ ਸਾਨੂੰ ਆਉਣ ਵਾਲੇ ਸਮੇਂ ਵਿੱਚ ਆਨ ਟਾਈਮ ਮਿਲ ਸਕਦਾ। ਕਿਵੇਂ? ਜੇਕਰ ਅਸੀਂ ਕ੍ਰੀਏਟਿਵ ਪ੍ਰੋਬਲਮ ਸਾਲਵਰ ਜਿਹੜਾ ਇਸ ਤਕਨੀਕ ਨੂੰ ਯੂਜ਼ ਕਰਾਂਗੇ ਤੇ ਸਰੋਤਿਆਂ ਨੂੰ, ਚਾਹੇ ਕੋਈ ਉਹਨਾਂ ਦਾ ਸਤੀਬਾ ਲੋਨ, ਉਹਨਾਂ ਦਾ ਕ੍ਰੈਡਿਟ ਕਾਰਡ ਦਾ ਕਰਜ਼ਾ, ਜਾਂ ਉਹਨਾਂ ਦਾ ਕੋਈ ਲੀਜ਼ ਡਿਫਾਲਟ ਦਾ ਕਰਜ਼ਾ, ਕੋਈ ਪ੍ਰਾਈਵੇਟ ਲੋਨ ਹੈ ਉਹਨਾਂ ਦੇ ਕੋਲ, ਇਹਨਾਂ ਸਾਰਿਆਂ ਤੋਂ ਖਹਿੜਾ ਛਡਾਉਣਾ ਹੀ ਬਿਹਤਰ ਹੈ। ਸੈਕਿੰਡ ਓਪੀਨੀਅਨ ਜ਼ਰੂਰ ਲਵੋ, ਸੈਕਿੰਡ ਓਪੀਨੀਅਨ ਇਹ ਵੀ ਨੰਬਰ ਲਿਖ ਲਓ 416-400-4444, 416-400-4444. ਮਨਜੀਤ ਆਪਾਂ ਨੂੰ ਤਕਰੀਬਨ 20 ਸਾਲ ਹੋ ਗਏ ਹੁਣ ਇੱਕ ਜਿਹੜੀ ਮੈਂ ਪੜ੍ਹਾਈ ਕੀਤੀ ਸੀ ਕਰਜ਼ੇ ਬਾਰੇ 2006 ਚ ਸੀ, ਆਲਮੋਸਟ 20 ਸਾਲ ਹੋ ਗਿਆ ਜੀ।
0: ਠੀਕ ਹੈ।
1: ਸੋ ਮੇਰਾ ਆਪਣਾ ਵਿਸ਼ਵਾਸ ਹੈ ਕਿ ਸਹੀ ਸਲਾਹ ਜੇ ਮਿਲ ਜੇ ਨਾ ਮਨਜੀਤ, ਬੰਦਾ ਸਮਝ ਲਓ ਕਿ ਪਹਿਲੇ ਦੇਣ ਹੀ ਅੱਧ ਵਿੱਚ ਪਹੁੰਚ ਗਿਆ
0: ਜੀ। ਬਿਲਕੁਲ,
1: ਮੈਂ ਜੋ ਦੱਸਣਾ ਸੀ ਦੱਸਤਾ, ਹੁਣ ਜੇ ਮੇਰੇ ਕੋਲ ਕੁਝ ਰਹਿ ਗਿਆ ਤੇ ਤੁਸੀਂ ਸਵਾਲ ਪੁੱਛ ਲਓ, ਜੇ ਨਹੀਂ ਤੇ ਫਿਰ ਮੇਰਾ ਨੰਬਰ ਰਿਪੀਟ ਕਰ ਦਿਓ, ਤਾਂ ਕਿ ਸਰੋਤੇ ਜਿਹੜੇ ਵੱਧ ਵਿਚਾਲੇ ਜੁੜੇ ਸੀ ਉਹ ਨੰਬਰ ਨੂੰ ਲਿਖ ਸਕਣ, ਤਾਂ ਇਸ ਸਮੇਂ ਨਾਲ ਡੀਲ ਕਰਨ ਬਾਰੇ ਨੌਲੇਜ ਜਿਹੜਾ ਸਰੋਤਿਆਂ ਨੂੰ ਦਿੱਤਾ ਜਾ ਸਕੇ।
0: ਬਿਲਕੁਲ ਭਾਜੀ, ਜਦੋਂ ਤੁਸੀਂ ਗੱਲ ਕੀਤੀ ਹੈ ਕਿ ਕ੍ਰੀਏਟਿਵ ਇੱਕ ਸੋਲੂਸ਼ਨ ਜਿਹੜਾ ਨਾ, ਪਰ ਕਿਉਂਕਿ ਅੱਜ ਕੱਲ ਜ਼ਮਾਨਾ ਇੰਨਾ ਤੇਜ਼ ਹੋ ਗਿਆ, ਇੰਨਾ ਕਹਿ ਲਓ ਕਿ ਕਈ ਵਾਰੀ ਜਿਹੜੇ ਆਰਟੀਫਿਸ਼ਲ ਚੀਜ਼ਾਂ ਨਾ ਉਹ ਤੁਹਾਨੂੰ ਜ਼ਿਆਦਾ ਲੁਭਾਵਣੀਆਂ ਲੱਗਣ ਲੱਗ ਪੈਂਦੀਆਂ। ਕਿੱਦਾਂ ਲੋਕੀ ਕਿੱਦਾਂ ਜੱਜ ਕਰਨ ਕਿ ਜਿੱਥੇ ਜਿਸ ਇਨਸਾਨ ਦੇ ਕੋਲ ਮੈਂ ਬੈਠਾ ਉਹ ਮੈਨੂੰ ਅਸਲੀ ਜਿਹੜਾ ਸਹੀ ਸਲੂਸ਼ਨ ਦੇ ਰਿਹਾ ਕਿ ਜਾਂ ਇੱਕ ਟੈਂਪਰੇਰੀਲੀ ਰਿਲੀਫ ਤਾਂ ਨਹੀਂ ਕਹਿ ਸਕੂੰਗਾ ਮੈਂ ਉਹਨੂੰ, ਪਰ ਉਹਨੂੰ ਅੱਗੋਂ ਜੰਜਾਲ ਦੇ ਵਿੱਚ ਹੋਰ ਫਸਾਇਆ ਜਾ ਰਿਹਾ ਉਹਨੂੰ।
1: ਬਹੁਤ ਵਧੀਆ ਤੁਸੀਂ ਸਵਾਲ ਪੁੱਛਿਆ। ਵੇਖੋ ਜਿਹੜਾ ਆਨੈਸਟ ਮਨੁੱਖ ਹੋਏਗਾ ਉਹਦੀ ਗੱਲਬਾਤ ਵੀ ਮਨਜੀਤ ਦੀ ਡਿਫਰੈਂਟ ਹੋਏਗੀ, ਉਹਦਾ ਗੱਲਬਾਤ ਦਾ ਤਰੀਕਾ ਵੀ ਡਿਫਰੈਂਟ ਹੋਏਗਾ। ਜਦੋਂ ਤੁਸੀਂ ਦੋ ਬੰਦਿਆਂ ਨੂੰ ਮਿਲੋਗੇ, ਇੱਕ ਬੰਦੇ ਨੇ ਕਹਿਣਾ ਕਿ ਤੁਸੀਂ ਮੇਰੇ ਕੋਲ 10 ਮਿੰਟ ਟਾਈਮ ਹੈ, ਇੱਕ ਨੇ ਕਹਿਣਾ ਜੀ ਤੁਸੀਂ ਇੱਕ ਵਾਰੀ ਨੀ ਬਲਕਿ 2-3 ਵਾਰੀ ਵੀ ਮਿਲ ਲਓ ਤੇ ਸਵਾਲ ਜਿੰਨੇ ਮਰਜ਼ੀ ਪੁੱਛ ਲਓ ਤੇ ਪੇਪਰ ਵੀ ਲਿਆਉਣ ਦੀ ਲੋੜ ਨਹੀਂ। ਮੇਰਾ ਖਿਆਲ ਹੈ ਕਿ ਮੈਂ ਤੁਹਾਡੇ ਸਵਾਲ ਦਾ ਜਵਾਬ ਦੇ ਦਿੱਤਾ ਕਿ
0: ਬਿਲਕੁਲ ਐਕਸਪੀਰੀਅੰਸ ਜਿਹੜਾ ਉਹ ਹਮੇਸ਼ਾ ਹੀ ਕਾਊਂਟ ਕਰਦਾ ਕਿ ਤੁਸੀਂ ਕੋਈ ਵੀ ਕਿਸੇ ਵੀ ਪ੍ਰੋਫੈਸ਼ਨ ਦੇ ਵਿੱਚ ਜਦੋਂ ਤੁਹਾਨੂੰ ਐਕਸਪੀਰੀਅੰਸ ਪਰਸਨ ਸਾਹਮਣੇ ਬੈਠਾ ਹੋਏਗਾ, ਉਹ ਮੇਰਾ ਖਿਆਲ ਆਪਣੇ ਆਪ ਹੀ ਤੁਹਾਨੂੰ ਉਹਦੀ ਜਿਹੜੀ ਬਾਡੀ ਲੈਂਗੁਏਜ ਹੈ ਉਹ ਦੱਸ ਦਿੰਦੀ ਹੈ,
1: ਬਾਡੀ ਲੈਂਗੁਏਜ ਵੀ, ਗੱਲਬਾਤ
0: ਜੀ,
1: ਉਹਦੇ ਸੁਭਾਅ, ਵਿਲੱਖਣਤਾ, ਉਹਦਾ ਐਟੀਚਿਊਡ, ਬਿਹੇਵੀਅਰ, ਇਹ ਸਾਰਾ ਕੁਝ ਹੀ ਜਦੋਂ ਤੁਹਾਡੇ ਕੋਲ ਦਮ ਹੋਏਗਾ ਨਾ, ਇਹ ਸਾਰੀਆਂ ਚੀਜ਼ਾਂ ਡਿਫਰੈਂਟ ਲੱਗਦੀਆਂ। ਪਰ ਪਤਾ ਉਹਦਾ ਤਾਂ ਲੱਗਦਾ ਜੇਕਰ ਦੋ ਜਗ੍ਹਾ ਤੇ ਜਾਓ, ਦੋਵਾਂ ਦੇ ਕੰਪੈਰੀਜ਼ਨ ਤੇ ਫੇਰ ਹੀ ਨਿਕਲਣਾ।
0: ਬਿਲਕੁਲ ਜੀ, ਬਿਲਕੁਲ, ਥੈਂਕ ਯੂ ਸੋ ਮਚ ਜੀ। 416-400-4444 ਹਰਿੰਦਰਪਾਲ ਜੀ ਦਾ ਟੈਲੀਫੋਨ ਨੰਬਰ ਹੈ, ਤੇ ਇਹਨਾਂ ਨੂੰ ਤੰਗ ਕਰਦੇ ਰਿਹਾ ਕਰੋ, ਤੇ ਜੇ ਨਹੀਂ ਵੀ ਫੋਨ ਤੁਹਾਡਾ ਆਨਸਰ ਕਰਦੇ ਰਾਈਟ ਵੀ, ਤੇ ਤੁਹਾਨੂੰ ਕਾਲ ਬੈਕ ਜ਼ਰੂਰ ਕਰਨਗੇ। 416-400-4444 ਟੈਲੀਫੋਨ ਨੰਬਰ ਹੈ। ਬਹੁਤ ਬਹੁਤ ਸ਼ੁਕਰੀਆ ਹਰਿੰਦਰਪਾਲ ਜੀ,
1: ਮਿਹਰਬਾਨੀ ਜੀ, ਬਹੁਤ,
0: ਥੈਂਕ ਯੂ ਜੀ। 416-400-4444 ਤੇ ਤੁਸੀਂ ਕਾਲ ਕਰਕੇ ਹਮੇਸ਼ਾ ਜਿਹੜੀ ਆ ਗੱਲਬਾਤ ਹੈ ਉਹ ਕਰ ਸਕਦੇ ਹੁੰਦੇ ਹੋ। ਜੁੜੇ ਹੋ ਜੀ ਇਸ ਵੇਲੇ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਇੱਕ ਐਡਵੋਕੇਸੀ ਗਰੁੱਪ ਹੈ ਜਿਨ੍ਹਾਂ ਦਾ ਕਹਿਣਾ ਕਿ ਹੈਲੈਂਸ ਜਿਹੜੀ ਪੁਆਇੰਟ ਬੀਚ ਹੈ ਇੱਥੇ ਸਾਡੇ ਟੋਰੋਂਟੋ ਏਰੀਏ ਦੇ ਵਿੱਚ ਹੈ, ਜੋ ਕਿ ਕੈਨੇਡਾ ਦੀ ਸਭ ਤੋਂ ਪੁਰਾਣੀ ਬੀਚ ਹੈ, ਔਰ ਜਿਸ ਦੇ ਕੰਢਿਆਂ ਨੂੰ ਹੁਣ ਖੋਰਾ ਲੱਗ ਰਿਹਾ ਪਿਛਲੇ ਕੁਝ ਸਮੇਂ ਤੋਂ, ਅਤੇ ਜਿਹੜੀ ਸ਼ੋਰ ਲਾਈਨ ਹੈ ਉਹ ਘੱਟ ਰਹੀ ਹੈ, ਲੇਕਿਨ ਟੋਰੋਂਟੋ ਸਿਟੀ ਵੱਲੋਂ ਕੋਈ ਵੀ ਐਕਸ਼ਨ ਇਸ ਪ੍ਰੋਬਲਮ ਨੂੰ ਸੋਲਵ ਕਰਨ ਲਈ ਨਹੀਂ ਲਿਆ ਜਾ ਰਿਹਾ, ਇਹ ਉਸ ਐਡਵੋਕੇਸੀ ਗਰੁੱਪ ਦਾ ਕਹਿਣਾ ਹੈ। ਔਰ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ 2023 'ਚ ਸਿਟੀ ਨਾਲ ਜਿਹੜੀਆਂ ਡਿਸਕਸ਼ਨਸ ਹੈ ਉਹ ਕਾਫੀ ਚੱਲੀਆਂ, ਉਦੋਂ ਤੋਂ ਚੱਲ ਰਹੀਆਂ ਨੇ, ਔਰ ਉਹਨਾਂ ਦੇ ਵੱਲੋਂ ਜਿਹੜੇ ਸ਼ੋਰਲਾਈਨ ਇੰਜੀਨੀਅਰਸ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਗਈ, ਜਿਸ ਦਾ ਸਲੂਸ਼ਨ ਉਹਨਾਂ ਨੇ ਸਿਟੀ ਕੋਲ 2024 'ਚ ਸਿਟੀ ਦੇ ਨਾਲ ਸਾਂਝਾ ਵੀ ਕੀਤਾ, ਲੇਕਿਨ ਕੋਈ ਵੀ ਜਿਹੜੀ ਕਾਰਵਾਈ ਹੈ ਉਹ ਨਹੀਂ ਉਸ ਪੱਧਰ 'ਤੇ ਹੋਈ ਜਿਸ ਪੱਧਰ 'ਤੇ ਹੋਣੀ ਚਾਹੀਦੀ ਸੀ, ਅਤੇ ਉਹ ਕਹਿੰਦੇ ਕਿ ਸਿਟੀ ਇਸ ਕੰਮ ਦੇ ਵਿੱਚ ਲੈਕ ਜਿਹੜੀ ਹੈ ਉਹ ਕਰ ਰਹੀ ਹੈ। ਅਵਤਾਰ ਸਿੰਘ ਜੀ ਬਡਿਆਲ ਟ੍ਰਾਈ ਸਿਟੀ ਪ੍ਰੋਫੈਸ਼ਨਲ ਰਿਐਲਟੀ ਤੋਂ, ਬ੍ਰੋਕਰੇਜ ਤੋਂ ਆਪਣੇ ਨਾਲ ਜੁੜ ਗਏ ਨੇ ਜੀ। ਅਵਤਾਰ ਜੀ ਨਿੱਘਾ ਸਵਾਗਤ ਜੀ।
2: ਬਹੁਤ ਬਹੁਤ ਧੰਨਵਾਦ ਮਨਜੀਤ ਭਾਜੀ, ਸਭ ਤੋਂ ਪਹਿਲਾਂ ਤੁਹਾਨੂੰ ਤੇ ਨਜ਼ਰੀ ਓਪੀਨੀਅਨ ਦੇ ਸਾਰੇ ਰੱਬ ਵਰਗੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ। 416-464-2064 ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ, ਤੇ ਕੀ ਖਾਸ ਹੈ ਜੀ ਅੱਜ?
2: ਮੀਂਹ ਪੈ ਰਿਹਾ ਜੀ, ਖਾਸ ਤਾਂ ਇਹੀ ਆ,
0: ਮੀਂਹ ਮੈਂ ਗੱਲ ਕਰਦਾ ਸੀ ਜੀ, ਅਸੀਂ ਕੱਲ ਵੀ ਕਿਤੇ ਬੈਠੇ ਸੀ ਤੇ ਕਹਿੰਦੇ ਕਿ ਇੱਦਾਂ ਦਾ ਮੌਸਮ ਇੰਗਲੈਂਡ ਦੇ ਵਿੱਚ ਹੁੰਦਾ ਸੀ, ਤੇ ਇੰਗਲੈਂਡ 'ਚ ਹੁਣ ਗਰਮੀ ਪੈ ਰਹੀ ਹੈ ਤੇ ਸਾਡੇ ਇੱਥੇ ਉਹ ਗਿਲ ਗਲੋਲਾ ਜ਼ਿਆਦਾ ਜੀ।
2: ਗਿਲ ਗਲੋਲਾ ਏਦਾਂ ਫੀਲ ਹੋਣ ਲੱਗ ਪਿਆ ਜੀ ਜਿੱਦਾਂ ਵਿੰਟਰ ਦੁਬਾਰਾ ਆਉਣੀ ਹੁੰਦੀ ਹੈ। ਏਅਰ ਕੰਡੀਸ਼ਨ ਚਲਾਉਣ ਤੋਂ ਬਾਅਦ ਹੁਣ ਹੀਟ ਚਲਾਉਣ ਦਾ ਟਾਈਮ ਆਇਆ ਹੋਇਆ ਏਦਾਂ ਲੱਗ ਰਿਹਾ ਜੀ।
0: ਬਿਲਕੁਲ, ਵੈਸੇ ਓਦਾਂ ਜੇ ਦੇਖੀਏ ਤਾਂ ਤਕਰੀਬਨ ਹਰ ਸਾਲ ਹੀ ਮੇਰੇ ਖਿਆਲ ਏਦਾਂ ਹੁੰਦਾ ਕਿ ਕਈ ਵਾਰੀ ਏਅਰ ਕੰਡੀਸ਼ਨ ਆਨ ਹੋ ਗਏ ਤਾਂ ਮੁੜ ਕੇ ਫਿਰ ਹੀਟ ਚੱਲ ਪੈਂਦੀ 2 ਦਿਨ।
2: ਇਹ ਵੈਦਰ ਏਦਾਂ ਦਾ ਜੀ, ਕੈਨੇਡਾ ਹੈਗਾ ਜੀ।
0: ਜੀ ਜੀ ਜੀ ਬਿਲਕੁਲ ਜੀ,
2: ਮਤਲਬ ਫਲਕਚੁਏਟ ਕਰਦਾ ਹੀ ਹੈਗਾ, ਤੇ ਹੁਣ ਤਾਂ ਖੈਰ ਕਹਿੰਦੇ ਯੂਜ਼ ਟੂ ਹੋਏ ਆ, ਪਰ ਜਿਹੜੇ ਮੇਰੇ ਭੈਣ ਭਰਾ ਕੋਈ ਨਵੇਂ ਆਉਂਦੇ ਆ ਉਹਨਾਂ ਦੇ ਲਈ ਸ਼ਾਇਦ ਸਰਪ੍ਰਾਈਜ਼ ਹੋਊਗਾ ਵੀ ਇਹ ਮੌਸਮ ਕਿੱਦਾਂ ਦਾ ਹੈਗਾ ਜੀ।
0: ਕਿਉਂਕਿ ਮੌਸਮ ਦੀ ਵਜ੍ਹਾ ਕਰਕੇ ਜਿਹੜੇ ਲੋਕੀ ਬਿਮਾਰ ਵੀ ਛੇਤੀ ਹੁੰਦੇ ਨੇ, ਜਦੋਂ ਜ਼ਿਆਦਾ ਫਲਕਚੁਏਸ਼ਨ ਟੈਂਪਰੇਚਰ ਦੇ ਵਿੱਚ ਹੁੰਦੀ ਹੈ, ਤੇ ਫਿਰ ਜਿਹੜੇ ਹੈਲਥ ਡਿਪਾਰਟਮੈਂਟਸ ਆ ਜੀ ਉਹ ਇੱਕ ਨਵੇਂ ਫਲੂ ਦਾ ਨਾਮ ਦੇ ਦਿੰਦੇ ਨੇ ਇਹਨੂੰ, ਤਾਂ
2: ਹਾਂਜੀ ਹਾਂਜੀ,
0: ਕਿਉਂਕਿ ਸਾਡੀ ਬਾਡੀ ਜਿਹੜੀ ਆ ਉਹ ਕੋਪ ਨਹੀਂ ਕਰਦੀ ਇੱਕਦਮ ਜਦੋਂ ਚੇਂਜ ਹੁੰਦੀ ਹੈ, ਤੇ ਬਿਲਕੁਲ ਸੰਭਲ ਕੇ ਦੋਸਤੋ, ਕਿਉਂਕਿ ਬੱਚਿਆਂ ਨੇ ਵੀ ਕੱਲ੍ਹ ਸਕੂਲ ਜਾਣਾ, ਲੇਕਿਨ ਆਉਂਦੇ ਜਿਹੜੇ 2-3-4 ਪੂਰਾ ਹਫ਼ਤਾ ਹੀ ਤਕਰੀਬਨ, ਹੁਣ ਮੈਨੂੰ ਨਹੀਂ ਲੱਗਦਾ ਕਿ ਹੁਣ ਕੋਈ ਜ਼ਿਆਦਾ ਠੰਡ ਵਾਪਸ ਆਉਣ ਵਾਲੀ ਆ, ਔਰ ਆਉਣੀ ਵੀ ਨਹੀਂ ਚਾਹੀਦੀ। ਹੁਣ ਥੋੜ੍ਹਾ ਜਿਹਾ ਲੁਤਫ ਜਿਹੜਾ ਸਾਨੂੰ ਇਸ ਵੈਦਰ ਦਾ ਵੀ ਉਹ ਮਿਲ ਜਾਵੇ ਤਾਂ ਜ਼ਿਆਦਾ ਬੈਟਰ ਆ, ਕਿ ਹੁਣ ਗਾਰਡਨਿੰਗ ਵੀ ਜਿਨ੍ਹਾਂ ਨੇ ਕਰਨੀ ਆ ਉਹਨਾਂ ਲਈ ਵੀ ਹੁਣ ਸਮਾਂ ਹੈ, ਅਤੇ ਜ਼ਰੂਰ ਉਹ ਆਪਣੀ ਜਿਹੜੀ ਗਾਰਡਨਿੰਗ ਆ ਪ੍ਰੋਪਰਲੀ ਜ਼ਰੂਰ ਕਰ ਸਕਣਗੇ। ਅਤੇ ਰੀਅਲ ਸਟੇਟ ਸੰਬੰਧੀ ਕੀ ਜਾਣਕਾਰੀ ਜੀ ਅੱਜ?
2: ਬੇਸਿਕਲੀ ਮਨਜੀਤ ਭਾਜੀ, ਇੱਕ ਦੋ ਲਿਸਟਿੰਗਸ ਤੁਹਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕਰਦੇ ਹਾਂ। ਵੈਸੇ ਲਿਸਟਿੰਗਸ ਦੀ ਕਾਫੀ ਜ਼ਰੂਰਤ ਹੈਗੀ ਆ, ਹਾਲਾਂਕਿ ਇਨਵੈਂਟੋਰੀ ਅੱਗੇ ਨਾਲੋਂ ਥੋੜ੍ਹੀ ਵਧੀ ਹੋਈ ਹੈਗੀ ਆ। ਈਵਨ ਜੇ ਕਿਸੇ ਮੇਰੇ ਭੈਣ ਭਰਾ ਨੇ ਰੈਂਟਲ ਵੀ ਕੋਈ ਕਰਨਾ ਹੋਵੇ, ਕਿਉਂਕਿ ਰੈਂਟਲ ਦੀ ਵੀ ਥੋੜ੍ਹੀ ਜਿਹੀ ਮੈਨੂੰ ਲੱਗ ਰਿਹਾ ਕਿ ਸ਼ੋਰਟੇਜ ਹੈਗੀ ਆ, ਸੋ ਜੇ ਕੋਈ ਮੇਰਾ ਭੈਣ ਭਰਾ ਕਿਸੇ ਵੀ ਏਰੀਏ ਦੇ, ਖਾਸ ਕਰਕੇ ਜੇ ਗੌਰ ਮੰਦਰ ਦੇ ਏਰੀਏ ਦੇ ਵਿੱਚ ਕਿਸੇ ਦੇ ਕੋਲ ਅਪਰ ਪੋਰਸ਼ਨ ਜਾਂ ਫਿਰ ਸਾਰਾ ਘਰ ਕਿਤੇ ਰੈਂਟ ਦੇ ਲਈ ਦੇਣਾ ਹੈਗਾ, ਤੇ ਮੇਰੇ ਕੋਲ ਇੱਕ ਬਹੁਤ ਵਧੀਆ ਫੈਮਿਲੀ ਹੈਗੀ ਹੈ ਜਿਹਨਾਂ ਨੇ ਰੈਂਟ ਕਰਨਾ ਹੈਗਾ, ਸੋ ਉਸ ਸੰਦਰਭ ਦੇ ਵਿੱਚ ਮੇਰੇ ਨਾਲ ਤੁਸੀਂ ਗੱਲ ਕਰ ਸਕਦੇ ਹੋ। ਤਿੰਨ ਬੈਡਰੂਮ ਦਾ ਵੀ ਹੋ ਸਕਦਾ, ਚਾਰ ਬੈਡਰੂਮ ਦਾ ਵੀ ਹੋ ਸਕਦਾ, ਜੇ ਦੋ ਪਾਰਕਿੰਗ ਉਹਦੇ ਨਾਲ ਹੈਗੀਆਂ ਤੇ ਮੇਰੇ ਨਾਲ ਪਲੀਜ਼ ਸੰਪਰਕ ਕਰ ਲਿਓ 416-464-4164-2067। ਇਹਦੇ ਨਾਲ ਨਾਲ ਇੱਕ ਆਪਣੇ ਕੋਲ ਮਨਜੀਤ ਭਾਜੀ ਸੈਂਡਲਵੁੱਡ ਔਰ ਮਕਲੋਗਲਨ ਦੇ ਏਰੀਏ ਦੇ ਵਿੱਚ ਫੁੱਲੀ ਡਿਟੈਚ ਘਰ 47x126 ਫੁੱਟ ਦੇ ਲੋਟ ਦੇ ਉੱਤੇ ਰਵੀਨ ਲੋਟ ਹੈਗਾ ਇਹਦਾ, ਫਿਨਿਸ਼ ਬੇਸਮੈਂਟ ਦੇ ਨਾਲ ਬਹੁਤ ਵਧੀਆ ਘਰ ਹੈ, ਮਤਲਬ ਇੱਕ ਤਰ੍ਹਾਂ ਦਾ ਕਸਟਮ ਮੇਡ ਮੈਂ ਘਰ ਕਹੂੰਗਾ ਕਿਉਂਕਿ ਬਿਲਡਰ ਤੋਂ ਕਾਫੀ ਅਪਗ੍ਰੇਡਸ ਲੈ ਕੇ ਇਹ ਘਰ ਉਦੋਂ ਬਾਏ ਕੀਤਾ ਸੀਗਾ। ਸਾਰੇ ਘਰ ਦੇ ਵਿੱਚ ਕਿਤੇ ਵੀ ਕਾਰਪੇਟ ਨਹੀਂ ਹੈਗੀ, ਮੇਨ ਫਲੋਰ ਦੇ ਉੱਤੇ ਆਫਿਸ ਹੈਗਾ ਜੀ, ਲਿਵਿੰਗ ਰੂਮ ਡਾਇਨਿੰਗ ਰੂਮ ਕੰਬਾਈਂਡ ਹੈਗਾ, ਓਪਨ ਕੋਨਸੈਪਟ ਕਿਚਨ ਹੈਗੀ ਆ, ਕਿਚਨ ਵੀ ਗ੍ਰੈਨਾਈਟ ਦੇ ਫਲੋਰ ਹੈਗੇ ਤੇ ਗ੍ਰੈਨਾਈਟ ਦੇ ਕਾਊਂਟਰ ਟੋਪਸ ਹੈਗੇ ਆ, ਪੋਟ ਲਾਈਟਸ ਲੱਗੀਆਂ ਹੋਈਆਂ, ਤਾਂ ਸਾਰੇ ਘਰ ਦੇ ਵਿੱਚ ਬਹੁਤ ਵਧੀਆ। ਮੇਨ ਫਲੋਰ ਦੇ ਉੱਤੇ ਹੀ ਆਪਣੇ ਲਾਂਡਰੀ ਹੈਗੀ ਆ, ਗਰਾਜ ਦੇ ਵਿੱਚੋਂ ਐਂਟਰੈਂਸ ਹੈਗੀ ਆ, ਓਕ ਦੀਆਂ ਸਟੇਅਰ ਕੇਸ ਹੈਗੀਆਂ, ਸਨਲਾਈਟ ਆਪਣਾ ਉੱਤੇ ਆਪਣੇ ਸਨਸਕ੍ਰੀਨ ਹੈਗੀ ਆ ਜੀ। ਸੋ ਜੇ ਕੋਈ ਮੇਰਾ ਭੈਣ ਭਰਾ ਇੱਕ ਵਧੀਆ ਘਰ ਦੀ ਭਾਲ ਦੇ ਵਿੱਚ ਸੀਗਾ, ਜੇ ਅਪਗ੍ਰੇਡ ਕਰਨਾ ਚਾਹੁੰਦੇ ਹੋ ਸੈਮੀ ਜਾਂ ਛੋਟੇ ਡਿਟੈਚ ਤੋਂ ਵੱਡਾ ਡਿਟੈਚ ਲੈਣਾ ਚਾਹੁੰਦੇ ਹੋ, ਕਿਉਂਕਿ ਤਕਰੀਬਨ 3000 ਸਕੁਅਰ ਫੁੱਟ ਦਾ ਘਰ ਹੈਗਾ, ਇੱਕ ਬੈਡਰੂਮ ਦੀ ਸੈਪਰੇਟ ਐਂਟਰੈਂਸ ਦੇ ਨਾਲ ਇਹਦੀ ਬੇਸਮੈਂਟ ਵੀ ਬਣੀ ਹੋਈ ਹੈਗੀ ਆ। ਸੋ ਮੈਨੂੰ ਇਸ ਘਰ ਦੀ ਹੋਰ ਜਾਣਕਾਰੀ ਦੇ ਲਈ ਜਾਂ ਫਿਰ ਇਹਨੂੰ ਦੇਖਣਾ ਹੈਗਾ ਤੇ ਮੈਨੂੰ ਕਾਲ ਕਰ ਸਕਦੇ ਜੀ 416-464-2067। ਤੇ ਦੋ ਆਪਣੇ ਕੋਲ ਕਸਟਮ ਘਰ ਹੈਗੇ ਜੀ ਕੈਸਲਮੋਰ ਅਸਟੇਟ ਦੇ ਵਿੱਚ, ਕੈਸਲਮੋਰ ਔਰ ਗੋਰਵੇ ਏਰੀਏ ਦੇ ਵਿੱਚ ਇੱਕ ਘਰ ਹੈਗਾ 2.5 ਏਕੜ ਦੇ ਵਿੱਚ, ਇਹ ਤਕਰੀਬਨ 9200 ਸਕੁਅਰ ਫੁੱਟ ਦਾ ਹੈਗਾ ਜੀ, 6 ਬੈਡਰੂਮ 7 ਵਾਸ਼ਰੂਮ ਦੇ ਨਾਲ, ਮੇਨ ਫਲੋਰ ਦੇ ਉੱਤੇ 12 ਫੁੱਟ ਸੀਲਿੰਗ ਹੈਗੀ ਹੈ ਜੀ, ਸੈਕਿੰਡ ਫਲੋਰ ਦੇ ਉੱਤੇ ਵੀ 11 ਫੁੱਟ ਸੀਲਿੰਗ ਹੈਗੀ ਹੈ, ਬੇਸਮੈਂਟ ਇਹਦੀ ਅਨਫਿਨਿਸ਼ ਹੈਗੀ ਹੈ ਪਰ ਤਕਰੀਬਨ ਇਹਦੀ 10 ਫੁੱਟ ਦੀ ਸੀਲਿੰਗ ਹੈਗੀ ਹੈ ਜੀ। ਸੋ ਜੇ ਕੋਈ ਮੇਰਾ ਭੈਣ ਭਰਾ ਕਸਟਮ ਮੇਡ ਘਰ ਦੀ ਭਾਲ ਦੇ ਵਿੱਚ ਸੀਗਾ ਤੇ ਉਹ ਮੇਰੇ ਨਾਲ ਸੰਪਰਕ ਕਰ ਸਕਦੇ ਆ। ਇੱਕ ਆਪਣੇ ਕੋਲ ਥੋੜਾ ਛੋਟਾ ਘਰ ਹੈਗਾ, ਉਹ ਵੀ ਬਹੁਤ ਵਧੀਆ ਘਰ ਹੈ, 2.07 ਏਕੜ ਦੇ ਵਿੱਚ, ਇਹ 4 ਬੈਡਰੂਮ ਦਾ ਫਿਨਿਸ਼ ਬੇਸਮੈਂਟ ਦੇ ਨਾਲ ਘਰ ਹੈਗਾ, ਸਰਕੂਲਰ ਡਰਾਈਵੇ ਹੈਗਾ। ਜੇ ਕੋਈ ਮੇਰਾ ਭੈਣ ਭਰਾ ਕੋਈ ਕਸਟਮ ਘਰ 2 ਏਕੜ ਜਾਂ 2 ਏਕੜ ਤੋਂ ਜ਼ਿਆਦਾ ਦੇ ਲੋਟ ਦੇ ਵਿੱਚ ਘਰ ਦੇਖ ਰਿਹਾ ਸੀਗਾ, ਮੇਰੇ ਨਾਲ ਸੰਪਰਕ ਕਰ ਸਕਦੇ ਆ। ਆਪਣੇ ਕੋਲ ਇੱਕ ਇਨਵੈਸਟਮੈਂਟ ਪ੍ਰੋਪਰਟੀ ਹੈਗੀ ਆ ਜਾਂ ਫਿਰ ਉਹ ਫਸਟ ਟਾਈਮ ਬਾਇਰ ਦੇ ਲਈ ਹੋ ਸਕਦੀ ਹੈ ਪ੍ਰੋਪਰਟੀ, 4 ਬੈਡਰੂਮ ਦਾ ਬੰਗਲੋ ਬਰੋਕ ਯੂਨੀਵਰਸਿਟੀ ਦੇ ਨੇੜੇ ਸੇਂਟ ਕੈਥਰੀਨ ਦੇ ਵਿੱਚ, ਫੁੱਲੀ ਡਿਟੈਚ 60x120 ਫੁੱਟ ਦੇ ਲੋਟ ਦੇ ਉੱਤੇ। ਜੇ ਕੋਈ ਮੇਰਾ ਭੈਣ ਭਰਾ ਇਨਵੈਸਟਮੈਂਟ ਦੇ ਲਈ, ਕਿਉਂਕਿ ਸਟੂਡੈਂਟ ਰੈਂਟਲ ਹੈਗੀ ਆ, ਉਹ ਇਸ ਵੇਲੇ 6 ਦੇ 6 ਰੂਮ ਉਹ ਚੜੇ ਹੋਏ ਆ, ਪੋਜ਼ਿਟਿਵ ਕੈਸ਼ ਫਲੋ ਹੈਗਾ। ਜੇ ਕੋਈ ਮੇਰਾ ਭੈਣ ਭਰਾ ਫਸਟ ਟਾਈਮ ਬਾਏ ਵੀ ਕਰਨਾ ਚਾਹੁੰਦਾ ਤੇ ਉਹਦੇ ਲਈ ਬਹੁਤ ਵਧੀਆ ਪ੍ਰਾਈਸ ਹੈਗੀ ਆ, ਤਕਰੀਬਨ 649,000 ਦਾ। ਸੋ ਮੈਨੂੰ ਇਹਨਾਂ ਪ੍ਰੋਪਰਟੀਜ਼ ਦੇ ਬਾਰੇ ਜਾਂ ਫਿਰ ਕਿਸੇ ਹੋਰ ਪ੍ਰੋਪਰਟੀ ਦੇ ਬਾਰੇ ਤੁਸੀਂ ਜਾਣਕਾਰੀ ਲੈਣੀ ਹੈ ਜਾਂ ਫਿਰ ਆਪਣਾ ਘਰ ਵੇਚਣਾ ਹੈਗਾ ਜਾਂ ਕੋਈ ਸਲਾਹ ਮਸ਼ਵਰਾ ਕਰਨਾ ਤੇ ਮੇਰੇ ਨਾਲ ਕਾਲ ਕਰ ਸਕਦੇ ਜੀ 416-464-2067। ਇੱਕ ਆਪਣੇ ਕੋਲ 2 ਬੈਡਰੂਮ 2 ਵਾਸ਼ਰੂਮ ਦੇ ਨਾਲ ਡਾਊਨਟਾਊਨ ਦੇ ਵਿੱਚ ਕੌਂਡੋਮੀਨੀਅਮ ਵੀ ਹੈਗਾ, ਰਾਈਟ ਔਨ ਯੰਗ ਐਂਡ ਚਰਚ ਸਟਰੀਟ ਦੇ ਨੇੜੇ। ਸੋ ਜੇ ਕੋਈ ਮੇਰਾ ਭੈਣ ਭਰਾ ਡਾਊਨਟਾਊਨ ਦੇ ਵਿੱਚ ਇਨਵੈਸਟਮੈਂਟ ਦੇ ਲਈ ਜਾਂ ਫਿਰ ਆਪਣੇ ਰਹਿਣ ਦੇ ਲਈ ਬੱਚਿਆਂ ਦੇ ਲਈ ਘਰ ਕੌਂਡੋਮੀਨੀਅਮ ਦੇਖ ਰਿਹਾ ਸੀਗਾ, ਉਹ ਵੀ ਮੈਨੂੰ ਕਾਲ ਕਰ ਸਕਦੇ ਆ ਜੀ। ਇੱਕ ਸੁਨੇਹਾ ਜਿਹੜਾ ਤੁਸੀਂ ਆਪਣੇ ਸਰੋਤਿਆਂ ਦੇ ਨਾਲ ਡੇ 1 ਤੋਂ ਸਾਂਝਾ ਕਰਦੇ ਆ ਰਹੇ ਹੋ ਕਿ ਜੇ ਕੋਈ ਮੇਰਾ ਭੈਣ ਭਰਾ ਰੀਅਲ ਅਸਟੇਟ ਦੇ ਫੀਲਡ ਨੂੰ ਜੁਆਇਨ ਕਰਨਾ ਚਾਹੁੰਦਾ, ਰੀਅਲ ਅਸਟੇਟ ਦਾ ਲਾਈਸੈਂਸਿੰਗ ਪ੍ਰੋਸੈਸ ਕੀ ਹੈਗਾ ਜਾਂ ਫਿਰ ਰੀਅਲ ਅਸਟੇਟ ਦਾ ਲਾਈਸੈਂਸ ਹੈਗਾ ਤੇ ਇੱਕ ਵਧੀਆ ਟੀਮ ਦਾ ਹਿੱਸਾ ਬਣਨਾ ਚਾਹੁੰਦੇ ਆ, ਕਿਉਂਕਿ ਟ੍ਰਾਈ ਸਿਟੀ ਪ੍ਰੋਫੈਸ਼ਨਲ ਰਿਐਲਿਟੀ ਪਿਛਲੇ 15 ਸਾਲ ਤੋਂ ਇੱਕੋ ਹੀ ਲੋਕੇਸ਼ਨ ਤੋਂ ਸਟੀਲਸ ਔਰ ਮੈਲਨੀ ਦੇ ਉੱਤੇ ਸਾਡਾ ਆਫਿਸ ਹੈਗਾ ਜੀ, ਫੁੱਲ ਫਲੈਜ ਆਫਿਸ ਲੇਟੈਸਟ ਟੈਕਨੋਲੋਜੀ ਦੇ ਨਾਲ, ਗੁੱਡ ਟੀਮ ਵਰਕ ਹੈਗਾ ਉੱਥੇ, ਸੋ ਜੇ ਕੋਈ ਮੇਰਾ ਭੈਣ ਭਰਾ ਰੀਅਲ ਅਸਟੇਟ ਦੇ ਬ੍ਰੋਕਰੇਜ ਨੂੰ ਜੁਆਇਨ ਕਰਨਾ ਚਾਹੁੰਦਾ ਜਾਂ ਫਿਰ ਤੁਸੀਂ ਇਸ ਵੇਲੇ ਐਕਟਿਵ ਨਹੀਂ ਹੈਗੇ ਤੇ ਤੁਸੀਂ ਆਪਣਾ ਲਾਇਸੈਂਸ ਪਾਰ ਕਰਨਾ ਚਾਹੁੰਦੇ ਹੋ ਇਹਦੀ ਜਾਣਕਾਰੀ ਵੀ ਲੈਣੀ ਹੈਗੀ ਆ ਤੇ ਤੁਸੀਂ ਇੱਕੋ ਇੱਕ ਨੰਬਰ ਤੇ ਕਾਲ ਕਰ ਸਕਦੇ ਹੋ 416-464-2067 ਅੰਤ ਦੇ ਵਿੱਚ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਮਨਜੀਤ ਭਾਜੀ ਹੈਵ ਏ ਵੰਡਰਫੁਲ ਡੇ ਜੀ
0: ਸੇਮ ਟੂ ਯੂ ਭਾਜੀ ਥੈਂਕ ਯੂ ਸੋ ਮਚ 416-464-2067 ਅਵਤਾਰ ਸਿੰਘ ਬਡਿਆਲ ਜੀ ਦਾ ਟੈਲੀਫੋਨ ਨੰਬਰ ਹੈ ਜੀ ਤੇ ਪੰਜਾਬੀ ਵਿਰਸਾ 2026 25 ਜੁਲਾਈ ਨੂੰ ਹੋਣ ਜਾ ਰਿਹਾ ਹੈ ਦੋ ਦਿਨ ਹੋਰ ਨੇ ਅੱਜ ਤੋਂ ਬਾਅਦ ਮੰਗਲਵਾਰ 10 ਵਜੇ ਤੱਕ ਸਸਤੀਆਂ ਟਿਕਟਾਂ ਤੁਸੀਂ ਖਰੀਦਣੀਆਂ ਅਤੇ ਫਿਰ ticketmaster.ca ਤੇ ਜਾ ਕੇ ਪ੍ਰੋਮੋ ਕੋਡ ਜਿਹੜਾ ਹੋਏਗਾ PV Toronto ਪੀ ਪੰਜਾਬੀ ਅਤੇ ਵੀ ਵਿਰਸਾ ਟੋਰੋਂਟੋ PV Toronto ਪ੍ਰੋਮੋ ਕੋਡ ਦੇ ਨਾਲ ਤੁਸੀਂ ticketmaster.ca ਤੇ ਜਾ ਕੇ ਅਗਰ ਸਸਤੇ ਰੇਟ 'ਤੇ ਟਿਕਟਾਂ ਖਰੀਦਣੀਆਂ ਆਪਣੇ ਪਰਿਵਾਰ ਦੇ ਲਈ ਅਤੇ ਮੰਗਲਵਾਰ 10 ਵਜੇ ਰਾਤ ਤੱਕ ਤੁਸੀਂ ਖਰੀਦ ਸਕਦੇ ਹੋ 25 ਜੁਲਾਈ ਨੂੰ ਇਹ ਜਿਹੜਾ ਸ਼ੋਅ ਹੋਣ ਜਾ ਰਿਹਾ ਹੈ ਔਰ ਜੇ ਹੋਰ ਕੋਈ ਜਾਣਕਾਰੀ ਤੁਸੀਂ ਲੈਣੀ ਹੈ ਤਾਂ ਫਿਰ ਟੀਮ ਫੋਰ ਐਂਟਰਟੇਨਮੈਂਟ ਤੋਂ ਸੋਢੀ ਨਾਗਰਾ ਜੀ ਨੂੰ 416-303-4444 416-303-4444 'ਤੇ ਜਾਂ ਹਰਜਿੰਦਰ ਗਿੱਲ ਹੋਰਾਂ ਨੂੰ ਤੁਸੀਂ 647-400-6862 'ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਜੁੜੇ ਹੋਏ ਜੀ ਇਸ ਵੇਲੇ ਪ੍ਰੋਗਰਾਮ ਨਜ਼ਰੀਆ ਦੇ ਨਾਲ ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ ਕਲਕੱਤੇ ਵਾਲਿਆਂ ਦੀਆਂ 3 ਵਿਕਟਾਂ ਜਲਦੀ ਜਲਦੀ ਡਿੱਗੀਆਂ ਜੀ 155 ਦੌੜਾਂ 'ਤੇ 9 ਖਿਡਾਰੀ ਆਊਟ ਨੇ 14 ਗੇਂਦਾਂ 'ਤੇ 49 ਦੌੜਾਂ ਦੀ ਜ਼ਰੂਰਤ ਹੈ ਅਤੇ ਮੈਚ ਦਿੱਲੀ ਨੇ ਅੱਜ ਦਾ ਜਿੱਤ ਲੈਣਾ ਲੇਕਿਨ ਦੋਹਾਂ ਹੀ ਟੀਮਾਂ ਦੇ ਵਿੱਚੋਂ ਆਈ ਥਿੰਕ ਕੋਈ ਵੀ ਜਿਹੜੀ ਹੈ ਉਹ ਹੁਣ ਅਗਲੇ ਰਾਊਂਡ ਦੇ ਵਿੱਚ ਨਹੀਂ ਜਾ ਰਹੀ ਜੁੜੇ ਹੋ ਜੀ ਇਸ ਵੇਲੇ ਨਜ਼ਰੀਆ ਪ੍ਰੋਗਰਾਮ ਦੇ ਨਾਲ

ਦੋਸਤੋ ਰੀਅਲ ਸਟੇਟ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਟ੍ਰਾਂਜੈਕਸ਼ਨ ਕਰਨੀ ਹੋਵੇ ਤੇ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ 416-669-1379 ਮੇਰਾ ਟੈਲੀਫੋਨ ਨੰਬਰ ਹੈ। ਸਪੈਸ਼ਲੀ ਇੱਕ ਸਾਨੂੰ ਜੋ ਅਗਰ ਤੁਸੀਂ ਕੋਈ 1.5 ਤੋਂ 2 ਏਕੜ ਦੇ ਕਰੀਬ ਅਗਰ ਲੈਂਡ ਵਿਦ ਇੱਕ ਛੋਟੀ ਵਰਕਸ਼ਾਪ ਦੇ ਨਾਲ ਬੋਲਟਨ ਜਾਂ ਬ੍ਰੈਂਪਟਨ ਦੇ ਏਰੀਏ ਦੇ ਵਿੱਚ ਕਿਤੇ ਵੀ ਵੇਚਣੀ ਚਾਹੁੰਦੇ ਹੋ ਤੇ ਕੁਆਲੀਫਾਈਡ ਬਾਇਰ ਸਾਡੇ ਕੋਲ ਹੈਗਾ ਜੀ ਇਸ ਵੇਲੇ। ਔਰ ਇਸ ਤੋਂ ਇਲਾਵਾ ਇੱਕ ਲੀਜ਼ ਵਾਸਤੇ ਸਪੇਸ ਇੰਡਸਟਰੀਅਲ M2 ਜ਼ੋਨਿੰਗ ਦੇ ਨਾਲ 4,000 ਸਕੁਆਇਰ ਫੀਟ ਦੀ ਜਿੱਥੇ ਰਿਪੇਅਰ ਵਾਸਤੇ ਵਰਕਸ਼ਾਪ ਹੋਵੇ ਤੇ +20+ ਟਰੱਕ ਟ੍ਰੇਲਰ ਪਾਰਕਿੰਗ ਲਈ ਜਗ੍ਹਾ ਵੀ ਨਾਲ ਜੁੜੀ ਹੋਈ ਹੋਵੇ ਤੇ ਉਹਦੇ ਲਈ ਸਾਡੇ ਨਾਲ ਤੁਸੀਂ ਸੰਪਰਕ ਕਰ ਲੈਣਾ। 416-669-1379 ਟੈਲੀਫੋਨ ਨੰਬਰ ਹੈ। ਫਰੀ ਹੋਲ ਟਾਊਨ ਹਾਊਸ 4 ਬੈਡਰੂਮ 10 ਵਾਸ਼ਰੂਮਸ ਦੇ ਨਾਲ ਹਾਰਟਲੇਕ ਰੋਡ ਐਂਡ ਬੋਵੇ ਡਰਾਈਵ ਦੇ ਨੇੜੇ। ਇਸ ਸੰਬੰਧੀ ਵੀ ਕੋਈ ਜਾਣਕਾਰੀ ਤੁਸੀਂ ਲੈਣੀ ਹੈ, ਇਸ ਨੂੰ ਖਰੀਦਣਾ ਚਾਹੁੰਦੇ ਹੋ ਤੇ ਤਾਂ ਵੀ ਤੁਸੀਂ ਮੈਨੂੰ 416-669-1379 ਤੇ ਕਾਲ ਕਰ ਲਿਓ ਜੀ। ਸਾਰੀ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰ ਸਕਦਾ। ਕੋਈ ਵੀ ਰੈਜੀਡੈਂਸ਼ੀਅਲ ਕਮਰਸ਼ੀਅਲ ਪ੍ਰੋਪਰਟੀ ਖਰੀਦਣੀ ਆ, ਵੇਚਣੀ ਆ, ਲੀਜ਼ 'ਤੇ ਦੇਣੀ ਆ, ਲੀਜ਼ 'ਤੇ ਲੈਣੀ ਆ ਅਤੇ ਸਾਰੀਆਂ ਹੀ ਸਰਵਿਸਿਜ਼ ਦੇ ਵਾਸਤੇ ਰੀਮੈਕਸ ਪ੍ਰੈਜੀਡੈਂਟ ਰਿਐਲਟੀ ਤੋਂ ਦੇ ਨਾਲ ਮੈਂ ਕੰਮ ਕਰਦਾ। 416-669-1379 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਕੰਸਟਰਕਸ਼ਨ ਦਾ ਕੰਮ ਕੋਈ ਵੀ ਤੁਸੀਂ ਕਰਵਾਉਣਾ ਹੈ ਤਾਂ ਫਿਰ ਦਾ ਰੋਇਲ ਸਿਟੀ ਕੰਸਟਰਕਸ਼ਨ ਤੋਂ ਅਜੇ ਸਿੰਘ ਜੀ 437-766-5158 'ਤੇ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਪਾਸਪੋਰਟ ਨਾਲ ਜੁੜੀਆਂ ਹੋਈਆਂ ਸਰਵਿਸਿਜ਼ ਜਾਂ ਫਿਰ OCI ਵੀਜ਼ਾ ਸੰਬੰਧੀ ਸਰਵਿਸਿਜ਼ ਤੁਹਾਨੂੰ ਚਾਹੀਦੀਆਂ ਨੇ ਤਾਂ ਫਿਰ ਵਰਲਡ ਵਾਈਡ ਪਾਸਪੋਰਟ ਵੀਜ਼ਾ ਐਂਡ NRI ਸਰਵਿਸਿਜ਼ ਤੋਂ ਦਪਿੰਦਰ ਲੂੰਬਾ ਜੀ 647-2222 'ਤੇ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਪੀਜ਼ਾ ਕਮਾਲ ਦਾ ਪੀਜ਼ਾ ਜਿਹੜਾ ਡੋਨ ਸਟੋਨ ਵੇਕਡ ਪੀਜ਼ਾ ਅਤੇ ਉਹ ਖਾਣ ਨੂੰ ਚਿੱਤ ਕਰਦਾ ਅਤੇ ਫਿਰ ਫਾਸਟ ਫਾਇਰਡ ਪੀਜ਼ਾ 'ਤੇ ਤੁਸੀਂ ਅੱਜ ਹੀ ਕਾਲ ਕਰ ਲਿਓ ਕਿਉਂਕਿ ਇੱਕ ਹਫ਼ਤੇ ਲਈ ਸਪੈਸ਼ਲ ਡੀਲ ਚੱਲ ਰਹੀ ਹੈ। 2 ਲਾਰਜ ਪੀਜ਼ਾ ਦੇ ਨਾਲ ਇੱਕ ਫਰੀ ਲਾਰਜ ਚੀਜ਼ ਕੇਕ ਪਲੱਸ 2 ਡਰਿੰਕਸ ਤੁਹਾਨੂੰ ਮਿਲ ਜਾਣੀਆਂ। ਜੇ 2 ਮੀਡੀਅਮ ਪੀਜ਼ਾਜ਼ ਔਡਰ ਕਰਦੇ ਹੋ ਤਾਂ ਫਿਰ ਸਮਾਲ ਚੀਜ਼ ਕੇਕ ਵਿਦ 1 ਡਰਿੰਕ ਤੁਹਾਨੂੰ ਮਿਲ ਜਾਣਾ। ਇਸ ਤੋਂ ਇਲਾਵਾ ਬਹੁਤ ਸਾਰੇ ਸਨੈਕਸ ਜਿਹੜੇ ਤੁਸੀਂ ਇੰਜੋਏ ਕਰ ਸਕਦੇ ਹੋ ਉੱਥੇ ਜਾ ਕੇ 205 ਕੁਈਨ ਸਟਰੀਟ ਈਸਟ ਬ੍ਰੈਂਪਟਨ ਦੇ ਵਿੱਚ 905-595-55 ਉਹਨਾਂ ਦਾ ਟੈਲੀਫੋਨ ਨੰਬਰ ਹੈ। 905-500-9555 ਫਾਸਟ ਫਾਇਰਡ ਪੀਜ਼ਾ ਵਾਲਿਆਂ ਦਾ ਟੈਲੀਫੋਨ ਨੰਬਰ ਹੈ ਜੀ। ਜੁੜੇ ਹੋਏ ਇਸ ਵੇਲੇ ਪ੍ਰੋਗਰਾਮ ਨਜ਼ਰੀਆ ਦੇ ਨਾਲ। ਵਿਕਟੋਰੀਆ ਡੇ ਵੀਕਐਂਡ ਉੱਪਰ ਜੋ ਕਿ ਪਿਛਲੇ ਹਫ਼ਤੇ ਲੰਘ ਕੇ ਗਿਆ, ਫਾਇਰਵਰਕਸ ਦੀਆਂ ਕੁਝ ਅਣਸੁਖਾਵੀਆਂ ਘਟਨਾਵਾਂ ਤੋਂ ਬਾਅਦ ਪੀਲ ਪੁਲਿਸ ਦੇ ਵੱਲੋਂ ਬ੍ਰੈਂਪਟਨ ਅਤੇ ਮਿਸਸਾਗਾ ਦੇ ਵਿੱਚ ਹੋਣ ਵਾਲੇ ਜਿਹੜੇ ਇਵੈਂਟਸ ਨੇ ਉਹਨਾਂ 'ਚ ਆਪਣੀ ਪ੍ਰੈਜੈਂਸ ਜਿਹੜੀ ਆ ਉਹ ਵਧਾਈ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਜੇਕਰ ਕੋਈ ਇੰਡੀਵਿਜੁਅਲ ਅਜਿਹਾ ਕੋਈ ਵੀ ਕਾਰਾ ਜਿਹੜਾ ਕਰਦਾ ਅਤੇ ਕੋਸ਼ਿਸ਼ ਵੀ ਕਰਦਾ ਅਤੇ ਉਸਨੂੰ ਰਾਈਟ ਵੇ ਗ੍ਰਿਫਤਾਰ ਜਿਹੜਾ ਕਰ ਲਿਆ ਜਾਵੇਗਾ ਕਿਉਂਕਿ ਪਿਛਲੇ ਹਫ਼ਤੇ ਪੁਲਿਸ ਨੂੰ ਲਾਰਜ ਜਿਹੜੀਆਂ ਗੈਦਰਿੰਗਸ ਅਤੇ ਇੱਕ ਦੂਜੇ ਦੇ ਉੱਪਰ ਪਟਾਕੇ ਜਿਹੜੇ ਚਲਾਉਣ ਵਰਗੀਆਂ ਘਟਨਾਵਾਂ ਹੋਣ ਦੀ ਖਬਰ ਜਿਹੜੀ ਆ ਮਿਲੀ ਸੀ ਔਰ ਉਹਨਾਂ ਨੇ ਡੀਲ ਵੀ ਕੀਤਾ ਕੁਝ ਘਟਨਾਵਾਂ ਦੇ ਨਾਲ ਅਤੇ ਹੁਣ ਉਹਨਾਂ ਦੇ ਵੱਲੋਂ ਆਪਣੀ ਜਿਹੜੀ ਪ੍ਰੈਜੈਂਸ ਹੈ ਜਿੰਨੇ ਵੀ ਇਵੈਂਟ ਹੋਣਗੇ ਉਹਨਾਂ 'ਚ ਵਧਾਈ ਜਾ ਰਹੀ ਹੈ ਤਾਂ ਕਿ ਕੋਈ ਵੀ ਸ਼ਰਾਰਤੀ ਜਿਹੜਾ ਇਹੋ ਜਿਹੀ ਸ਼ਰਾਰਤ ਕਰਨ ਦੀ ਕੋਸ਼ਿਸ਼ ਨਾ ਕਰੇ। ਪੰਜਾਬੀ ਬਾਈ ਨੇਚਰ ਨੂੰ ਕਾਲ ਕਰਨੀ ਆ ਤੁਸੀਂ 416-937-2061। ਕਿਸੇ ਤਰ੍ਹਾਂ ਦੀ ਵੀ ਕੇਟਰਿੰਗ ਚਾਹੀਦੀ ਤੁਹਾਨੂੰ ਆਉਂਦੇ ਸਮੇਂ ਦੇ ਵਿੱਚ 416-937-2061 'ਤੇ ਕਾਲ ਕਰ ਲਿਓ। ਡ੍ਰੀਮ ਹੋਮ ਅਪਲਾਇੰਸਿਸ 905-805-3000 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਕਟਾਰੀਆ ਟੂਰਸ ਐਂਡ ਟਰੈਵਲ 905-600-78-1200 'ਤੇ ਸੰਪਰਕ ਕਰ ਸਕਦੇ ਹੋ। ਲੀ ਬੈਂਕਟ ਹਾਲ 416-238-8154 'ਤੇ ਉਹਨਾਂ ਦੇ ਨਾਲ ਗੱਲ ਹੋ ਸਕਦੀ ਹੈ। ਅਤੇ ਮੈਚ ਖਤਮ ਹੋ ਗਿਆ ਜੀ ਅਤੇ ਦਿੱਲੀ ਨੇ 40 ਦੌੜਾਂ ਦੇ ਨਾਲ ਅੱਜ ਦਾ ਮੈਚ ਜਿੱਤ ਲਿਆ। ਕੋਲਕਾਤਾ ਵਾਲੇ 18.4 ਓਵਰ ਦੇ ਵਿੱਚ 163 ਦੌੜਾਂ ਹੀ ਬਣਾ ਸਕੇ। ਹੁਣ ਮੈਨੂੰ ਇੱਥੇ ਛੁੱਟੀਆਂ ਦੇ ਦਿਓ ਜੀ, ਆਉਂਦੇ ਹਫ਼ਤੇ ਆਪਣੀ ਜਿਹੜੀ ਸਾਂਝ ਹੈ ਉਹ ਬਣੇਗੀ, ਗੱਲਬਾਤ ਆਪਾਂ ਕਰ ਸਕਣਾ। ਤਦ ਤੱਕ ਤੁਹਾਡਾ ਸਾਡਾ ਸਭ ਦਾ ਰੱਬ ਰਾਖਾ ਜੀ। ਕੋਈ ਵੀ ਗੱਲਬਾਤ ਤੁਸੀਂ ਕਰਨੀ ਹੋਵੇ ਤਾਂ 416-669-1379 'ਤੇ ਕਰ ਸਕਦੇ ਹੋ। ਦਿਓ ਛੁੱਟੀਆਂ। ਧੰਨਵਾਦ ਜੀ।

0: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਰਵੀਰ ਸਿੰਘ ਭੁੱਲਰ ਵੱਲੋਂ ਏ ਐਮ 513 ਟਿਊਨ ਕਰ ਚੁੱਕੇ ਸਾਰੇ ਰੱਬਰ ਕੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ ਜੀ ਆਇਆਂ ਨੂੰ ਵੈਲਕਮ ਨਿੱਘਾ ਸਵਾਗਤ ਅੱਜ ਦੇ ਇਸ ਦਿਨ ਦੇ ਵਿੱਚ ਮਈ ਮਹੀਨੇ ਦੀ 24 ਤਰੀਕ ਸੰਡੇ ਦਾ ਦਿਨ ਅਤੇ ਸਮਾਂ ਹੋ ਚੁੱਕਿਆ 2:02 ਤੇ 4 ਵਜੇ ਤੱਕ ਤੁਸੀਂ ਇਸ ਪ੍ਰੋਗਰਾਮ ਦਾ ਇੰਜੋਏ ਕਰੋਗੇ ਮੇਰੇ ਨਾਲ ਸਟੂਡੀਓ ਦੇ ਵਿੱਚ ਸਾਥ ਦੇਣਗੇ ਮਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਵੈਲਕਮ ਜੀ
1: ਧੰਨਵਾਦ ਭੁੱਲਰ ਸਾਹਿਬ ਬਹੁਤ ਬਹੁਤ ਜੀ ਆਇਆਂ ਨੂੰ ਜੀ ਤੁਹਾਨੂੰ ਵੀ
0: ਤੇ ਅੱਜ ਬੜੇ ਇੱਕ ਖਾਸ ਟੌਪਿਕ ਦੇ ਉੱਤੇ ਗੱਲਬਾਤ ਕਰਾਂਗੇ ਸੋ ਸਟੂਡੀਓ ਦੇ ਵਿੱਚ ਗੱਲਬਾਤ ਕਰਨੀ ਹੋਵੇ ਆਪਣੇ ਟਿੱਪਣੀ ਕਰਨੀ ਹੋਵੇ ਜਾਂ ਫਿਰ ਗੀਤ ਦੀ ਫਰਮਾਇਸ਼ ਹੋਵੇ ਤਾਂ ਸਟੂਡੀਓ ਨੰਬਰ ਹੈ 416-233-73-68 ਇਹ ਮੌਸਮ ਅੱਜ ਜਿੰਨਾ ਵਧੀਆ ਇਹਨੂੰ ਹੋਰ ਰੰਗੀਨ ਬਣਾਉਣ ਦੇ ਲਈ ਰੰਗੀਨ ਟੀਵੀਆਂ ਦੇ ਉੱਤੇ ਡੀਲਾਂ ਲੈ ਕੇ ਹਾਜ਼ਰ ਹੋ ਚੁੱਕੇ ਨੇ ਬ੍ਰਿੰਮਟਨ ਟੀਵੀ ਐਂਡ ਅਪਲਾਇੰਸ ਤੋਂ ਸੁਲਤਾਨ ਜੀ ਸੁਲਤਾਨ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਵੈਲਕਮ ਰੰਗੀਨ ਮੌਸਮ 'ਚ ਰੰਗੀਨ ਟੀਵੀ ਦੀ ਡੀਲ ਤੋਂ ਸ਼ੁਰੂਆਤ ਕਰਦੇ ਹਾਂ ਜੀ
2: ਥੈਂਕ ਯੂ ਵੈਰੀ ਮਚ ਜੀ ਬਹੁਤ ਬਹੁਤ ਸ਼ੁਕਰੀਆ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਦਾ ਮੈਸੇਜ ਦੇਵਾਂਗੇ ਖਾਸ ਤੌਰ ਤੇ ਤੁਸੀਂ ਰੰਗੀਨ ਮੌਸਮ ਚ ਰੰਗੀਨ ਟੀਵੀ ਦੀ ਗੱਲ ਕੀਤੀ ਹੈ ਤੇ ਰੰਗੀਨ ਟੀਵੀ ਹੋਣ ਦੇ ਨਾਲ ਨਾਲ ਇਹ ਬਿਗ ਸਕਰੀਨ ਟੀਵੀ ਹੈ ਖਾਸ ਤੌਰ ਤੇ ਜਿਹੜੇ ਕਸਟਮਰ ਸਪੋਰਟਸ ਦੇ ਸ਼ੌਕੀਨ ਹੈ ਕਿਉਂਕਿ ਇਸ ਟਾਈਮ ਫੀਫਾ ਵਰਲਡ ਕੱਪ ਆ ਰਿਹਾ ਉਹਨੂੰ ਬਹੁਤ ਜ਼ਿਆਦਾ ਫੋਕਸ ਕੀਤਾ ਜਾ ਰਿਹਾ ਬੜੀ ਐਕਸਾਈਟਮੈਂਟ ਹੈ ਬਹੁਤ ਸਾਰੇ ਜਿਹੜੇ ਸਾਡੇ ਕੰਪਨੀਜ਼ ਹੈ ਉਹਦੇ ਚ ਪਾਰਟੀਸਪੇਟ ਕਰ ਰਹੀਆਂ ਸੈਮਸੰਗ ਨੇ ਐਕਸਕਲੂਸਿਵ ਡੀਲ ਦਿੱਤੀ ਹੈ ਜੀ ਬੋਵੇਡ ਐਂਡ ਚੰਕੂਜ਼ੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਨੂੰ 85 ਇੰਚ ਦਾ ਕਿਊ ਐਲ ਈ ਡੀ ਕੁਆਂਟਮ ਡੋਟ ਕੁਆਂਟਮ ਪ੍ਰੋਸੈਸਰ ਦੇ ਨਾਲ 85 ਇੰਚ ਕਿਊ ਐਲ ਈ ਡੀ ਸਿਰਫ ਤੇ ਸਿਰਫ $1299 ਦਾ ਇਹਦੀ $2000 ਪ੍ਰਾਈਸ ਸੀਗੀ ਜੀ ਸੇਲ ਤੇ ਵੀ ਈਵਨ $1699 $1700 ਦਾ ਸੀ ਪਰ ਅੱਜ ਅਸੀਂ ਦੇ ਰਹੇ ਜੀ $1299 ਚ ਬਿਗ ਤੇ ਹਿਊਜ ਸੇਵਿੰਗਸ ਹੈਗੀਆਂ ਬਿਗ ਸਕਰੀਨ ਟੀਵੀ ਦੇ ਉੱਪਰ ਪੇਮੈਂਟ $1299 ਉਹ ਵੀ 6 ਮਹੀਨੇ ਚ ਕਰਨੀ ਹੈ ਕੋਈ ਇੰਟਰਸਟ ਨਹੀਂ ਹੈ ਸੋ ਜਿਹੜੇ ਕਸਟਮਰ ਟੀਵੀ ਦੇ ਸ਼ੌਕੀਨ ਹੈ ਜਿੱਥੇ ਬਿਗ ਸਕਰੀਨ ਟੀਵੀ ਦੇ ਉੱਪਰ ਡਿਸਕਾਊਂਟ ਹੈ ਉੱਥੇ 55 ਇੰਚ ਟੀਵੀ ਅੱਜ ਦੇ ਰਹੇ ਅਸੀਂ $399 ਦਾ 65 ਇੰਚ ਟੀਵੀ ਮਿਲ ਜਾਏਗਾ $699 ਦਾ ਸੋ ਮਿਸ ਨਾ ਕਰਨਾ ਬੋਵੇਡ ਐਂਡ ਚੰਕੂਜ਼ੀ ਤੇ ਹੈ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ 905-450-2828 ਨੰਬਰ ਹੈ 905-450-2828 ਜੀ
0: ਤੇ ਸੁਲਤਾਨ ਜੀ ਘਰਾਂ ਦੀਆਂ ਕਲੋਜ਼ਿੰਗ ਆ ਗਰਮੀਆਂ ਦਾ ਸੀਜ਼ਨ ਆ ਤੇ ਬਹੁਤ ਪਰਿਵਾਰ ਨਵੇਂ ਘਰਾਂ ਦੇ ਵਿੱਚ ਮੂਵ ਹੋ ਰਹੇ ਨੇ ਤੇ ਹੋਮ ਅਪਲਾਇੰਸ ਤੇ ਬੰਡਲ ਡੀਲ ਕੀ ਨੇ
2: ਬੰਡਲ ਪੈਕੇਜ ਚ ਹੈ ਜੀ 40% ਦਾ ਡਿਸਕਾਊਂਟ ਇਸ ਟਾਈਮ ਅਸੀਂ ਲੈ ਕੇ ਦੇ ਰਹੇ ਹਾਂ ਜੀ 40% ਬਿਗ ਡਿਸਕਾਊਂਟ ਹੈਗਾ ਅਪਲਾਇੰਸਿਸ ਇੰਡਸਟਰੀ ਚ ਮੈਕਸੀਮਮ 20-25% ਡਿਸਕਾਊਂਟ ਚੱਲਦਾ ਪਰ 40% ਡਿਸਕਾਊਂਟ ਹਾਈ ਵਾਲੀਅਮ ਡੀਲਰ ਨੂੰ ਹੀ ਸਿਰਫ ਦਿੱਤਾ ਜਾਂਦਾ ਸਾਡੇ ਕੋਲ ਬੰਡਲ ਪੈਕੇਜ ਜਿਹੜਾ ਫਰਿੱਜ ਸਟੋਵ ਡਿਸ਼ਵਾਸ਼ਰ 3-ਪੀਸ ਕਿਚਨ ਬੰਡਲ $5000 ਵਾਲਾ $2999 ਚ ਹੈ ਜੀ $2000 ਕਸਟਮਰ ਸੇਵ ਕਰਨਗੇ 3-ਪੀਸ ਕਿਚਨ ਬੰਡਲ ਤੇ ਜੇ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਲੈਣਾ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ $2500 ਵਾਲਾ ਸਿਰਫ $1799 ਦਾ ਮਿਲੇਗਾ $700 ਇਕੱਲੇ ਵਾਸ਼ਰ ਐਂਡ ਡਰਾਇਰ ਤੇ ਸੇਵ ਹੋ ਜਾਣੇ ਆ $2000 ਹੋਮ ਅਪਲਾਇੰਸਿਸ ਕਿਚਨ ਬੰਡਲ ਤੇ ਸੇਵ ਹੋ ਜਾਣੇ ਆ $2700 ਦੀ ਸੇਵਿੰਗ ਹੋਏਗੀ 5 ਹੋਮ ਅਪਲਾਇੰਸਿਸ ਤੇ ਪਰ ਜਿਹਨਾਂ ਨੇ ਬਿਲਟ ਇਨ ਕਿਚਨ ਲੈਣਾ ਬਿਲਟ ਇਨ ਕੁੱਕਟੋਪ ਬਿਲਟ ਇਨ ਵਾਲ ਓਵਨ ਬਿਲਟ ਇਨ ਮਾਈਕ੍ਰੋਵੇਵ ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿੱਜ ਉਹਨਾਂ ਕਸਟਮਰਸ ਨੂੰ $12000 ਵਾਲਾ ਬਿਲਟ ਇਨ ਕਿਚਨ ਸਿਰਫ $6900 ਚ ਮਿਲਣਾ ਬਿਲਟ ਇਨ ਕਿਚਨ ਦੇ ਉੱਪਰ $5100 ਦੀ ਸੇਵਿੰਗ ਹੈ ਜੀ 6 ਮਹੀਨੇ ਚ ਪੇ ਹੋਣ ਕਰਨਗੇ ਕਸਟਮਰ ਕੋਈ ਇੰਟਰਸਟ ਨਹੀਂ ਹੈ ਤੇ ਜੇ ਰੈਂਟਲ ਪ੍ਰੋਪਰਟੀ ਲਈ ਤੁਸੀਂ ਲੈਣਾ ਟੋਪ ਲੋਡ ਵਾਸ਼ਰ ਐਂਡ ਡਰਾਇਰ ਵੈਰੀ ਡਿਊਰੇਬਲ $1700 ਵਾਲਾ $1099 ਦਾ ਪੇਅਰ ਅਸੀਂ ਦੇ ਰਹੇ ਹਾਂ ਅੱਜ ਸ਼ਾਮ 7 ਵਜੇ ਤੱਕ ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਕੋਈ ਵੀ ਬਿਗ ਸਕਰੀਨ ਜਾਂ ਸਮਾਲ ਸਕਰੀਨ ਐਨੀ ਟੀਵੀ ਤੁਸੀਂ ਲੈਣਾ 32 ਇੰਚ ਤੋਂ ਲੱਗ ਕੇ 98 ਇੰਚ ਤੱਕ ਟੀਵੀਆਂ ਦੇ ਉੱਪਰ $600-$800 ਦੀ ਸੇਵਿੰਗ ਹੈ ਈਵਨ 98 ਇੰਚ ਜਿਹੜਾ ਸੈਮਸੰਗ ਦਾ ਸਿਰਫ $1999 ਦਾ $3500 ਵਾਲਾ ਟੀਵੀ $1999 ਤੇ $1999 98 ਇੰਚ ਟੀਵੀ ਉਹ ਵੀ 6 ਮਹੀਨੇ ਚ ਪੇ ਕਰਨਾ ਕੋਈ ਇੰਟਰਸਟ ਨਹੀਂ ਹੈ 905-450-2828 ਨੰਬਰ ਹੈ ਜੀ 905-450-2828 ਜੀ
0: ਤੇ ਸੁਲਤਾਨ ਜੀ ਜਾਂਦੇ ਜਿਹੜੇ ਕਾਊਂਟਰ ਟੋਪ ਅਪਲਾਇੰਸ ਨੇ ਉਹਨਾਂ ਤੇ ਵੀ ਕੋਈ ਡੀਲ ਨਹੀਂ
2: ਹਾਂਜੀ ਸਰ, ਕਾਊਂਟਰ ਟੋਪ ਜਿਹੜੇ ਆ ਉਹ 40 ਨਹੀਂ ਬਲਕਿ 50% ਡਿਸਕਾਊਂਟ ਤੇ ਹੈ, ਅੱਧੀ ਪ੍ਰਾਈਸ ਤੇ। ਕਾਊਂਟਰ ਟੋਪ ਮਾਈਕ੍ਰੋਵੇਵ ਹੁੰਦਾ ਜੀ, ਕਾਊਂਟਰ ਟੋਪ ਏਅਰ ਫਰਾਇਰ ਹੁੰਦਾ, ਕਾਊਂਟਰ ਟੋਪ ਸਾਡੇ ਕੋਲ ਸਟੋਨ ਬੇਕਡ ਪੀਜ਼ਾ ਹੈ ਜੀ, ਜਿਹੜਾ ਤੁਸੀਂ ਕਾਊਂਟਰ ਦੇ ਉੱਪਰ ਰੱਖ ਸਕਦੇ ਹੋ ਮਾਈਕ੍ਰੋਵੇਵ ਸਾਈਜ਼ ਦਾ, ਤੇ ਅੱਧੀ ਪ੍ਰਾਈਸ ਤੇ ਹੈ $500 ਵਾਲਾ $249 ਦਾ। ਤੇ ਨਿੰਜਾ ਬੜਾ ਪ੍ਰੀਮੀਅਮ ਬ੍ਰਾਂਡ ਹੈ ਕਾਊਂਟਰ ਟੋਪ ਮਾਈਕ੍ਰੋਵੇਵ ਚ ਜਾਂ ਕਾਊਂਟਰ ਟੋਪ ਹੋਮ ਅਪਲਾਈਸਿਸ ਚ। ਨਿੰਜਾ ਜੂਸਰ ਜਿਹੜਾ $400 ਵਾਲਾ ਅੱਧੀ ਪ੍ਰਾਈਸ ਚ $199 ਦਾ ਜੀ। ਨਿੰਜਾ ਏਅਰ ਫਰਾਇਰ ਜਿਹੜਾ ਉਹ ਵੀ $250 ਦਾ ਸਪੈਸ਼ਲ ਪ੍ਰਾਈਸ ਤੇ ਆਇਆ, ਔਰ ਇਹ ਨਿੰਜਾ ਕ੍ਰਿਸਪੀ ਹੈ। ਨਿੰਜਾ ਕ੍ਰਿਸਪੀ ਜਿਹੜਾ ਨਵਾਂ ਏਅਰ ਫਰਾਇਰ ਆਇਆ ਇਹਦੇ ਚ ਗਲਾਸ ਦੇ ਪੋਟਸ ਵੀ ਇੰਕਲੂਡਿਡ ਹੈ ਜੀ। ਸੋ ਇੱਕ ਵਾਰੀ ਜ਼ਰੂਰ ਆ ਕੇ 50% ਡਿਸਕਾਊਂਟ ਤੇ ਤੁਸੀਂ ਨਿੰਜਾ ਕ੍ਰਿਸਪੀ ਜਾਂ ਨਿੰਜਾ ਜੂਸਰ ਜਾਂ ਤੁਸੀਂ ਕਾਊਂਟਰ ਟੋਪ ਅਗਰ ਕੋਈ ਵੀ ਅਪਲਾਈਸਿਸ ਆਪਣੇ ਕਿਚਨ ਚ ਰੱਖਣਾ ਚਾਹੁੰਦੇ ਜ਼ਰੂਰ ਵਿਜ਼ਿਟ ਕਰ ਲੈਣਾ। ਅੱਧੀ ਪ੍ਰਾਈਸ ਤੇ 50% ਡਿਸਕਾਊਂਟ ਅੱਜ ਸ਼ਾਮ 7 ਵਜੇ ਤੱਕ ਮਿਲੇਗਾ। 905-450-2828 905-450-2828 ਜੀ,
0: 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਸ਼ਾਮ 7 ਵਜੇ ਤੋਂ ਪਹਿਲਾਂ ਪਹੁੰਚ ਸਕਦਾ। ਸ਼ੁਕਰੀਆ ਸੁਲਤਾਨ ਜੀ, ਧੰਨਵਾਦ।
2: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
0: ਥੈਂਕ ਯੂ ਜੀ। ਸਟੂਡੀਓ ਨੰਬਰ 416-233-7368 ਅਤੇ ਫਟਾਫਟ ਤੁਹਾਨੂੰ ਲੈ ਕੇ ਚੱਲਦੇ ਹਾਂ ਗ੍ਰੈਂਡ ਹੋਮ ਫਰਨੀਚਰ ਤੇ, ਜਿੱਥੇ ਅੱਜ ਸ਼ਾਮ 7 ਵਜੇ ਤੋਂ ਪਹਿਲਾਂ ਫਰਨੀਚਰ ਤੇ ਵੀ ਡੀਲਰ ਨੇ ਅਪਲਾਈਸਿਸ ਬ੍ਰੈਂਪਟਨ ਟੀਵੀ ਐਂਡ ਅਪਲਾਈਸ ਤੇ ਫਰਨੀਚਰ ਡੀਲਾਂ ਦੇ ਲਈ ਸੁੱਖ ਬਾਈ ਜੀ ਸਾਡੇ ਨਾਲ ਆ ਚੁੱਕੇ ਨੇ। ਸੁੱਖ ਬਾਈ ਜੀ ਆ ਜਾਓ ਫਿਰ।
3: ਬਹੁਤ ਸ਼ੁਕਰੀਆ, ਧੰਨਵਾਦ ਭੁੱਲੋ ਸਾਹਿਬ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਰਵਾਂਗੇ ਜੀ ਪਰਿਵਾਰਾਂ ਤੱਕ, ਸ਼ਾਮ ਦੇ 7 ਵਜੇ ਤੱਕ ਤੁਹਾਡੇ ਲਈ ਓਪਨ ਆ। ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਤਾਂ ਕਲੀਅਰ ਆਊਟ ਪ੍ਰਾਈਸ ਦਾ ਤੁਸੀਂ ਫਾਇਦਾ ਲੈ ਕੇ ਜਾ ਸਕਦੇ ਹੋ, ਕਿਉਂਕਿ ਬਹੁਤ ਸਾਰੀ ਇਨਵੈਂਟਰੀ ਜਿਹੜੀ ਬਲੋ ਆਊਟ ਕੋਸਟ ਦੇ ਉੱਪਰ ਅੰਡਰ ਕੋਸਟ ਜਿਹੜੀ ਕਲੀਅਰ ਆਊਟ ਕੀਤੀ ਜਾ ਰਹੀ ਆ। ਸੋ ਕਿਸੇ ਕਿਤੇ ਵੀ ਤੁਸੀਂ ਪ੍ਰੋਗਰਾਮ ਨਾਲ ਜੁੜੇ ਹੋਏ ਹੋ ਤੇ ਗੱਡੀਆਂ ਤੁਸੀਂ ਘੁਮਾ ਲਓ, 294 ਵਾਕਰ ਡਰਾਈਵ, 294 ਵਾਕਰ ਡਰਾਈਵ, 294 ਵਾਕਰ ਵਾਕਰ ਵਾਕਰ ਡਰਾਈਵ ਦੇ ਉੱਪਰ। ਤੇ ਜਾਂਦਾ ਜਾਂਦਾ ਮੈਂ ਇੱਕ ਪਰਿਵਾਰਾਂ ਨੂੰ ਡੀਲ ਦੇ ਰਹਿਣਾ, ਸੋਲਿਡ ਵੁੱਡ ਦਾ ਕੌਫੀ ਟੇਬਲ ਲੈਣਾ ਚਾਹੁੰਦੇ ਹੋ ਜਿਹਦੀ ਰੈਗੂਲਰ ਕੀਮਤ $400-500 ਸੀ, ਸਿਰਫ $99 ਦਾ ਸੋਲਿਡ ਵੁੱਡ ਦਾ ਕੌਫੀ ਟੇਬਲ $99 ਦਾ ਮਿਲੂਗਾ। ਤੇ ਸਾਈਡਾਂ ਵਾਲੇ ਦੋਨੋਂ ਸਾਈਡ ਟੇਬਲ ਬਿਲਕੁਲ ਫ੍ਰੀ ਸੋਲਿਡ ਵੁੱਡ ਦਾ ਕੌਫੀ ਟੇਬਲ $99 ਦਾ, ਤੇ ਨਾਲ ਸਾਈਡਾਂ ਵਾਲੇ ਦੋਨੋਂ ਸਾਈਡ ਟੇਬਲ ਬਿਲਕੁਲ ਫ੍ਰੀ ਦਿੱਤੇ ਜਾਣਗੇ। ਸੋ ਮੁੱਖ ਦੀ ਗੱਲ ਇਹ ਹੈ ਕਿ ਤੁਸੀਂ ਕੋਈ ਵੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਤੇ ਇੱਕ ਚੱਕਰ ਜ਼ਰੂਰ ਲਾਓ, 294 ਵਾਕਰ ਡਰਾਈਵ, 294 ਵਾਕਰ ਡਰਾਈਵ, 294 ਵਾਕਰ ਡਰਾਈਵ। ਘਰ ਘਰ ਚੱਲੀ ਇੱਕ ਗੱਲ, ਫਰਨੀਚਰ ਲੈਣਾ ਤਾਂ ਗ੍ਰੈਂਡ ਹੋਮ ਫਰਨੀਚਰ ਚੱਲ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ ਭੁੱਲਰ ਸਾਹਿਬ।

0: ਦੋਸਤੋ ਇਸ ਜਦੋਂ ਗਰਮੀਆਂ ਦਾ ਸੀਜ਼ਨ ਵੀਕਐਂਡ ਇੰਜੋਏ ਕਰਨਾ ਹੁੰਦਾ ਬਹੁਤ ਲੋਕਾਂ ਨੂੰ ਮੈਕਸੀਕੋ ਦਾ ਚਾਅ ਹੁੰਦਾ ਅਤੇ ਬਹੁਤ ਲੋਕਾਂ ਨੂੰ ਇਹ ਵੀ ਲੱਗਦਾ ਕਿ ਯਾਰ ਮੈਕਸੀਕੋ ਜਾਣਾ ਚਾਹੀਦਾ ਪਰ ਇਹ ਕਿਤੇ ਆਊਟ ਆਫ ਬਜਟ ਨਾ ਹੋ ਜਾਵੇ ਜੇਬ ਬਾਹਲੀ ਹਲਕੀ ਨਾ ਕਰਨੀ ਪੈ ਜੇ ਅਤੇ ਪੈਸਾ ਪਹਿਲਾਂ ਹੀ ਖਾਤਿਆਂ 'ਚ ਪੂਰਾ ਗਿਆ ਤਾਂ ਬੰਦੇ ਸੋਚਦੇ ਨੇ ਕਿ ਤਾਂ ਭਾਈ ਸ਼ਾਇਦ ਪਰ ਹੈੱਡ 4,000-5,000 ਡਾਲਰ ਤਾਂ ਕਿਧਰੇ ਨਹੀਂ ਗਿਆ ਪੂਰੀ ਫੈਮਿਲੀ ਤਾਂ 10-15-20 ਹਜ਼ਾਰ ਦਾ ਪਰ ਨਹੀਂ ਕਟਾਰੀਆ ਟੂਰਸ ਐਂਡ ਟਰੈਵਲ ਨੂੰ ਕਾਲ ਕਰੋਗੇ ਜਿਹੜੇ ਮੈਕਸੀਕੋ ਦੇ ਪੈਕੇਜ ਨੇ ਸਿਰਫ 1,100 ਡਾਲਰ ਤੋਂ ਸਟਾਰਟ ਹੋ ਰਹੇ ਨੇ ਕਟਾਰੀਆ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਵੈਲਕਮ ਅੱਜ ਮੈਕਸੀਕੋ ਭੇਜੋ ਜੀ
1: ਬਿਲਕੁਲ ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਆਪ ਜੀ ਨੂੰ ਵੀਰ ਜੀ ਔਰ ਮੈਕਸੀਕੋ ਦੀ ਵਾਕਈ ਗੱਲ ਰਹਿ ਗਈ ਹੈ ਲੋਕਾਂ ਦੇ ਦਿਮਾਗ ਦੇ ਵਿੱਚ ਵਹਿਮ ਹੁੰਦਾ ਵਾ ਕਿਤੇ ਬਹੁਤ ਬਹੁਤ ਮਹਿੰਗੇ ਹੋਣਗੇ ਪਰ ਤੁਹਾਨੂੰ ਪਤਾ ਕਟਾਰੀਆ ਟਰੈਵਲ ਤੋਂ ਸਰਵਿਸ ਲਾਓਗੇ ਤੁਹਾਨੂੰ ਵਧੀਆ ਤੋਂ ਵਧੀਆ ਪ੍ਰਾਈਸ ਕੱਢ ਕੇ ਦਿੱਤੇ ਜਾਣਗੇ ਜਿਹੜੇ ਕਿ 1,100-1,000 ਡਾਲਰ 950 ਡਿਪੈਂਡ ਤੁਹਾਡੀਆਂ ਡੇਟਾਂ ਤੇ ਵੀ ਹੋਏਗਾ ਥੋੜਾ ਬਹੁਤਾ ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਸਾਡੇ ਮੁਤਾਬਕ ਜਾਇਆ ਜੇ ਤੁਹਾਨੂੰ ਪ੍ਰਾਈਸ ਇੰਨੇ ਰੀਜਨੇਬਲ ਕੱਢ ਕੇ ਦੇਵਾਂਗੇ ਜਿੰਨਾ ਹੈਰੀ ਸਾਹਿਬ ਨੇ ਕਿਹਾ ਵਾ 4-5 ਹਜ਼ਾਰ ਦਾ ਇੱਕ ਉਹਦੇ ਚ ਆਪਾਂ ਪੂਰੀ ਫੈਮਿਲੀ ਪੂਰੀ ਘੁਮਾ ਕੇ ਲਿਆ ਦਾਂਗੇ ਜੀ ਤੁਹਾਨੂੰ ਉਹਨੇ ਦੇਣਾ
0: ਵੈਰੀ ਗੁੱਡ ਸੋ ਮੈਕਸੀਕੋ ਦੇ ਨਾਲ ਨਾਲ ਜਿਹੜੇ ਬੰਦੇ ਇਸ ਸਮਰ ਦੇ ਵਿੱਚ ਕਈਆਂ ਨੂੰ ਇੰਡੀਆ ਜਾਣਾ ਜਾਂ ਕਈਆਂ ਨੇ ਇੰਡੀਆ ਤੋਂ ਆਉਣਾ ਸੋ ਉਹਦੀਆਂ ਟਿਕਟਾਂ ਕੀ ਨੇ ਜੀ ਜੇ ਆਪਾਂ ਲਾਹੌਰ ਦੀਆਂ ਟਿਕਟਾਂ ਵੀ ਦੱਸ ਦੋ ਟੋਰਾਂਟੋ ਤੋਂ ਲਾਹੌਰ ਦੀਆਂ ਤੇ ਟੋਰਾਂਟੋ ਤੋਂ ਦਿੱਲੀ ਦੀਆਂ
1: ਬਿਲਕੁਲ ਜੀ ਹੈਰੀ ਸਾਹਿਬ ਜਿਹੜੀਆਂ ਆਪਾਂ ਦਿੱਲੀ ਤੋਂ ਟੋਰਾਂਟੋ ਦੀਆਂ ਜੀ ਉਹ ਵੀ ਸਾਡੇ ਕੋਲ 1,050 ਡਾਲਰ ਤੋਂ ਸ਼ੁਰੂ ਹੋ ਕੇ 1,300 ਡਾਲਰ ਤੱਕ 1-way ਟਿਕਟ ਹੈਗੀ ਹੈ ਸਾਡੇ 1,600 ਦੀ ਰਿਟਰਨ ਟਿਕਟ ਹੁਣ ਸਾਡੇ ਬੜੇ ਲੋਕ ਆ ਜਿਹੜੇ ਭੈਣ ਭਰਾ ਜਿਹੜੇ ਆਹ ਦਿਨਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਵਿਜਿਟ ਕਰਦੇ ਆ ਆਪਣੀ ਫੈਮਿਲੀ ਨੂੰ ਵਿਜਿਟ ਕਰਦੇ ਆ ਸੋ ਇਸ ਕਰਕੇ ਸਾਡੇ ਕੋਲ ਬੈਸਟ ਰੇਟ ਹੁੰਦੇ ਆ ਦੁਨੀਆਂ ਦੇ ਜਿੱਥੋਂ ਮਰਜ਼ੀ ਦੁਨੀਆਂ ਚ ਆਉਣਾ ਇਹ ਨੀ ਵੀ ਗੱਲ ਇੰਡੀਆ ਤੋਂ ਆਉਣਾ ਦੁਨੀਆਂ ਚੋਂ ਜਿੱਥੇ ਮਰਜ਼ੀ ਆਉਣਾ ਹੋਵੇ ਕਟਾਰੀਆ ਟੂਰ ਐਂਡ ਟਰੈਵਲ ਨੂੰ ਕਾਲ ਕਰ ਲਓ ਤੁਹਾਨੂੰ ਬੈਸਟ ਰੇਟ ਲੈ ਕੇ ਦੇਵੇਗਾ ਤੇ ਇੱਥੋਂ ਜਾਣ ਦੇ ਵੀ ਜੇ ਇੱਥੋਂ ਜਾਣ ਦਾ ਵੀ ਟੋਰਾਂਟੋ ਤੋਂ ਇੰਡੀਆ ਜਾਣਾ ਚਾਹੁੰਦੇ ਹੋ ਦੋ ਬੈਗਾਂ ਦੇ ਨਾਲ ਜੂਨ ਦੇ ਪਹਿਲੇ ਵੀਕ ਤੁਹਾਡੇ ਲਈ ਸਿਰਫ ਤੇ ਸਿਰਫ 849 ਡਾਲਰ ਦੇ ਵਿੱਚ ਡੀਲ ਲਾਈ ਹੋਈ ਹੈ ਜਿਹੜੀ ਕਿ ਦੋ ਬੈਗਾਂ ਦੇ ਨਾਲ 849 ਡਾਲਰ ਦੀ ਡੀਲ ਆ ਤੇ ਜਿਹੜੇ ਕਿ ਰਿਟਰਨ ਟਿਕਟ ਆ ਜੀ ਜਿਹੜੀ ਆਪਾਂ ਹੁਣ ਜੂਨ ਜੁਲਾਈ ਚ ਵੀ ਜਾਈਏ ਤੇ ਸਤੰਬਰ ਅਕਤੂਬਰ ਚ ਆਈਏ ਚਾਹੇ ਆਪਾਂ ਸਤੰਬਰ ਚ ਜਾ ਕੇ ਜਨਵਰੀ ਫਰਵਰੀ ਚ ਆਈਏ ਚਾਹੇ ਨਵੰਬਰ ਚ ਜਾਈਏ ਚਾਹੇ ਦਸੰਬਰ ਚ ਜਾਈਏ ਇਹ ਵੀ ਸਾਡੇ ਕੋਲ 1,695 ਤੋਂ ਸ਼ੁਰੂ ਹੋ ਕੇ ਹਾਈ ਤੋਂ ਹਾਈ ਸੀਜ਼ਨ ਆ ਜਿਹੜਾ ਉਹ ਹੈਗਾ 1,995 ਡਾਲਰ ਦਾ ਜਿਹੜਾ ਕਿ ਦਸੰਬਰ ਚ ਕੱਲੀ 1,900 ਦੀ 1-way ਟਿਕਟ ਹੁੰਦੀ ਕਈ ਵਾਰ ਪਰ ਸਾਡੇ ਕੋਲੇ 1-way ਟਿਕਟ 1,040 ਤੋਂ ਸ਼ੁਰੂ ਹੋ ਕੇ 1,190 ਡਾਲਰ ਤੱਕ ਆ ਤੇ ਉਸ ਤੋਂ ਬਾਅਦ ਰਿਟਰਨ ਟਿਕਟ 1,695 ਤੇ ਸ਼ੁਰੂ ਹੋ ਕੇ ਹਾਈਐਸਟ 1,695 ਡਾਲਰ ਦੀ ਟਿਕਟ
0: ਮੰਨ ਲਓ ਅਗਸਤ ਚ ਜਾਣਾ ਉਹਦੀਆਂ ਟਿਕਟਾਂ ਜੇ ਅੱਜ ਹੀ ਕਰਵਾਉਣੇ ਆ ਉਹਦੇ ਨਾਲ ਕੀ ਫਾਇਦਾ ਹੋ ਜਾਂਦਾ
1: ਉਹਦੇ ਚ ਜਿੰਨਾ ਐਡਵਾਂਸ ਪਰਚੇਜ਼ ਕਰੋਗੇ ਭਾਜੀ ਓਨਾ ਹੀ ਫਾਇਦਾ ਹੁੰਦਾ ਓਨੀ ਸਾਨੂੰ ਬਜਟ ਦੇ ਵਿੱਚ ਵਧੀਆ ਏਅਰਲਾਈਨ ਮਿਲਦੀ ਹੈ ਤੇ ਵਧੀਆ ਪ੍ਰਾਈਸਸ ਮਿਲਦੇ
0: ਜਿਵੇਂ ਤੁਹਾਨੂੰ ਦੱਸਿਆ ਸੀ ਕਿ ਜੇ ਅੱਜ ਆਪਾਂ ਨੂੰ ਕੋਈ ਟਿਕਟ 1,100 ਦੀ ਮਿਲ ਰਹੀ ਹੈ ਤੇ ਜੇ ਆਪਾਂ ਅਗਸਤ ਸਤੰਬਰ ਦੀ ਕਰਾਉਣੇ ਆ ਇੱਕ ਬੈਗ ਵਾਲੀ ਅੱਜ ਕਰਾ ਰਹੇ ਆ 1,100 ਚ ਇੱਕ ਬੈਗ ਮਿਲਦਾ ਤੇ ਉਹ ਚ 3 ਬੈਗ ਮਿਲ ਜਾਣਗੇ
1: ਬਿਲਕੁਲ ਜੀ ਸਾਡੇ ਕੋਲ 1,099 ਡਾਲਰ ਤੋਂ 3 ਬੈਗਾਂ ਦੀ ਵੀ ਟਿਕਟ ਸਟਾਰਟ ਹੈਗੀ ਹੈ ਜੇ ਤੁਸੀਂ ਲੈਣਾ ਚਾਹੁੰਦਾ ਹੋਵੇ ਭੈਣ ਭਰਾ 1-way ਟਿਕਟ 1,099 ਦੇ ਵਿੱਚ ਤੇ 1,899 ਡਾਲਰ ਦੀ ਰਿਟਰਨ ਟਿਕਟ ਵੀ ਇਹ ਵੀ ਸਟਾਰਟ ਹੋ ਜਾਂਦੀ ਹੈ ਵੱਖਰੀਆਂ ਵੱਖਰੀਆਂ ਡੇਟਾਂ ਦੇ ਉੱਤੇ ਵੱਖਰੇ ਵੱਖਰੇ ਰੇਟ ਹੁੰਦੇ ਤੁਹਾਨੂੰ ਪਤਾ ਆਲਵੇਜ਼ ਸੋ ਜੇ ਇਹ ਫਾਇਦਾ ਲੈਣਾ ਕਈ ਵਾਰ 3-3 ਬੈਗ ਮੈਂ ਕਹਿੰਦਾ 5 ਬੈਗ ਵੀ ਸਾਡੇ ਹੋਣ ਤੇ ਸਾਨੂੰ ਥੋੜੇ ਲੱਗਦੇ ਆ ਪਰ 3 ਬੈਗਾਂ ਦੇ ਨਾਲ ਸਾਡੇ ਕੋਲ ਬਹੁਤ ਬਹੁਤ ਸੋਹਣੀ ਡੀਲ ਆ ਜੇ ਤੁਸੀਂ ਸਾਡੇ ਕੋਲੋਂ ਇਹ ਫਾਇਦਾ ਲੈਣਾ ਤੇ ਕਟਾਰੀਆ ਟੂਰ ਐਂਡ ਟਰੈਵਲ ਤੁਹਾਨੂੰ ਕਾਲ ਕਰਨੀ ਪੈਣੀ
0: ਦੋਸਤੋ ਦੋ ਆਫਿਸ ਨੇ ਗੋਰ ਐਂਡ ਅਵਨੀਜ਼ਰ ਏਅਰਪੋਰਟ ਐਂਡ ਡੈਰੀ 7 ਦਿਨ ਆਫਿਸ ਨੇ ਜਿੱਦਣ ਤੁਹਾਨੂੰ ਸਪੈਸ਼ਲ ਛੁੱਟੀ ਕਰਨ ਦੀ ਲੋੜ ਨਹੀਂ ਤੁਸੀਂ ਓਵਰ ਦਾ ਕਾਲ ਓਵਰ ਦਾ ਈਮੇਲ ਵਟਸਐਪ ਤੇ ਵੀ ਆਪਣੀਆਂ ਟਿਕਟਾਂ ਦੀ ਕਨਫਰਮੇਸ਼ਨ ਲੈ ਸਕਦੇ ਹੋ ਜਾਂ ਫਿਰ ਜਦੋਂ ਤੁਸੀਂ ਵਿਜ਼ਿਟ ਕਰਨਾ ਚਾਹੋ ਅੱਜ ਕਰਨਾ ਚਾਹੋ ਕੱਲ ਨੂੰ ਕਰਨਾ ਚਾਹੋ ਤਾਂ ਵੀ ਤੁਸੀਂ ਵਿਜ਼ਿਟ ਕਰਕੇ ਆਪਣੀਆਂ ਜਿਹੜੀਆਂ ਟਿਕਟਾਂ ਬਾਏ ਕਰ ਸਕਦੇ ਹੋ ਤੇ ਨਾਲ ਦੇ ਨਾਲ ਜਾਂਦੇ ਜਾਂਦੇ ਕਟਾਰੀਆ ਸਾਹਿਬ USA ਦੀ ਅਰਲੀ ਅਪਾਇੰਟਮੈਂਟ ਬਾਰੇ ਵੀ ਜਾਣਕਾਰੀ ਦੇ ਦਿਓ
1: ਬਿਲਕੁਲ ਜੀ ਜੇ ਕਿਸੇ ਭੈਣ ਭਰਾ ਨੇ USA ਦੀ ਕੋਈ ਡੇਟ ਲਈ ਹੋਈ ਹੈ ਦੂਰ ਦੀ ਲਈ ਹੋਈ ਹੈ 2027-28 ਦੀ ਤੇ ਅਸੀਂ ਤੁਹਾਨੂੰ 2-3 ਮਹੀਨਿਆਂ ਦੇ ਵਿੱਚ ਉਹ ਵੀ ਕਰਾ ਕੇ ਦੇ ਸਕਦੇ ਹਾਂ ਤੇ ਜੇ ਨਹੀਂ ਲਈ ਹੋਈ ਤੇ ਜੇ ਕੰਮ ਕਰਾਉਣਾ ਹੈਗਾ ਤਾਂ ਸਾਰਾ A to Z ਵੀ ਅਸੀਂ ਕਰ ਸਕਦੇ ਹਾਂ ਤੇ ਜੇ ਡੇਟ ਕੱਲੀ ਲੈਣੀ ਆ ਉਹ ਵੀ ਸਾਡੇ ਕੋਲ ਅਵੇਲੇਬਲ ਹੈ ਸਰਵਿਸਿਜ਼ ਉਹਦੀ ਫੀਸ ਹੁੰਦੀ ਹੈ ਜੀ ਸਰਵਿਸ ਦੀ ਜੇ ਤੁਹਾਨੂੰ 2-3 ਮਹੀਨੇ ਵਿੱਚ ਨਾ ਲੈ ਕੇ ਦਿੱਤੀ ਜਾਏ ਤਾਂ 100% ਰੀਫੰਡੇਬਲ ਹੋਏਗੀ ਔਰ ਉਸ ਤੋਂ ਬਾਅਦ ਇਹ ਤਾਂ ਅਮੈਰੀਕਾ ਦੀ ਹੈਗੀ ਹੈ ਜੀ ਆਪਾਂ ਹੋਰ ਬਹੁਤ ਕੰਟਰੀਆਂ ਦਾ ਜਿਵੇਂ ਕੋਈ ਇੰਡੀਆ ਦਾ ਵੀਜ਼ਾ ਲੈਣਾ ਇੰਡੀਅਨ ਪਾਸਪੋਰਟ ਬਣਾਉਣਾ ਚਾਹੇ OCI ਲੈਣੀ ਹੈ OCI ਦਾ ਕੋਈ ਵੀ ਪੇਪਰ ਵਰਕ ਆ ਜਾਂ OCI ਦਾ ਤੁਹਾਡਾ ਪੁਰਾਣੇ ਪਾਸਪੋਰਟ ਦੇ ਉੱਤੇ OCI ਲਈ ਹੋਈ ਸੀਗੀ ਤੇ ਹੁਣ ਨਵਾਂ ਪਾਸਪੋਰਟ ਬਣ ਗਿਆ ਕੈਨੇਡੀਅਨ ਤੇ ਉਹ ਅਪਡੇਟ ਕਰਾਉਣਾ ਬਹੁਤ ਜ਼ਰੂਰੀ ਹੋ ਗਿਆ ਹੈਰੀ ਸਾਹਿਬ ਅੱਜ ਕੱਲ 3 ਮਹੀਨੇ ਤੋਂ ਬਾਅਦ ਜੇ ਤੁਸੀਂ ਨਹੀਂ ਅਪਡੇਟ ਕਰਾਉਂਦੇ ਤੁਹਾਨੂੰ ਜੁਰਮਾਨੇ ਵੀ ਦਿੱਤੇ ਜਾ ਸਕਦੇ ਉਹਦੇ ਉੱਤੇ ਏਅਰਪੋਰਟ ਦੇ ਉੱਤੇ ਸੋ ਇਸ ਕਰਕੇ ਤੁਹਾਨੂੰ ਇਹ ਚੀਜ਼ਾਂ ਕਰਾਉਣੀਆਂ ਬਹੁਤ ਜ਼ਿਆਦਾ ਜ਼ਰੂਰੀ ਆ। ਤੇ ਉਸ ਤੋਂ ਬਾਅਦ ਜਿਵੇਂ ਯੂਕੇ ਦਾ ਵੀਜ਼ਾ, ਮਿਡਲ ਈਸਟ ਦਾ ਕੋਈ ਵੀ ਵੀਜ਼ਾ, ਆਪਣੇ ਮਿਡਲ ਈਸਟ ਦੇ ਬੜੇ ਸੋਹਣੇ ਪੈਕੇਜ ਦੁਬਾਰਾ ਸ਼ੁਰੂ ਹੋ ਗਏ ਡੁਬਈ ਲਈ ਪੈਕੇਜਸ, ਸੋ ਉਹਦੇ ਲਈ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ।
0: ਤੇ ਸੰਪਰਕ ਕਰਨਾ ਕਾਹਦੇ ਤੇ, ਇੱਕੋ ਇੱਕ ਨੰਬਰ ਆ 905-678-1200, 905-678-1200। ਦੁਨੀਆ 'ਚ ਕਿਤੇ ਵੀ ਟਰੈਵਲ ਕਰੋ, ਘੱਟ ਰੇਟ, ਵਧੀਆ ਫਲਾਈਟ, ਵਧੀਆ ਸਰਵਿਸ ਜਿਹੜੀ ਕਿ ਬਹੁਤ ਰੇਅਰ ਮਿਲਦੀ ਆ। ਅਤੇ ਨਾਲ ਨਾਲ ਕਟਾਰੇ ਸਾਹਿਬ ਇੱਕ ਗੱਲ ਜ਼ਰੂਰ ਐਡਵਾਈਜ਼ ਕਰਦੇ ਨੇ, ਜੇ ਤੁਸੀਂ ਦਸੰਬਰ ਦੀਆਂ ਨਵੰਬਰ ਦੀਆਂ ਟਿਕਟ ਜਿਹੜੀ ਬੁੱਕ ਕਰ ਰਹੇ ਹੋ, ਤਾਂ ਉਹਦੇ ਵਿੱਚ ਇੱਕ ਚਾਂਸ ਹੁੰਦਾ ਕਿ ਕਈ ਵਾਰ ਤੁਹਾਡਾ ਸਮੇਂ 'ਤੇ ਆ ਕਿ ਕੋਈ ਇੱਦਾਂ ਦਾ ਡਿੱਕਾ ਲੱਗ ਜਾਵੇ, ਕਿਉਂਕਿ ਬਹੁਤ ਸਾਰੀਆਂ ਟਿਕਟਾਂ ਨੋਨ ਰਿਫੰਡੇਬਲ ਹੁੰਦੀਆਂ ਨੇ।

0: ਨਾਗਪਾਲ ਸਾਹਿਬ ਸਾਡੇ ਨਾਲ ਯੂਨੀ ਗਲੋਬਲ ਤੋਂ ਜੁੜ ਚੁੱਕੇ ਨੇ। ਨਾਗਪਾਲ ਸਾਹਿਬ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ ਜੀ।
1: ਥੈਂਕ ਯੂ ਜੀ ਸਾਰਿਆਂ ਨੂੰ।
0: ਨਾਗਪਾਲ ਜੀ, ਤੁਹਾਡੇ ਲਈ ਨਾ ਬਹੁਤ ਸਾਰੇ ਕੁਐਸਚਨ ਆਉਂਦੇ ਨੇ, ਮੈਂ ਦੱਸ ਦੇ ਮੈਂ ਨਾਗਪਾਲ ਜੀ, ਇੱਕ ਗੌਰਮੈਂਟ ਫੰਡਡ ਕੋਰਸ ਆ ਜਿਹਨੂੰ ਅਵੇਅਰ ਕਰ ਰਹੇ ਨੇ, ਲੋਕਾਂ ਤੱਕ ਲੈ ਕੇ ਆ ਰਹੇ ਨੇ, ਜਿਹੜਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹਦੇ ਰੂਲ ਚੇਂਜ ਹੋ ਰਹੇ ਨੇ। ਇਹ ਕਹਿੰਦੇ ਆ ਕਿ ਜੇ ਤੁਸੀਂ PR ਹੋ, ਸਿਟੀਜ਼ਨ ਹੋ, ਤੁਸੀਂ ਤੁਹਾਡੀ 2024 ਦੇ ਨੋਟਸ ਆਫ ਅਸੈਸਮੈਂਟ 'ਤੇ ਜਿਹੜੀ ਇਨਕਮ ਆ ਉਹ 70,000 ਤੋਂ ਘੱਟ ਆ ਅਤੇ ਤੁਹਾਨੂੰ ਬੇਸਿਕ ਇੰਗਲਿਸ਼ ਆਉਂਦੀ ਆ, ਤਾਂ ਗੌਰਮੈਂਟ ਕਹਿੰਦੀ ਹੈ ਕਿ ਤੁਸੀਂ ਪੜ੍ਹੋ ਅਤੇ ਅਸੀਂ ਤੁਹਾਨੂੰ ਗ੍ਰਾਂਟ ਅਤੇ ਲੋਨ ਦੇ ਰੂਪ ਦੇ ਵਿੱਚ ਤੁਹਾਡੀ ਹੈਲਪ ਕਰਾਂਗੇ, ਜਿਹਦੇ ਵਿੱਚ ਹਜ਼ਾਰਾਂ ਲੋਕਾਂ ਨੇ ਇਸ ਨੂੰ ਜੁਆਇਨ ਕੀਤਾ ਗਾ ਅਤੇ ਆਪਣੀ ਫਾਈਲ ਆ ਜਿਹੜੀ ਨਾਗਪਾਲ ਜੀ ਹੋਣਾ ਤੋਂ ਲਵਾਈ ਆ। ਐਂਡ ਬਹੁਤ ਇੱਕ ਕੁਐਸਚਨ ਜਿਹੜਾ ਵਾਰ ਵਾਰ ਆ ਰਿਹਾ ਕਿ ਤੁਸੀਂ ਕਹਿੰਦੇ ਹੋ ਕਈ ਕੋਰਸ ਤਾਂ ਪਰਿਵਾਰ PSW ਕਰਦੇ ਨੇ ਕਿ ਸਾਨੂੰ ਭਾਈ ਜੋਬ ਦੇ ਵਿੱਚ ਕੱਲ੍ਹ ਨੂੰ ਹੈਲਪ ਵੀ ਹੋਊ, ਅੱਜ ਤਾਂ ਫ੍ਰੀ ਦੇ ਵਿੱਚ ਹੀ ਹੋ ਰਿਹਾ, ਲੋਨ ਵੀ ਮਿਲ ਰਿਹਾ, ਗ੍ਰਾਂਟ ਵੀ ਮਿਲ ਰਹੀ ਆ, ਕੁਝ HVAC ਕਰਦੇ ਨੇ, ਕੁਝ ਅਰਲੀ ਔਨ ਵਰਗੇ ਅਜਿਹੇ ਕੋਰਸ ਕਰਦੇ ਨੇ, ਬਟ ਕੁਝ ਲੋਕ ਸੌਖੇ ਜਿਹੇ ਆਨਲਾਈਨ ਕੋਰਸ ਲੈਂਦੇ ਨੇ ਜਿੱਥੇ ਕੋਈ ਟੈਸਟ ਨਹੀਂ ਦੇਣਾ, ਜਿੱਥੇ ਕਿ ਸਿਰਫ ਅਸਾਈਨਮੈਂਟ ਜਾਂ ਅਟੈਂਡੈਂਸ ਹੀ ਚਾਹੀਦੀ ਹੈ ਅਤੇ ਕੋਰਸ ਪਾਸ ਵੀ ਹੋ ਜਾਂਦੇ ਨੇ। ਐਂਡ ਉਹਨਾਂ ਦਾ ਇਹ ਕੁਐਸਚਨ ਆ ਕਿ ਜੇ ਅਸੀਂ ਇਹਦੇ ਵਿੱਚ ਇਨਰੋਲ ਹੁੰਦੇ ਹਾਂ ਐਂਡ ਇਸ ਤੋਂ ਬਾਅਦ ਅਸੀਂ ਇੰਡੀਆ ਜਾ ਰਹੇ ਹਾਂ, ਮੰਨ ਲਓ ਇੰਡੀਆ ਜਾ ਕੇ ਆਪਣੀ ਆਨਲਾਈਨ ਸਟੱਡੀ ਪੜ੍ਹ ਸਕਦੇ ਹਾਂ, ਇਹਦੇ ਵਿੱਚ ਕੋਈ ਦੋ ਰਾਏ ਕੋਈ ਹੈਗੀ ਹੈ ਦਿੱਕਤ ਪਰੇਸ਼ਾਨੀ?
1: ਇਸਮੇ ਅਗਰ ਫੁੱਲੀ ਆਨਲਾਈਨ ਕੋਰਸ ਕੋ ਲੇਤੇ ਹੈ ਦੈਨ ਦੇਰ ਇਜ਼ ਨੋ ਇਸ਼ੂ ਇਨ ਇਟ ਅਭੀ ਕੇ ਹਿਸਾਬ ਸੇ। ਐਂਡ ਦੈਨ ਗਵਰਨਮੈਂਟ ਫੰਡਡ ਪ੍ਰੋਗਰਾਮਸ ਕਰੇ, ਸਕਿੱਲ ਹਾਸਿਲ ਕਰੇ, ਘਰ ਕੇ ਕੰਫਰਟ ਸੇ ਕਰੇ, ਫੁੱਲੀ ਆਨਲਾਈਨ ਕੋਰਸਿਸ ਹੈ ਐਂਡ ਨੋ ਏਜ ਲਿਮਿਟ, 40-50-60 ਸਾਲ ਕੇ ਵੀ ਅਗਰ ਆਪ ਹੈ, ਗਵਰਨਮੈਂਟ ਡਿਸਕ੍ਰਿਮੀਨੇਟ ਨਹੀਂ ਕਰਤੀ ਏਜ ਕੇ ਬੇਸ ਪੇ। ਦੋ ਸੇ ਤਿੰਨ ਘੰਟੇ ਆਪਣੇ ਦੇਣੇ ਜੀ, ਪੂਰਾ ਦਿਨ ਨਹੀਂ ਲਗਾਨਾ ਆਪਣੇ, ਤੋ ਆਪ ਸਕਿੱਲ ਹਾਸਿਲ ਕਰੇ। 30-100,000 ਕੀ ਫੰਡਿੰਗ ਆਪਣੇ ਅਕਾਊਂਟ ਮੈਂ ਡਾਇਰੈਕਟ ਗਵਰਨਮੈਂਟ ਸੇ ਹਾਸਿਲ ਕਰੇ। ਆਜ ਕੀ ਡੇਟ ਮੇ ਜਿਸਕਾ ਅਪਰੋਕਸੀਮੇਟਲੀ ਹਾਫ ਪੈਸਾ ਜੋ ਆਪਕੋ ਮਿਲੇਗਾ ਵੋ ਹੈ ਨਾਨ ਰਿਫੰਡੇਬਲ ਗ੍ਰਾਂਟਸ। ਅਗਰ ਆਪਕੋ 80,000 ਮਿਲ ਰਹਾ ਹੈ ਫੈਮਿਲੀ ਆਫ ਫੋਰ ਮੇ, ਅਗਰ ਹਸਬੈਂਡ ਵਾਈਫ ਦੋਨੋਂ ਪੜ੍ਹਤੇ ਹੈ, 40,000 ਕਿਆ ਹੈ ਨਾਨ ਰਿਫੰਡੇਬਲ ਗ੍ਰਾਂਟਸ, ਰੈਸਟ 40,000 ਕਿਆ ਹੈ 0% ਪੇ ਆਪਸ਼ਨਲ ਲੋਨ ਆਜ ਕੀ ਡੇਟ ਮੇ।
0: ਤੇ ਇਹਦੇ ਵਿੱਚ ਜੇ ਕੋਈ ਪੈਨਸ਼ਨ ਤੇ ਹੋਵੇ ਉਹਦੇ ਵਿੱਚ ਵੀ ਪੈਨਸ਼ਨ ਵਾਲੇ ਵੀ ਕਰ ਸਕਦੇ ਨੇ?
1: ਹਮਾਰੇ 30% ਕਲਾਇੰਟਸ ਪੈਨਸ਼ਨਰੀ ਹੈ, ਸੀਨੀਅਰ ਸਿਟੀਜ਼ਨ ਹੈ ਔਰ ਸਕਿੱਲ ਹਾਸਿਲ ਕਰ ਰਹੇ ਹੈ, ਆਨਲਾਈਨ ਕੋਰਸ ਕਰ ਰਹੇ ਹੈ, ਆਸਾਨ ਜੇ ਕੋਰਸ ਕਰ ਰਹੇ ਨੇ ਜੀ, ਅਸਾਈਨਮੈਂਟਸ ਹੈ, ਐਗਜ਼ਾਮੀਨੇਸ਼ਨ ਨਹੀਂ ਹੈ ਔਰ ਫੰਡਿੰਗ ਵੀ ਹਾਸਿਲ ਕਰ ਚੁੱਕੇ ਹੈ। ਅਗਰ ਆਪ ਆਜ ਜੁਆਇਨ ਕਰਤੇ ਹੈ 30-90 ਡੇਜ਼ ਮੇ ਆਪਕੇ ਅਕਾਊਂਟ ਮੇ ਗਵਰਨਮੈਂਟ ਡਾਇਰੈਕਟ, ਮੇਰੇ ਨਹੀਂ ਆਪਕੇ ਅਕਾਊਂਟ ਮੇ ਗਵਰਨਮੈਂਟ ਡਾਇਰੈਕਟ ਫੰਡਿੰਗ ਡਾਲ ਦੇਤੀ ਹੈ ਔਰ ਕੋਈ ਕੈਚ ਨਹੀਂ ਹੈ ਜੀ, ਕਾਲ ਕਰੇ। ਆਜ ਕਿਆ ਹੋਤਾ, ਅਗਰ ਆਪਕੀ ਮੰਨ ਕੇ ਚੱਲੇ 80,000 ਕਾ ਅਗਰ ਫੈਮਿਲੀ ਆਫ ਫੋਰ ਕਾ ਬਣਾ, 80,000 ਮੇ ਸੇ 40,000 ਤੋ ਗ੍ਰਾਂਟ ਹੈ, ਤੋ ਕਿਆ ਹੁਆ ਕਿ ਕਾਲਜ ਕੀ ਫੀਸ ਜੋ 20-25,000 ਹੈ, ਮਤਲਬ ਦੋ ਬੰਦੋ ਕੇ ਹਸਬੈਂਡ ਦੋਨੋਂ ਪੜ੍ਹ ਰਹੇ, ਤੋ ਵੈਸੇ ਕਾਲਜ ਕੀ ਫੀਸ 10,000-11,000 ਹੈ, ਮਤਲਬ ਫੀਸ ਨਿਕਾਲ, ਗ੍ਰਾਂਟ ਮੇ ਫੀਸ ਵੀ ਨਿਕਲ ਗਈ ਔਰ ਆਪਕੋ ਇੱਕ ਅੱਛੀ ਗ੍ਰਾਂਟ ਆਪਕੀ ਪੋਕਟ ਮੇ ਵੀ ਆ ਰਹੀ ਜੋ ਨਾਨ ਰਿਫੰਡੇਬਲ ਟੈਕਸ ਫ੍ਰੀ ਹੈ, ਉੱਪਰ ਸੇ ਆਪਸ਼ਨਲ ਲੋਨ ਆ ਰਹਾ ਹੈ। ਲੇਕਿਨ 2 ਮਹੀਨੇ ਬਾਅਦ ਕਿਆ ਹੋਗਾ, ਸਾਰਾ ਹੀ ਲੋਨ ਹੋਗਾ, ਗ੍ਰਾਂਟ ਕੱਟ ਕਰ ਗਈ ਗਵਰਨਮੈਂਟ। ਆਪ ਵੀ ਇਨਰੋਲ ਕਰੇ, ਆਲਰੇਡੀ ਬਹੁਤ ਲੋਕ ਬੈਨੀਫਿਟ ਲੈ ਚੁੱਕੇ ਹੈ, ਸਕਿੱਲ ਵੀ ਹਾਸਿਲ ਕਰੇ, ਫੰਡਿੰਗ ਵੀ ਹਾਸਿਲ ਕਰੇ ਆਪਣੇ ਅਕਾਊਂਟ ਮੇ ਡਾਇਰੈਕਟ।
0: ਤੇ 437-264-3175 ਨੰਬਰ ਆ। ਤੇ ਇੱਕ ਚੀਜ਼ ਦੱਸੋ, ਇੱਕ ਸਿਨੈਰੀਓ ਮੈਂ ਤੁਹਾਨੂੰ ਦਿੰਦਾ, ਮੰਨ ਲਓ ਕੋਈ ਬੰਦਾ ਕੋਈ 2020 ਦਾ ਆਇਆ ਹੋਇਆ, 21 ਦਾ ਆਇਆ ਹੋਇਆ, PR ਆ ਅਤੇ ਟਰੱਕ ਚਲਾ ਰਿਹਾ, ਅਤੇ ਉਸ ਦੇ ਵਿਆਹ ਕਰਵਾਉਣ ਤੋਂ ਬਾਅਦ 2023 ਦੇ ਵਿੱਚ ਉਹਦੇ ਵਾਈਫ ਆ ਜਾਂਦੇ ਨੇ, 2024 ਦੇ ਵਿੱਚ ਜੋਬਾਂ ਨਹੀਂ ਮਿਲ ਰਹੀਆਂ ਸੀ, ਅਤੇ ਨੋਟਸ ਆਫ ਅਸੈਸਮੈਂਟ 'ਤੇ ਇੱਕ ਬੰਦੇ ਦੀ ਹੀ ਇਨਕਮ ਆ, ਉਹਨਾਂ ਦੇ ਹਸਬੈਂਡ ਦੀ ਜਾਂ ਕਹਿ ਲਓ ਜਿਹੜਾ ਮੇਨ ਪ੍ਰਾਇਮਰੀ ਆ, ਅਤੇ ਜਿਨ੍ਹਾਂ ਦੀ ਇਨਕਮ ਟਰੱਕ ਡਰਾਈਵਰ ਨੇ ਅਤੇ 70,000 ਤੋਂ ਘੱਟ ਆ, ਅਤੇ ਨਾਲ ਉਹਨਾਂ ਦੇ ਵਾਈਫ ਆਈਡਲ ਨੇ, ਇਹ ਕੇਸ ਦੇ ਵਿੱਚ ਅਤੇ ਉਹਨਾਂ ਕੋਲ ਕੋਈ ਬੱਚਾ ਨਹੀਂ ਹੈਗਾ, ਐਂਡ 2024 ਦੇ ਵਿੱਚ, ਅਤੇ ਇਹਦੇ ਵਿੱਚ ਕਿੰਨਾ ਕੁ ਉਹਨਾਂ ਨੂੰ ਇਨਰੋਲਮੈਂਟ ਹੋਊ, ਅਤੇ ਜੇ 2024 ਦੇ ਵਿੱਚ ਬੱਚਾ ਨਹੀਂ ਹੈਗਾ, ਮੰਨ ਲਓ ਅੱਜ ਉਹਨਾਂ ਦੇ ਘਰ ਜਸਟ ਨਿਊ ਬੋਰਨ ਬੇਬੀ ਬੋਰਨ ਹੀ ਹੋਇਆ, ਤਾਂ ਉਹਦੇ ਵਿੱਚ ਵੀ ਉਹ ਐਲੀਜੀਬਲ ਹੋ ਜਾਣਗੇ?
1: ਬਿਲਕੁਲ ਜੀ, ਉਹ ਐਲੀਜੀਬਲ ਹੈ। ਅਗਰ ਬੇਬੀ ਨਹੀਂ ਹੈ ਤਾਂ ਆਪਣੇ 45,000 ਕੀ ਫੰਡਿੰਗ ਆਏਗੀ, ਅਗਰ ਬੇਬੀ ਹੋ ਗਿਆ ਤਾਂ ਅਪ ਟੂ 60,000 ਕੀ ਫੰਡਿੰਗ ਉਨਕੇ ਖਾਤੇ ਮੇਂ ਡਾਇਰੈਕਟ ਗਵਰਨਮੈਂਟ ਸੇ ਆਏਗੀ। ਅਬ ਯੇ ਜੋ ਮੈਂ ਆਪਕੋ ਅਮਾਉਂਟ ਦੀ ਹੈ 45 or 60, ਇਸਮੇ ਸੇ ਅਪਰੋਕਸੀਮੇਟਲੀ ਹਾਫ ਪੈਸਾ ਨਾਨ ਰਿਫੰਡੇਬਲ ਗ੍ਰਾਂਟਸ ਹੈ ਜੀ। ਆਜ ਕੀ ਰੇਟ ਮੇ ਆਪ ਅਭੀ ਇਨਰੋਲ ਕਰੇ, 1 ਅਗਸਤ ਕੇ ਬਾਅਦ ਸਿਰਫ 70 ਦਿਨ ਰਹਿ ਗਏ ਹੈ ਔਰ ਉਸਕੇ ਬਾਅਦ ਗਵਰਨਮੈਂਟ ਪਾਲਿਸੀ ਚੇਂਜ ਕਰ ਰਹੀ ਹੈ, ਆਪਕੋ ਇਤਨਾ ਬੈਨੀਫਿਟ ਨਹੀਂ ਹੈ। ਆਜ ਇਨਰੋਲ ਕਰੇ, ਫੁੱਲੀ ਆਨਲਾਈਨ ਕੋਰਸ ਕਰੇ। ਅਗਰ ਉਬਰ ਡਰਾਈਵਰ, ਟਰੱਕ ਡਰਾਈਵਰ, ਹਾਊਸ ਵਾਈਫ, ਅਨਇਮਪਲੋਇਡ ਹੈ, ਆਪਕੋ ਅੱਛਾ ਬੈਨੀਫਿਟ ਹੈ, ਇਸਸੇ ਕੋਈ ਕੈਚ ਨਹੀਂ ਹੈ ਇਸਮੇ ਜੀ। ਗਵਰਨਮੈਂਟ ਜੈਸੇ ਇਤਨੀ ਚੀਜ਼ੋਂ ਪਰ ਇਨਵੈਸਟ ਕਰਤੀ ਹੈ, ਬਿਲੀਅਨਸ ਆਫ ਡਾਲਰ।

0: ਦੋਸਤੋ ਅੱਜ ਇੱਕ ਬੜਾ ਖਾਸ ਟੌਪਿਕ ਆ ਜਿਹਦੇ ਵਿੱਚ ਮਾਨ ਸਾਹਿਬ ਮੇਰਾ ਸਾਥ ਦੇਣਗੇ ਅਤੇ ਮੈਂ ਚਾਹੂੰਗਾ ਤੁਸੀਂ ਵੀ ਆਪਣੀ ਟਿੱਪਣੀ ਜ਼ਰੂਰ ਸਾਡੇ ਨਾਲ ਸਾਂਝੀ ਕਰਿਓ। ਸਟੂਡੀਓ ਦਾ ਨੰਬਰ ਆ 416-233-7368 416-233-7368 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਸਾਡਾ ਮਿੱਤਰ ਹੈ ਜੀ ਅਤੇ ਉਸ ਦੇ ਘਰ ਬੇਬੀ ਗਰਲ ਨੇ ਜਨਮ ਲਿਆ ਅਤੇ ਜਦੋਂ ਨਾਮ ਦੀ ਡਿਸਕਸ਼ਨ ਹੋ ਰਹੀ ਸੀ ਕਿਉਂਕਿ ਆਪਣੇ ਪਰਿਵਾਰ ਜਦੋਂ ਵੀ ਘਰੇ ਬੱਚਾ ਜਨਮ ਲੈਂਦਾ ਤਾਂ ਆਪਾਂ ਉਹਦੇ ਨਾਮ ਦੇ ਉੱਤੇ ਬਹੁਤ ਡਿਸਕਸ਼ਨ ਕਰਦੇ ਹਾਂ ਕਿ ਬੱਚੇ ਦਾ ਨਾਮ ਕੀ ਰੱਖੀਏ। ਪਹਿਲਾਂ ਹੁੰਦੇ ਸੀ ਨਾਮ ਇੰਦਰਪ੍ਰੀਤ, ਵੀਰਪ੍ਰੀਤ, ਰਮਨਦੀਪ, ਇਦਾਂ ਦੇ ਨਾਮ ਜਿਹੜੇ ਜ਼ਿਆਦਾਤਰ ਹੁੰਦੇ,
1: ਦੀਪ, ਪ੍ਰੀਤ, ਵੀਰ, ਇੰਦਰ, ਇਹ ਨਾਮ ਦਾ ਇੱਕ ਹਿੱਸਾ
0: ਹੁੰਦੇ ਸੀ। ਇਸ ਤੋਂ ਬਾਅਦ ਹੁਣ ਇਹ ਪਤਾ ਲੱਗਿਆ ਕਿ ਭਾਈ ਜੇ ਇੰਦਰਪ੍ਰੀਤ ਆ ਉਹਨੂੰ ਬੁਲਾਉਣਾ ਤਾਂ ਇੰਦਰ ਹੀ ਆ, ਤਾਂ ਇਕੱਲਾ ਇੰਦਰ ਸਿੰਘ ਹੀ ਰੱਖ ਦਿਓ। ਫਿਰ ਉਹ ਨਾਮ ਜਿਹੜੇ ਸ਼ਾਰਟ ਹੋਣ ਲੱਗ ਗਏ। ਫਿਰ ਜਦੋਂ ਹੁਣ ਕੈਨੇਡਾ ਦੇ ਵਿੱਚ ਬੱਚੇ ਜਨਮ ਲੈਂਦੇ ਨੇ ਫਿਰ ਪਰਿਵਾਰ ਇਹ ਦੇਖਦੇ ਨੇ ਕਿ ਕੋਈ ਅਜਿਹਾ ਨਾਮ ਨਾ ਰੱਖ ਦੇਈਏ ਜਿਹੜਾ ਜਦੋਂ ਉਹਨਾਂ ਦੇ ਸਾਥੀ ਜਿਹੜੇ ਬੱਚੇ ਹੋਣਗੇ ਉਹ ਉਹਨਾਂ ਨੂੰ ਬੁਲਾਉਣਗੇ ਤਾਂ ਉਹ ਨਾਮ ਦਾ ਮਜ਼ਾਕ ਬਣੇ, ਤਾਂ ਉਹਨਾਂ ਦੇ ਨਾਮ ਥੋੜ੍ਹੇ ਜਿਹੇ ਇੰਗਲਿਸ਼ ਟੱਚ ਵਾਲੇ ਨਾਮ ਰੱਖਣ ਲੱਗ ਗਏ। ਪਰ ਹੁਣ ਲੇਟੈਸਟ ਕੀ ਹੋਇਆ, ਬਹੁਤ ਸਾਰੇ ਪਰਿਵਾਰ ਗੁਰਬਾਣੀ ਚੋਂ ਨਾਮ ਲੈਂਦੇ ਨੇ।
1: ਹਾਂਜੀ,
0: ਕੁੜੀਆਂ ਦਾ ਨਾਮ ਨਾਨਕੀ ਕੌਰ,
1: ਹਾਂਜੀ,
0: ਨਾਨਕ ਸਿੰਘ ਨਾਮ,
1: ਨਾਨਕ ਸਿੰਘ,
0: ਗੋਬਿੰਦ ਸਿੰਘ ਨਾਮ,
1: ਹਾਂਜੀ ਹਾਂਜੀ,
0: ਗੁਰਬਾਣੀ ਕੌਰ, ਸੋ ਅਜਿਹੇ ਧਾਰਮਿਕ ਨਾਮ ਰੱਖੇ ਜਾਂਦੇ ਨੇ। ਸੋ ਅੱਜ ਦਾ ਮੇਨ ਕੁਐਸਚਨ ਆ ਕਿ ਆਪਾਂ ਨੂੰ ਇਹ ਨਾਮ ਰੱਖਣੇ ਚਾਹੀਦੇ ਨੇ ਜਾਂ ਨਹੀਂ ਚਾਹੀਦੇ, ਇਹਦੇ ਵਿੱਚ ਤੁਹਾਡਾ ਕੀ ਵਿਚਾਰ ਆ। ਇਹ ਬੜਾ ਸੀਰੀਅਸ ਪੁਆਇੰਟ ਆਫ ਵਿਊ ਆ ਅਤੇ ਇਹਦੇ ਵਿੱਚ ਜ਼ਰੂਰ ਤੁਸੀਂ ਆਪਣੀ ਟਿੱਪਣੀ ਦੇਣੀ ਆ। ਸਟੂਡੀਓ ਦਾ ਨੰਬਰ ਆ 416-233-7368 416-233-7368 ਮਾਨ ਸਾਹਿਬ ਪਹਿਲਾਂ ਤੁਸੀਂ ਦੱਸੋ ਕੀ ਸੋਚਦੇ।
1: ਹਾਂਜੀ, ਇਸ ਤੋਂ ਪਹਿਲਾਂ ਜੇ ਆਪਾਂ ਆਪਣੇ ਇਹਨਾਂ 'ਤੇ ਆਪਾਂ ਆਪਣੇ ਵਿਚਾਰ ਰੱਖੀਏ, ਮੈਂ ਤੁਹਾਨੂੰ ਇਹਦੇ ਨਾਲ ਰਿਲੇਟਡ ਇੱਕ ਛੋਟੀ ਜਿਹੀ ਗੱਲ ਹੋਰ ਦੱਸਣਾ ਚਾਹੂੰਗਾ। ਜਿੱਦਾਂ ਤੁਸੀਂ ਨਾਮ ਦੀ ਗੱਲ ਕਰੀ ਆ, ਸਾਡੇ ਪਿੰਡ ਇੱਕ ਬੰਦਾ ਸੀਗਾ, ਉਹਦਾ ਨਾਮ ਸੀਗਾ ਰੱਬ ਸਿੰਘ।
0: ਅੱਛਾ,
1: ਅਤੇ ਉਸ ਬੰਦੇ ਦਾ ਨਾਮ ਹੀ ਰੱਬ ਸਿੰਘ ਸੀਗਾ। ਅਤੇ ਜੇ ਮੰਨ ਲਓ ਹੁਣ ਕਹਿ ਲਓ ਚੋਰੀ ਹੋ ਗਈ ਉਹਨਾਂ ਦੇ ਘਰੇ, ਤਾਂ ਕਹਿੰਦੇ ਉਹ ਰੱਬ ਕੇ ਘਰੇ ਚੋਰੀ ਹੋ ਗਈ। ਸੋ ਇਹ ਗਲਤ ਮਤਲਬ ਨਿਕਲਦਾ ਇਹ ਚੀਜ਼ ਦਾ। ਅਤੇ ਜਿੱਦਾਂ ਕਿ ਹੁਣ ਆਪਾਂ ਗੱਲ ਕੀਤੀ ਹੈ ਜੀ, ਤਾਂ ਮੈਂ ਪਰਸਨਲੀ ਇਸ ਚੀਜ਼ ਦੇ ਹੱਕ ਦੇ ਵਿੱਚ ਨਹੀਂ ਹੈਗਾ ਕਿ ਤੁਸੀਂ ਆਪਾਂ ਗੁਰੂ ਦੀ ਬਾਣੀ ਦੇ ਵਿੱਚੋਂ ਕੋਈ ਸ਼ਬਦ ਚੱਕੀਏ ਤੇ ਆਪਾਂ ਆਪਣੇ ਬੱਚਿਆਂ ਦਾ
0: ਸ਼ਬਦ ਚੱਕ ਸਕਦੇ। ਜਿਹੜੇ ਜਮੀ ਮੰਨ ਲਓ ਹੁਣ ਸਾਡੇ
1: ਗੁਰੂਆਂ ਦੇ ਨਾਮ
0: ਗੁਰੂਆਂ ਦੇ ਨਾਮ ਤੇ ਰੱਖਣੇ, ਉਹ ਪਤਾ ਨੀ ਕਾ ਤੋਂ ਇਹਦੇ ਵਿੱਚ ਦੋਨੇ ਚੀਜ਼ਾਂ ਨੇ। ਕੁਝ ਲੋਕ ਤਾਂ ਇਹ ਬਿਲੀਵ ਕਰਦੇ ਨੇ ਮਨ ਸਾਹਿਬ ਕਿ ਉਹ ਕਹਿੰਦੇ ਨੇ ਕਿ ਜਿੱਦਾਂ ਦਾ ਬੰਦੇ ਦਾ ਨਾਮ ਆ ਉਹ ਕਹਿੰਦੇ ਉਦਾਂ ਦਾ ਉਹਦੇ ਕਰਮ ਯਾਨੀ ਕਿ ਉਹਨੂੰ ਪ੍ਰਭਾਵਿਤ ਕਰਦਾ।
1: ਹਾਂਜੀ ਹਾਂਜੀ,
0: ਕਿ ਜਿੱਦਾਂ ਦਾ ਨਾਮ ਹੋਊਗਾ ਉਹ ਬੰਦਾ ਉਦੇ ਦਾ ਬਣਦਾ। ਜੇ ਆਪਾਂ ਉਹਦਾ ਨਾਮ ਸ਼ੇਰ ਸਿੰਘ ਰੱਖਾਂਗੇ ਤਾਂ ਉਹ ਕਹਿੰਦੇ ਉਹਦੇ 'ਤੇ ਪ੍ਰਭਾਵ ਕਰੋ, ਇਹ ਸ਼ੇਰ ਪੱਤਾ ਸਾਡਾ, ਅਤੇ ਉਹਦੇ ਵਿੱਚ ਉਹ ਅਣਖ ਉਹ ਬਹਾਦਰੀ ਦੇ ਕਣ ਆ ਜਾਣਗੇ।
1: ਅਤੇ
0: ਜਿਵੇਂ ਕਹਿੰਦੇ ਹੁੰਦੇ ਨਾਮ ਹੀ ਕੀ ਆ, ਟਿੱਲੂ ਰੱਖਤਾ ਇਹਨੇ, ਪੀਐਮ ਕੀ ਬਣਨਾ, ਕੁਛ ਇੱਦਾਂ ਦੀ ਵੀ ਗੱਲਾਂ ਬਾਤਾਂ ਰੱਖਦੇ ਹੁੰਦੇ ਨੇ।
1: ਅਤੇ
0: ਕਿ ਜੇ ਨਾਮ ਤੋਂ ਬੱਚੇ ਦਾ ਜੀਵਨ ਸ਼ੈਲੀ ਪ੍ਰਭਾਵਿਤ ਹੁੰਦੀ ਹੈ, ਇੱਦਾਂ ਹੁੰਦਾ?
1: ਦੇਖੋ, ਕਿਤੇ ਨਾ ਕਿਤੇ ਤਾਂ ਇਹ ਚੀਜ਼ ਦਾ ਫਰਕ ਪੈਂਦਾ। ਜਿੱਦਾਂ ਦਾ ਤੁਸੀਂ ਨਾਮ ਬੱਚੇ ਦਾ ਰੱਖੋਗੇ, ਆਪਾਂ ਉਸ ਤਰੀਕੇ ਨਾਲ ਬੱਚੇ ਨੂੰ ਬੁਲਾਵਾਂਗੇ ਤਾਂ ਬੱਚੇ ਦੀ ਸੋਚ ਕਹਿ ਲਓ ਉਸ ਲਹਿਜੇ ਦੇ ਵਿੱਚ ਤਬਦੀਲ ਹੁੰਦੀ ਹੈ ਅਤੇ ਬੱਚਾ ਉਸੇ ਇੱਕ ਐਨਰਜੀ ਦੇ ਵਿੱਚ ਗਰੋ ਹੁੰਦਾ। ਫਰਕ ਇਹ ਚੀਜ਼ਾਂ ਦਾ ਪੈਂਦਾ ਜੀ। ਪਰ ਜੇ ਜਿੱਦਾਂ ਕਿ ਤੁਸੀਂ ਨਾਮ ਦੀ ਐਗਜ਼ਾਮਪਲ ਦਿੱਤੀ ਆ ਕਿ ਵੀ ਆਪਾਂ ਕਿਸੇ ਬੱਚੇ ਦਾ ਨਾਮ, ਬੇਟੇ ਦਾ ਨਾਮ ਕੋਈ ਹੈ ਨਾ ਨਾਨਕ ਸਿੰਘ ਰੱਖ ਦਿੰਦਾ, ਧੀ ਦਾ ਨਾਮ ਨਾਨਕੀ ਕੌਰ ਰੱਖ ਦਿੰਦਾ, ਤਾਂ ਮੈਂ ਪਰਸਨਲੀ ਇਹਨਾਂ ਚੀਜ਼ਾਂ ਦੇ ਵਿੱਚ ਹੱਕ ਦੇ ਵਿੱਚ ਨਹੀਂ ਹੈਗਾ। ਕਾਰਨ ਇਹਨਾਂ ਦੇ ਵਈ ਕਈ ਨੇ ਜੀ। ਪਹਿਲੀ ਤਾਂ ਇਹ ਹੈ ਕਿ ਵੀ ਜਦੋਂ
0: ਬੱਚਾ ਕਿੱਦਾਂ ਦਾ ਕੰਮ,
1: ਹਾਂਜੀ ਹਾਂ, ਬੱਚੇ ਦਾ ਆਪਾਂ ਨਾਮ ਕੁਛ ਐਵੇਂ ਦਾ ਰੱਖ ਦਈਏ ਤੇ ਕੱਲ ਨੂੰ ਬੱਚੇ ਤੋਂ ਕੋਈ ਗਲਤੀ ਹੋ ਜਾਵੇ ਤਾਂ ਉਸ ਦੇ ਨਾਲ ਉਹ ਜਿਹੜਾ ਨਾਮ ਜੁੜਿਆ ਹੁੰਦਾ, ਤਾਂ ਕਹਿ ਲਓ ਆਪਾਂ ਨਾਮ ਲੈ ਕੇ ਹੀ ਬੱਚੇ ਦੀ ਅੱਗੇ ਬੰਦੇ ਦੀ ਗੱਲ ਕਰਦੇ ਹਾਂ ਤਾਂ ਵਿੱਚ ਨਾਮ ਬਦਨਾਮ ਹੁੰਦਾ।
0: ਸੋ ਦੋਸਤੋ ਤੁਸੀਂ ਕੀ ਸੋਚਦੇ, ਮੈਂ ਇੱਕ ਵਾਰੀ ਨੰਬਰ ਵੀ ਜ਼ਰੂਰ ਸਾਂਝਾ ਕਰੂੰਗਾ, 416-233-7368 416-233-7368 416-233-7368 ਹਾਂਜੀ।
1: ਅਤੇ ਦੂਜੀ ਗੱਲ ਇਹ ਹੁੰਦੀ ਆ ਕਿ ਜਿੱਦਾਂ ਹੁਣ ਆਪਾਂ ਨੂੰ ਆਪਣੇ ਕਲਚਰ ਬਾਰੇ, ਆਪਣੇ ਰਿਲੀਜਨ ਬਾਰੇ ਆਪਾਂ ਨੂੰ ਸਾਰੀ ਜਾਣਕਾਰੀ ਆ। ਹੁਣ ਆਪਾਂ ਕਿਸੇ ਬੰਦੇ ਨੂੰ ਜਾਣਦੇ ਹਾਂ ਜਿਨ੍ਹਾਂ ਦਾ ਨਾਮ ਇਹਨਾਂ ਨਾਮਾਂ ਦੇ ਵਿੱਚੋਂ ਇੱਕ ਆ, ਤਾਂ ਮੈਂ ਉਸ ਬੰਦੇ ਨੂੰ ਬੁਲਾਉਣ ਵੇਲੇ ਜਾਂ ਉਹ ਨਾਮ ਲੈਣ ਵੇਲੇ ਮੈਂ ਇੱਕ ਇੱਜ਼ਤ ਨਾਲ ਉਹ ਚੀਜ਼ ਦਾ ਨਾਮ ਲਊਂਗਾ ਜਾਂ ਉਹ ਨਾਮ ਨੂੰ ਮੈਂ ਇੱਕ ਇੱਜ਼ਤ ਨਾਲ ਪ੍ਰੋਨਾਊਂਸ ਕਰੂੰਗਾ। ਪਰ ਜ਼ਰੂਰੀ ਨਹੀਂ ਹੈਗਾ ਕਿ ਹਰ ਬੰਦਾ ਆਪਣੇ ਕਲਚਰ ਜਾਂ ਰਿਲੀਜਨ ਨੂੰ ਜਾਣਦਾ ਹੋਵੇ। ਜੋ ਸ਼ਬਦ ਮੇਰੇ ਲਈ ਜੋ ਵੈਲਿਊ ਰੱਖਦਾ ਮੇ ਬੀ ਕੋਈ
0: ਦੂਜੇ ਕਲਚਰ
1: ਚੋਂ ਬੰਦਾ ਆਉਂਦਾ ਉਹ ਚੀਜ਼ ਸੇਮ ਵੈਲਿਊ ਨਹੀਂ ਰੱਖਦਾ।
0: ਸਟੂਡੀਓ ਦਾ ਨੰਬਰ ਹੈ 416-233-7368 ਸਾਡੇ ਨਾਲ 8930 ਨੰਬਰ ਹੈ। ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਨਹੀਂ ਜੀ ਨਾ ਜਿਹੜਾ ਆ ਤੁਹਾਡੇ ਵਿਅਕਤੀਤਵ ਤੇ ਕੋਈ ਇਨਫਲੂਐਂਸ ਨਹੀਂ ਕਰਦਾ।
0: ਨਹੀਂ ਕਰਦਾ।
2: ਇਤਿਹਾਸ ਗਵਾਇਆ ਸੱਜਣ ਠੱਗ ਦਾ ਨਾ ਸੱਜਣ ਕਿਉਂ ਹੋਸਗਾ ਤੇ ਸੁਣਾ ਸੀ ਜੇ ਨਾ ਹੀ ਸੱਜਣ ਸੀ ਤੇ ਕੰਮ ਤਾਂ ਉਹਦੇ ਹੈ ਨੀ ਸੀ ਨਾ। ਤੇ ਬਾਕੀ ਵੀਅਰਡ ਹੈ ਜੀ, ਮੈਂ ਵੀ ਸੁਣਿਆ ਹੋਇਆ ਸਾਡੇ ਰਿਸ਼ਤੇਦਾਰੀ ਚ ਕਿਸੇ ਦੇ ਨਿਆਣੇ ਆਪਣੇ ਦਾ ਨਾਮ ਵਾਹਿਗੁਰੂ ਪਾਲ ਸਿੰਘ ਰੱਖਿਆ ਹੋਇਆ।
0: ਹਾਂ ਸੱਤ ਨਾਮ ਰੱਖਣਾ ਵਾਹਿਗੁਰੂ ਨਾਮ ਰੱਖਣਾ।
2: ਨਹੀਂ ਵਾਹਿਗੁਰੂ ਪਾਲ ਸਿੰਘ ਤੇ ਕੱਲ ਨੂੰ ਜੇ ਜਿਹੜਾ ਪੰਜਾਬ ਦੇ ਵਿੱਚ ਆ ਤੇ ਉਹ ਜੇ ਸਮੈਕ ਪੀਂਦਾ ਉਹਨੇ ਕਹਿਣਾ ਵਾਹਿਗੁਰੂ ਪਾਲ ਸਿੰਘ ਦੀ ਸਮੈਕ ਪੀਂਦੇ ਹੋੜੇ ਗਏ।
0: ਉਹ ਤਾਂ ਪਤਾ ਹੀ ਨੀ ਨਾ ਬੱਚਾ ਕੱਲ ਨੂੰ ਕੋਈ ਕ੍ਰਾਈਮ ਕਰ ਰਿਹਾ ਕੋਈ ਨਸ਼ੇ ਕਰ ਰਿਹਾ ਕਿਸ ਕਿੱਦਾਂ ਦੇ ਹਾਲਾਤ ਚ ਉਹ ਖਬਰਾਂ ਲੱਗਣ ਗਿਆ ਉਹ ਪਰ ਹੀ ਟ੍ਰੈਂਡ ਬਣ ਗਿਆ ਜੀ ਇਹ ਨਾਮ ਰੱਖਣ ਦਾ।
2: ਸਿੰਪਲ ਰੱਖ ਲਓ ਜਿੱਦਾਂ ਓਕੇ ਜਿੱਦਾਂ ਮੇਰੀ ਬੇਟੀ ਕਈ ਵਾਰੀ ਕਹਿ ਦਿੰਦੀ ਹੁੰਦੀ ਇਹ ਉਹ ਇੱਥੇ ਦੀ ਬੋਰ ਨਾਲ ਕਹਿੰਦੀ ਤੁਹਾਡੇ ਜਿੱਦਾਂ ਦਾਰੀ ਆ ਕਾਫੀ ਜਸਵਿੰਦਰ ਗੁਰਿੰਦਰ ਪਰਮਿੰਦਰ ਮੈਂ ਇਹ ਚੱਲਦੇ ਸੀ ਨਾਂ ਹਨਾ। ਫਿਰ ਜਿੱਦਾਂ ਉਹਨਾਂ ਦੇ ਨਾਂ ਰੱਖੇ ਮੈਂ ਉਹ ਕਹਿੰਦੀ ਵੀ ਡੈਡੀ ਸਾਡਾ ਨਾਂ ਅਮਰੀਨ ਨਵਰੀਨ ਤਵਨੀਤ ਮੈਂ ਕਿਹਾ ਵੀ ਆਹੀ ਨਾਂ ਹੁੰਦੇ ਵੀ ਜਿਹੜੇ ਕਾਮਨ ਨਾਂ ਇਹੀ ਹੁੰਦੇ ਆ। ਹੁਣ ਜੇ ਕੋਈ ਟਿਪੀਕਲ ਨਾਂ ਰੱਖ ਦੋ ਇੱਕ ਦਿਨ ਮੈਂ ਗੁਰਦੁਆਰਾ ਸਾਹਿਬ ਗਿਆ ਉਹਨਾਂ ਦੇ ਕੋਈ ਸ਼ਬਦ ਨਿਕਲਿਆ ਅਪੰਗਮ ਜਾਂ ਅਪੰਗਮ ਸਿੰਘ ਨਾ ਪ੍ਰਨਾਊਂਸ ਹੋਣਾ ਆ ਹੋ ਸਕਦਾ ਸੱਜੇ ਕਿਤੇ ਅਪੰਗਮ ਸਿੰਘ ਹਾਂਜੀ ਇੱਕ ਤਾਂ ਪ੍ਰੋਨਾਊਂਸੀਏਸ਼ਨ ਨੀ ਸਹੀ ਹੋ ਸਕਦੀ ਕਿ ਕਿਸੇ ਕੋਈ ਗਲਤ ਕਰ ਸਕਦਾ ਜੇ ਬਾਣੀ ਦਾ ਸ਼ਬਦ ਆ ਹੁਣ ਹਰ ਬੰਦੇ ਨੇ ਥੋੜੀ ਉਹ ਬਾਣੀ ਦੇ ਸ਼ਬਦ ਨੂੰ ਉਸ ਤਰੀਕੇ ਨਾਲ ਪੜਿਆ ਹੋਊਗਾ।
0: ਜੀ ਬਿਲਕੁਲ ਟਰੂ। ਸ਼ੁਕਰੀਆ ਜੀ ਥੈਂਕ ਯੂ ਸ਼ੁਕਰੀਆ। ਸੋ ਤੁਹਾਡਾ ਵਿਚਾਰ ਆ ਕਿ ਇੱਦਾਂ ਨਹੀਂ ਰੱਖਣੇ ਚਾਹੀਦੇ ਤੇ ਇਹ ਕਹਿੰਦੇ ਨਾਮ ਤੁਹਾਡੇ ਜਿਹੜੇ ਵਿਅਕਤੀਵਾਦ ਜੀਵਨ ਸ਼ੈਲੀ ਉਹਨੂੰ ਪ੍ਰਭਾਵਿਤ ਨਹੀਂ ਕਰਦੇ। ਮੈਂ ਇੱਕ ਵਾਰੀ ਕੁਐਸਚਨ ਦੁਬਾਰਾ ਰਿਪੀਟ ਕਰਦਾ। ਸੋ ਅੱਜ ਦਾ ਸਵਾਲ ਆ ਜਦੋਂ ਆਪਾਂ ਬੱਚੇ ਦਾ ਨਾਮ ਰੱਖਦੇ ਹਾਂ ਉਹ ਨਾਮ 'ਤੇ ਬਹੁਤ ਸਾਰੀ ਡਿਬੇਟ ਵੀ ਹੁੰਦੀ ਆ ਬਹੁਤ ਸਾਰੀਆਂ ਡਿਸਕਸ਼ਨ ਹੁੰਦੀਆਂ ਨੇ। ਬਹੁਤ ਲੋਕ ਪਹਿਲਾਂ ਜਿਵੇਂ ਇੰਦਰਪ੍ਰੀਤ ਦੀਪ ਨਾਮ ਦੇ ਅੰਡਰ 'ਤੇ ਲਾਉਂਦੇ ਸੀ ਉਹ ਲਾਉਣੋਂ ਹਟ ਗਏ ਉਹ ਨਾਮ ਸ਼ੋਰਟ ਨਾਮ ਹੋ ਗਏ। ਇਸ ਤੋਂ ਬਾਅਦ ਉਹਦੇ ਵਿੱਚ ਇੰਗਲਿਸ਼ ਟੱਚ ਆ ਗਿਆ ਅਤੇ ਹੁਣ ਕਿਤੇ ਨਾ ਕਿਤੇ ਇੱਕ ਵਾਰੀ ਇਹ ਵੀ ਹੋਇਆ ਕਿ ਗੁਰਬਾਣੀ ਦੇ ਵਿੱਚੋਂ ਆਪਾਂ ਨਾਮ ਰੱਖਦੇ ਹਾਂ ਜਿਹਦੇ ਵਿੱਚ ਸਤਨਾਮ ਵਾਹਿਗੁਰੂ ਈਵਨ ਨਾਨਕ ਸਿੰਘ ਨਾਨਕੀ ਕੌਰ ਗੁਰਬਾਣੀ ਕੌਰ ਇੱਦਾਂ ਦੇ ਕੁਝ ਨਾਮ ਨੇ ਗੋਬਿੰਦ ਸਿੰਘ ਅਤੇ ਉਹ ਨਾਮ ਰੱਖਣੇ ਚਾਹੀਦੇ ਨੇ ਜਾਂ ਨਹੀਂ ਉਹਦੇ ਨਾਲ ਫਰਕ ਕੀ ਪੈਂਦਾ ਕੀ ਨਹੀਂ ਪੈਂਦਾ ਇਹਦੇ ਬਾਬਤ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਸਟੂਡੀਓ ਕਾਲ ਕਰ ਸਕਦੇ ਹੋ 416-233-7368 416-233-7368 ਸਟੂਡੀਓ ਨੰਬਰ ਆ। ਮਾਨ ਸਾਹਿਬ ਜਿਵੇਂ ਇਹਨਾਂ ਦੀ ਐਗਜ਼ਾਮਪਲ ਆ ਬਾਈ ਜੀ ਕਹਿੰਦੇ ਕਿ ਜਿਵੇਂ ਸੱਜਣ ਠੱਗ ਸੀ ਨਾਮ ਤਾਂ ਉਹਦਾ ਸੱਜਣ ਸੀ
1: ਸੱਜਣ ਸਿੰਘ ਸੀਗਾ
0: ਪਰ ਨਿਕਲੇ ਠੱਗ ਵੀ ਨਾਮ ਕਹਿੰਦੇ ਇਹ 100% ਨਹੀਂ ਕਿ ਨਾਮ ਤੁਹਾਡਾ ਪ੍ਰਭਾਵ
1: ਹੰਡਰਡ ਤਾਂ ਇਹ ਵੀ ਨਹੀਂ ਹੈਗਾ ਕਿ ਆਪਾਂ ਕਹੀਏ ਕਿ ਤੁਹਾਡਾ ਨਾਮ ਤੁਹਾਡੀ ਪਰਸਨੈਲਿਟੀ ਨੂੰ ਅਫੈਕਟ ਕਰੇਗਾ। 100% ਇਹ ਵੀ ਨਹੀਂ ਹੈਗਾ ਕਿ ਉਹ ਨਹੀਂ ਕਰੇਗਾ ਕਿਉਂਕਿ ਕਈ ਵਾਰੀ ਜਦੋਂ ਬੱਚਾ ਛੋਟਾ ਹੁੰਦਾ ਆਪਾਂ ਉਹਨੂੰ ਉਸ ਰੱਸਾ ਉਸ ਨਾਮ ਦੇ ਨਾਲ ਬੁਲਾਉਂਦੇ ਹਾਂ ਤਾਂ ਆਪਾਂ ਉਹ ਬੱਚੇ ਨੂੰ ਉਹਦੇ ਨਾਮ ਦਾ ਮਤਲਬ ਸਮਝਾਉਂਦੇ ਹਾਂ ਤਾਂ ਉਹ ਕਿਤੇ ਨਾ ਕਿਤੇ ਤਾਂ ਮੇਰੇ ਹਿਸਾਬ ਨਾਲ ਚਾਂਸਿਸ ਹੈਗੇ ਨੇ ਕਿ ਉਹ ਪਰਸਨੈਲਿਟੀ ਨੂੰ ਅਫੈਕਟ ਕਰੇਗਾ ਤੁਹਾਡੇ ਵਿਅਕਤੀਤਵ ਦੇ ਵਿੱਚ ਉਹ ਚੀਜ਼ ਆ ਚਾਂਸਿਸ ਹੈਗੇ ਨੇ ਕਿ ਵੀ ਉਹ ਕਿਤੇ ਨਾ ਕਿਤੇ ਤੁਸੀਂ ਉਸ ਚੀਜ਼ ਨੂੰ ਰਿਫਲੈਕਟ ਕਰੋਗੇ ਬਟ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਕਰੋਗੇ ਹੀ ਕਰੋਗੇ। ਕਈ ਵਾਰੀ ਜਿੱਦਾਂ ਬਾਈ ਜੀ ਨੇ ਐਗਜ਼ਾਮਪਲ ਦਿੱਤੀ ਆ ਕਿ ਨਾਮ ਸੱਜਣ ਕੰਮ ਠੱਗਾਂ ਵਾਲੇ ਤਾਂ ਇੱਦਾਂ ਦਾ ਵੀ ਹੋ ਜਾਂਦਾ ਉਹ ਤਾਂ ਮਤਲਬ 100% ਸ਼ਿਓਰਟੀ ਨਾ ਨੈਗੇਟਿਵ ਦੀ ਆ ਨਾ ਪੋਜ਼ਿਟਿਵ ਦੀ ਆ।
0: 416-233-7368 ਸਟੂਡੀਓ ਨੰਬਰ ਆ 416-233-7368।

0: ਜੀ ਇਕੱਲੇ ਗੁਰੂਆਂ ਦੇ ਨਾਮ ਤੇ ਨਹੀਂ, ਸਾਹਿਬਜ਼ਾਦਿਆਂ ਦੇ ਨਾਮ ਦੇ ਉੱਤੇ ਵੀ ਬਹੁਤ ਬੱਚੇ ਪ੍ਰਭਾਵਿਤ ਹੋ ਕੇ ਬਹੁਤ ਪ੍ਰਭਾਵ ਨਾਂ ਰੱਖਦੇ ਨੇ, ਅਜੀਤ ਸਿੰਘ, ਜੁਝਾਰ ਸਿੰਘ, ਤੇ ਇੱਕ ਇਹਦੇ ਵਿੱਚ ਉਹ ਕਹਿੰਦੇ ਕੁਛ ਗਲਤ ਵੀ ਨਹੀਂ ਆ ਕਿ ਕਹਿੰਦੇ ਜੇ ਆਪਾਂ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਨਾਮ ਰੱਖ ਰਹੇ ਹਾਂ, ਅਜੀਤ ਸਿੰਘ ਰੱਖ ਲਿਆ, ਫਤਿਹ ਸਿੰਘ ਰੱਖ ਲਿਆ, ਸਿਮਰਨ ਕੌਰ ਰੱਖ ਲਿਆ, ਜਾਂ ਫਿਰ ਆਪਾਂ ਅੰਮ੍ਰਿਤ ਨਾਮ ਜਿਹੜਾ ਯੂਜ਼ ਕਰਦੇ ਹਾਂ, ਗੁਰਸਿਮਰਨ। ਹੁਣ ਸਾਡੇ ਵੀ ਇੱਕ ਹੋਸਟਲ 'ਚ ਮੁੰਡਾ ਸੀ ਗੁਰਬਾਜ ਸਿੰਘ, ਅਤੇ ਉਹ ਕੰਮ ਜਿਹੜੇ ਕਰਦਾ ਸੀ ਉਹ ਦੱਸ ਵੀ ਨਹੀਂ ਸਕਦੇ ਆਪਾਂ ਰੇਡੀਓ 'ਤੇ ਕਿੱਦਾਂ ਦੇ ਕੰਮ ਕੀਤੇ ਸੀ ਉਹਨੇ। ਸੋ ਉਹ ਕਿਤੇ ਨਾ ਕਿਤੇ ਉਹਨੂੰ ਕਿਹਾ ਜਾਂਦਾ ਸੀ ਕਿ ਯਾਰ ਤੇਰਾ ਇੰਨਾ ਵਧੀਆ ਨਾਮ ਆ, ਤੂੰ ਕੀ ਕਰਦਾ। ਅਤੇ ਇੱਕ ਹੋਰ ਮਿੱਤਰ ਸੀ ਸਾਡਾ, ਉਹਦਾ ਨਾਂ ਗੁਰਸੇਵਕ ਸਿੰਘ, ਤੁਸੀਂ ਜਾਣਦੇ ਹੋਵੋਗੇ ਉਹਨਾਂ ਨੂੰ। ਤੇ ਹੁਣ ਉਹ ਗੁਰਸੇਵਕ ਸਿੰਘ ਨੇ ਜੋ ਕੰਮ ਕੀਤੇ, ਕਈ ਵਾਰ ਬੰਦਾ ਇਹ ਵੀ ਕਹਿੰਦਾ ਕਿ ਤੂੰ ਆਪਦੇ ਨਾਮ ਨੂੰ ਹਾਈਡ ਹੀ ਕਰ ਲਾ, ਤੂੰ ਲਾਡੀ ਨਾਮ ਰੱਖ ਲਾ, ਤੂੰ ਆਪਦਾ ਨਾਮ ਇਹ ਨਾਮ ਨਾ ਦੱਸਿਆ ਕਰ।
1: ਇਹ ਕਿਤੇ ਸ਼ਾਰਟ ਨੇਮ ਦਾ ਰੀਜ਼ਨ ਇਹੀ ਤਾਂ ਨਹੀਂ ਹੁੰਦਾ ਸੀਗਾ ਕਿ ਚਲੋ ਜੇ ਗਾਲਾਂ ਕੱਢਣੀਆਂ ਨੇ ਤਾਂ ਕੋਈ ਆਮ ਜਿਹਾ ਨਾਮ ਲੱਭ ਲਓ, ਜਿਵੇਂ ਤੁਸੀਂ ਕਿਹਾ ਵੀ ਲਾਡੀ ਵਰਗਾ ਜਿਵੇਂ। ਤੇ ਜੇ ਊਂ ਵੈਸੇ ਨਾਮ ਜੇ ਬੰਦਾ ਵਧੀਆ ਨਿਕਲਿਆ, ਵਧੀਆ ਕੰਮ ਕਰਦਾ, ਤਾਂ ਚਲੋ ਜੋ ਨਾਮ ਵਧੀਆ, ਜਿਵੇਂ ਤੁਸੀਂ ਗੁਰਸੇਵਕ ਨਾਮ ਲਿਆ, ਗੁਰਬਾਜ ਨਾਮ ਲਿਆ, ਤਾਂ ਉਹ ਨਾਮ ਵਰਤ ਲਓ।
0: ਤੇ ਇੱਕ ਸਾਡਾ ਸੀ ਸਿਮਰਪ੍ਰੀਤ।
1: ਸਿਮਰਪ੍ਰੀਤ, ਦੇਖੋ ਇਹ ਨਾਮ ਜੇ ਆਪਾਂ ਪੰਜਾਬੀ ਦੇ ਨਾਮ ਦੀ ਗੱਲ ਕਰੀਏ, ਤੁਹਾਡਾ ਨਾਮ ਮੇਰਾ
0: ਨਾਮ ਤਾਂ ਬਹੁਤ ਵਧੀਆ ਨਾਮ ਨੇ ਅਸਲ ਦੇ ਵਿੱਚ,
1: ਕੋਈ ਵੀ ਨਾਮ
0: ਬੰਦੇ ਦੀ ਜਦੋਂ ਨਾ ਬਾਅਦ ਦੇ ਵਿੱਚ ਆ ਕੇ ਉਹ ਕੰਮ ਹੀ ਇਦਾਂ ਦੇ ਕਰਨ ਲੱਗ ਜਾਂਦਾ।
1: ਨਹੀਂ, ਮੇਰੇ ਕਹਿਣ ਦਾ ਮਤਲਬ ਹੈ ਜੀ, ਕੋਈ ਵੀ ਨਾਮ ਆਪਾਂ ਪੰਜਾਬੀ ਦਾ ਚੱਕ ਲਈਏ, ਤੁਹਾਡਾ ਹੋ ਗਿਆ, ਮੇਰਾ ਹੋ ਗਿਆ, ਜਾਂ ਬਾਈ ਕਿਸੇ ਦਾ ਵੀ ਹੋ ਗਿਆ, ਤਾਂ ਉਹ ਕਿਵੇਂ ਨਾ ਕਿਵੇਂ ਡਾਇਰੈਕਟਲੀ ਔਰ ਇਨਡਾਇਰੈਕਟਲੀ ਆਪਣੇ ਗੁਰੂ ਦੀ ਬਾਣੀ ਚੋਂ ਜਾਂ ਰੱਬ ਦੀ ਕਹਿ ਲਓ,
0: ਕੋਈ ਨਾ ਕੋਈ ਉਦਾਂ ਦੇ ਮੀਨਿੰਗ ਜ਼ਰੂਰ ਹੁੰਦੇ ਨੇ,
1: ਐਵੇਂ ਕੋਈ ਰਿਲੀਜੀਅਸ ਰੈਫਰੈਂਸ ਉਹਨਾਂ ਦਾ ਹੁੰਦਾ ਹੀ ਹੁੰਦਾ, ਕਿਵੇਂ ਨਾ ਕਿਵੇਂ, ਚਾਹੇ ਡਾਇਰੈਕਟਲੀ ਹੋਵੇ ਚਾਹੇ ਇਨਡਾਇਰੈਕਟਲੀ ਹੋਵੇ। ਜਿੱਥੇ ਆਪਾਂ ਜਿਹੜੀ ਆਪਾਂ ਇੱਥੇ ਗੱਲ ਕਰ ਰਹੇ ਹਾਂ ਉਹ ਇਸ ਤਰ੍ਹਾਂ ਦੀ ਕਰ ਰਹੇ ਹਾਂ ਕਿ ਜਿੱਦਾਂ ਗੁਰੂਆਂ ਦੇ ਨਾਮ 'ਤੇ ਨਾਮ ਰੱਖਣਾ ਕੀ ਉਹ ਸਹੀ ਹੈ, ਜਾਂ ਗੁਰਬਾਣੀ ਦੇ ਵਿੱਚੋਂ ਸਿੱਧੇ ਸ਼ਬਦ ਚੱਕ ਕੇ ਉਹਨਾਂ 'ਤੇ ਨਾਮ ਰੱਖਣਾ ਕੀ ਉਹ ਸਹੀ ਆ, ਚਾਰ ਸਾਹਿਬਜ਼ਾਦਿਆਂ ਦਾ ਤੁਸੀਂ ਜਿਵੇਂ ਜ਼ਿਕਰ ਕੀਤਾ ਉਹਨਾਂ ਦੇ ਨਾਮ 'ਤੇ ਨਾਮ, ਜਿੱਦਾਂ ਕਿ ਹੁਣ ਆਪਾਂ ਗੱਲ ਕੀਤੀ ਆ ਫਤਿਹ ਸਿੰਘ, ਅਜੀਤ ਸਿੰਘ, ਇਹ ਤਾਂ ਬਹੁਤ ਕਾਮਨ ਨੇਮ ਨੇ ਆਪਣੇ ਪੰਜਾਬੀ ਦੇ ਵਿੱਚ, ਇਹ ਆਪਾਂ ਪਹਿਲਾਂ ਕਦੇ ਸੋਚਿਆ ਹੀ ਨਹੀਂ ਸੀਗਾ।
0: ਹੁਣ ਮਹਾਰਾਜਾ ਰਣਜੀਤ ਸਿੰਘ, ਹੁਣ ਨਾਮ ਤਾਂ ਰਣਜੀਤ ਸਿੰਘ ਵੀ ਲਿਖਿਆ ਹੁੰਦਾ,
1: ਹਾਂਜੀ,
0: ਪਰ ਹੁਣ ਇਹਦੇ ਵਿੱਚ ਜ਼ਰੂਰੀ ਨਹੀਂ ਕਿ ਉਹ ਬਹਾਦਰ ਸੂਰਮਾ ਹੀ ਬਣੂਗਾ।
1: ਹਾਂਜੀ ਹਾਂਜੀ,
0: ਕਈ ਵਾਰ ਰਣਜੀਤ ਸਿੰਘ ਆਪਾਂ ਕਹਿੰਦੇ ਕਿ ਯਾਰ ਨਾਮ ਤੇਰਾ ਰਣਜੀਤ ਆ, ਤੇ ਤੂੰ ਤਾਂ ਉਈ ਡਰਦਾ ਫਿਰਦਾ, ਤੂੰ ਤਾਂ ਲੁਕਦਾ ਫਿਰਦਾ, ਤੂੰ ਤਾਂ ਆਹ ਕੰਮ ਕਰਦੇ ਫਿਰਦਾ।
1: ਹਾਂਜੀ ਹਾਂ,
0: ਸੋ ਕਈ ਲੋਕਾਂ ਦਾ ਕਹਿਣਾ ਗਾ ਕਿ ਨਾਮ ਤੁਹਾਡੇ ਜੀਵਨ ਸ਼ੈਲੀ ਨੂੰ ਪ੍ਰਭਾਵਿਤ ਕਰਦੇ ਨੇ, ਤੁਹਾਨੂੰ ਰੀਪ੍ਰਜੈਂਟ ਕਰਦੇ ਨੇ, ਕੀ ਕਹਿੰਦੇ ਨਹੀਂ ਕਰਦੇ। ਤੇ ਮੇਨ ਚੀਜ਼ ਆ ਕਿ ਗੁਰਬਾਣੀ ਦੇ ਨਾਮ ਚੋਂ ਗੁਰੂਆਂ ਦੇ ਨਾਮ ਤੇ ਨਾਮ ਰੱਖਣੇ ਸਹੀ ਹੈ ਜਾਂ ਗਲਤ ਆ। ਸਟੂਡੀਓ ਦਾ ਨੰਬਰ ਆ 416-233-7368, 416-233-7368। ਤੁਸੀਂ ਵੀ ਦੱਸਣਾ ਤੁਹਾਡਾ ਨਾਮ ਕੀ ਆ ਤੇ ਤੁਹਾਡੇ ਨਾਮ ਦਾ ਮਤਲਬ ਕੀ ਆ, ਇਹਦੇ ਬਾਬਤ ਵੀ ਜ਼ਰੂਰ ਦੱਸਣਾ। ਸਾਡੇ ਨਾਲ ਕੁਝ ਕਾਲਰ ਨੇ, ਲਾਈਨ ਨੂੰ ਲਵਦੀਪ ਜੀ ਇੱਕ ਮਿੰਟ ਲਈ ਹੋਲਡ ਕਰਿਓ। 1209, ਸਤਿ ਸ਼੍ਰੀ ਅਕਾਲ। 1209, ਸਤਿ ਸ਼੍ਰੀ ਅਕਾਲ ਜੀ, ਮਤੇ ਤੁਹਾਡੇ ਉੱਚੀ ਬੋਲੋ, ਥੋੜੀ ਆਵਾਜ਼ ਨਹੀਂ ਆ ਰਹੀ। ਹੈਲੋ, ਰੇਡੀਓ ਦੀ ਆਵਾਜ਼ ਘੱਟ ਕਰ ਲਓ ਜੀ। ਹੈਲੋ, ਲਵਦੀਪ ਜੀ ਤੁਸੀਂ ਆਉਣੇ ਰਹੋ।
2: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਬਾਈ ਜੀ, ਜਿਵੇਂ ਮੈਂ ਦੇਖਿਆ ਆਪਣਾ ਨਾਂ ਰੱਖਣਾ, ਇਹ ਮੇਰੇ ਹਿਸਾਬ ਨਾਲ ਸਹੀ ਵੀ ਆ, ਬਟ ਚੱਕਰ ਕੀ ਪੈਂਦਾ ਬਾਈ ਜੀ, ਆਪਣੇ ਮਾਪਿਆਂ ਦੇ ਵਿੱਚ ਮੈਂ ਥੋੜੀ ਇਹਦੇ 'ਚ ਘਾਟਾ ਮਹਿਸੂਸ ਕਰਦਾ ਕਿ ਮਾਪੇ ਕੀ ਆਪਦੇ ਬੱਚਿਆਂ ਦਾ ਨਾਂ ਤਾਂ ਰੱਖ ਦਿੰਦੇ ਆ ਗੁਰਬਾਣੀ ਚੋਂ ਕੱਢ ਕੇ, ਜਾਂ ਆਪਣੇ ਯੋਧਿਆਂ ਦੇ ਨਾਂ ਤੇ, ਜਾਂ ਪੁਰਾਣੇ ਆਪਣੇ ਜਿਹੜੇ ਜਿਵੇਂ ਮੰਨ ਲਓ ਕੋਈ ਵੱਡੇ ਬੰਦੇ ਹੋਏ ਆ ਉਹਨਾਂ ਦੇ ਨਾਂ ਤੇ ਆਪਾਂ ਰੱਖ ਦਿੰਦੇ ਆ, ਇਹ ਚੀਜ਼ ਤਾਂ ਵਧੀਆ। ਇਹਦੇ ਨਾਲ ਕੀ ਹੈ ਜੀ, ਆਹਨੇ ਬਹਾਨੇ ਬੱਚਾ ਪੁੱਛੂ ਤੁਹਾਨੂੰ ਵੀ ਇਹਦਾ ਮਤਲਬ ਕੀ ਸੀ, ਇਹ ਬੰਦਾ ਕੌਣ ਸੀ, ਆਪਾਂ ਇਤਿਹਾਸ ਨਾਲ ਜੁੜ ਰਹੇ ਹਾਂ, ਸਹੀ ਆ। ਪਰ ਕੀ ਆ, ਮਾਪੇ ਇਕੱਲਾ ਬੱਚੇ ਦਾ ਨਾਂ ਰੱਖ ਕੇ ਮੁੜ ਕੇ ਜਿਹੜੀਆਂ ਆਪਦੀਆਂ ਜ਼ਿੰਮੇਵਾਰੀਆਂ ਉਹ ਭੁੱਲ ਜਾਂਦੇ ਆ। ਬੱਚੇ ਦਾ ਨਾਂ ਤੁਸੀਂ ਰੱਖਤਾ ਅਜੀਤ ਸਿੰਘ, ਬਾਣੀ ਦੀ ਕਦੇ ਉਹਦੇ ਨਾਲ ਗੱਲ ਨੀ ਕਰਨੀ, ਬੱਚੇ ਨੂੰ ਹਾਕ ਮਾਰਨੀ ਆ ਤੁਸੀਂ ਅੰਗਰੇਜ਼ੀ ਚ, ਪੰਜਾਬੀ ਚ ਕਦੇ ਗੱਲ ਨੀ ਕਰਨੀ, ਪਰ ਨਾਂ ਰੱਖ ਕੇ ਥੋੜੋ ਆਪਾਂ ਬੱਚੇ ਦੀ ਕੁਛ ਬਣਾ ਲਾਂਗੇ। ਮੇਰੇ ਹਿਸਾਬ ਨਾਲ ਬੱਚੇ ਦਾ ਨਾਂ ਰੱਖਣਾ ਜਿੰਨਾ ਜ਼ਰੂਰੀ ਆ, ਓਨਾ ਹੀ ਗੌਰ ਇਤਿਹਾਸ ਬਾਰੇ ਗੱਲਾਂ ਕਰਨੀਆਂ, ਉਹਨੂੰ ਜਾਣੂ ਕਰਵਾਉਣਾ, ਘਰ ਦੇ ਵਿੱਚ ਉਹੋ ਜਿਹਾ ਮਾਹੌਲ ਬਣਾਉਣਾ, ਉਹ ਵੀ ਜ਼ਰੂਰੀ ਆ। ਫੇਰ ਆਪਾਂ ਮੈਂ ਕਹਿ ਸਕਦਾ ਗਾ ਵੀ ਜਿਵੇਂ ਤੁਸੀਂ ਕਹਿੰਦੇ ਗੁਰਸੇਵਕ, ਜੇ ਗੁਰਸੇਵਕ ਦਾ ਨਾਂ ਗੁਰਸੇਵਕ ਰੱਖ ਕੇ ਉਹਦੇ ਨਾਲ ਗੌਰ ਇਤਿਹਾਸ ਦੀਆਂ ਗੱਲਾਂ ਵੀ ਕਰਾਂਗੇ ਆਪਾਂ ਬਚਪਨੇ ਤੋਂ, ਤਾਂ ਫਿਰ ਉਹਦੀ ਸ਼ਖਸੀਅਤ ਆ ਜੀ ਉਹ ਗੁਰਸੇਵਕ ਦੀ ਬਣੂਗੀ।
0: ਸੋ ਘੜਨਾ ਪੈਂਦਾ ਜਵਾਕ।
2: ਹਾਂਜੀ, ਆਪਾਂ ਨਾ ਗੁਰਸੇਵਕ ਰੱਖ ਕੇ ਤੇ ਮਾਪੇ ਘਰੇ ਮਾਂ ਪਿਓ ਲੜੀ ਜਾਣ ਆਪਸ ਵਿੱਚ, ਗਾਲਾਂ ਕੱਢੀ ਜਾਣ, ਸ਼ਰਾਬਾਂ ਪੀ ਜਾਣ, ਤੇ ਗੁਰਸੇਵਕ ਹੋਰਾਂ ਨੇ ਫਿਰ ਵੱਡੇ ਹੋ ਕੇ ਲੱਗ।
0: ਇਹ ਗੱਲ ਤੁਹਾਡੀ ਸਹੀ ਹੈ ਵੈਸੇ।
2: ਹਾਂਜੀ, ਸੋ ਮੇਰਾ ਯਾਨੀ ਕਿ ਇਹ ਹੈ ਵੀ ਮਾਪੇ ਆਪਾਂ ਜ਼ਿੰਮੇਵਾਰੀਆਂ ਥੋੜੀਆਂ ਜਿਹੀ ਹੋਰ ਚੱਕੀਏ, ਨਾ ਰੱਖਣੇ ਵਧੀਆ ਗੱਲ ਆ, ਗੁਰਬਾਣੀ ਚੋਂ ਰੱਖੋ
0: ਤੇ ਗੁਰਬਾਣੀ ਚ ਨਾਮ ਰੱਖਣੇ ਲੱਭਦੀ ਜੀ ਇੱਕ ਗੱਲ ਆ, ਤੇ ਜਿਹੜੇ ਜਿਵੇਂ ਬਿਲਕੁਲ ਹੀ ਗੁਰੂ ਦਾ ਨਾਮ ਰੱਖਤਾ, ਜਿਵੇਂ ਬਾਈ ਜੀ ਕਹਿੰਦੇ ਸੀ ਸਾਡੇ ਰਿਸ਼ਤੇਦਾਰ, ਉਹ ਕਹਿੰਦੇ ਉਹਨਾਂ ਦਾ ਨਾਮ ਵਾਹਿਗੁਰੂ ਪਾਲ ਰੱਖਿਆ ਹੋਇਆ, ਸਤਨਾਮ ਰੱਖਿਆ ਹੋਇਆ, ਗੋਬਿੰਦ ਸਿੰਘ ਰੱਖਿਆ ਹੋਇਆ, ਨਾਨਕੀ ਕੌਰ ਰੱਖਿਆ ਹੋਇਆ, ਇਹ ਨਾਮਾਂ ਨੂੰ ਲੈ ਕੇ ਕੀ ਹੁੰਦਾ?
2: ਇਹ ਮੇਰੇ ਹਿਸਾਬ ਨਾਲ ਇਹਨਾਂ ਨਾਵਾਂ ਨੂੰ ਆਪਾਂ ਨੂੰ ਆਪਣੇ ਗੁਰੂਆਂ ਦੇ ਨਾਮਾਂ ਨੂੰ ਜਾਂ ਜਿਹੜੇ ਵੀ ਆਪਣੇ ਹੋਇਆ ਵੀ ਇਹਨਾਂ ਨੂੰ ਆਪਣੇ ਯੂਜ਼ ਨਹੀਂ ਕਰਨਾ ਚਾਹੀਦਾ, ਨਹੀਂ ਕਰਨਾ ਚਾਹੀਦਾ। ਇਹ ਬਾਈ ਜੀ ਨਾਲ ਮੈਂ ਸਹਿਮਤ ਹਾਂ ਵੀ ਇਹ ਚੀਜ਼ਾਂ ਨੂੰ ਆਪਾਂ ਨੂੰ ਯੂਜ਼ ਨਹੀਂ ਕਰਨਾ ਚਾਹੀਦਾ, ਕਿਉਂਕਿ ਫਿਰ ਆਪਾਂ ਨੂੰ ਥੋੜਾ ਨਾ ਸਪੈਸ਼ਲਿਟੀ ਰਹਿ ਜਾਂਦੀ ਆ।
0: ਜਿਵੇਂ ਆਪਾਂ ਕਹਿੰਦੇ ਸਿਰ ਤੇ ਪੱਗ ਬੰਨੀ ਆ, ਬੰਦੇ ਦੀ ਜ਼ਿੰਮੇਵਾਰੀ ਵੱਧ ਜਾਂਦੀ ਆ ਕਿ ਸੋਸ਼ਲ ਕਿਵੇਂ ਵਿਖੇ, ਓਦਾਂ ਹੀ ਉਹ ਨਾਮ ਨੂੰ ਕੈਰੀ ਕਰਨਾ ਇੱਕ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਆ।
2: ਹਾਂਜੀ ਹਾਂਜੀ, ਇਹਦੇ ਨਾਲ ਮੈਂ ਸਹਿਮਤ ਹਾਂ ਕੈਰੀ ਕਰਨਾ। ਬਸ ਮੈਂ ਇੱਕ ਗੱਲ ਹੋਰ ਕਰੂੰਗਾ ਵੀ ਮਾਪੇ ਥੋੜਾ ਜਿਹਾ ਬੱਚਿਆਂ ਦੇ ਨਾਂ ਰੱਖਣੇ ਆਪਣੇ, ਜਿਵੇਂ ਮੇਰੇ ਨਾਲ ਮੈਂ ਮੁੰਡਾ ਦੇਖਿਆ ਉਹਦਾ ਨਾਮ ਵਿਰਸਾ ਸਿੰਘ ਆ, ਤੇ ਮੈਂ ਉਹਨੂੰ ਪੁੱਛਿਆ ਵੀ ਬਾਈ ਤੇਰੇ ਨਾਂ ਦਾ ਮਤਲਬ ਕੀ ਆ? ਇੱਧਰਲਾ ਮੁੰਡਾ ਬੋਰਨ ਸੀ, ਉਹਨੂੰ ਆਪਦੇ ਨਾਂ ਦਾ ਮਤਲਬ ਨੀ ਪਤਾ, ਬੋਰਨ ਬੱਚੇ ਨੂੰ ਜਿਹੜਾ ਕਿ ਪਲੱਸ ਟੂ ਕਰ ਚੁੱਕਿਆ। ਸੋ ਹੁਣ ਮਾਪਿਆਂ ਨੇ ਉਹਦਾ ਨਾਂ ਤਾਂ ਰੱਖਤਾ, ਕਦੇ ਉਹਦੇ ਨਾਲ ਗੱਲ ਨੀ ਕੀਤੀ। ਸੋ ਆਪਾਂ ਆਪਣੀਆਂ ਜ਼ਿੰਮੇਵਾਰੀਆਂ ਥੋੜੀਆਂ ਹੋਰ ਵਧਾਈਏ, ਥੋੜਾ ਗੁਰ ਇਤਿਹਾਸ ਦੀਆਂ ਗੱਲਾਂ ਕਰੀਏ, ਥੋੜਾ ਜਿਹਾ ਆਪਾਂ ਘਰੇ ਵੀ ਪੰਜਾਬੀ ਦੀ ਵਰਤੋਂ ਕਰੀਏ। ਸੋ ਇਸ ਤਰੀਕੇ ਨਾਲ ਮੈਂ ਸਮਝੂਗਾ ਵੀ ਠੀਕ ਆ, ਜੋ ਹੈ ਮਾਪਿਆਂ ਦੀ ਇੱਛਾ ਭਾਈ ਉਹਨਾਂ ਦੇ ਜਵਾਕ ਆ, ਹਨਾ।
0: ਸ਼ੁਕਰੀਆ ਜੀ ਤੁਹਾਡਾ। ਸਟੂਡੀਓ ਦਾ ਨੰਬਰ ਹੈ ਦੋਸਤੋ 416-233-73-68। ਹਰਵਿੰਦਰ ਸਿੰਘ ਜੀ ਦੀ ਕਾਲ ਸੀ, ਤੁਹਾਡੀ ਕਾਲ ਜੇ ਡ੍ਰੌਪ ਹੋ ਗਈ 1209, ਤੁਸੀਂ ਦੁਬਾਰਾ ਕਾਲ ਸਟੂਡੀਓ 'ਚ ਕਰ ਸਕਦੇ ਹੋ 416-233-73-68। ਮਨ ਸਾਹਿਬ ਬਾਈ ਜੀ ਨੇ ਬੜਾ ਚੰਗੀ ਗੱਲ ਕੀਤੀ ਹੈ ਕਿ ਜੇ ਆਪਾਂ ਨਾਮਕਰਨ ਦੇ ਹੀ ਦਿੱਤਾ ਤਾਂ ਉਸ ਨੂੰ ਉਹਦੇ ਮਤਲਬ ਬਾਰੇ ਵੀ ਦੱਸਣਾ ਪੈਂਦਾ, ਤੇ ਉਹਦੇ ਬਾਰੇ ਕਿ ਉਹ ਜਿਵੇਂ ਆਪਾਂ ਪੱਗ ਦੀ ਗੱਲ ਕੀਤੀ ਹੈ ਕਿ ਜੇ ਪੱਗ ਬੰਨ ਰਿਹਾ ਤਾਂ ਬੰਦੇ ਨੂੰ ਉਹਨੂੰ ਕੈਰੀ ਕਰਨੀ ਆਉਣੀ ਚਾਹੀਦੀ ਹੈ ਕਿ ਮੈਂ ਪੱਗ ਬੰਨ ਕੇ ਪਬਲਿਕ ਪਲੇਸ 'ਤੇ ਜਾਣਾ ਅਤੇ ਪੱਗ ਦੀ ਇੱਜ਼ਤ ਹੋਵੇ ਤਾਂ ਉਸ ਨੂੰ ਕੈਰੀ ਆਨ ਕਰਨਾ ਪੈਂਦਾ। ਅਤੇ ਇੱਦਾਂ ਹੀ ਨਾਮ ਆ, ਅਤੇ ਜੇ ਕੋਈ ਨਾਮ ਆਪਾਂ ਬੱਚੇ ਨੂੰ ਕਾਗਜ਼ਾਂ ਦੇ ਵਿੱਚ ਐਡਾ ਵੱਡਾ ਨਾਮ ਰੱਖਤਾ ਅਤੇ ਉਹ ਬੱਚੇ ਨੇ ਉਹ ਨਾਮ ਨੂੰ ਕੈਰੀ ਕਰਨਾ, ਉਹ ਵੀ ਜ਼ਿੰਮੇਵਾਰੀ ਆ। ਸੋ ਸਾਡੇ ਪਰਿਵਾਰ ਕੀ ਸੋਚਦੇ ਨੇ, ਕੌਲਾਂ ਲੈ ਰਹੇ ਹਾਂ 416-233-73-68। ਅਗਲੀ ਕਾਲ 5949। ਸਤਿ ਸ਼੍ਰੀ ਅਕਾਲ ਜੀ।
2: ਉਸ ਨੂੰ ਕੈਰੀ ਆਨ
0: ਬਾਈ ਜੀ, ਰੇਡੀਓ ਦੀ ਆਵਾਜ਼ ਘਟਾਇਓ ਤੁਸੀਂ ਆਉਣੇ ਰਹੋ 5949।
2: ਹਾਂਜੀ ਭਾਜੀ, ਮੈਂ ਹੁਣੇ ਆ ਬਾਈ ਦੀ ਗੱਲ ਸੁਣੀ, ਬਹੁਤ ਸਹੀ ਗੱਲ ਕੀਤੀ, 100% ਗੱਲ ਸਹੀ ਕੀਤੀ ਹੈ। ਮਤਲਬ ਕਿ ਆਪਾਂ ਨੂੰ ਜਿਹੜੀ ਮੇਨ ਚੀਜ਼ ਹੈਗੀ ਹੈ ਹਨਾ, ਕਿ ਉਹਨਾਂ ਨੂੰ ਉਹਦਾ ਅਸਲੀਅਤ ਦੱਸੋ, ਇਕੱਲੇ ਨਾਮ ਰੱਖਣ ਨਾਲ, ਵਾਰ ਰੱਖਣ ਨਾਲ, ਜਾਂ ਇਹ ਚੀਜ਼ ਨਾਲ ਆਪਣਾ ਕਲਚਰ ਜਾਂ ਆਪਣੀ ਚੀਜ਼ ਨੀ ਸੇਵ ਹੁੰਦੀ, ਜਦ ਤੱਕ ਉਹ ਚੀਜ਼ ਨੂੰ ਅਰਥ ਹੀ ਨੀ ਪਤਾ ਆਪਾਂ ਨੂੰ। ਉਹ ਬਾਈ ਦੀ ਬਹੁਤ ਸੋਹਣੀ ਗੱਲ ਹੈ, 16 ਨੇ ਗੱਲ ਸੋਹਣੀ ਹੈ ਉਹਦੀ, ਇਹ ਚੀਜ਼ ਤੇ ਸਾਨੂੰ ਵੀ ਗੌਰ ਕਰਨਾ ਚਾਹੀਦਾ। ਇਕੱਲੇ ਨਾਂ ਰੱਖ ਲਏ, ਜੈ ਸਿੰਘ, ਜਿੰਦ ਕੌਰ, ਜੇ ਹੈ, ਫਲਾਨਾ ਹੈ, ਢਮਕਾਨਾ ਹੈ, ਤੇ ਜੇ ਉਹ ਬੰਦੇ ਨੂੰ ਚਲੋ ਚੀਜ਼ ਹੀ ਬੱਚੇ ਨੂੰ ਪਤਾ, ਉਹ ਫਿਰ ਆਪਾਂ ਵੀ ਸ਼ਰਮਿੰਦੇ ਹੁੰਦੇ ਹਾਂ, ਉਹ ਵੀ ਇੰਬੈਰਸ ਫੀਲ ਕਰਦਾ ਹੈਗਾ।
0: ਰਣਜੀਤ ਸਿੰਘ, ਜਿੰਦ ਕੌਰ ਰੱਖਤਾ, ਪਰ ਬੱਚੇ ਨੂੰ ਪਤਾ ਹੀ ਨਹੀਂ ਉਹ ਜਿੰਦ ਕੌਰ ਕਿਹਦੇ ਨਾਮ ਤੋਂ ਪ੍ਰਭਾਵਿਤ ਹੋ ਕੇ ਰੱਖਿਆ, ਉਹਨਾਂ ਦੀ ਕੀ ਜਿਹੜਾ ਕੀ ਖੱਟਿਆ ਸੀ ਉਹਨਾਂ ਨੇ, ਤੇ ਫਿਰ ਤਾਂ ਉਹ ਆਪਣੇ ਲਈ।
2: ਮੈਂ ਕਹਿੰਦਾ ਭਾਜੀ ਕਿ ਆਪਣੇ ਲੋਕਾਂ ਦੇ ਵਿੱਚ ਪ੍ਰੋਬਲਮ ਕੁਛ ਨੀ ਹੈਗੀ, ਪ੍ਰੋਬਲਮ ਇਹ ਹੈਗੀ ਆ ਆਪਾਂ ਜ਼ਿਆਦਾ ਹੋ ਗਏ ਆ ਫੋਨਾਂ ਤੇ ਦੂਜੀਆਂ ਚੀਜ਼ਾਂ ਤੇ, ਪ੍ਰੈਕਟੀਕਲ ਵਿੱਚ ਤਾਂ ਹੈ ਹੀ ਨੀ ਆਪਾਂ। ਉਹ ਜਿਹੜੀ ਪ੍ਰੈਕਟੀਕਲ ਚੀਜ਼ ਆ ਸਾਡੇ ਬਜ਼ੁਰਗਾਂ ਨੇ ਕੀਤੀ ਆ, ਮੈਂ ਉਹਨਾਂ ਕੋਲ ਕੱਖ ਵੀ ਨਹੀਂ ਹੁੰਦਾ, ਫੋਨ ਹੁੰਦਾ ਸੀ, ਉਹਨਾਂ ਕੋਲ ਕੁਛ ਨੀ ਹੁੰਦਾ, ਉਹ ਤਾਂ ਇੱਥੋਂ ਤੁਰ ਕੇ ਪਿੰਡਾ ਦੱਸ ਦਿੰਦੇ ਹੁੰਦੇ ਸੀ ਕਿੰਨੀ ਦੇਰ ਤੱਕ ਤੁਰ ਕੇ ਪਹੁੰਚਣਾ, ਕਿੰਨੀ ਦੇਰ ਤੱਕ ਤੁਰ ਕੇ ਮੁੜ ਕੇ ਆ ਜਾਣਾ। ਅੱਜ ਕੱਲ ਗੱਡੀ ਵਾਲੇ ਨੂੰ ਨੀ ਪਤਾ ਹੈਗਾ ਇਹ ਚੀਜ਼ ਦਾ,
0: ਗੂਗਲ ਮੈਪ ਲਾਏ ਤੋਂ ਬਿਨਾਂ ਤਾਂ ਜਮੇ ਤੁਰ ਹੀ ਨੀ ਸਕਦਾ ਬੰਦਾ।
2: ਬਾਈ ਦੀ ਗੱਲ ਆਪਾਂ ਨੂੰ, ਚਲੋ ਤੁਸੀਂ ਕਰਦੇ ਆ ਪ੍ਰੋਗਰਾਮ, ਅਸੀਂ ਟਰੱਕ
0: ਜੀ, ਤੁਹਾਡੀ ਆਵਾਜ਼ ਥੋੜੀ ਬ੍ਰੇਕ ਹੋ ਰਹੀ ਹੈ, ਤੁਹਾਡਾ ਕੀ ਨਾਮ ਹੈ ਬਾਈ ਜੀ? ਤੁਹਾਡੀ ਆਵਾਜ਼ ਬ੍ਰੇਕ ਹੋ ਰਹੀ ਹੈ ਬਾਈ।
2: ਗੁਰਪ੍ਰੀਤ ਸਿੰਘ ਹੈ ਜੀ।
0: ਗੁਰਪ੍ਰੀਤ ਸਿੰਘ
2: ਮੇਰਾ ਨਾਮ। ਹਾਂਜੀ ਹਾਂਜੀ,
0: ਵੈਰੀ ਗੁੱਡ।
2: ਸਾਨੂੰ ਪਤਾ ਹੋਣਾ ਚਾਹੀਦਾ ਕਿ ਜੇ ਹੁਣ ਗੁਰਪ੍ਰੀਤ ਸਿੰਘ ਹੈ ਕਿ ਗੁਰ ਨਾਲ ਪ੍ਰੀਤ ਹੈ ਜਾਂ ਕੁਛ ਵੀ ਏਦਾਂ ਦਾ, ਕੁਛ ਨਾ ਕੁਛ ਸਾਨੂੰ ਮਾੜਾ ਮੋਟਾ ਪਤਾ ਵਾ। ਚਲੋ ਆਪਾਂ ਇਹ ਵੀ ਨੀ ਕਹਿੰਦੇ ਕਿ ਆਪਾਂ ਪੂਰਾ ਹੀ ਨਿਚੋੜ ਕੱਢ ਦਈਏ ਆਪਣੇ ਨਾਂ ਦਾ, ਉਹਦੇ ਕਈ ਨਾਂ ਅਰਥ ਨਿਕਲੇ ਹੋਣੇ ਆ, ਬਟ ਐਟਲੀਸਟ ਤੁਹਾਨੂੰ ਪਤਾ ਹੋਣਾ ਚਾਹੀਦਾ, ਖਾਸ ਕਰਕੇ ਸਪੈਸ਼ਲੀ ਮਾਂ ਪਿਓ ਨੂੰ।
0: ਤੇ ਤੁਸੀਂ ਆਪਣੇ ਬੱਚਿਆਂ ਦੇ ਨਾਮ ਰੱਖਣ ਵੇਲੇ ਡਿਸਕਸ਼ਨ ਕੀਤੀ ਸੀ ਕਿ ਬੱਚੇ ਦਾ ਨਾਮ ਕੀ ਰੱਖੀਏ?
3: ਨਹੀਂ ਭਾਜੀ, ਆਪਾਂ ਨੇ ਬਸ ਪਹਿਲਾ ਅੱਖਰ ਕਢਾਇਆ ਸੀ ਗੁਰੂ ਮਹਾਰਾਜ ਦਾ, ਦੋ ਚਾਰ ਜਿਹੜੇ ਨਾਂ ਲੱਗੇ ਸੀਗੇ, ਵੱਡੇ ਬੇਟੇ ਦਾ ਨਾਂ ਗੁਰਨਾਮ ਸਿੰਘ ਹੈ, ਨਿੱਕੇ ਦਾ ਨਾਂ ਨਿਰਵਾਣ ਸਿੰਘ ਹੈ,
0: ਵੈਰੀ ਗੁੱਡ,
3: ਤੇ ਆਪਾਂ ਇੰਨਾ ਨੀ ਪਏ ਹੈਗੇ ਉਹ ਹੁਣ ਜਿਹੜਾ ਹੁਣ ਤਾਂ ਚਲੋ ਨਿੱਕਾ ਤੇ ਛੋਟਾ ਵਾ, ਵੱਡਾ ਥੋੜ ਜਿਹਾ ਹੈਗਾ ਵਾ ਉਹਨੂੰ ਦੱਸੀ ਦਾ ਵਾ, ਉਹ ਵੀ ਵੈਸੇ ਇਹ ਚੀਜ਼ ਜਿੱਦਾਂ ਗੋਰੇ ਆ ਪੜ੍ਹਦੇ ਨਾਲ ਪੁੱਛਦੇ ਆ ਕੀ ਮਤਲਬ, ਮੈਂ ਕਿਹਾ ਗੁਰ ਦਾ ਮਤਲਬ ਹੁੰਦਾ ਵਾ ਗੁਰੂ ਮਹਾਰਾਜ, ਸਾਡੇ ਨਾਚ ਦਾ ਮਤਲਬ ਹੁੰਦਾ ਸਾਨੂੰ ਨਾਚ ਹੈ,
0: ਬਹੁਤ ਅੱਛਾ,
3: ਤੇ ਸਾਨੂੰ ਆਪਣੇ ਗੁਰੂ ਮਹਾਰਾਜ ਤੇ ਨਾਚ ਹੈ ਇਹ ਚੀਜ਼, ਉਹ ਫਿਰ ਕਹਿੰਦਾ ਕਿ ਗੁਰੂ ਮਹਾਰਾਜ ਕੌਣ ਹੁੰਦੇ ਆ, ਮੈਂ ਕਿਹਾ ਅਸੀਂ ਸਿੱਖ ਸਿੱਖ ਫੈਮਿਲੀ ਨੂੰ, ਸਾਡਾ ਕਲਚਰ ਅਸੀਂ ਪੰਜਾਬ ਤੋਂ ਆ, ਸਾਡੇ 10 ਗੁਰੂ ਮਹਾਰਾਜ ਹੋਏ ਆ।
0: ਬਾਜੀ ਇੱਕ ਚੀਜ਼ ਆ ਜਿਹੜਾ ਨਾ ਕਈ ਵਾਰ ਆਪਾਂ ਨੂੰ ਲੱਗਦਾ ਸੀ ਕਿ ਅੱਜ ਕੱਲ੍ਹ ਦੇ ਬੱਚੇ ਗੁਰੂਆਂ ਦੇ ਨਾਮ ਨਹੀਂ ਪਤਾ, ਮੈਨੂੰ ਇਹ ਲੱਗਦਾ ਹੁੰਦਾ ਸੀ ਯਾਰ ਵੀ ਇਹ ਤਾਂ ਪਤਾ ਹੀ ਹੋਣਗੇ, ਇਹ ਸ਼ਾਇਦ ਪਤਾ ਨਹੀਂ ਕਿੱਥੋਂ ਆਉਂਦੇ ਨੇ, ਪਰ ਇਹ ਗੱਲ ਰਿਐਲਿਟੀ ਆ, ਕਈਆਂ ਨੂੰ ਬਾਕੀ ਇਤਿਹਾਸ ਬਾਰੇ ਬਹੁਤ ਘੱਟ ਨੌਲੇਜ ਆ।
3: ਮੈਂ ਕਹਿੰਦਾ ਭਾਜੀ ਮੈਨੂੰ ਕੋਈ ਸ਼ਰਮ ਨਹੀਂ ਇਹਦੇ ਵਿੱਚ ਕਹਿਣ ਚ, ਸਾਡੀਆਂ ਇੱਥੇ 8-10 ਫੈਮਿਲੀਆਂ, 8-10 ਫੈਮਿਲੀਆਂ ਜੇ 20-25 ਬੱਚੇ ਹੈ ਨਾ, 20-25 ਬੱਚਿਆਂ ਨੂੰ 5 ਗੁਰੂਆਂ ਦੇ ਨਾਮ ਨਹੀਂ ਹੁੰਦੇ, ਵਿੱਚੇ ਹੁਣ ਸਾਡਾ ਵੱਡਾ ਬੇਟਾ ਵਾ ਚਲੋ ਕੋਸ਼ਿਸ਼ ਕਰਦੇ ਆ ਉਹ ਵੀ, ਪਰ ਜੇ ਮੈਂ ਕਹਾਂ ਵੀ ਪੂਰਾ ਪਰਫੈਕਟ ਆ, ਉਹ 2-3 ਨਾਮ ਲੈ ਕੇ ਉਹ ਵੀ ਕਨਫਿਊਜ਼ ਹੁੰਦਾ, ਉਹਨੂੰ ਫਿਰ ਹੁਣ ਦੱਸੀ ਦਾ ਆਪਾਂ ਗੁਰਦੁਆਰਾ ਸਾਹਿਬ ਜਾਈਦਾ ਕਿ ਇਹ ਕੌਣ ਹੈ, ਇਹ ਗੁਰੂ ਗ੍ਰੰਥ ਸਾਹਿਬ ਹੈ
0: ਜੀ,
3: ਤੇ ਆਪਾਂ ਕਾਹਤੂ ਦੇ ਅੱਗੇ ਹੁੰਦੇ ਆ, ਇਹ ਚੀਜ਼ਾਂ ਨਿੱਕੀਆਂ ਨਿੱਕੀਆਂ, ਇਹ ਸਭ ਤੋਂ ਚਲੋ ਇੱਥੇ ਇਹਨਾਂ ਮੁਲਕਾਂ ਦੇ ਵਿੱਚ ਪਿਓ ਦੀ ਜ਼ਿੰਮੇਵਾਰੀ ਪ੍ਰੈਸ਼ਰੀ ਜੀ ਹੈ।
0: ਬਹੁਤ ਅੱਛੇ, ਥੈਂਕ ਯੂ ਸੋ ਮਚ ਜੀ, ਧੰਨਵਾਦ। ਸਟੂਡੀਓ ਦਾ ਨੰਬਰ ਹੈ 416-233-7368। ਦੋਸਤੋ ਤੁਸੀਂ ਵੀ ਕਾਲ ਕਰਕੇ ਆਪਣੀ ਟਿੱਪਣੀ ਕਰ ਸਕਦੇ ਹੋ, ਤੁਹਾਡਾ ਕੀ ਨਾਮ ਆ, ਤੁਸੀਂ ਆਪਣੇ ਬੱਚਿਆਂ ਦਾ ਕੀ ਨਾਮ ਰੱਖਿਆ, ਕੀ ਬੱਚਿਆਂ ਦਾ ਨੇਚਰ ਬੱਚਿਆਂ ਦਾ ਸੁਭਾਅ ਉਹਦੇ ਨਾਮ ਨੂੰ ਰੀਪ੍ਰਜੈਂਟ ਕਰਦਾ, ਅਤੇ ਇਹਦੇ ਵਿੱਚ ਮਾਪਿਆਂ ਦੀ ਜ਼ਿੰਮੇਵਾਰੀ ਕਿੰਨੀ ਕੁ ਆ। ਸਟੂਡੀਓ ਕਾਲ ਕਰ ਸਕਦੇ ਹੋ 416-233-7368, 416-233-7368। ਮਾਨ ਸਾਹਿਬ ਨੇ ਸਾਡੇ, ਇਹਨਾਂ ਦਾ ਨਾਮ ਆ ਹਰਮਨ, ਕੀ ਨਾਮ ਦਾ ਮਤਲਬ ਆ ਜੀ?
1: ਹਰਮਨ ਦਾ ਮਤਲਬ ਹੁੰਦਾ ਵੀ ਜਿਹੜਾ ਹਰ ਕਿਸੇ ਨੂੰ ਵਧੀਆ ਲੱਗਦਾ, ਹਰ ਮਨ ਨੂੰ ਭਾ ਜਾਂਦਾ।
0: ਪਰ ਤੁਹਾਡੀਆਂ ਤਾਂ ਡੀਲਾਂ ਅਜਿਹੀਆਂ ਨੇ ਜਿਹੜੀਆਂ ਤੁਸੀਂ ਮੂਜ਼ਬਲੈਂਡ ਤੇ ਲੈ ਕੇ ਆਉਂਦੇ, ਇਹ ਵੀ ਹਰ ਦੇ ਮਨ ਨੂੰ ਭਾ ਜਾਂਦੀਆਂ,
1: ਇਹ ਵੀ ਹਰਮਨ ਡੀਲਾਂ ਨੇ ਜੀ ਫਿਰ।
0: ਹਾਂ ਹਰਮਨ, ਸੋ ਹਰਮਨ ਜੀ, ਹਰਮਨ ਪਿਆਰੀਆਂ ਡੀਲਾਂ ਮੂਜ਼ਬਲੈਂਡ ਤੋਂ ਸਾਂਝੀਆਂ ਕਰੋ।
1: ਹਾਂਜੀ ਹਾਂ, ਆਪਾਂ ਮੂਜ਼ ਬਲਾਇੰਡਸ 'ਤੇ ਆਪਣੇ ਸਾਰੇ ਭੈਣਾਂ ਦੇ ਭਰਾਵਾਂ ਲਈ ਡੀਲ ਆਈ ਹੋਈ, ਫਲੈਟ 50% ਔਫ ਆਪਾਂ ਔਫਰ ਕਰ ਰਹੇ ਹਾਂ, 50% ਡਿਸਕਾਊਂਟ ਦੇ ਨਾਲ ਜ਼ੇਬਰਾ ਬਲਾਇੰਡਸ 'ਤੇ ਰੋਲਰ ਸ਼ੇਅਰ ਸਾਡੇ ਤੋਂ ਲਗਵਾ ਸਕਦੇ ਹੋ ਤੁਸੀਂ, ਚਾਹੇ ਤੁਸੀਂ ਚੇਨ ਵਾਲੇ ਬਲਾਇੰਡਸ ਲਗਵਾਉਂਦੇ ਹੋ, ਚਾਹੇ ਤੁਸੀਂ ਰਿਮੋਟਿੰਗ ਲਈ ਲਗਵਾਉਂਦੇ ਹੋ, ਚਾਹੇ ਤੁਸੀਂ ਰੋਲਰ ਸ਼ੇਅਰਸ ਲਗਵਾਉਂਦੇ ਹੋ, ਸਭ ਤਰ੍ਹਾਂ ਦੀਆਂ ਜਿਹੜੀਆਂ ਬਲਾਇੰਡਸ ਨੇ ਉਹਨਾਂ 'ਤੇ ਆਪਾਂ 50% ਡਿਸਕਾਊਂਟ ਲਾਇਆ ਹੋਇਆ, ਅਤੇ ਬਲਾਇੰਡਸ ਕੋਈ ਆਮ ਬਲਾਇੰਡਸ ਨਹੀਂ ਹੈਗੀਆਂ, ਕੋਈ ਚਾਈਨਾ ਤੋਂ ਜਾਂ ਕੋਈ ਕਿਸੇ ਹੋਰ ਦੇਸ਼ ਚੋਂ ਬਣ ਕੇ ਨਹੀਂ ਆਉਂਦੇ ਕਿ ਤੁਹਾਨੂੰ ਮਹੀਨਾ ਮਹੀਨਾ ਵੇਟ ਕਰਨੀ ਪਵੇ। ਇਹ ਕੈਨੇਡੀਅਨ ਮੇਡ ਬਲਾਇੰਡਸ ਨੇ ਜੀ, ਕਸਟਮ ਮੇਡ ਬਲਾਇੰਡਸ ਨੇ, ਤੁਹਾਡੇ ਵਿੰਡੋਜ਼ ਤੇ ਡੋਰਸ ਨੂੰ ਮੈਜ਼ਰ ਕੀਤਾ ਜਾਂਦਾ, ਵਿਡਥ ਐਂਡ ਹਾਈਟ ਜਿੰਨੀ ਆਏਗੀ ਉਸ ਮੁਤਾਬਿਕ ਆਪਣਾ ਫੈਬਰਿਕ ਤੇ ਹਾਰਡਵੇਅਰ ਕੱਟ ਹੁੰਦਾ, ਉਸ ਮੁਤਾਬਿਕ ਹੀ ਆਪਣੀਆਂ ਜਿਹੜੀਆਂ ਬਲਾਇੰਡਸ ਬਣਦੀਆਂ ਨੇ, ਪੂਰੀ ਪਰਫੈਕਟ ਫਿਟਿੰਗ ਆਉਂਦੀ ਹੈ ਜੀ। 5 ਸਾਲ ਦੀ ਗਰੰਟੀ ਅਸੀਂ ਆਫਰ ਕਰਦੇ ਆਪਣੇ ਪ੍ਰੋਡਕਟ ਤੇ,
0: 5 ਸਾਲ
1: ਦੀ ਗਰੰਟੀ ਹੈ ਜੀ, ਤੇ ਨਾਲ ਦੀ ਨਾਲ ਤੁਹਾਡੇ ਕੋਲ ਅਪ ਟੂ 50 ਕਲਰ ਆਪਸ਼ਨਸ ਨੇ ਤੁਸੀਂ ਆਪਣੇ,
0: ਸੋ ਕੈਨੇਡੀਅਨ ਮੇਡ ਬਲਾਇੰਡ ਨੇ,
1: ਹਾਂਜੀ,
0: 5 ਸਾਲ ਦੀ ਵਾਰੰਟੀ ਦੇ ਨਾਲ ਤੇ 50 ਤਰ੍ਹਾਂ ਦੇ ਕਲਰ ਸ਼ੇਡ, ਤੁਹਾਡੀ ਵਿੰਡੋ ਦੇ ਅਕੋਰਡਿੰਗ ਕਸਟਮਾਈਜ਼ ਬਲਾਇੰਡ ਬਣਨਗੇ, ਤਾਂ ਕਿ ਉਹਦੀ ਫਿਟਿੰਗ ਇਹ ਨਹੀਂ ਹੋਵੇ ਵਿੱਚ ਬਿਰਲਾਈਆਂ ਰਹਿਣਗੀਆਂ,
1: ਪ੍ਰੋਪਰ ਬਲਾਇੰਡਸ ਨੇ,
0: ਹਫ਼ਤੇ ਦੇ ਵਿੱਚ ਬਣ ਜਾਣਗੇ?
1: ਹਾਂਜੀ ਹਾਂ, ਹਫ਼ਤਾ 7-8 ਦਿਨ ਅਸੀਂ ਟਾਈਮ ਲੈਂਦੇ ਹਾਂ, ਕਿਉਂਕਿ ਵਧੀਆ ਕੰਮ ਨੂੰ ਥੋੜ੍ਹਾ ਜਿਹਾ ਟਾਈਮ ਚਾਹੀਦਾ ਹੁੰਦਾ, ਪਰ ਇੰਨਾ ਟਾਈਮ ਨਹੀਂ ਚਾਹੀਦਾ ਹੁੰਦਾ ਕਿ ਆਪਾਂ ਆਰਡਰ ਕਰ ਦਈਏ ਤੇ ਫਿਰ ਵੇਟ ਕਰੀਏ।
0: ਨੰਬਰ ਸਾਡਾ
1: ਅੱਜ ਵੀ ਆਇਆ 647-399-4646, 6473894646।
0: ਮੂਜ਼ ਬਲਾਇੰਡ ਤੋਂ ਹਰਮਨ ਜੀ ਦੀ, ਹਰਮਨ ਪਿਆਰੀ ਡੀਲ, ਬਲਾਇੰਡਸ ਘਰ ਦੇ ਵਿੱਚ ਪਰਦੇ ਲਵਾਉਣੇ ਆ ਤਾਂ ਜੈਬਰਾ ਬਲਾਇੰਡ ਅੱਜ ਕੱਲ੍ਹ ਟ੍ਰੈਂਡ ਨੇ ਤੇ ਬਹੁਤ ਸਸਤੇ ਪੈਂਦੇ ਨੇ। ਨੰਬਰ ਆ 647-399-4646, 647-399-4646, 647-389-4646। ਅਗਲੀ ਕਾਲ ਤੇ ਚੱਲਦੇ ਆ, 4013। ਸਤਿ ਸ਼੍ਰੀ ਅਕਾਲ ਜੀ।
4: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ
0: ਜੀ, ਕੀ ਨਾਮ ਹੈ ਜੀ ਤੁਹਾਡਾ?
4: ਮੇਰਾ ਨਾਮ ਤੇਜਿੰਦਰ ਸਿੰਘ ਹੈ।
0: ਤੇਜਿੰਦਰ ਸਿੰਘ,
4: ਤੇ ਮੈਂ ਐਪ ਡਾਊਨਲੋਡ ਕੀਤੀ, ਅੱਜ ਨਵਾਂ ਹੀ ਸੁਣਨਾ ਸ਼ੁਰੂ ਕੀਤਾ, ਵਟਸਐਪ ਤੋਂ ਬੋਲਦਾ ਪਿਆ।
0: ਓ ਵੈਰੀ ਗੁੱਡ,
4: ਤੇ ਵਧੀਆ ਲੱਗ ਰਿਹਾ ਪ੍ਰੋਗਰਾਮ। ਤੇ ਮੇਰਾ ਵਿਚਾਰ ਇਹ ਸੀਗਾ ਕਿ ਪਹਿਲੇ ਤਾਂ ਗੁਰੂਆਂ ਦੇ ਨਾਂ ਤੇ ਨਹੀਂ ਰੱਖਣਾ ਚਾਹੀਦਾ ਬੱਚਿਆਂ ਦੇ ਨਾਂ,
0: ਨਹੀਂ ਰੱਖਣਾ ਚਾਹੀਦਾ।
4: ਤੇ ਦੂਜਾ ਹੈਗਾ ਕਿ ਇਹਦੇ ਵਿੱਚ ਨਾ ਮਾਂ ਪਿਓ ਦੀ ਭਾਵਨਾ ਹੁੰਦੀ ਹੈ, ਜਦੋਂ ਬੱਚੇ ਨੂੰ ਦੇਖਣਾ, ਬੱਚਾ ਤਾਂ ਉਦੋਂ 2-2 ਸਾਲ ਦਾ ਹੀ ਹੁੰਦਾ ਨਾ ਜਦੋਂ ਨਾਂ ਰੱਖ ਦਿੰਦੇ ਆ, ਉਹਨਾਂ ਦੀ ਭਾਵਨਾ ਹੁੰਦੀ ਹੈ, ਉਹਨੂੰ ਦੇਖਣਾ ਚਾਹੁੰਦੇ ਇੱਦਾਂ ਦਾ, ਤੇ ਉਹ ਰੱਖ ਦਿੰਦੇ ਆ। ਕਈ ਵਾਰੀ ਮੈਚ ਕਰ ਜਾਂਦੀ ਹੈ ਪਰਸਨੈਲਿਟੀ, ਕਈ ਵਾਰੀ ਨਹੀਂ ਕਰਦੀ।
0: ਪਰ ਲਵਦੀਪ ਜੀ ਨੇ ਜਿਵੇਂ ਕਿਹਾ ਕਿ ਜੇ ਨਾਮ ਰੱਖਤਾ ਜਿੱਦਾਂ ਦਾ ਤੁਸੀਂ ਚਾਹੁੰਦੇ ਹੋ ਬੱਚਾ ਇੱਦਾਂ ਦਾ ਬਣੇ, ਤੇ ਉਹਦੇ ਬਾਰੇ ਫਿਰ ਜਾਣੂ ਕਰਵਾਉਣਾ ਵੀ ਮਾਪਿਆਂ ਦੀ ਜ਼ਿੰਮੇਵਾਰੀ ਬਣਦੀ
4: ਹੈ। ਜ਼ਿੰਮੇਵਾਰੀ ਹੈ, ਪਰ ਫਿਰ ਉਹੀ ਹੈ ਕਿ ਲਾਈਫ ਸਟਾਈਲ ਹੈ, ਬਸ ਉਹ ਰੱਖ ਕੇ ਸੋਚਦੇ ਆ ਕਿ ਇੰਨੇ ਨਾਲ ਹੀ ਕੰਮ ਬਣ ਗਿਆ। ਹੁਣ ਮੈਂ ਜਾਣਦਾ ਬਹਾਦਰ ਸਿੰਘ ਨਾਮ ਰੱਖਿਆ ਹੁੰਦਾ, ਕੁੱਤੇ ਤਾਂ ਸੋਟੀ ਨਹੀਂ ਮਾਰੀ ਹੁੰਦੀ ਉਹਨੇ ਸਾਰੀ ਜ਼ਿੰਦਗੀ।
0: ਹਾਂ ਇਹ ਵੀ ਗੱਲ ਆ, ਜੇ ਬਹਾਦਰ ਸਿੰਘ ਨਾਮ ਰੱਖਿਆ ਤਾਂ ਬਿਲਕੁਲ।
4: ਹਾਂ ਤੇ ਸਾਡੇ ਹੁਣ ਹੈ ਨੀ ਮਾਮਾ ਜੀ ਤੇ ਬੱਲਾ ਮਤਲਬ ਪੂਰੇ ਹੋ ਗਏ ਨਾ ਉਹਨਾਂ ਦਾ ਫਕੀਰ ਸਿੰਘ ਸੀਗਾ ਉਹ ਕਰੋੜਾ ਚ ਖੇਡਦੇ ਸੀਗਾ ਬਾਬੇ ਦੀ ਮਿਹਰ ਦੇਖੋ
0: ਕੀ ਖੇਡਦੇ ਸੀ
4: ਕਰੋੜਾ ਚ ਸੀਗਾ
0: ਨਾਮ ਫਕੀਰ
4: ਫਕੀਰ ਸਿੰਘ ਹਾਂਜੀ ਏਦਾਂ ਇਹ ਤਾਂ
0: ਕਈ ਵਾਰ ਪਰਿਵਾਰ ਪਹਿਲਾਂ ਹੀ ਸੋਚਿਆ ਹੁੰਦਾ ਕਿ ਜੇ ਸਾਡੇ ਬੱਚਾ ਮੁੰਡਾ ਹੋਊਗਾ ਤਾਂ ਅਸੀਂ ਇਹ ਰੱਖਣਾ ਕੁੜੀ ਹੋ ਇਹ ਆ ਹੁਣ ਉਹ ਕੀ ਕਰਨ ਲੱਗ ਗਏ ਕਿ ਨਾਮ ਰੱਖ ਕੇ ਉਹ ਨਾਮ ਦੀ ਅਰਦਾਸ ਕਰਾ ਦਿੰਦੇ ਨੇ
4: ਨਾਮ
0: ਸੋਚ ਲੋ ਉਹ ਨਾਮ ਦੀ ਅਰਦਾਸ ਕਰਾ ਦੋ ਕਹਿੰਦੇ ਇੱਕੋ ਹੀ ਗੱਲ
4: ਹੋ ਸਕਦਾ ਫਿਰ ਹੁਣ ਨਵਾਂ ਟ੍ਰੈਂਡ ਜਿੱਦਾਂ ਚੱਲਿਆ ਲੇਕਿਨ ਆਪਾਂ ਤਾਂ ਏਦਾਂ ਕੀਤਾ ਸੀਗਾ ਜਿੱਦਾਂ ਮੇਰਾ ਨਾਮ ਵੀ ਏਦਾਂ ਹੀ ਸੀਗਾ ਵੀ ਆਪਣਾ
0: ਸਟੂਡੀਓ ਨੰਬਰ ਹੈ ਦੋਸਤੋ 416-233-73-68 ਵੈਸੇ ਸਤਿੰਦਰ ਸਰਤਾਜ ਦਾ ਨਾਮ ਲੱਗਦਾ ਇਹਦੇ ਨਾਮ ਨੂੰ ਸੂਟ ਕਰਦਾ
1: ਇੱਕ ਜਿੱਦਾਂ ਬਾਈ ਨੇ ਗੱਲ ਕਰੀ ਸੀਗੀ ਕਿ ਜਿੱਦਾਂ ਤੁਸੀਂ ਬੱਚੇ ਦਾ ਨਾਮ ਰੱਖਤਾ ਤਾਂ ਉਹ ਬੱਚੇ ਨੂੰ ਫਿਰ ਤੁਸੀਂ ਸਿਖਾਓ ਉਹਨੂੰ ਇਹ ਨਾਮ ਦਾ ਮਤਲਬ ਦੱਸੋ ਤੇ ਉਹਨੂੰ ਤੁਸੀਂ ਕਹਿ ਲਓ ਪ੍ਰੇਰਿਤ ਕਰੋ ਕਿ ਵੀ ਉਵੇਂ ਦੇ ਨਾਮ ਦੇ ਵਿੱਚ ਢਲੇ ਤੇ ਆਪਣੀ ਜ਼ਿੰਦਗੀ ਉਸ ਦਿਸ਼ਾ ਵੱਲ ਲੈ ਕੇ ਜਾਵੇ ਪਰ ਇੱਕ ਗੱਲ ਇਹ ਕਿ ਜਿੱਦਾਂ ਹੁਣ ਤੁਸੀਂ ਨਾਮ ਲਏ ਗੁਰਬਾਜ ਸਿੰਘ ਗੁਰਸੇਵਕ ਸਿੰਘ ਜੋ ਆਪਣੇ ਨਾਲ ਪੜ੍ਹਦੇ ਸੀ ਜਿਹਨਾਂ ਬਾਰੇ ਤੁਸੀਂ ਕਹਿੰਦੇ ਦੱਸ ਨਹੀਂ ਸਕਦੇ ਕਿ ਪਰ ਹੁਣ ਉਹ ਤਾਂ ਉਹਨਾਂ ਦੀ ਉਮਰ 20-20 ਸਾਲ ਹੋ ਗਈ ਉਹਨਾਂ ਨੂੰ ਤਾਂ ਪਤਾ ਵੀ ਉਹਨਾਂ ਦੇ ਕਿ ਮੇਰੇ ਨਾਮ ਦਾ ਕੀ ਮਤਲਬ ਆ ਉਹਨਾਂ ਉੱਥੇ ਤਾਂ ਹੁਣ ਆਪਾਂ ਕਹਿ ਨਹੀਂ ਸਕਦੇ ਕਿ ਸਾਡੇ ਘਰ ਦੇ ਨੇ ਸਾਨੂੰ ਦੱਸਿਆ ਨਹੀਂ ਹੈਗਾ ਸਾਨੂੰ ਤਾਂ ਮੇਰੇ ਨਾਮ ਦਾ ਪਤਾ ਨਹੀਂ ਹੈਗਾ ਕੀ ਮਤਲਬ ਆ ਤੇ ਮੈਨੂੰ ਤਾਂ ਫਿਰ ਉਹੀ ਕਰੂੰ ਜੋ ਮੈਂ ਕਰਨਾ
0: ਪਰ ਨਾਮ ਦਾ ਮਤਲਬ ਹੋਣਾ ਇਹ ਜਿਹੜੀ ਅੱਛਾ ਗੋਰਿਆਂ ਦੇ ਨਾਮ ਨੇ ਐਲੈਕਸ ਹੋ ਗਿਆ ਐਂਡੀ ਹੋ ਗਿਆ ਇਹਨਾਂ ਦਾ ਵੀ ਮਤਲਬ ਹੁੰਦੇ ਨੇ
1: ਕੁਛ ਕੁ ਤਾਂ ਮੈਨੂੰ ਪਤਾ ਜੀ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਆਪਾਂ ਨੂੰ ਜੇ ਆਪਾਂ ਨਾਮ ਰੱਖਦੇ ਹਾਂ ਇਹ ਗੁਰੂਆਂ ਦੇ ਨਾਮ ਤੇ ਹੋਣੇ ਚਾਹੀਦੇ ਜਾਂ ਨਹੀਂ ਹੋਣੇ ਚਾਹੀਦੇ ਉਵੇਂ ਕੁਛ ਕੁ ਨਾਮ ਇਹਨਾਂ ਦੇ ਹੁੰਦੇ ਜਿਵੇਂ ਫਰਾਂਸਿਸ ਉਹਨਾਂ ਦਾ ਕੋਈ ਉਹਨਾਂ ਦੇ ਰਿਲੀਜੀਅਸ ਕੁਛ ਹੈਗਾ ਜੀ ਮਤਲਬ ਜਿੰਨਾ ਕੁ ਆਪਾਂ ਨੂੰ ਜ਼ਿਆਦਾ ਪਤਾ ਬਟ ਜਿਵੇਂ ਆਪਾਂ ਕਹੀਏ ਜੈਕ ਹਾਈ ਜੈਕ ਐਲੈਕਸ
0: ਗੋਰੇ ਜੇ ਕੱਲ ਨੂੰ ਸਾਡੇ ਬੱਚਿਆਂ ਨੂੰ ਬੁਲਾਉਣ ਤਾਂ ਉਹ ਸਿੱਧਾ ਸਿੱਧਾ ਬੋਲਿਆ ਜਾਵੇ ਬਾਲਾ ਔਖਾ ਨਾ ਹੋਣ
1: ਹਾਂਜੀ ਹਾਂਜੀ
0: ਸੋ ਅਗਲੀ ਕਾਲ ਚੱਲਦੇ ਹਾਂ 3631 ਨੰਬਰ ਆ ਸਤਿ ਸ੍ਰੀ ਅਕਾਲ ਜੀ
5: ਸਤਿ ਸ੍ਰੀ ਅਕਾਲ ਭਾਜੀ ਅਮਜੀਤ ਚੀਮਾ ਬੋਲੋ ਬੋਲਦਾ
0: ਜੀ ਚੀਮਾ ਸਾਹਿਬ ਕੀ ਹਾਲ ਚਾਲ
5: ਠੀਕ ਠੀਕ ਆ ਗੁਰੂਆਂ ਦੇ ਨਾਂ ਤੇ ਤਾਂ ਨਹੀਂ ਰੱਖਣੇ ਚਾਹੀਦੇ ਮੈਂ ਤੁਹਾਨੂੰ ਇੱਕ ਦਾ ਵੀ ਐਗਜ਼ਾਮਪਲ ਦੇ ਦਿੰਦਾ ਤੇ ਨਾ ਖਾੜਕੂਵਾਲ ਦੇ ਟਾਈਮ ਤੇ ਇੱਕ ਆਪਣਾ SHO ਸੀਗਾ ਇੱਧਰ ਬਟਾਲੇ ਵਾਲ ਉਹਦਾ ਨਾਮ ਸੀ ਗੋਬਿੰਦ ਰਾਮ ਉਹਨੇ ਬੜੇ ਮੁਕਾਬਲੇ ਬਣਾ ਬਣਾ ਕੇ ਆਪਣੇ ਖਾੜਕੂ ਮਾਰੇ ਤੇ ਉਹ ਕਹਿੰਦਾ ਸੀ ਵੀ ਤੁਸੀਂ ਗੋਬਿੰਦ ਸਿੰਘ ਭੁੱਲ ਜਾਓਗੇ ਤੇ ਗੋਬਿੰਦ ਰਾਮ ਹੀ ਚੇਤੇ ਰੱਖੋਗੇ ਤੁਸੀਂ
0: ਜ਼ਿਲ੍ਹੇ ਦੇ ਵਿੱਚ ਆਏ ਸੀ SHO ਉਹਨਾਂ ਦਾ ਨਾਮ ਨਾਨਕ ਸਿੰਘ ਹੀ ਸੀ ਤੇ ਉਹ ਸਾਰੇ ਕਹਿੰਦੇ ਸੀ ਕਿ ਯਾਰ ਬਹੁਤ ਜਾਣਦੇ ਹੋਣਗੇ ਉਹਨਾਂ ਨੂੰ ਕਿ ਬਹੁਤ ਵੱਡੀ ਹਾਈਟ ਆ ਤੇ ਉਹਨਾਂ ਦਾ ਬੰਦੇ ਸਧਾਰਨ ਦਾ ਤਰੀਕਾ ਹੀ ਬਹੁਤ ਖਤਰਨਾਕ ਆ ਉਹ ਤਾਂ ਬਹੁਤ ਰੋਹਬ ਨਾਲ ਤੇ ਬੰਦਿਆਂ ਦੀ ਖੜਕਿੰਤੀ ਕਰਦੇ ਨੇ ਸੋ ਕਈ ਵਾਰ ਇੱਦਾਂ ਦੇ ਕੁਝ ਕੁ ਹੁੰਦੇ ਨੇ ਤੇ ਪਰ ਉਹਨਾਂ ਦਾ ਕੰਮ ਨਾਨਕ ਸਿੰਘ ਜਿਹੜੇ SHO ਨੇ ਮੈਨੂੰ ਲੱਗਦਾ ਉਹਨਾਂ ਦਾ ਕੰਮ ਇੰਨਾ ਕੁ ਜ਼ਿਆਦਾ ਲੋਕ ਸਰਾਹਨਾ ਕਰਦੇ ਨੇ ਕਹਿੰਦੇ ਜਿੱਥੇ ਇਹ ਬੰਦਾ ਆ ਜਾਂਦਾ ਤੇ ਲੋਕ ਮੋੜਾਂ ਤੇ ਖੜਨੋ ਅਵਾਰਾਗਰਦੀਆਂ ਕਰਨੋ ਉਹ ਬੰਦ ਕਰ ਦਿੰਦੇ ਨੇ ਲੋਕ ਡਰਦੇ ਨੇ ਪਰ ਹਾਂ ਜੇ ਉੱਦਾਂ ਦੇ ਨਾਮ ਨਾਲ ਦੇਖਿਆ ਜਾਵੇ ਉਹਨਾਂ ਦਾ ਤਰੀਕਾ ਅਲੱਗ ਸੀ ਉਹ ਤਰੀਕਾ ਤਾਂ ਟੋਟਲੀ ਅਲੱਗ
5: ਹਾਂਜੀ ਹਾਂਜੀ ਹਾਂਜੀ
0: ਸੋ ਤੁਸੀਂ ਕਹਿੰਦੇ ਹੋ ਗੁਰੂਆਂ ਦੇ ਨਾਮ ਤੇ ਨਾਮ ਨਹੀਂ ਰੱਖਣੇ ਚਾਹੀਦੇ ਬਿਲਕੁਲ ਜੀ ਥੈਂਕ ਯੂ
1: ਸ਼ੁਕਰੀਆ ਭਾਈ ਦੇ ਨਾਮ ਬੜਾ ਵੈਸੇ ਐਗਜ਼ਾਮਪਲ ਬਹੁਤ ਵਧੀਆ ਨਾਮ ਦਿੱਤਾ
0: ਥੈਂਕ ਯੂ ਜੀ ਥੈਂਕ ਯੂ ਸਟੂਡੀਓ ਨੰਬਰ 416-233-73-68 ਸਟੂਡੀਓ ਨੰਬਰ ਹੈ ਮੇਰਾ ਨਾਮ ਹੈ ਹਰਵੀਰ ਹਰਦਾ ਵੀਰ
1: ਤੇ ਤੁਹਾਨੂੰ ਹੈਰੀ ਹੈਰੀ ਕਹਿੰਦੇ ਨੇ ਜੀ
0: ਨਹੀਂ ਜੀ ਮੈਂ ਹੈਰੀ ਮੈਨੂੰ ਇੱਕ ਬੰਦੇ
1: ਨੇ ਕਹਾਉਂਦੇ ਨਹੀਂ ਗੇ ਉਹ ਅਲੱਗ ਗੱਲ ਹੈ ਬਟ ਕਹਿੰਦੇ ਨੇ
0: ਮੈਂ ਤਾਂ ਹਮੇਸ਼ਾ ਜਦੋਂ ਕੋਈ ਨਾ ਕਿਉਂਕਿ ਮੇਰਾ ਨਾਮ ਕੋਈ ਬਾਹਲਾ ਵੱਡਾ ਨਹੀਂ ਹਰਵੀਰ
1: ਨਹੀਂ ਉਹ ਰੀਜ਼ਨ ਇਹ ਹੈ ਕਿ ਜਿੱਦਾਂ ਹੁਣ ਤੁਸੀਂ ਇੱਧਰ ਆ ਕੇ ਚਲੋ ਕੱਲੀ ਪੰਜਾਬੀ ਕਮਿਊਨਿਟੀ ਚ ਕੰਮ ਨਹੀਂ ਕਰਦੇ ਤੁਹਾਡੇ ਕਿਉਂਕਿ
0: ਇਹਦੇ ਵਿੱਚ ਵੀ ਆਪਣਾ ਫਿਰ ਕੁਐਸਚਨ ਹੈ ਜੀ ਹੁਣ ਇਹਦੀਆਂ ਵੀ ਇੱਕ ਨਹੀਂ ਹਜ਼ਾਰਾਂ ਐਗਜ਼ਾਮਪਲਾਂ ਨੇ
1: ਹਾਂਜੀ
0: ਉਹ ਆਪਣੇ ਹਰੇਕ ਬਿਜ਼ਨਸ ਅਦਾਰੇ ਚ ਨੇ
1: ਬਹੁਤ ਜੀ
0: ਬੰਦਿਆਂ ਦਾ ਨਾਮ ਕੁਝ ਵੀ ਐਕਸ ਵਾਈ ਜ਼ੈਡ ਆ ਪਰ ਜਦੋਂ ਉਹਨਾਂ ਨੇ ਦੇਖਣਾ ਕਿ ਮੈਂ ਅਦਰ ਕਮਿਊਨਿਟੀ ਚ ਕੰਮ ਕਰਨਾ ਉਹ ਕਹਿੰਦੇ ਤੁਸੀਂ ਹਰਵੀਰ ਸਿੰਘ ਨਾਲ ਕੰਮ ਨਾ ਕਰੋ ਤੁਸੀਂ ਆਪਦਾ ਨਾਂ ਹੈਰੀ ਰੱਖ ਲਓ ਇਹ ਗੋਰਿਆਂ ਨਾਲ ਕਹਿੰਦੇ ਗੱਲ ਕਰਨ ਦਾ ਤਰੀਕਾ ਵਧੀਆ ਤੁਹਾਨੂੰ ਵੱਧ ਬਿਜ਼ਨਸ ਆਊਗਾ ਜੇ ਤੁਸੀਂ ਆਪਣਾ ਨਾਮ ਹਰਵੀਰ ਸਿੰਘ ਲੱਗ ਕੇ ਗੱਲ ਕਰੋਗੇ ਕਹਿੰਦੇ ਤੁਹਾਨੂੰ ਬਿਜ਼ਨਸ ਘੱਟ ਆਊਗਾ ਇਹਦੇ ਵਿੱਚ ਵੀ ਕੋਈ ਫਰਕ
1: ਮੇਰਾ ਪਰਸਨਲ ਐਕਸਪੀਰੀਅੰਸ ਤਾਂ ਨਹੀਂ ਐਵੇਂ ਦਾ ਕਹਿੰਦਾ ਜੀ ਜੇ ਤੁਸੀਂ ਵਧੀਆ ਕੰਮ ਕਰੋਗੇ ਤਾਂ ਤੁਹਾਨੂੰ ਵਧੀਆ ਕੰਮ ਆਏਗਾ
0: ਪਰ ਬਾਈ ਜੀ ਇਹ ਇੱਕ ਨਹੀਂ ਹਜ਼ਾਰਾਂ ਐਗਜ਼ਾਮਪਲਾਂ ਨੇ ਵੱਡੇ ਵੱਡੇ ਪੀਜ਼ਾ ਸਟੋਰਾਂ ਦੀ ਗੱਲ ਕਰ ਲਈਏ ਵੱਡੇ ਵੱਡੇ ਬਿਜ਼ਨਸਮੈਨਾਂ ਦੀ ਗੱਲਬਾਤ ਕਰ ਲਈਏ ਤੇ ਉਹਨਾਂ ਨੇ ਆਪਣੇ ਨਾਮ ਛੱਡ ਕੇ ਆਹ ਥੋੜਾ ਗੋਰਾ ਕਲਚਰ ਤੋਂ ਨਾਮ ਜਿਹੜਾ ਇੱਕ ਤਾਂ ਹੁੰਦਾ ਚਲੋ ਬੰਦੇ ਦਾ ਸ਼ਾਰਟ ਨੇਮ ਆ ਹਰਵੀਰ ਤੋਂ ਹੈਰੀ ਬਣ ਜਾਓ ਹਰਵੀਰ ਤੋਂ ਜੌਨ ਨਹੀਂ ਨਾ ਬਣਦਾ ਬੰਦਿਆਂ ਨੇ ਹਰਵੀਰ ਤੋਂ ਜੌਨ ਲਿਖ ਕੇ ਵੀ ਕੰਮ ਕੀਤੇ ਹੋਏ ਨੇ
1: ਉਹ ਮੇਰੇ ਖਿਆਲ ਉਹ ਰੀਜ਼ਨ ਇਹ ਹੋ ਜਾਂਦਾ ਜੀ ਕਿ ਤਾਂ ਕਿ ਵੀ ਚਲੋ ਉਹਨਾਂ ਨੂੰ ਨਾਮ ਲੈਣਾ ਸੌਖਾ ਹੋ ਜਾਂਦਾ ਯਾਦ ਰੱਖਣਾ ਸੌਖਾ ਹੋ ਜਾਂਦਾ ਇਹ ਹੋ ਸਕਦਾ ਮਤਲਬ ਇਹ ਤਾਂ ਨਹੀਂ ਕਹਿ ਸਕਦਾ ਜੇ ਤੁਸੀਂ ਹਰਵੀਰ ਤੋਂ ਨਾਮ ਜੌਨ ਕਰ ਲਓ ਜ਼ਿਆਦਾ ਕੰਮ
0: ਕਹਿੰਦੇ ਨੇ ਕਹਿੰਦੇ ਜੇ ਤੁਸੀਂ ਈਮੇਲ ਤੇ ਗੱਲ ਕਰਨੀ ਆ
1: ਹਾਂਜੀ
0: ਹੁਣ ਤੁਸੀਂ ਇੱਕ ਪਾਸੇ ਹਰਮਨਦੀਪ ਸਿੰਘ ਲਿਖ ਕੇ ਗੱਲ ਕਰੋ
1: ਹਾਂਜੀ
0: ਇੱਕ ਪਾਸੇ ਤੁਸੀਂ ਵਿਕ ਲਿਖ ਕੇ ਗੱਲ ਕਰੋ
1: ਹਾਂਜੀ ਹਾਂਜੀ
0: ਹੈਰੀ ਲਿਖ ਕੇ ਗੱਲ ਕਰੋ ਉਹ ਕਹਿੰਦੇ ਇਹਦਾ ਪ੍ਰਭਾਵ ਪੈਂਦਾ
1: ਇਹ ਆਪਣੇ ਦਰਸ਼ਕ ਜ਼ਿਆਦਾ ਦੱਸ ਸਕਦੇ ਜੀ ਪਰ ਮੇਰਾ ਪਰਸਨਲ ਐਕਸਪੀਰੀਅੰਸ ਮੈਂ ਐਗਰੀ ਨਹੀਂ ਕਰਦਾ ਜੀ
0: ਸਟੂਡੀਓ ਦਾ ਨੰਬਰ ਆ 416-233-73-68 416-233-73-68 ਤੇ ਤੁਸੀਂ 4 ਵਜੇ ਤੱਕ ਇਸ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋ ਤੇ ਸਟੂਡੀਓ ਨੰਬਰ 416-233-73-68 ਤੇ ਜ਼ਰੂਰ ਕਲੀਨਿੰਗ ਦਾ ਨੰਬਰ ਸਾਂਝਾ ਕਰ ਦਿਓ ਦੋਸਤੋ ਜੇ ਤੁਸੀਂ ਇਸ ਸਮਰ ਦੇ ਵਿੱਚ ਆਪਣੇ ਘਰ ਦੀ ਡੀਪ ਕਲੀਨਿੰਗ ਕਰਵਾਉਣੀ ਚਾਹੁੰਦੇ ਹੋ ਆਪਣੇ ਘਰ ਦੀ ਰੈਗੂਲਰ ਕਲੀਨਿੰਗ ਕਰਵਾਉਣੀ ਚਾਹੁੰਦੇ ਹੋ ਤੁਹਾਡੇ ਘਰ ਕੋਈ ਫੰਕਸ਼ਨ ਆ ਤੁਸੀਂ ਬਿਫੋਰ ਜਾਂ ਆਫਟਰ ਕਲੀਨਿੰਗ ਕਰਵਾਉਣੀ ਆ ਜਾਂ ਫਿਰ ਤੁਸੀਂ ਕੋਈ ਬੈਂਕਟ ਹਾਲ ਆ ਤੁਹਾਡਾ ਬਿਜ਼ਨਸ ਆ ਤੁਸੀਂ ਰੈਗੂਲਰ ਤੌਰ 'ਤੇ ਚਾਹੁੰਦੇ ਹੋ ਕਿ ਹਰ ਹਫ਼ਤੇ ਸਾਡੇ ਕੋਲ ਕੋਈ ਵਧੀਆ ਬੰਦੇ ਆਉਣ ਅਤੇ ਸਾਡੇ ਘਰ ਦੀ ਸਾਫ਼ ਸਫਾਈ ਦਾ ਕੰਮ ਕਰਨ ਤਾਂ ਤੁਸੀਂ ਕਲੀਨਿੰਗ ਦੇ ਲਈ ਦਮ ਐਪਲ ਕਲੀਨਿੰਗ ਨੂੰ ਕਾਲ ਕਰ ਸਕਦੇ ਹੋ ਇਹਨਾਂ ਦਾ ਇੱਕ ਨੰਬਰ ਦਾ ਕੰਮ ਆ ਅਤੇ ਬਹੁਤ ਸਾਰੇ ਅੱਜ ਕੱਲ੍ਹ ਪੋਸਟ ਕੰਸਟਰਕਸ਼ਨ ਘਰਾਂ ਦੇ ਵਿੱਚ ਵੀ ਰੁੱਝੇ ਹੋਏ ਨੇ ਸੋ ਕਿਸੇ ਵੀ ਤਰ੍ਹਾਂ ਦੀ ਕੋਈ ਕਲੀਨਿੰਗ ਆ ਮੂਵ ਇਨ ਮੂਵ ਆਊਟ ਇਹ ਕਹਿੰਦੇ ਨੇ ਕਈ ਵਾਰ ਜ਼ਿਆਦਾਤਰ ਰੈਂਟਲ ਪ੍ਰੋਪਰਟੀਜ਼ ਹੁੰਦੀਆਂ ਨੇ ਉਹਦੇ ਵਿੱਚ ਪਰਿਵਾਰ ਇਗਨੋਰ ਕਰ ਦਿੰਦੇ ਨੇ ਕਲੀਨਿੰਗ ਨੂੰ ਕਿ ਟੈਨੈਂਟ ਕਰ ਤਾਂ ਰਹੇ ਨੇ ਪਰ ਜਦੋਂ 4-5 ਸਾਲਾਂ ਬਾਅਦ ਉਹਨਾਂ ਨੂੰ ਲੋੜ ਪੈਂਦੀ ਹੈ ਘਰ ਵੇਚਣ ਦੀ ਤਾਂ ਉਦੋਂ ਦੇਖਦੇ ਨੇ ਉਹ ਪ੍ਰੋਪਰਟੀ ਡੀਪ ਕਲੀਨਿੰਗ ਕਦੇ ਹੋਈ ਨਹੀਂ ਘਰ ਦੇ ਵਿੱਚ ਮੋਲਡ ਅਤੇ ਬੱਗ ਵਰਗੇ ਆ ਚੁੱਕੇ ਨੇ ਜਦੋਂ ਬੱਗ ਹੋਣੀ ਆ ਜਾਣ ਫਿਰ ਤਾਂ ਜਿਵੇਂ ਕਹਿੰਦੇ ਘਰ ਦੀ ਵੈਲਿਊ ਹੀ ਥੱਲੇ ਡਿੱਗ ਪੈਂਦੀ ਆ ਫਰਨੀਚਰ ਸਿੱਟਣਾ ਪੈ ਜਾਂਦਾ ਅਤੇ ਫਿਰ ਘਰ ਵੇਚਣਾ ਵੀ ਬਹੁਤ ਔਖਾ ਹੋ ਜਾਂਦਾ ਸੋ ਘਰ ਦੀ ਡੀਪ ਕਲੀਨਿੰਗ ਚਾਹੇ ਤੁਸੀਂ ਰਹਿ ਰਹੇ ਹੋ ਚਾਹੇ ਤੁਹਾਡੀ ਰੈਂਟਲ ਪ੍ਰੋਪਰਟੀ ਆ ਏਅਰਬੀਐਨਬੀ ਆ ਜ਼ਰੂਰ ਕਰਵਾਓ ਅਤੇ ਕਲੀਨਿੰਗ ਲਈ ਨੰਬਰ ਆ 647-286-0077 647-286-0077 647-286-0077 647-286-0077 ਸੈਲਾਂ ਚੋਂ ਚੁੱਕੀ ਹੈ ਗ੍ਰੈਂਡ ਹੋਮ ਫਰਨੀਚਰ ਤੇ ਬਾਈ ਸੁੱਖ ਹੋਣਾ ਨਾਲ ਸੁੱਖ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ
6: ਬਹੁਤ ਸ਼ੁਕਰੀਆ ਧੰਨਵਾਦ ਭੁੱਲਰ ਸਾਹਿਬ ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ ਸ਼ਾਮ ਦੇ 7 ਵਜੇ ਤੱਕ ਤੁਹਾਡੇ ਲਈ ਓਪਨ ਆ ਤੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਆ ਫਲੋਰ ਮਾਡਲ ਕਲੀਅਰ ਆਊਟ ਕੀਤੀ ਜਾ ਰਹੀ ਹੈ ਤੇ ਬਾਈ ਜੀ ਬਹੁਤ ਸਾਰੀ ਇਨਵੈਂਟਰੀ ਦੇ ਉੱਪਰ ਆਲਰੇਡੀ ਸੋਲਡ ਆਊਟ ਦਾ ਜਿਹੜਾ ਫੱਟਾ ਲੱਗ ਚੁੱਕਾ ਪਰ ਜਿੱਥੇ ਵੀ ਕਿਤੇ ਤੁਸੀਂ ਪ੍ਰੋਗਰਾਮ ਨਾਲ ਜੁੜੇ ਹੋਏ ਹੋ ਭਾਰੀ ਡਾਲਰਾਂ ਦੀ ਸੇਵਿੰਗ ਕਰਨੀ ਚਾਹੁੰਦੇ ਹੋ ਫਰਨੀਚਰ ਦੇ ਉੱਪਰ ਤਾਂ ਗੱਡੀਆਂ ਤੁਸੀਂ ਘੁਮਾ ਲਓ 294 ਵੋਕਰ ਡਰਾਈਵ 294 ਵੋਕਰ ਡਰਾਈਵ 294 ਵੋਕਰ ਡਰਾਈਵ ਦੇ ਉੱਪਰ ਆ ਜਾਓ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ ਸੋਫਾ ਸੈੱਟ ਲੈਣਾ ਚਾਹੁੰਦੇ ਹੋ ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ ਬਲੋ ਆਊਟ ਪ੍ਰਾਈਸ ਦੇ ਵਿੱਚ ਕਲੀਅਰ ਆਊਟ ਇਨਵੈਂਟਰੀ ਜਿਹੜੀ ਕਲੀਅਰ ਆਊਟ ਕੀਤੀ ਜਾ ਰਹੀ ਹੈ ਫਲੋਰ ਮਾਡਲ ਪਰ ਇੱਕ ਇੱਕ ਦੋ ਦੋ ਪੀਸ ਨੇ ਇੱਕ ਤੁਹਾਨੂੰ ਫਾਸਟ ਕਰਨਾ ਪੈਣਾ ਤੇ ਇੱਕ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਆ ਜਿਹਨਾਂ ਪਰਿਵਾਰਾਂ ਨੇ ਫੈਮਿਲੀ ਰੂਮ ਦੇ ਲਈ ਰਿਕਲਾਈਨਰ ਸੋਫਾ ਸੈੱਟ ਲੈਣਾ ਪਰ ਸੈੱਟ ਇੱਕ ਹੀ ਆ ਜਿਹੜਾ ਪਰਿਵਾਰ ਫਸਟ ਐਕਟ ਕਰਕੇ ਆ ਕੇ ਡੀਲ ਨੂੰ ਪਾਲੂਗਾ ਉਹਨਾਂ ਦੇ ਘਰੇ ਰਿਕਲਾਈਨਰ ਸੋਫਾ ਸੈੱਟ ਚੱਲ ਜਾਣਾ 3 ਸੀਟਰ ਸੋਫਾ 2 ਸੀਟਰ ਲੱਭ ਸੈੱਟ 4 ਰਿਕਲਾਈਨਰ ਦੇ ਨਾਲ ਫੁਲੀ ਲੋਡਡ ਜਿਹਦੀ ਰੈਗੂਲਰ ਕੀਮਤ ਹੈ $2500 ਸੀ ਭੁੱਲਰ ਸਾਹਿਬ ਇੱਕੋ ਹੀ ਸੈੱਟ ਆ ਪਰਿਵਾਰ ਰਾਈਟ ਵਿਲ ਸਟੋਰ ਆ ਜਾਣਾ 699 ਦਾ 2500 ਵਾਲਾ ਰਿਕਲਾਈਨਰ ਸੋਫਾ ਸੈੱਟ 699 699 ਦੇ ਵਿੱਚ ਚਾਰ ਰਿਕਲਾਈਨਰ ਮਿਲ ਜਾਣੇ ਤੇ ਪੰਜ ਸੀਟਾਂ ਮਿਲ ਜਾਣੀਆਂ, ਦੋ ਕੱਪ ਹੋਲਡਰ ਮਿਲ ਜਾਣੇ ਨੇ। ਸੋ ਰਿਕਲਾਈਨਰ ਤੁਸੀਂ ਆਪਣੇ ਘਰ 699 ਦੇ ਵਿੱਚ ਲੈ ਕੇ ਜਾ ਸਕਦੇ ਹੋ। ਸੋ ਪਹੁੰਚਣਾ ਕਿੱਥੇ ਆ ਜੀ, 294 ਵਾਕਰ ਡਰਾਈਵ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਸੈਂਟਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾੜੀ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ। ਘਰ ਘਰ ਚੱਲੀ ਇੱਕੋ ਗੱਲ, ਫਰਨੀਚਰ ਲੈਣਾ ਤਾਂ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ। ਚੱਲ, ਥੈਂਕ ਯੂ ਵੈਰੀ ਮੱਚ ਭਾਜੀ,
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਵੈਰੀ ਮੱਚ। ਤੇ ਸਮਾਂ ਸਟੇਸ਼ਨ ਆਈਡੀ ਦਾ ਹੋ ਗਿਆ, ਸਟੇਸ਼ਨ ਆਈਡੀ ਤੋਂ ਬਾਅਦ ਤੁਹਾਡੀ ਫਰਮੈਸ਼ੀ ਗੀਤ, ਤੇ ਇਸ ਤੋਂ ਬਾਅਦ ਕਰਦੇ ਪ੍ਰੋਗਰਾਮ ਕੰਟੀਨਿਊ। ਜੁੜ ਰਹੇ ਹੋ AM 530 ਦੀ ਲੜੀ ਦੇ ਨਾਲ।
7: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਕੱਲ ਦੇ ਪ੍ਰੋਗਰਾਮ ਦੇ ਵਿੱਚ ਦੋਸਤੋ ਇੱਕ ਗੱਲ ਕੀਤੀ ਸੀ ਜਿਹਨੂੰ ਹੋਰ ਅੱਜ ਥੋੜ੍ਹਾ ਅੱਗੇ ਐਕਸਟੈਂਡ ਕਰਾਂਗੇ, ਜਿਹੜੀ ਕਿ ਗੂਗਲ ਰਿਵਿਊਜ਼ ਨੂੰ ਲੈ ਕੇ ਸੀ ਕਿ ਅੱਜ ਕੱਲ੍ਹ ਜਦੋਂ ਕੋਈ ਬਿਜ਼ਨਸ 'ਤੇ ਆਪਾਂ ਜਾਂਦੇ ਹਾਂ, ਰੈਸਟੋਰੈਂਟ 'ਤੇ ਜਾਂਦੇ ਹਾਂ, ਅਤੇ ਬਹੁਤ ਸਾਰੇ ਬੱਚੇ ਉਹਦੇ ਰਿਵਿਊਜ਼ ਚੈੱਕ ਕਰਦੇ ਨੇ। ਪਹਿਲਾਂ ਹੁੰਦਾ ਸੀ ਕਿ ਚਲੋ ਭਾਈ ਅਸੀਂ ਦੱਸਤਾ, ਤੁਸੀਂ ਦੱਸਤਾ, ਇੱਕ ਦੂਜੇ ਤੁਸੀਂ ਕਿਤੇ ਛੋਲੇ ਭਟੂਰੇ ਖਾ ਕੇ ਆਏ, ਤੁਸੀਂ ਦੱਸਤਾ ਯਾਰ ਉੱਥੇ ਜਾ ਕੇ ਛੋਲੇ ਭਟੂਰੇ ਖਾ ਕੇ ਆਓ, ਜ਼ਰੂਰ ਟਰਾਈ ਕਰੋ, ਬਹੁਤ ਵਧੀਆ ਨੇ। ਅੱਜ ਕੱਲ੍ਹ ਲੋਕ ਗੂਗਲ ਰਿਵਿਊ ਦਾ ਸਹਾਰਾ ਲੈਂਦੇ ਨੇ, ਅਤੇ ਬਹੁਤ ਵਾਰ ਦੇਖਿਆ ਜਾਂਦਾ ਜਦੋਂ ਕਿਸੇ ਬਿਜ਼ਨਸ ਦੀ ਨੈਗੇਟਿਵ ਵੀਡੀਓ ਸਾਹਮਣੇ ਆ ਜਾਵੇ ਜਾਂ ਉਹਦੇ ਨੈਗੇਟਿਵ ਰਿਵਿਊਜ਼ ਪੈ ਜਾਣ ਤਾਂ ਉਹ ਬਿਜ਼ਨਸ ਇੰਪੈਕਟ ਹੁੰਦਾ, ਅਤੇ ਬਿਜ਼ਨਸਮੈਨ ਇਹ ਤੋਂ ਕਾਫੀ ਦੁਖੀ ਵੀ ਨੇ, ਪਰੇਸ਼ਾਨ ਵੀ ਨੇ। ਐਂਡ ਉਹ ਕਹਿੰਦੇ ਨੇ ਕਿ ਇਸ ਰਿਵਿਊਜ਼ ਨੂੰ ਮਿਸਯੂਜ਼ ਕੀਤਾ ਜਾਂਦਾ, ਅਤੇ ਬਹੁਤ ਵਾਰ ਇਹ ਹੁੰਦਾ ਕਿ ਉਹ ਕੋਈ ਪੀਜ਼ਾ ਖਾਧਾ, ਉਹਦੇ ਵਿੱਚ ਕੋਈ ਹੇਅਰ ਆ ਗਿਆ, ਕੋਈ ਇੱਦਾਂ ਦੀ ਚੀਜ਼ ਆ ਗਈ, ਤਾਂ ਉਹ ਫੋਟੋ ਖਿੱਚ ਕੇ ਪਾ ਦਿੰਦੇ ਨੇ ਅਤੇ ਉਹ ਪਾਉਣੀ ਬਣਦੀ ਵੀ ਆ। ਪਰ ਕਈ ਲੋਕ ਜਾਣ ਬੁੱਝ ਕੇ ਉਹ ਆਪਦਾ ਹੀ ਵਾਲ ਕਰਕੇ ਉਹ ਪਾ ਦਿੰਦੇ ਨੇ, ਇਸ ਤੋਂ ਬਾਅਦ ਕਹਿੰਦੇ ਨੇ ਕਿ ਜੀ ਸਾਨੂੰ ਰਿਫੰਡ ਚਾਹੀਦਾ ਜਾਂ ਸਾਨੂੰ ਇੰਨੇ ਪੈਸੇ ਦਿਓ ਤਾਂ ਅਸੀਂ ਰਿਵਿਊ ਨੂੰ ਡਿਲੀਟ ਕਰਾਂਗੇ। ਬਾਈ ਜੀ, ਤੁਹਾਨੂੰ ਲੱਗਦਾ ਕਿ ਇਹ ਚੀਜ਼ਾਂ ਹੁੰਦੀਆਂ ਨੇ?
1: ਜਿੱਦਾਂ ਕਿ ਤੁਸੀਂ ਗੱਲ ਕੀਤੀ ਹੈ ਗੂਗਲ ਰਿਵਿਊਜ਼ ਦੀ, ਅਤੇ ਕੰਪੇਅਰ ਕੀਤਾ ਕਿ ਪਹਿਲਾਂ ਆਪਾਂ ਜਿਵੇਂ ਤੁਹਾਡੇ ਤੋਂ ਸੁਣ ਲਿਆ, ਮੈਂ ਕਹਿ ਤਾ ਕਿਸੇ ਹੋਰ ਤੋਂ ਸੁਣ ਲਿਆ, ਤਾਂ ਉਹ ਵੀ ਇੱਕ ਤਰ੍ਹਾਂ ਰਿਵਿਊਜ਼ ਹੀ ਹੁੰਦੇ ਸੀਗੇ। ਇਹ ਅੱਜ ਕੱਲ੍ਹ ਥੋੜ੍ਹੇ ਔਨਲਾਈਨ ਰਿਵਿਊਜ਼ ਚੱਲ ਪਏ, ਅਤੇ ਇਹਦੇ 'ਚ ਕੀ ਹੁੰਦਾ ਕਿ ਵੀ ਪਹਿਲਾਂ ਆਪਾਂ ਇੱਕ ਜਾਂ ਦੋ ਜਣਿਆਂ ਤੋਂ ਸੁਣਿਆ, ਦੋ ਜਾਂ ਚਾਰ ਜਣਿਆਂ ਤੋਂ ਸੁਣਿਆ, ਫਿਰ ਆਪਾਂ ਮਨ ਬਣਾ ਲੈਂਦੇ ਸੀ ਕਿਸੇ ਜਗ੍ਹਾ 'ਤੇ ਜਾਣ ਦਾ। ਗੂਗਲ ਰਿਵਿਊਜ਼ ਦੇ ਵਿੱਚ ਹੁੰਦਾ ਕਿ ਤੁਸੀਂ ਕਈ ਲੋਕਾਂ ਦੀ ਰਾਏ ਦੇਖ ਸਕਦੇ ਹੋ, ਸੋ ਉਸ ਤੋਂ ਬਾਅਦ ਉਸਨੂੰ ਐਨਾਲਾਈਜ਼ ਕਰਨਾ, ਉਹ ਤੁਹਾਡੇ ਆਪਣੇ 'ਤੇ ਆ। ਵੀ ਮੰਨ ਲਓ ਤੁਸੀਂ ਕਿਸੇ ਰੈਸਟੋਰੈਂਟ ਦੇ ਰਿਵਿਊਜ਼ ਦੇਖੇ, ਤੁਸੀਂ ਉਹਦੀ ਰੇਟਿੰਗ ਦੇਖੀ, ਰਿਵਿਊਜ਼ ਦੇਖੇ, ਅਤੇ ਤੁਸੀਂ 100 ਰਿਵਿਊਜ਼ ਦੇਖੇ, ਅਤੇ 100 ਦੇ ਵਿੱਚ ਤੁਸੀਂ ਐਨਾਲਾਈਜ਼ ਕੀਤਾ ਕਿ ਕਿੰਨੇ ਪਰਸੈਂਟ ਚੰਗੇ ਨੇ, ਕਿੰਨੇ ਪਰਸੈਂਟ ਮਾੜੇ ਨੇ। ਸਾਰਿਆਂ ਨੂੰ ਸਾਰੀਆਂ ਚੀਜ਼ਾਂ ਵਧੀਆ ਲੱਗ ਸਕਦੀਆਂ ਅਤੇ ਸਾਰਿਆਂ ਨੂੰ ਸਾਰੀਆਂ ਚੀਜ਼ਾਂ ਮਾੜੀਆਂ ਵੀ ਨਹੀਂ ਲੱਗ ਸਕਦੀਆਂ, ਸੋ ਇਹ ਗੂਗਲ ਰਿਵਿਊਜ਼ ਤੁਹਾਨੂੰ ਹੈਲਪ ਕਰਦੇ ਨੇ ਐਨਾਲਾਈਜ਼ ਕਰਨ ਨੂੰ ਅਤੇ ਤੁਹਾਡਾ ਡਿਸੀਜਨ ਬਣਨ ਦੇ ਵਿੱਚ ਕਿ ਵੀ ਤੁਸੀਂ ਉਸ ਜਗ੍ਹਾ 'ਤੇ ਜਾਣਾ ਪ੍ਰੈਫਰ ਕਰੋਗੇ ਜਾਂ ਨਹੀਂ। ਅਤੇ ਦੂਜੀ, ਹਾਂਜੀ ਹਾਂ, ਅਤੇ ਦੂਜੀ ਗੱਲ ਜਿੱਦਾਂ ਤੁਸੀਂ ਕੀਤੀ ਆ ਕਿ ਵੀ ਇੱਕ ਤਾਂ ਹੁੰਦਾ ਓਨੈਸਟ ਰਿਵਿਊ, ਕਿ ਤੁਸੀਂ ਕਿਹਾ ਜੀ ਆਪਾਂ ਗਏ, ਤੁਹਾਨੂੰ ਸਰਵਿਸ ਬਹੁਤ ਵਧੀਆ ਲੱਗੀ, ਤੁਸੀਂ ਰਿਵਿਊ ਪਾਤਾ। ਦੂਜੇ ਤੁਸੀਂ ਉੱਥੇ ਗਏ, ਤੁਸੀਂ ਡਿਸਅਪੋਇੰਟ ਹੋਏ, ਤੁਸੀਂ ਰਿਵਿਊ ਪਾਤਾ। ਅਤੇ ਤੀਜੀ ਗੱਲ ਆ ਗਈ, ਉਸ ਤੋਂ ਪਹਿਲਾਂ ਇੱਕ ਆ ਗਈ ਪੇਡ ਰਿਵਿਊ, ਉਹ ਰੈਸਟੋਰੈਂਟ ਵਾਲੇ ਆਫਰ ਲਾ ਦਿੰਦੇ ਜੀ ਤੁਹਾਨੂੰ ਰਿਵਿਊ ਪਾ ਦਿਓ, ਤੁਹਾਨੂੰ ਚਾਹ ਫ੍ਰੀ ਕਰ ਦਾਂਗੇ, ਰਿਵਿਊ ਪਾ ਦਿਓ ਜੀ ਤੁਸੀਂ, ਤੁਹਾਨੂੰ ਆਹ ਕਰ ਦਾਂਗੇ। ਸੋ ਇੱਕ ਤਾਂ ਇਹ ਚੀਜ਼ ਦੇ ਮੈਂ ਫੇਵਰ ਦੇ ਵਿੱਚ ਨਹੀਂ ਹੈਗਾ। ਅਤੇ ਉਸ ਤੋਂ ਬਾਅਦ ਜਿਹੜੀ ਤੁਸੀਂ ਆਖਰ ਦੇ ਵਿੱਚ ਗੱਲ ਕੀਤੀ ਕਿ ਜੀ ਕੁਛ ਕੁ ਪੈਸੇ ਬਚਾਉਣ ਦੇ ਚੱਕਰ ਦੇ ਵਿੱਚ ਕੁਛ ਕੁ ਲੋਕ ਕੀ ਕਰਦੇ ਆ ਕਿ ਜਾਣ ਕੇ ਗਲਤ ਰਿਵਿਊ ਪਾ ਦਿੰਦੇ ਆ ਜਾਂ ਗਲਤ ਫੋਟੋ ਪਾ ਦਿੰਦੇ ਜਾਂ ਜਾਣ ਕੇ ਕੰਮ ਵਿਗਾੜ ਦਿੰਦੇ ਅਤੇ ਉਸ ਤੋਂ ਬਾਅਦ ਰਿਵਿਊ ਪਾ ਦਿੰਦੇ ਆ ਤਾਂ ਕਿ ਉਹਨਾਂ ਨੂੰ ਕੋਈ ਸੇਵਿੰਗ ਹੋ ਸਕੇ। ਸੋ ਬਿਲਕੁਲ ਗਲਤ ਹੈ ਜੀ, ਤੁਹਾਡੇ 10-20-30-40-50 ਡਾਲਰ ਦੀ ਸੇਵਿੰਗ ਦੇ ਨਾਲ ਕਿਸੇ ਦਾ ਬਿਜ਼ਨਸ ਇਫੈਕਟ ਹੁੰਦਾ।
0: ਜੇ ਮੈਂ ਤਾਂ ਇਹ ਕਰਦਾ ਹੁੰਦਾ, ਜੇ ਮੈਨੂੰ ਕਿਤੇ ਫੂਡ ਪਸੰਦ ਵੀ ਨਹੀਂ ਆਇਆ, ਰੈਦਰ ਦੈਨ ਸਿੱਧਾ ਰਿਵਿਊ ਪਾਉਣ ਨਾਲੋਂ ਪਹਿਲਾਂ ਮੇਰੀ ਗੱਲ ਹੁੰਦੀ ਹੈ ਕਿ ਉਹਨਾਂ ਨਾਲ ਜਾ ਕੇ ਗੱਲ ਕਰੋ, ਭਾਅ ਜੀ ਆਹ ਤੁਹਾਡਾ ਡਰਿੰਕ ਦੇ ਵਿੱਚ ਪ੍ਰੋਬਲਮ ਸੀ, ਆਹ ਫੂਡ ਦੇ ਵਿੱਚ ਪ੍ਰੋਬਲਮ ਸੀ, ਅਤੇ ਇਸ ਤੋਂ ਬਾਅਦ ਜਿਹੜਾ ਹੁੰਦਾ, ਹਾਂ ਜੇ ਉਹਨਾਂ ਦਾ ਬਿਹੇਵੀਅਰ ਦੇ ਵਿੱਚ ਉਹ ਆ, ਹਾਂ ਉਹ ਤਾਂ ਬੰਦੇ ਨੇ ਕੁੱਕ ਕਰਨਾ, ਉਹ ਸਹੀ ਗਲਤ ਹੋ ਸਕਦਾ, ਪਰ ਜੇ ਉਹਨਾਂ ਦੇ ਬਿਹੇਵੀਅਰ ਦਾ ਹੁੰਦਾ ਤਾਂ ਬੰਦਾ ਕਹਿੰਦਾ ਯਾਰ ਕਿ ਤਾਂ ਬੰਦੇ ਸੁਣਦੇ ਨਹੀਂ ਕਿ ਚਲੋ ਆਪਾਂ ਦੂਜਿਆਂ ਨੂੰ ਦੱਸੀਏ।
1: ਨਹੀਂ, ਮੈਨੂੰ ਇਹ ਲੱਗਦਾ ਹੁੰਦਾ ਕਿ ਤੁਸੀਂ ਰਿਵਿਊ ਜਿਵੇਂ ਤੁਸੀਂ ਗੱਲ ਕੀਤੀ ਕਿ ਜ਼ਰੂਰੀ ਨਹੀਂ ਹੈਗਾ ਕਿ ਜੇ ਤੁਸੀਂ ਜੇ ਉਹਨਾਂ ਨੇ ਗੱਲ ਨਹੀਂ ਸੁਣੀ ਫਿਰ ਹੀ ਤੁਸੀਂ ਰਿਵਿਊ ਪਾਉਣਾ, ਨਾ ਤਾਂ ਤੁਸੀਂ ਇਹ ਦੇਖਣਾ ਕਿ ਤੁਹਾਡੀ ਗੱਲ ਸੁਣੀ ਤਾਂ ਤੁਸੀਂ ਚੰਗਾ ਰਿਵਿਊ ਪਾਓਗੇ। ਅਤੇ ਇੱਕ ਤਾਂ ਤੁਹਾਡੀ ਕਿਰਾਇਆ ਹੁੰਦੀ ਆ, ਤੁਸੀਂ ਦੇਣਾ ਚਾਹੁੰਦੇ ਹੋ, ਮੰਨ ਲਓ ਤੁਸੀਂ ਗਏ ਕਿਸੇ ਰੈਸਟੋਰੈਂਟ ਦੇ ਵਿੱਚ ਗਏ, ਤੁਹਾਨੂੰ ਫੂਡ ਨੇ ਡਿਸਪੋਇੰਟ ਕੀਤਾ, ਨੋ ਡਾਊਟ ਉਹਨਾਂ ਨੇ ਸਰਵਿਸ ਵਧੀਆ ਸੀ, ਬੰਦੇ ਨੇ ਗੱਲ ਸੁਣੀ ਵਧੀਆ ਸਮਝੀ, ਅਤੇ ਉਹਨਾਂ ਦੇ ਫੂਡ ਨੇ ਤੁਹਾਨੂੰ ਡਿਸਪੋਇੰਟ ਕੀਤਾ, ਤਾਂ ਤੁਸੀਂ ਇਹ ਚੀਜ਼ ਨੂੰ ਓਨੈਸਟਲੀ ਲਿਖ ਸਕਦੇ ਹੋ ਕਿ ਜੀ ਦੇਖੋ ਰੈਸਟੋਰੈਂਟ ਵਧੀਆ, ਵਾਈਬ ਵਧੀਆ, ਸਰਵਿਸ ਵਧੀਆ, ਬਟ ਫੂਡ ਵਾਸ ਨਾਟ ਅਪ ਟੂ ਦ ਮਾਰਕ, ਕਿ ਵੀ ਜਿੰਨਾ ਐਕਸਪੈਕਟੇਸ਼ਨ ਸੀਗਾ ਉਹਨਾਂ ਨਹੀਂ ਸੀ।
0: ਪਰ ਇਹ ਅੱਜ ਕੱਲ੍ਹ ਗੂਗਲ ਰਿਵਿਊ ਨੂੰ ਮਿਸਯੂਜ਼ ਜਿਹੜਾ ਕੀਤਾ ਜਾ ਰਿਹਾ, ਇਹ ਬਹੁਤ ਬਿਜ਼ਨਸਮੈਨਾਂ ਦੇ ਦੁੱਖ ਦੇ ਰਾਗਾ ਕਿ ਭਾਈ ਇਹ ਰਿਵਿਊ ਆ ਗਿਆ, ਇਸ ਤੋਂ ਬਾਅਦ ਸਾਨੂੰ ਉਹ ਰਿਵਿਊ ਜਦੋਂ ਅਸੀਂ ਉਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹ ਸਾਡੇ ਤੋਂ ਪੈਸਾ ਡਿਮਾਂਡ ਕਰਦੇ ਆ ਕਿ ਭਾਈ ਤੁਸੀਂ ਇਹਨੂੰ ਜੇ ਡਿਲੀਟ ਕਰਵਾਉਣਾ ਤਾਂ ਇੰਨੇ ਪੈਸੇ ਦਿਓ, ਨਹੀਂ ਚਾਰ ਰਿਵਿਊ ਅਸੀਂ ਹੋਰ ਪਵਾਵਾਂਗੇ। ਸੋ ਇੱਦਾਂ ਦਾ ਵੀ ਚੱਲ ਰਿਹਾ। ਸੋ ਜ਼ਰੂਰ ਜੇ ਤੁਸੀਂ ਇਸ ਦੇ ਬਾਰੇ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ 416-233-7368 ਸਟੂਡੀਓ ਨੰਬਰ ਆ, 416-233-7368। ਅੱਜ ਡਿਸਪੁਆਇੰਟ ਫੂਡ ਨੇ ਨਹੀਂ, ਅੱਜ ਸਾਨੂੰ ਸਾਡੀ ਪੰਜਾਬ ਦੀ ਟੀਮ ਨੇ ਪੰਜਾਬ ਦੀ ਟੀਮ ਨੇ ਕਹਿ ਸਕਦੀ ਹੈ ਜਾਂ ਉਹ ਰਿਜ਼ਲਟ ਤੋਂ ਕਹਿ ਸਕਦੇ ਡਿਸਪੁਆਇੰਟ,
1: ਅੱਜ ਡਿਸਪੁਆਇੰਟ ਨਹੀਂ ਕੀਤਾ ਜੀ, ਅੱਜ ਤਾਂ ਮੁੰਬਈ ਨੇ ਡਿਸਪੁਆਇੰਟ ਕੀਤਾ ਪੰਜਾਬ ਨੂੰ।
0: ਹਾਂ, ਪਰ ਇਹ ਗੱਲ ਦੇਖਣ ਵਾਲੀ ਹੈ ਜੀ, ਜਿਹੜੇ ਏਡੇ ਏਡੇ ਚਿਹਰੇ, ਹਾਰਦਿਕ ਪਾਂਡਿਆ, ਸੂਰਿਆ ਕੁਮਾਰ ਯਾਦਵ ਜਿਹਨੂੰ ਆਪਾਂ ਕਹਿੰਦੇ ਕਿ ਤਾਂ ਨੰਬਰ 1 T20 ਬੈਟਸਮੈਨ ਆ, ਤੇ ਰੋਹਿਤ ਸ਼ਰਮਾ 2027 ਦੇ ਵਰਲਡ ਕੱਪ ਲਈ ਦੇਖ ਰਹੇ ਹਾਂ, ਤੇ ਉਹ ਪਲੇਅਰਾਂ ਦਾ ਨਾਂ ਚੱਲਣਾ ਤੇ ਇਹ ਇੰਟਰਨੈਸ਼ਨਲ ਕ੍ਰਿਕਟ ਦੇ ਲਈ ਅੱਗੇ ਆਪਣੀ ਜਿਹੜੀ ਇੰਡੀਆ ਦੀ ਟੀਮ ਆ ਉਹਦੇ ਬਾਬਤ ਦੇਖਿਆ ਵੀ ਤਾਂ ਡਿਸਪੁਆਇੰਟ ਵਾਲੀ ਗੱਲਬਾਤ ਆ।
1: ਹਾਂਜੀ ਹਾਂ ਬਿਲਕੁਲ, ਜਿੱਦਾਂ ਪਹਿਲਾਂ ਪੰਜਾਬ ਦੀ ਆਪਾਂ ਜੇ ਗੱਲ ਕਰੀਏ ਤਾਂ ਪਹਿਲੇ 6 ਮੈਚ ਔਨ ਦਾ ਟ੍ਰੋਟ ਜਿੱਤੇ, ਉਦੋਂ ਇਹ ਲੱਗਦਾ ਹੁੰਦਾ ਸੀਗਾ ਯਾਰ ਵੀ ਇਹਨਾਂ ਨੂੰ ਸਿੱਧੀ ਟਰੋਫੀ ਦੇ ਦਿਓ, ਮੈਚ ਜਾ ਖੜਾ ਕੇ ਟਾਈਮ ਜਾ ਖਰਾਬ ਕਰੀ ਜਾਂਦੇ, ਅਤੇ ਉਸ ਤੋਂ ਬਾਅਦ ਸਾਰੇ ਮੈਚ ਹਾਰੀ ਗਏ, ਅਤੇ ਫਿਰ ਲੱਗਦਾ ਸੀ ਵੀ ਚਲੋ ਇੱਕ ਹਾਰ ਗਏ ਚਲੋ ਕੋਈ ਨਹੀਂ, ਦੋ ਹਾਰ ਗਏ ਚਲੋ ਕੋਈ ਨਹੀਂ, ਤਿੰਨ ਹਾਰ ਗਏ ਚਲੋ ਕੋਈ ਨਹੀਂ, ਕਰਦੇ ਕਰਦੇ ਕਹਿ ਲਓ ਸਵਰ ਜਿਹਾ ਟੁੱਟ ਗਿਆ ਸੀਗਾ ਕਿ ਵੀ ਯਾਰ ਇੱਕ ਤਾਂ ਜਿੱਤ ਜਾਓ, ਉਹਨਾਂ ਨੇ ਲਾਜ ਰੱਖ ਦੀ ਚਲੋ ਇੱਕ ਜਿੱਤ ਗਏ, ਤੇ ਇੱਕ
0: KKR ਵਾਲਾ ਮੀਂਹ ਜਾਂ ਨਹੀਂ ਪੈਂਦਾ
1: ਇੱਕ, ਹਾਂਜੀ ਹਾਂ ਇੱਕ ਟਰੋਲ ਇਹੀ ਬਣ ਰਿਹਾ ਸੀਗਾ ਜਦੋਂ ਇਹ ਪੰਜਾਬ ਪੂਰੇ ਮੈਚ ਜਿੱਤ ਰਿਹਾ ਸੀਗਾ ਤਾਂ ਇੱਕ ਮੈਚ ਦੇ ਵਿੱਚ ਮੀਂਹ ਪਿਆ ਤਾਂ ਇਹਨਾਂ ਨੂੰ ਜਿਹੜੇ ਪੁਆਇੰਟ ਸੀ ਸ਼ੇਅਰ ਕਰਨੇ ਪਏ, ਤਾਂ ਪੰਜਾਬ ਦੀ ਟੀਮ ਨੇ ਜਾਂ ਪਤਾ ਨਹੀਂ ਕਿਸੇ ਮੀਂਹ ਪੇਜ ਨੇ ਇੱਕ ਮੀਂਹ ਜਿਹਾ ਸ਼ੇਅਰ ਕੀਤਾ ਕਿ ਵੀ ਚਲੋ ਕੋਈ ਚੱਕਰ ਨਹੀਂ ਸਾਡੇ ਕੋਲ ਵਾਧੂ ਪੁਆਇੰਟ ਨੇ ਤੁਸੀਂ ਇੱਕ ਪੁਆਇੰਟ ਲੈ ਕੇ ਆਉਣਾ ਲੈ ਜਾਓ, ਤੇ ਕਹਿੰਦੇ ਅੱਜ ਉਹੀ ਇੱਕ ਪੁਆਇੰਟ ਜਿਹੜਾ ਦਿੱਤਾ ਸੀ ਮਹਿੰਗਾ ਪੈ ਗਿਆ,
0: ਉਹ ਮਹਿੰਗਾ ਪੈ ਗਿਆ। ਸਟੂਡੀਓ ਨੰਬਰ 416-233-63, ਪਰ ਚਲੋ ਇਹ ਕਹਿ ਸਕਦੇ ਜਿਹੜੀਆਂ ਚਾਰ ਟੀਮਾਂ ਡਿਜ਼ਰਵ ਕਰਦੀਆਂ ਸੀ ਉਹ ਪਹੁੰਚ ਗਈਆਂ। ਸਾਡੇ ਨਾਲ ਪ੍ਰਭਾ ਸਾਹਿਬ ਜੁੜ ਚੁੱਕੇ ਨੇ, ਸਪੋਰਟਸ ਜਰਨਲਿਸਟ। ਪ੍ਰਭਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਐਨ ਵੈਲਕਮ ਜੀ। ਖਤਰਨਾਕ ਹੋ ਸਕਦੀ ਸੀ ਜਿੱਦਾਂ ਦਾ ਏਅਰ ਦਾ ਟਰੈਕ ਰਿਕਾਰਡ ਆ, ਪਰ ਇਹ ਕਹਿ ਸਕਦੇ ਕਿ ਜੋ ਡਿਜ਼ਰਵ ਸੀ ਉਹ ਪਹੁੰਚ ਗਏ।
2: ਬਾਈ ਜੀ ਦੋਨੇ ਚੀਜ਼ਾਂ ਦੇ ਨਾਲ ਤੁਸੀਂ ਕਰ ਸਕਦੇ ਹੋ, ਅਈਅਰ ਦਾ ਇੱਕ ਪਾਸੇ ਟਰੈਕ ਰੈਕਡ ਦੇਖਦੇ ਹੋ ਤਾਂ ਬਹੁਤ ਵਧੀਆ ਲੱਗਦਾ ਵੀ ਉਹ ਬਹੁਤ ਵਧੀਆ ਸਾਡੇ ਕੈਪਟਨ ਰਹੇ ਨੇ, ਪਰ ਦੂਜੇ ਪਾਸਿਓ ਮੈਂ ਤੁਹਾਨੂੰ ਇੱਕ ਹੋਰ ਸਟੈਟ ਪੇਸ਼ ਕਰਦਾ ਵੀ ਟੌਪ ਦੀਆਂ ਜਿਹੜੀਆਂ ਟੀਮਾਂ ਨੇ ਉਹਨਾਂ ਦੇ ਅਗੇਂਸਟ ਜਿਹੜੀਆਂ ਉਹਦੀਆਂ 5 ਇਨਿੰਗਸ ਨੇ ਉਹਦਾ ਮੈਨੂੰ ਸਕੋਰ ਕਾਰਡ ਦੱਸੋ ਜਰਾ। ਫੇਰ ਤਾਂ ਮੈਂ ਮੰਨਾ ਵੀ ਬਾਈ ਉਹਨੇ ਉੱਥੇ ਕਮਾਲ ਕਰਤੀ, ਉਹਨੇ ਉੱਥੇ ਸੈਂਚਰੀਆਂ ਮਾਰਤੀਆਂ, ਕੱਲ ਡਿਪਲੀਟਡ ਸਕੁਆਡ ਦੇ ਨਾਲ ਉਹਨੇ ਸੈਂਚਰੀ ਮਾਰੀ ਆ। ਨੋ ਮੈਂ ਕਿਸੇ ਦੀ ਮਤਲਬ ਸਾਰੇ ਪਲੇਅਰ ਜਿਹੜੇ ਮੈਦਾਨ ਚ ਉਤਰਦੇ ਨੇ ਇੱਕੋ ਜਿਹੇ ਹੁੰਦੇ ਨੇ, ਬਟ ਦੇਰ ਇਜ਼ ਅ ਹਿਊਜ ਡਿਫਰੈਂਸ ਜਦੋਂ ਮਿਚ ਮਾਰਸ਼ ਖੇਡ ਰਿਹਾ ਹੋਵੇ, ਮਾਰਕਰਮ ਖੇਡ ਰਿਹਾ ਹੋਵੇ ਵਰਸਿਸ ਜਿਹੜੀ ਕੱਲ LSG ਦੀ ਟੀਮ ਸੀਗੀ। ਪਰ ਨੋ ਡਿਸਰਿਸਪੈਕਟ, ਕੈਪਟਨ ਸਾਡਾ ਵਧੀਆ ਖੇਡਿਆ, ਪਰ ਓਵਰਆਲ ਜੇ ਤੁਸੀਂ ਦੇਖਦੇ ਹੋ ਨਾ ਪੂਰਾ ਟੇਬਲ ਦਾ ਸਨੈਰੀਓ ਦੇਖੋ ਤੁਸੀਂ, ਪਹਿਲੇ ਨੰਬਰ ਤੋਂ ਲੈ ਕੇ 10ਵੇਂ ਨੰਬਰ ਤੱਕ ਟੀਮਾਂ ਦਾ ਤੁਹਾਨੂੰ ਤੁਹਾਡੇ ਕੁਐਸਚਨ ਦਾ ਵੀ ਆਨਸਰ ਖੁਦ ਹੀ ਮਿਲ ਜੂਗਾ ਵੀ ਜਿਹੜੇ ਜਿਹੜੇ ਕੈਪਟਨ ਵੀ ਵਧੀਆ ਸੀਗੇ, ਜਿਹੜੇ ਜਿਹੜੇ ਕੈਪਟਨ ਨੇ ਲੀਡ ਫਰੋਮ ਦਾ ਫਰੰਟ ਕੰਸਿਸਟੈਂਟਲੀ ਕੀਤਾ ਉਹੀ ਟੀਮਾਂ ਮੂਹਰੇ ਨੇ। ਚੱਕ ਕੇ ਦੇਖ ਲਓ RCB ਦਾ ਦੇਖ ਲਓ, ਪਤੀਦਾਰ ਨੇ ਕਿੰਨੀਆਂ ਵਧੀਆ ਇਨਿੰਗਸ ਖੇਡੀਆਂ ਨੇ ਜਿੱਥੇ ਜਿੱਥੇ ਉਹਨਾਂ ਦੀ ਟੀਮ ਜਿੱਤੀ ਆ, ਜਿੱਥੇ ਜਿੱਥੇ ਜ਼ਰੂਰਤ ਸੀ। ਫਿਰ ਉਹਦੀ ਬੋਲਿੰਗ ਚੇਂਜਸ ਕਿੰਨੀਆਂ ਸੀ, ਸਪੀਕ ਔਨ ਜਿੱਥੇ ਚਾਹੀਦੀ ਸੀ ਉੱਥੇ ਉਹ ਚੇਂਜ ਕਰਕੇ ਆਇਆ। ਦੂਜੇ ਨੰਬਰ ਤੇ ਸ਼ੁਭਮਨ ਗਿੱਲ ਨੂੰ ਲੈ ਲਓ ਤੁਸੀਂ, ਹਾਲਾਂਕਿ ਲੋਕ ਉਹਨੂੰ ਕਹਿੰਦੇ ਸੀ ਵੀ ਉਹ ਇੰਡੀਆ ਦੀ ਟੀਮ 'ਚ ਨਹੀਂ ਹੈਗਾ, ਇਹ ਤਾਂ ਕੈਪਟਨ ਮਟੀਰੀਅਲ ਨਹੀਂ, ਇਹ ਫਲਾਨਾ ਨਹੀਂ, ਉਹਨੇ ਸਿੰਗਲ ਹੈਂਡਲੀ ਸਾਇੰਸ ਦਰਸ਼ਨ ਦੇ ਨਾਲ, ਔਰ ਦੋਨੋਂ ਟੈਸਟ ਪਲੇਇੰਗ ਪਲੇਅਰ ਨੇ ਜਿਹੜੇ ਉਹਨਾਂ ਦੇ ਓਪਨਰ ਨੇ, ਤੇ ਨਾਲ ਤੀਜੇ ਨੰਬਰ ਤੇ ਬਟਲਰ ਆਉਂਦਾ, ਔਰ ਉਹਨਾਂ ਨੇ ਇਹ ਦਿਖਾਤਾ ਕਿ ਜੇ ਤੁਹਾਡੀ ਬੋਲਿੰਗ ਸਟਰੈਂਥ ਚੰਗੀ ਹੈ ਤਾਂ ਤੁਸੀਂ 160-70-80 ਰਨ ਬਣਾ ਕੇ ਵੀ ਮੈਚ ਜਿੱਤ ਸਕਦੇ ਹੋ। ਤੀਜੇ ਨੰਬਰ ਤੇ ਤੁਸੀਂ ਪੈਟ ਕਮਿੰਸ ਲੈ ਲਓ, ਦੇਖੋ ਉਹਦੀ ਕਪਤਾਨੀ। ਚੌਥੇ ਨੰਬਰ ਤੇ ਰਿਆਨ ਪਰਾਗ ਨੇ ਗਲਤੀਆਂ ਕੀਤੀਆਂ ਨੇ ਕਪਤਾਨੀ ਦੇ ਵਿੱਚ, ਔਰ ਇਹੀ ਰੀਜ਼ਨ ਹੈ ਵੀ ਉਹਨਾਂ ਨੂੰ ਇੱਥੇ ਤੱਕ ਪਹੁੰਚਦੇ ਪਹੁੰਚਦੇ ਇੰਨਾ ਚਿਰ ਲੱਗ ਗਿਆ, ਨਹੀਂ ਤਾਂ ਉਹ ਪਹਿਲਾਂ ਹੀ ਕੁਆਲੀਫਾਈ ਕਰ ਜਾਂਦੇ। ਹੁਣ 5ਵੇਂ ਨੰਬਰ ਤੇ ਸਾਡੀ ਟੀਮ ਦੇਖ ਲਓ, ਠੀਕ ਹੈ ਬਹੁਤ ਵਧੀਆ ਖੇਡੀ ਆ, ਪਰ ਇਨਕਨਸਿਸਟੈਂਟਲੀ ਕੰਸਿਸਟੈਂਟ ਰਹੇ ਨੇ ਬਾਈ ਜੀ। ਉਹ ਕਿੱਦਾਂ, ਪੂਅਰ ਬੋਲਿੰਗ ਫੀਲਡਿੰਗ ਤੁਸੀਂ ਦੇਖੀ ਆ, ਤੇ ਜਿਹੜੇ ਸਿਲੈਕਸ਼ਨ ਕੈਪਟਨ ਤੇ ਆ ਜਾਂਦੀ ਹੈ ਹੁਣ ਗੱਲ, ਸਿਲੈਕਸ਼ਨ ਜਿਹੜੀਆਂ ਹੋਈਆਂ ਨੇ ਉਹ ਸਹੀ ਨਹੀਂ ਹੋਈਆਂ। ਇਹਨਾਂ ਨੇ ਕੰਟੀਨਿਊਸਲੀ ਜੈਨਸਨ ਨੂੰ ਖਡਾਈ ਗਏ, ਫਰਗਸਨ ਨਹੀਂ ਸੀ ਵਧੀਆ ਖੇਡ ਰਿਹਾ ਉਹਨੂੰ ਖੜਾ ਲਿਆ, ਬਾਟਲੈਟ ਨੂੰ ਖੜਾ ਲਿਆ, ਜਦਕਿ ਜਿਹੜਾ ਕੰਸਿਸਟੈਂਟ ਬੋਲਰ ਸੀਗਾ ਵਾਇਸ਼ੈਕ ਉਹਨੂੰ ਬਾਹਰ ਬਿਠਾਈ ਰੱਖਿਆ ਕਿੰਨੇ ਮੈਚ, ਉੱਥੇ ਅਸੀਂ ਮੈਚ ਹਾਰ ਗਏ। ਫਿਰ ਇਹ ਵੀ ਕਹਿ ਸਕਦੇ ਹੋ ਵੀ ਧਰਮਸ਼ਾਲਾ ਤੇ ਜਦੋਂ ਸਾਡੀ ਟੀਮ ਗਈ ਆ ਇੱਥੋਂ ਮੁੱਲਾਪੁਰ ਤੋਂ, ਉਦੋਂ ਬਾਅਦ ਟੌਸਿਸ ਨੇ ਵੀ ਸਾਡਾ ਫੇਵਰ ਨਹੀਂ ਕੀਤਾ, ਅਸੀਂ ਟੌਸਾਂ ਵੀ ਹਾਰਦੇ ਰਹੇ ਤੇ ਮੈਚ ਵੀ ਹਾਰਦੇ ਰਹੇ, ਕਿਉਂਕਿ ਧਰਮਸ਼ਾਲਾ 'ਚ ਟੌਸ ਜਿੱਤਣਾ ਬਹੁਤ ਇੰਪੋਰਟੈਂਟ ਫੈਕਟਰ ਹੈ, ਤੁਹਾਨੂੰ ਆਉਣ ਵਾਲੇ ਮੈਚਾਂ 'ਚ ਵੀ ਪਤਾ ਲੱਗੇਗਾ, ਠੀਕ ਹੈ। ਫਿਰ ਉਦੋਂ ਬਾਅਦ ਤੁਸੀਂ ਬਾਕੀ ਦੇ ਕੈਪਟਨ ਦੇਖ ਲਓ, ਦਿੱਲੀ ਦਾ ਕੈਪਟਨ ਦੇਖ ਲਓ ਉਹ ਵੀ ਕਮਜ਼ੋਰ ਸੀ, ਕਲਕੱਤੇ ਦਾ ਅਜੰਕਿਆ ਰਹਾਨੇ ਕਮਜ਼ੋਰ ਸੀ, ਚੇਨਈ ਦਾ ਕੈਪਟਨ ਦੇਖ ਲਓ ਰੁਤੂ ਰਾਜ ਕਮਜ਼ੋਰ ਸੀ, ਮੁੰਬਈ ਇੰਡੀਅਨ ਦੀ ਪੂਰੀ ਟੀਮ 'ਚ ਸਟਾਰ ਹੀ ਸੀਗੇ, ਪਲੇਅਰ ਹੈ ਨਹੀਂ ਸੀਗੇ, ਤੇ ਲਾਸਟਲੀ ਲਖਨਊ ਸੁਪਰ ਜਾਇੰਟ ਮੈਨੂੰ ਲੱਗਦਾ ਵੀ ਸਭ ਤੋਂ ਬੈਲੈਂਸਡ ਟੀਮ ਸੀ, ਪਰ ਨਿਕੰਮੀ ਕਪਤਾਨੀ ਤੇ ਨਿਕੰਮੀ ਮੈਨੇਜਮੈਂਟ ਦੀ ਵਜ੍ਹਾ ਨਾਲ 10ਵੇਂ ਨੰਬਰ ਤੇ ਟੀਮ ਖੜੀ ਹੈ ਬਾਈ ਜੀ। ਸੋ ਮੇਰਾ ਮੰਨਣਾ ਇਹ ਆ, ਜਿਹੜੇ ਚਾਰੇ ਕੈਪਟਨ ਵਧੀਆ ਸੀ, ਜਿਹੜੀਆਂ ਟੀਮਾਂ ਨੇ ਚਾਰਾਂ ਨੇ ਕੰਸਿਸਟੈਂਟਲੀ ਪਰਫਾਰਮ ਕੀਤਾ, ਉਹ ਚਾਰੇ ਟੌਪ ਤੇ ਨੇ।
0: ਸੋ ਇਹਦੇ ਨਾਲ ਜਿਹੜਾ ਦੂਸਰਾ ਜੇ ਆਪਣੀ ਜਿਹੜੀ ਇੰਡੀਆ ਦੀ ODI ਟੀਮ ਨੂੰ ਲੈ ਕੇ ਜਾਂ ਅੱਗੇ ਦੇ ਫਿਊਚਰ ਨੂੰ ਲੈ ਕੇ ਦੇਖਿਆ ਜਾਵੇ, ਜਿਹੜੇ ਮੇਨ ਪਲੇਅਰ ਵਰਲਡ ਕੱਪ ਜਿਤਾ ਕੇ ਆਏ ਸੀ ਉਹ ਸਾਰਿਆਂ ਦਾ ਪਰਫਾਰਮ ਨਾ ਕਰਨਾ, ਅਤੇ ਹੁਣ ਅੱਗੇ ਵਾਲੇ ਨੂੰ ਲੈ ਕੇ ਫਿਰ ਸੂਰਿਆ ਕੁਮਾਰ, ਹਾਰਦਿਕ ਵਰਗੇ ਇੱਥੇ ਦਾ ਕੁਐਸਚਨ ਮਾਰਕ ਹੈ ਜੀ?
2: ਦੇਖੋ, ਸੂਰਿਆ ਕੁਮਾਰ ਯਾਦਵ ਤਾਂ ਵੈਸੇ ਵੀ ਆਪਣੇ ODI ਫਾਰਮੈਟ 'ਚ ਫਿੱਟ ਨਹੀਂ ਬਹਿੰਦਾ, ਉਹਨੇ ਟੀਮ 'ਚ ਨਹੀਂ ਆਉਣਾ। ਹਾਰਦਿਕ ਪਾਂਡਿਆ ਜਿਹੜਾ ਹੈਗਾ, ਜਦੋਂ ਐਜ਼ ਏ ਪਲੇਅਰ ਖੇਡਦਾ, ਐਸ ਲੌਂਗ ਐਜ਼ ਕਪਤਾਨ ਉਹਨੂੰ ਸਪੈਸੀਫਿਕ ਰੋਲ ਦਿੰਦਾ, ਹੀ ਇਜ਼ ਅ ਵੈਰੀ ਗੁੱਡ ਜੈਨੂਇਨ ਪਲੇਅਰ। ਸਿਚੁਏਸ਼ਨ ਇਹ ਸੀਗੀ ਵੀ ਐ ਨਹੀਂ ਸੀ ਪਤਾ ਲੱਗਦਾ ਬਈ ਮੁੰਬਈ ਦੀ ਟੀਮ 'ਚ ਕੈਪਟਨ ਕਿੰਨੇ ਨੇ, ਔਰ ਸਭ ਤੋਂ ਵੱਡੀ ਕੁਲਹਾੜੀ ਮੁੰਬਈ ਨੇ ਆਪਣੇ ਪੈਰਾਂ 'ਤੇ ਆਪ ਹੀ ਮਾਰੀ ਹੈ। ਜਦੋਂ ਤੁਹਾਡੇ ਕੋਲ ਰੋਹਿਤ ਸ਼ਰਮਾ ਮੌਜੂਦ ਹੋਵੇ, ਇੱਕ ਤਾਂ ਪਹਿਲਾਂ ਤੁਸੀਂ ਉਸ ਦੀ ਬੇਇੱਜ਼ਤੀ ਕੀਤੀ, ਉਦੋਂ ਇਹਨਾਂ ਦੀ ਟੀਮ 2 ਖੇਮਿਆਂ 'ਚ ਵੰਡੀ ਗਈ, ਉਸ ਤੋਂ ਬਾਅਦ ਨੈਸ਼ਨਲ ਟੀਮ ਦਾ ਜਿਹੜਾ ਕੈਪਟਨ ਆ T20 ਦਾ, ਉਹ ਵੀ ਇੱਕ ਨਵੇਂ ਕੈਪਟਨ ਦੇ ਥੱਲੇ ਖੇਡ ਰਿਹਾ, ਤੇ ਇਹ ਵੀ ਗੁਜਰਾਤ 'ਚ ਇੰਨਾ ਵਧੀਆ ਪਰਫਾਰਮ ਕਰ ਰਹੇ ਸੀ ਹਾਰਦਿਕ ਪਾਂਡਿਆ, ਉੱਥੋਂ ਸਿਰਫ ਕਪਤਾਨੀ ਲੈਣ ਦੇ ਚੱਕਰ 'ਚ ਇੱਥੇ ਆ ਗਏ, ਤੇ ਉੱਥੇ ਦੀ ਜਿਹੜੀ ਕਪਤਾਨੀ ਸੀਗੀ ਉਹ ਸ਼ੁਭਮਨ ਗਿੱਲ ਨੂੰ ਮਿਲ ਗਈ, ਤੇ ਸ਼ੁਭਮਨ ਗਿੱਲ ਹੁਣੇ ਉੱਪਰ ਚਲੇ ਗਏ, ਤੇ ਇਹਨਾਂ ਦਾ ਗ੍ਰਾਫ ਹੁਣ ਤੁਹਾਡੇ ਸਾਹਮਣੇ ਹੀ ਹੈ ਕਿੱਥੇ ਡਿੱਗ ਪਿਆ। ਮੈਨੇਜਮੈਂਟ ਤੋਂ ਬਹੁਤ ਵੱਡੀਆਂ ਕੁਤਾਹੀਆਂ ਹੋਈਆਂ ਨੇ ਮੁੰਬਈ ਦੀ ਟੀਮ ਦੇ ਵਿੱਚ। ਟੀਮ ਮਾੜੀ ਨਹੀਂ ਸੀ, ਟੀਮ ਬਹੁਤ ਚੰਗੀ ਸੀਗੀ, ਐਂਡ ਆਈ ਐਮ ਸਰਟਨ ਕਿ ਆਉਣ ਵਾਲਾ ਜਿਹੜਾ ਸਾਲ ਹੋਏਗਾ, ਨਾ ਤਾਂ ਤੁਹਾਨੂੰ ਹਾਰਦਿਕ ਪਾਂਡਿਆ ਉੱਥੇ ਕੈਪਟਨ ਨਜ਼ਰ ਆਉਣਗੇ, ਤੇ ਹੋ ਸਕਦਾ ਉੱਥੇ ਟੀਮ ਵੀ ਚੇਂਜ ਹੋਵੇ, ਇਹ ਮੇਰਾ ਮੰਨਣਾ।
0: ਤੇ ਹੁਣ ਜਿਹੜੇ ਸੂਰਿਆਵੰਸ਼ੀ ਵਰਗੇ ਪਲੇਅਰ ਆਏ ਨੇ, ਤੇ ਇਹਨਾਂ ਦਾ ਤੁਹਾਨੂੰ ਲੱਗਦਾ ਕਿ ਇੱਕ ਪਾਥਵੇ ਇੰਡੀਆ ਟੀਮ ਦੇ ਲਈ ਬਣਦਾ ਹੋਇਆ ਦਿਖ ਰਿਹਾ ਜੀ?
2: ਐਬਸੋਲਿਊਟਲੀ ਦੇਖ ਰਿਹਾ ਜੀ, ਤੁਸੀਂ ਦੇਖੋਗੇ ਬੜੀ ਜਲਦੀ ਸੂਰਿਆਵੰਸ਼ੀ T20 ਟੀਮ ਦੇ ਵਿੱਚ ਤਾਂ ਆ ਹੀ ਜਾਣਗੇ, ਜਿਸ ਤਰ੍ਹਾਂ ਦਾ ਉਹਨਾਂ ਕੋਲੇ ਐਕਸਟਰਾ ਆਰਡੀਨਰੀ ਜਿਹੜਾ ਹੈਗਾ ਨਾ ਟੈਲੈਂਟ, ਇਹੋ ਜਿਹੇ ਪਲੇਅਰ ਬਹੁਤ ਘੱਟ ਮਿਲਦੇ ਉਹਨਾਂ ਨੇ। ਸਕਿੱਲਫੁੱਲ ਪਲੇਅਰ ਤਾਂ ਦੇਖੋ ਇੰਡੀਆ 'ਚ ਐਜ਼ ਅ ਬੈਟਿੰਗ ਦੀ ਜਦੋਂ ਗੱਲ ਕਰਦੇ ਹੋ, ਤੁਸੀਂ 1980 ਤੋਂ ਆਨਵਰਡਸ ਦੇਖਣੇ ਸ਼ੁਰੂ ਕਰ ਦਿਓ, ਤੁਹਾਨੂੰ ਇੱਕ ਤੋਂ ਇੱਕ ਸਕਿੱਲਫੁੱਲ ਪਲੇਅਰ ਮਿਲਣਗੇ, ਚਾਹੇ ਉਹ ਵੈਂਗਸਰਕਰ ਸਾਹਿਬ ਹੋਣ, ਚਾਹੇ ਮੁਹੰਮਦ ਅਜ਼ਰੁਦੀਨ ਹੋ, ਚਾਹੇ ਉਦੋਂ ਬਾਅਦ ਫਿਰ ਸਚਿਨ ਤੇਂਦੁਲਕਰ ਸਾਹਿਬ ਹੋਣ, ਫਿਰ ਉਦੋਂ ਬਾਅਦ ਚਾਹੇ UV ਦੀ ਗੱਲ ਕਰ ਲਓ, ਤੇ ਚਾਹੇ ਤੁਸੀਂ ਗੱਲ ਕਰ ਲਓ ਆਪਣੇ ਕਿੰਗ ਕੋਹਲੀ ਦੀ, ਇਹ ਜਿਹੜੇ ਨੇ ਆਪਣੇ ਮੋਢਿਆਂ ਤੇ ਲੈ ਕੇ ਚੱਲਣ ਵਾਲੇ ਇੱਕ ਇੱਕ ਦੋ ਦੋ ਪਲੇਅਰ ਤੁਹਾਨੂੰ ਮਿਲਣਗੇ। ਹੁਣ 2007 ਤੋਂ ਬਾਅਦ ਜਿਹੜੀ ਅਸਲ 'ਚ ਸ਼ਿਫਟ ਆਈ ਹੈ ਨਾ, ਜਿਹੜੀ ਤੇ ਅਕਸਰ ਲੋਕੀ ਮੇਰੇ ਨਾਲ ਖਫਾ ਵੀ ਹੋ ਜਾਂਦੇ ਨੇ ਵੀ ਮੈਂ ਫਿਰ ਵਿੱਚ ਧੋਨੀ ਦਾ, ਦੇਖੋ ਉਹਨੇ ਤੁਹਾਨੂੰ ਬਾਈ ਜੀ ਜਿੱਤਣਾ ਸਿਖਾਇਆ। ਪਹਿਲਾਂ ਜਿਹੜੇ ਕੈਪਟਨ ਆਏ ਸੀ ਉਹਨਾਂ ਨੇ ਤੁਹਾਨੂੰ ਖੇਡਣਾ ਸਿਖਾਇਆ, ਜਿੱਤਣਾ ਤੁਹਾਨੂੰ ਕਿਸ ਕੈਪਟਨ ਨੇ ਸਿਖਾਇਆ। 2007 ਤੋਂ ਆਨਵਰਡ ਸਾਡੀ ਪੈਰਾਡਾਈਮ ਸ਼ਿਫਟ ਹੋਈ ਹੈ, ਇਸ ਨੂੰ ਕੋਈ ਮੰਨੇ ਜਾਂ ਨਾ ਮੰਨੇ, ਟੀਮ ਕਲਚਰ ਟੀਮ ਦੇ ਵਿੱਚ ਲਿਆਉਣ ਵਾਲਾ

0: ਫੇਵਰਿਜ਼ਮ ਨਹੀਂ ਚੱਲਦਾ, ਵੈਸੇ ਬਹੁਤ ਘੱਟ ਚੱਲਦਾ। ਜੇ ਤੁਸੀਂ ਟੀਮ ਸਿਲੈਕਸ਼ਨ ਦੇਖਦੇ ਹੋ ਨਾ, ਆਪਣੀ ਪੂਰੀ 15 ਮੈਂਬਰ ਜਿਹੜੇ ਸਿਲੈਕਟ ਹੁੰਦੇ ਆ, ਉਹ 'ਚ ਇੱਕ ਦੋ ਪੋਜੀਸ਼ਨਾਂ ਹੁੰਦੀਆਂ ਜਿੱਥੇ ਆਪਣਾ ਆਰਗੂਮੈਂਟ ਹੋ ਸਕਦਾ ਸਿਲੈਕਟਰਸ ਦੇ ਨਾਲ, ਨਹੀਂ ਤਾਂ 12-13 ਪਲੇਅਰ ਜਿਹੜੇ ਹੁੰਦੇ ਨੇ ਉਹ ਆਪਣੇ ਆਪ ਨੂੰ ਹੀ ਸਿਲੈਕਟ ਕਰਦੇ ਨੇ। ਡਿਫਰੈਂਟ ਡਿਫਰੈਂਟ ਫਾਰਮੈਟ ਦੇ ਡਿਫਰੈਂਟ ਡਿਫਰੈਂਟ ਪਲੇਅਰਸ ਨੇ, ਔਰ ਹੁਣ ਤੁਹਾਨੂੰ ਪੱਕਾ ਯਕੀਨ ਹੋ ਜਾਏਗਾ ਕਿ ਸ਼ੁਭਮਨ ਗਿੱਲ ਐਰਾ ਹੈਜ਼ ਫਿਜ਼ੀਕਲੀ ਸਟਾਰਟਡ। ਉਹਨੂੰ ਪੂਰੀ ਉਹਨਾਂ ਨੇ ਲਗਾਮ ਦੇ ਦਿੱਤੀ ਹੈ ODI ਕ੍ਰਿਕਟ ਦੀ ਤੇ ਟੈਸਟ ਕ੍ਰਿਕਟ ਦੀ, ਔਰ T20 ਕ੍ਰਿਕਟ ਦੇ ਵਿੱਚ ਵੀ ਮੈਨੂੰ ਲੱਗਦਾ ਕਿ ਕਪਤਾਨੀ ਜਿਹੜੀ ਆ ਸੂਰਿਆ ਕੁਮਾਰ ਯਾਦਵ ਤੋਂ ਹੁਣ ਚੇਂਜ ਹੋ ਜਾਏਗੀ, ਗੌਤਮ ਗੰਭੀਰ ਦਾ ਫਾਈਨਲ ਡਿਸੀਜਨ ਹੋਏ।
1: ਸੌਰਵ ਗਾਂਗਲੀ ਦਾ ਇੱਕ ਨਾ ਲੇਟੈਸਟ ਪੋਡਕਾਸਟ ਆਇਆ, ਰਾਜ ਸ਼ਮਾਨੀ ਇੱਕ ਉੱਗੇ ਪੋਡਕਾਸਟਰ ਨੇ, ਉਹ ਤੁਸੀਂ ਦੇਖਿਆ ਜੀ ਜਾਂ ਬਾਕੀ ਦੇਖਣਾ? ਮਹਿੰਦਰ ਧੋਨੀ ਬਾਰੇ ਸੁਣਿਆ ਸੀ ਤੇ ਕਹਿੰਦੇ ਇੱਕ ਮੈਚ ਉਹਨਾਂ ਦਾ ਦੇਖਣ ਗਿਆ ਤੇ ਉਦੋਂ ਉਹਨਾਂ ਨੂੰ ਪਤਾ ਨਹੀਂ ਸੀ ਕਿ ਵੀ ਮੈਂ ਅਬਜ਼ਰਵ ਕਰ ਰਿਹਾ। ਪਹਿਲਾਂ ਕਹਿੰਦੇ ਮੇਰੇ ਕੋਲ ਗੱਲਾਂ ਆਉਂਦੀਆਂ ਸੀ ਧੋਨੀ ਕਹਿੰਦਾ ਮੈਂ ਫਿਰ ਆਪ ਦੇਖਿਆ ਤੇ ਜਦੋਂ ਉਹਨੂੰ ਇੰਨੇ ਚੌਕੇ ਛੱਕੇ ਮਾਰਦੇ ਨੂੰ ਦੇਖਿਆ ਕਹਿੰਦਾ ਫਿਰ ਪਤਾ ਹੁੰਦਾ ਕਿ ਅਜਿਹੇ ਪਲੇਅਰ ਨੂੰ ਜਾਂ ਤਾਂ ਟੀਮ 'ਚ ਹੁਣੀ ਲੈਓ ਤਾਂ ਉਹ ਅੱਜ ਜਿਹੜਾ ਫਸਟ ਕਲਾਸ ਬੋਲਰਾਂ ਨਾਲ ਖੇਡ ਰਿਹਾ, ਜਦੋਂ ਇੰਟਰਨੈਸ਼ਨਲ ਬੋਲਰਾਂ ਖੜੋ, ਇਹਦੀ ਜਿਹੜੀ ਹੋਰ ਗੇਮ ਜਿਹੜੀ ਨਿਖਰੂਗੀ। ਪਰ ਜੇ ਉਦੋਂ ਆਪਾਂ ਕਹਿੰਦੇ ਉਹ ਟੈਲੈਂਟ ਨੂੰ ਟੀਮ 'ਚ ਨਹੀਂ ਸਿਲੈਕਟ ਕਰਦੇ ਤਾਂ ਉਹ ਫਿਰ ਡਿੱਪ ਹੋਣੀ ਸ਼ੁਰੂ ਹੋ ਜਾਂਦੀ ਹੈ।
0: ਬਿਲਕੁਲ ਸਰ, ਉਹਦੇ ਵਿੱਚ ਕੀ ਚੱਕਰ ਹੈ, ਉਹਦੇ 'ਚ ਨਾ ਜਦੋਂ ਤੁਸੀਂ ਸਹੀ ਹੋਣਹਾਰ ਪਲੇਅਰ ਨੂੰ ਟੀਮ 'ਚ ਨਹੀਂ ਸਿਲੈਕਟ ਕਰਦੇ, ਐਗਜ਼ਾਮਪਲ ਦੇ ਦਿੰਦਾ ਤੁਹਾਨੂੰ, ਹੁਣ ਲੇਟੈਸਟ ਨਬੀ ਨੇ ਪਿਛਲੇ ਸੀਜ਼ਨ 'ਚ ਰਣਜੀ ਟਰਾਫੀ, ਜਿਹਨੂੰ ਆਪਾਂ ਕਹਿੰਦੇ ਹਾਂ ਵੀ ਸਾਡਾ ਇਹ ਅਲੀਟ, ਸਾਡਾ ਇਹ ਹੈਗਾ ਸਰਮੌਰ ਜਿਹੜਾ ਪਲੇਇੰਗ ਬੈਟਲ ਫੀਲਡ ਹੈ, ਇੱਥੋਂ ਜਿਹੜਾ ਵਧੀਆ ਬੰਦਾ ਪਰਫਾਰਮ ਕਰੂਗਾ ਉਹਨੂੰ ਅਸੀਂ ਨੈਸ਼ਨਲ ਕੈਪ ਦੇਣੀ ਹੈ। ਹੁਣ ਜਿਹੜੇ ਬੰਦੇ ਨੇ ਉੱਥੇ 60 ਵਿਕਟਾਂ ਲਈਆਂ ਨੇ, 59 ਵਿਕਟਾਂ ਲਈਆਂ ਨੇ, ਉਹਨੂੰ ਤੁਸੀਂ ਸਿਲੈਕਟ ਨਹੀਂ ਕੀਤਾ। ਜਿਹੜੇ ਬੰਦੇ ਨੇ 25 ਵਿਕਟਾਂ ਲਈਆਂ ਨੇ, ਅਗੇਨ ਮੈਂ ਕੋਈ ਗੁਰਨੂਰ ਬਰਾੜ ਦਾ ਦੋਖੀ ਨਹੀਂ ਹੈ, ਤੁਹਾਨੂੰ ਯਾਦ ਆ ਮੈਂ ਇੱਥੇ ਕਿਹਾ ਸੀ ਵੀ ਗੁਰਨੂਰ ਬਰਾੜ ਨੂੰ ਉਹ ਟੀਮ ਦੇ ਵਿੱਚ ਲੈ ਲੈਣਗੇ, ਪਰ ਕਿਤੇ ਨਾ ਕਿਤੇ ਜਦੋਂ ਇਹ ਕੰਸਿਸਟੈਂਸੀ ਨਹੀਂ ਹੁੰਦੀ। ਹੁਣ ਤੁਸੀਂ ਮੈਨੂੰ ਦੇਖੋ ਦੱਸੋ ਵੀ ਨਬੀ ਜਿਹਨੇ 60 ਵਿਕਟਾਂ ਲਈਆਂ, ਹੁਣ ਉਹਦਾ ਉਹਨੂੰ ਬਹੁਤ ਜ਼ੋਰ ਲਾਉਣਾ ਪਊਗਾ ਆਪਣੇ ਆਪ ਨੂੰ ਫੇਰ ਦੁਬਾਰਾ ਫੀਲਡ ਤੇ ਲੈ ਕੇ ਜਾਣ ਨੂੰ ਵੀ ਯਾਰ ਮੈਂ 60 ਵਿਕਟਾਂ ਲੈ ਕੇ ਵੀ ਨੀ ਟੀਮ ਚ ਸਿਲੈਕਟ ਹੋਇਆ, 25 ਵਿਕਟਾਂ ਵਾਲਾ ਬੰਦਾ ਟੀਮ ਚ ਸਿਲੈਕਟ ਹੋ ਗਿਆ, ਵੀ ਕੀ ਰੀਜ਼ਨ ਹੋ ਗਿਆ? ਉਹਦੇ ਤਾਂ ਮਨ ਚ ਇਹੀ ਆਊਗਾ ਨਾ ਵੀ ਯਾਰ ਫੇਵਰਿਜ਼ਮ ਹੋ ਗਿਆ, ਪਰਚੀ ਚੱਲ ਗਈ, ਚਾਹੇ ਰੀਜ਼ਨ ਹੋਰ ਵੀ ਹੋ ਸਕਦੇ ਨੇ ਵੀ ਗੁਰਨੂਰ ਦੀ ਹਾਈਟ ਵੱਧ ਹੈ, ਗੁਰਨੂਰ ਦੀ ਸਪੀਡ ਥੋੜੀ ਜਿਹੀ ਵੱਧ ਹੈ, ਗੁਰਨੂਰ ਨੂੰ ਦੇਖਣ ਵਾਲੇ ਹੋ ਸਕਦਾ ਜਿਹੜਾ ਵਿਜ਼ਨਰੀ ਬੰਦਾ ਉਹ ਦੇਖ ਰਿਹਾ ਹੋਵੇ ਵੀ ਇਹਦੇ ਕੋਲੇ ਪੋਟੈਂਸ਼ੀਅਲ ਜ਼ਿਆਦਾ ਹੈ। ਇੱਕ ਨੇ ਪ੍ਰੂਵ ਕੀਤਾ ਔਨ ਫੀਲਡ, ਇੱਕ ਕੋਲੇ ਪੋਟੈਂਸ਼ੀਅਲ ਔਨ ਦਾ ਪੇਪਰ ਹੈਗਾ, ਸੋ ਉੱਥੇ ਕਈ ਨਾ ਕਈ ਵਾਰੀ ਬੈਟਲ ਹੋ ਜਾਂਦੀ ਹੈ। ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਸਹੀ ਟੈਲੈਂਟ ਨੂੰ ਪਹਿਚਾਨਣ ਦੀ, ਹੁਣ ਟਾਈਮ ਆ ਗਿਆ, ਸੂਰਿਆਵੰਸ਼ੀ ਦਾ ਟਾਈਮ ਆ ਗਿਆ, ਆਇਰਲੈਂਡ ਦਾ ਟੂਰ ਕੋਈ ਬਹੁਤਾ ਵੱਡਾ ਟੂਰ ਨਹੀਂ ਹੁੰਦਾ, ਉੱਥੇ ਉਹਨੂੰ ਚਾਂਸ ਡੈਫੀਨੇਟਲੀ ਜਿਹੜਾ ਜੀ T20 ਦੇ ਇੰਡੀਆ ਦੀ ਪਲੇਇੰਗ।
1: ਅਰਸ਼ਦੀਪ ਖੇਡਦਾ ਚੰਗਾ ਤਾਂ ਇਹ ਟੀਮ ਦੇ ਵਿੱਚ ਅਰਸ਼ਦੀਪ ਦਾ ਵੀ ਬਣਦਾ ਸੀ, ਉਹ ਵੀ ਸੋਚੂਗਾ ਕਿ ਚਲੋ ਪਰਫਾਰਮੈਂਸ ਦਾ ਤਾਂ ਇਹ ਹੁੰਦਾ ਕਿ ਅਪ ਡਾਊਨ ਸਾਰਿਆਂ ਦੇ ਆਉਂਦੇ ਨੇ, ਪਰ ਜਿਹੜਾ ਖਿਡਾਰੀ ਹੁਣ ਵਿੱਚ, ਜੇ ਸੂਰਿਆਵੰਸ਼ੀ ਵੀ ਜਦੋਂ ਗੇਮ ਥੱਲੇ ਨੂੰ ਆਈ ਸੀ ਤਾਂ ਉਹ ਜਦੋਂ ਰਾਈਜ਼ ਕਰਨਾ ਸਿੱਖ ਜੇ ਆਪਦੀ ਗੇਮ 'ਤੇ, ਬੰਦਾ ਕੰਮ ਕਰਨਾ ਸਿੱਖ ਜੇ, ਤਾਂ ਮੈਨੂੰ ਲੱਗਦਾ ਉਹਦਾ ਫਿਊਚਰ ਜਿਹੜਾ ਹੋਰ ਬ੍ਰਾਈਟ। ਹੁਣ ਸਚਿਨ ਤੇਂਦੁਲਕਰ ਵਰਗੇ ਪਲੇਅਰ, ਰਾਹੁਲ ਦ੍ਰਾਵਿੜ, ਇਹਨਾਂ ਦਾ ਮੇਨ ਹੁੰਦਾ ਸੀ ਜੀ ਡਿਸਿਪਲਿਨ, ਸਾਰੀ ਚੀਜ਼ ਡਿਸਿਪਲਿਨ 'ਤੇ ਰਹਿੰਦੀ ਸੀ। ਪਰ ਕੀ ਤੁਹਾਨੂੰ ਲੱਗਦਾ ਕਿ ਸੋਸ਼ਲ ਮੀਡੀਆ 'ਤੇ ਜਦੋਂ ਆਪਾਂ ਆਪਦੀ ਉਹ ਜ਼ਿੰਦਗੀ ਦਿਖਾਉਂਦੇ ਹਾਂ ਜਾਂ ਜ਼ਿਆਦਾ ਚੌੜਬਾਜ਼ੀ ਕਰਦੇ ਹਾਂ, ਹੁਣ ਪਹਿਲਾਂ ਸ਼ੁਭਮਨ ਗਿੱਲ ਜਾਂ ਇਸ਼ਾਨ ਕਿਸ਼ਨ ਇਹ ਸਾਰੇ ਇੱਕ ਚੰਗੇ ਦੋਸਤ ਸੀ, ਇਕੱਠੇ ਸੀ, ਪਰ ਸ਼ੁਭਮਨ ਗਿੱਲ ਨੇ ਤਾਂ ਆਪਦਾ ਇੱਕ ਅਲੱਗ ਔਰਾ ਜਿਹੜਾ ਬਣਾ ਲਿਆ, ਉਹਨੂੰ ਪਤਾ ਕਿ ਮੇਰੀ ਅੱਗੇ ਜਿਹੜੀ ਹੁਣ ਰਾਹ ਹੈਗੀ ਉਹ ਦਿਖ ਰਹੀ ਆ। ਪਰ ਜਦੋਂ ਆਪਾਂ ਥੋੜ੍ਹਾ ਜਿਹਾ ਉਹ ਡਿਸਿਪਲਿਨ ਦੇ ਵਿੱਚ ਨਹੀਂ ਰਹਿੰਦੇ, ਉਹ ਗੇਮ ਵੀ ਪ੍ਰਭਾਵਿਤ ਹੁੰਦੀ ਹੈ ਜੀ।
0: ਐਬਸੋਲਿਊਟਲੀ ਹੁੰਦੀ ਹੈ ਵੀਰ ਜੀ, ਬਹੁਤ ਵੱਡੀਆਂ ਵੱਡੀਆਂ ਐਗਜ਼ਾਮਪਲਾਂ ਤੁਹਾਡੇ ਕੋਲ ਪਈਆਂ ਨੇ, ਤੁਸੀਂ ਦੇਖ ਲਓ ਜਦੋਂ ਇਰਫਾਨ ਪਠਾਨ ਕਿੱਡਾ ਵਧੀਆ ਸਵਿੰਗ ਬੋਲਰ ਸੀਗਾ, ਠੀਕ ਹੈ, ਉਸ ਨੂੰ ਆਪਾਂ ਖਰਾਬ ਕਰ ਬੈਠੇ ਕਿਉਂਕਿ ਉਹਨੂੰ ਬਹੁਤ ਚਕਾਚੌਂਧ ਮਿਲ ਗਈ, ਯੰਗ ਸੀਗਾ, ਬਹੁਤ ਪੈਸਾ ਮਿਲ ਗਿਆ, ਬਹੁਤ ਫੇਮ ਮਿਲ ਗਿਆ। ਕਈ ਵਾਰੀ ਤੁਹਾਡੇ ਤੋਂ ਗਲਤੀਆਂ ਹੋ ਜਾਂਦੀਆਂ, ਯੁਵਰਾਜ ਸਿੰਘ ਆਪ ਐਡਮਿਟ ਕਰਦੇ ਨੇ ਉਹਨਾਂ ਨੇ ਕਿੰਨੀਆਂ ਯੰਗ ਹੁੰਦੇ ਹੋਏ ਗਲਤੀਆਂ ਕੀਤੀਆਂ ਨੇ। ਫਿਰ ਵਿਰਾਟ ਕੋਹਲੀ ਨੂੰ ਲੈ ਲਓ, ਬਹੁਤ ਸਾਰੇ ਪਲੇਅਰ ਨੇ ਜਿਨ੍ਹਾਂ ਨੇ ਗਲਤੀਆਂ ਕੀਤੀਆਂ। ਤੁਸੀਂ ਆਪਣੇ ਉਨਮੁਕਤ ਚਾਂਦ ਹੁੰਦੇ ਸੀਗੇ U19 ਦੇ ਕੈਪਟਨ, ਸਿੰਗਲ ਹੈਂਡਡਲੀ ਸੈਂਚਰੀ ਕਰਕੇ ਉਹ ਆਸਟ੍ਰੇਲੀਆ ਦੇ ਵਿੱਚ ਇੰਡੀਆ ਨੂੰ ਵਰਲਡ ਕੱਪ ਜਿਤਾ ਕੇ ਲਿਆਏ ਸੀ, ਦੱਸੋ ਅੱਜ ਕਿੱਥੇ ਹੈ ਉਹ ਮੂਵ ਹੋ ਗਿਆ ਇੰਡੀਆ 'ਚੋਂ, ਮੂਵ ਵੀ ਹੋ ਗਿਆ ਵੀ ਮੈਂ ਸ਼ਾਇਦ ਜਾ ਕੇ USA 'ਚ ਫਿੱਟ ਹੋ ਜੂਗਾ, USA ਦੀ ਕ੍ਰਿਕਟ ਟੀਮ ਦੇ ਵਿੱਚ ਵੀ ਤੁਹਾਡੀ ਜਗ੍ਹਾ ਨਹੀਂ ਬਣੀ। ਸੋ ਜਿਹੜੀ ਇਹ ਮੈਂਟਲ ਸਟੈਬਿਲਿਟੀ ਹੈ ਨਾ ਬਾਈ ਜੀ, ਇਹ ਬਹੁਤ ਇੰਪੋਰਟੈਂਟ ਹੈ। ਪ੍ਰੋਬਲਮ ਸਾਡੇ ਕ੍ਰਿਕਟ ਦੇ ਵਿੱਚ ਇੰਡੀਆ ਦੇ ਵਿੱਚ ਜਿਹੜੀ ਆਪਾਂ ਪੋਜ਼ਿਟਿਵਿਟੀ ਦੀ ਗੱਲ ਕਰਦੇ ਹਾਂ, ਨੈਗੇਟਿਵਿਟੀ ਵੀ ਹੈ ਇੱਕ IPL ਦੀ, ਉਹਦਾ ਰੀਜ਼ਨ ਇਹ ਹੈ ਵੀ ਤੁਹਾਨੂੰ ਥੋੜੇ ਦਿਨਾਂ 'ਚ ਬਹੁਤ ਪੈਸੇ ਮਿਲ ਜਾਂਦੇ ਨੇ, ਇਸ ਕਰਕੇ ਡਿਸਿਪਲਿਨ ਦੀ ਕਮੀ ਹੋ ਜਾਂਦੀ ਹੈ, ਇਸ ਕਰਕੇ ਹਾਰਡ ਵਰਕ ਦੀ ਵੀ ਕਮੀ ਹੋ ਜਾਂਦੀ ਹੈ। ਫਿਰ ਤੁਹਾਨੂੰ ਜਿਹੜੀ ਇੰਡੀਆ ਦੀ ਕੈਪ ਆ ਨਾ, ਉਹਦੀ ਇੱਜ਼ਤ ਘੱਟ ਜਾਂਦੀ ਹੈ, ਤੁਸੀਂ ਕਹਿੰਦੇ ਹੋ ਛੱਡ ਪਰੇ ਉੱਥੇ ਕੀ ਕਰਨਾ, ਇੰਨੀ ਮਿਹਨਤ ਕਰਕੇ ਕਾਹਦੇ ਵਾਸਤੇ ਪੰਜ ਦਿਨ ਕੱਪੜੇ ਖਰਾਬ।

0: ਕਰਨੇ ਆ, ਇੰਨਾ ਪਸੀਨਾ ਵਹਾਉਣਾ, ਜਦੋਂ 20 ਓਵਰ ਦਾ ਮੈਚ ਖੇਡ ਕੇ ਸਾਨੂੰ 5 ਕਰੋੜ 18 ਕਰੋੜ 20 ਕਰੋੜ ਮਿਲਣ ਲੱਗ ਗਿਆ ਤੇ ਕਾਹਦੇ ਵਾਸਤੇ। ਸੋ ਉਹ ਜਿਹੜੀ ਸਿਚੁਏਸ਼ਨ ਹੈ ਉੱਥੋਂ ਆਪਣੇ ਕ੍ਰਿਕਟਰਸ ਨੂੰ ਲਰਨ ਕਰਨ ਦੀ ਜ਼ਰੂਰਤ ਹੈ। ਅਰਸ਼ਦੀਪ ਸਿੰਘ ਬਾਈ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਮੈਂ ਸਾਈਕਲ ਤੇ ਜਾਂਦਾ ਸੀ 18 ਕਿਲੋਮੀਟਰ 20 ਕਿਲੋਮੀਟਰ, ਕਦੇ ਪੈਡਲ ਟੁੱਟ ਜਾਂਦਾ ਸੀ, ਕਦੇ ਚੈਨ ਲੈ ਜਾਂਦੀ ਸੀਗੀ, ਉਹ ਵੀ ਦਿਨ ਦੇਖੇ ਨੇ। ਸੋ ਜਦੋਂ ਤੁਸੀਂ ਉਹ ਦਿਨ ਨਹੀਂ ਨਾ ਪੂਰੇ ਭੁੱਲਦੇ, ਤੁਹਾਡੇ ਡਿਸਿਪਲਿਨ ਚ ਕਦੇ ਕਮੀ ਨਹੀਂ ਆਉਂਦੀ। ਹੁਣ ਜੇ ਤੁਹਾਨੂੰ ਸਿਰਫ ਰੇਂਜ ਰੋਵਰ ਦਿਸਣ ਲੱਗ ਗਏ, ਗਰਲਫ੍ਰੈਂਡ ਦਾ ਹੱਥ ਚ ਪਾਇਆ ਹੱਥ ਦਿਸਣ ਲੱਗ ਗਿਆ ਤੇ ਬਲੌਗ ਦੇਖਣ ਲੱਗ ਗਏ, ਫਿਰ ਤੁਸੀਂ ਕਿਤੇ ਨਾ ਕਿਤੇ ਜਿਹੜੀ ਚੀਜ਼ ਨੇ ਤੁਹਾਨੂੰ ਇੰਨੀ ਇੱਜ਼ਤ ਪੈਸਾ ਸ਼ੋਹਰਤ ਸਾਰਾ ਕੁਛ ਦਵਾਇਆ ਉਹਦੇ ਤੋਂ ਦੂਰ ਹੋ ਜਾਂਦੇ। ਜਦੋਂ ਤੁਸੀਂ ਡਿਸਿਪਲਿਨ ਤੋਂ ਦੂਰ ਹੋ ਗਏ, ਗੇਮ ਦੀ ਕਦਰ ਕਰਨੀ ਛੱਡਤੀ ਵੀਰੇ, ਮਿੰਟ ਇੱਕ ਲੱਗਣਾ, ਗੇਮ ਨੇ ਤੁਹਾਨੂੰ ਅਰਸ਼ੋ ਫਰਸ਼ ਤੇ ਛੱਡ ਦੇਣਾ।
1: ਸਟੂਡੀਓ ਨੰਬਰ 416-233-7368। ਫਿਲਹਾਲ ਜਿਹੜਾ IPL ਆ ਹੁਣ ਆਖਰੀ ਮੁਕਾਮ ਤੇ ਪਹੁੰਚ ਚੁੱਕਿਆ ਤੇ ਹੁਣ ਅੱਗੇ ਵਾਲੇ ਮੈਚ ਕਿਵੇਂ ਨੇ ਜੀ, ਤੇ ਤੁਸੀਂ ਕੀ ਦੇਖਦੇ ਹੋ, ਕਿਹੜੀ ਟੀਮ ਬਾਜੀ ਮਾਰਦੀ ਦਿਖਾਈ ਦੇ ਰਹੀ ਆ?
0: ਵੀਰੇ ਮੇਰਾ ਸ਼ੁਰੂ ਤੋਂ ਹੀ ਇੱਕ ਸੀਗਾ, ਮੈਂ ਇਹੀ ਕਹਿ ਰਿਹਾ ਸੀ, ਟੀਮਾਂ ਸਾਰੀਆਂ ਦੇਖੋ ਹੁਣ ਜਿਹੜੀਆਂ ਇੰਨਾ ਕੁਛ ਲੜ ਕੇ ਇੱਥੇ ਟੌਪ ਤੇ ਪਹੁੰਚੀਆਂ, ਇੱਕ ਟੀਮ ਨੇ ਓਬਵੀਅਸਲੀ ਜਿੱਤ ਜਾਣਾ ਔਰ ਉਹਨਾਂ ਗਿਵਨ ਡੇ ਜਿਹੜੀ ਟੀਮ ਵਧੀਆ ਪਰਫਾਰਮ ਕਰ ਗਈ ਉਹ ਜਿੱਤ ਸਕਦੀ ਆ। ਮੈਂ ਸ਼ੁਰੂ ਤੋਂ ਇੱਕੋ ਹੀ ਗੱਲ ਕਹਿੰਦਾ ਆ ਰਿਹਾ, ਐਂਡ ਆਈ ਐਮ ਗੋਇੰਗ ਟੂ ਰਿਪੀਟ ਦਾ ਸੇਮ ਥਿੰਗ, ਗੁਜਰਾਤ ਟਾਈਟਨ ਦੀ ਟੀਮ ਦੀ ਬੋਲਿੰਗ ਸਭ ਤੋਂ ਵਧੀਆ, ਬੈਲੈਂਸ ਜੇ ਦੇਖਦੇ ਹੋ ਉਹ RCB ਦਾ ਸਭ ਤੋਂ ਵਧੀਆ, ਪਰ ਇੱਕ ਟੀਮ ਮੈਂ ਸ਼ੁਰੂ ਤੋਂ ਕਹਿੰਦਾ ਆ ਰਿਹਾ ਡਾਰਕ ਹਾਰਸ ਹੈ ਇਸ ਟੂਰਨਾਮੈਂਟ ਦੀ, ਔਰ ਜੇ ਉਹ ਚੱਲ ਗਏ ਉਹਨਾਂ ਦੇ ਮੂਹਰੇ ਕਿਸੇ ਨੇ ਨਹੀਂ ਖੜਨਾ। ਸੋ ਆਈ ਐਮ ਪੁਟਿੰਗ ਮਾਈ ਮਨੀ ਅਗੇਨ ਔਨ ਸਨਰਾਈਜ਼ਰ ਹੈਦਰਾਬਾਦ। ਮੈਨੂੰ ਇਸ ਤਰ੍ਹਾਂ ਲੱਗਦਾ ਬਈ ਉਹਨਾਂ ਕੋਲੇ ਜਿਹੜੇ ਨੇ ਨਾ ਮੈਚ ਚੇਂਜਿੰਗ ਚੇਂਜ ਕਰਨ ਵਾਲੇ, ਜਲਦੀ ਦੇ ਨਾਲ ਚੁਟਕੀ ਵਜਾ ਕੇ ਮੈਚ ਚੇਂਜ ਕਰਨ ਵਾਲੇ ਜਿਹੜੇ ਮੈਚ ਵਿਨਰ ਨੇ, ਉਹ ਸਮਹਾਉ ਮੈਨੂੰ ਲੱਗਦਾ ਸਨਰਾਈਜ਼ਰ ਹੈਦਰਾਬਾਦ ਕੋਲੇ ਜ਼ਿਆਦਾ ਨੇ, ਤੇ ਆਈ ਐਮ ਪੁਟਿੰਗ ਮਾਈ ਮਨੀ ਔਨ ਸਨਰਾਈਜ਼ਰ ਹੈਦਰਾਬਾਦ। ਤੇ ਜੇਕਰ ਤੁਸੀਂ ਉਦਾਂ ਪੁੱਛਦੇ ਹੋ ਵੀ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਬੋਲਿੰਗ ਦੇ ਸਿਰ ਤੇ ਜੇ ਕੋਈ ਟੀਮ ਜਿੱਤੇਗੀ ਤਾਂ ਫਿਰ ਉਹ ਗੁਜਰਾਤ ਟਾਈਟਨ ਜਿੱਤ ਜਾਣਗੇ, ਕਿਉਂਕਿ ਉਹਨਾਂ ਦੇ ਆਪਦੇ ਪਾੜੇ ਦੇ ਵਿੱਚ ਹੀ ਫਾਈਨਲ ਮੈਚ ਹੋਣਾ, ਤੇ ਹੁਣ ਦੇਖਦੇ ਹਾਂ ਜੀ ਫਿਰ ਕਿਹੜੀ ਟੀਮ ਬਾਜੀ ਮਾਰਦੀ ਹੈ।
1: ਵੈਰੀ ਗੁੱਡ, ਤੇ ਹੁਣ ਅਗਲਾ ਮੈਚ ਵੀ ਮੈਨੂੰ ਲੱਗਦਾ ਹੈਦਰਾਬਾਦ ਤੇ ਰਾਜਸਥਾਨ ਦਾ ਹੀ ਹੈ 26 ਤਰੀਕ ਨੂੰ, ਹਨੇ।
0: ਬਿਲਕੁਲ ਜੀ, ਉਦੋਂ ਹੀ ਪਤਾ ਲੱਗ ਜਾਣਾ। ਦੇਖੋ ਅਗੇਨ ਐਨੀਥਿੰਗ ਇਜ਼ ਪੋਸੀਬਲ T20 ਦੇ ਵਿੱਚ, ਖਾਸ ਕਰਕੇ ਨਾ ਇੱਕ ਦਿਨ ਦੇ ਵਿੱਚ, ਜਾਂ ਕਈ ਵਾਰੀ ਕਹਿ ਲਓ ਜਿਵੇਂ ਅੱਜ ਜੋਫਰਾ ਆਰਚਰ ਪਿਛਲੀਆਂ ਆ ਕੇ 10-15 ਬੋਲਾਂ 'ਚ ਮੈਚ ਦਾ ਰੁੱਖ ਬਦਲ ਗਏ ਤੇ ਗੇਮ ਚੇਂਜ ਹੋ ਗਈ। ਸੋ ਕੋਈ ਵੀ ਪਲੇਅਰ ਇਸ ਦੇ ਵਿੱਚ ਹੀਰੋ ਬਣ ਸਕਦਾ, ਤੇ ਵੱਡੇ ਵੱਡੇ ਧੁਰੰਦਰ ਜਿਹੜੇ ਆਪਾਂ ਮਿੱਟੀ 'ਚ ਰੁਲਦੇ ਵੇਖੇ ਨੇ, ਕਿਉਂਕਿ ਇਹ ਜਿਹੜਾ ਫਾਰਮੈਟ ਹੀ ਇਹੋ ਜਿਹਾ। ਸੋ ਕੋਈ ਵੀ ਟੀਮ ਕਿਸੇ ਵੀ ਟੀਮ ਨੂੰ ਹਰਾ ਸਕਦੀ ਹੈ। ਇੱਕ ਮੈਂ ਤਾਂ ਸਿਰਫ ਇੱਕ ਸਪੈਸ਼ਲ ਟੈਲੈਂਟ ਦੀ ਗੱਲ ਕੀਤੀ ਆ ਵੀ ਜਿਹੜਾ ਓਪਨਿੰਗ ਪੇਅਰ 3 ਨੰਬਰ ਤੇ ਇਸ਼ਾਨ ਕਿਸ਼ਨ ਤੇ ਫਿਰ ਕਲਾਸਨ, ਜਿਹੜਾ ਉਹ ਡੈਡਲੀ ਕੋਂਬੋ ਹੈ ਨਾ, ਉਹ ਬਾਕੀ ਟੀਮਾਂ ਕੋਲੇ 4 ਪਲੇਅਰ ਇੱਦਾਂ ਬੈਕ ਟੂ ਬੈਕ ਉਹਨੇ ਡੈਡਲੀ ਨਹੀਂ ਹੈਗੇ। ਹਾਂ, ਕਈਆਂ ਕੋਲੇ 2 ਨੇ, ਕਈਆਂ ਕੋਲੇ 3 ਨੇ, ਪਰ ਇਹਨਾਂ ਕੋਲੇ 4 ਨੇ। ਤੇ ਮੇਜਰ ਵੈਪਨ ਇਹਨਾਂ ਦਾ ਹੈਗਾ ਟ੍ਰੈਵਿਸ ਹੈਡ, ਹਲੇ ਤੱਕ ਚੱਲਿਆ ਨਹੀਂ ਤੇ ਉਹ ਵੱਡੀ ਗੇਮ 'ਚ ਇੰਪੈਕਟ ਪਾਉਂਦਾ। ਦੈਟਸ ਵਾਈ ਆਈ ਐਮ ਕਾਊਂਟਿੰਗ ਵੀ ਉਹ ਡੇਂਜਰਸ ਟੀਮ ਹੈ ਸਭ ਤੋਂ।
1: ਵੈਰੀ ਗੁੱਡ ਜੀ, ਤੇ ਅਖੀਰ ਦੇ ਵਿੱਚ ਕੋਈ ਹੋਰ ਸਪੋਰਟਸ ਜਗਤ ਨਾਲ ਖਬਰ ਸਾਂਝੀ ਕਰਨਾ ਚਾਹੁੰਦੇ ਹੋ?
0: ਸਪੋਰਟਸ ਜਗਤ ਨਾਲ ਸਾਂਝੀ ਖਬਰ ਇਹ ਹੈ ਜੀ ਕਿ ਸਟੈਨਲੇ ਕੱਪ ਦੇਖੋ ਇੱਥੇ ਚੱਲ ਰਿਹਾ ਆਪਣੇ, ਔਰ ਉਹਦੀ ਆਪਾਂ ਬਾਰ ਬਾਰ ਗੱਲ ਕਰਦੇ ਹਾਂ। ਕੱਲ੍ਹ ਜਿਹੜੀ ਮੌਂਟਰੀਅਲ ਦੀ ਟੀਮ ਲਾਸਟ ਸਟੈਂਡਿੰਗ ਹੈ, ਜਿਹੜੀ ਆਪਣੀ ਨੇਸ਼ਨ ਤੋਂ ਕੈਨੇਡਾ ਤੋਂ ਹੈਗੀ ਹੈ ਟੀਮ, ਉਹ ਕੱਲ੍ਹ ਹਾਰੀ ਹੈ ਓਵਰ ਟਾਈਮ ਦੇ ਵਿੱਚ ਕੈਰਲਾਈਨਾ ਤੋਂ, ਪਰ ਫਿਰ ਵੀ 1-1 ਦੀ ਬਰਾਬਰੀ ਤੇ ਹੈ ਮੈਚ। ਔਰ ਫਿਰ ਤੀਸਰੇ ਮੈਚ ਦੇ ਵਿੱਚ ਦੇਖਦੇ ਹਾਂ ਬੈਸਟ ਆਫ 7 ਦੇ ਵਿੱਚ ਕਿਹੜੀ ਬਾਜੀ ਮਾਰਦੀ ਹੈ ਟੀਮ। ਕੈਨੇਡਾ ਦੀ ਟੀਮ ਹੈ, ਇਸ ਕਰਕੇ ਜ਼ੋਰ ਲਾਉਂਦੇ ਹਾਂ ਕਿਉਂਕਿ 93 ਤੋਂ ਬਾਅਦ ਕੋਈ ਵੀ ਕੈਨੇਡੀਅਨ ਟੀਮ ਸਟੈਨਲੇ ਕੱਪ ਨਹੀਂ ਜਿੱਤੀ ਜੀ। ਹਰ ਵਾਰੀ ਅਮੈਰੀਕਾ ਦੀ ਟੀਮ ਜਿੱਤ ਕੇ ਚਲੀ ਜਾਂਦੀ ਹੈ। ਸੋ ਲੈਟਸ ਹੋਪ ਈਵਨ ਦੋ ਸਾਡਾ ਜਿਹੜਾ ਮੌਂਟਰੀਅਲ ਦੀ ਟੀਮ ਦੇ ਨਾਲ ਇਸ ਤਰ੍ਹਾਂ ਦਾ ਅੰਕੜਾ, ਟੋਰਾਂਟੋ ਵਾਲਿਆਂ ਦਾ ਜਿੱਦਾਂ ਪਾਕਿਸਤਾਨ ਤੇ ਇੰਡੀਆ ਦਾ ਮੈਚ ਹੁੰਦਾ ਤੇ ਉਦੋਂ ਇੱਕ ਦੂਜੇ ਦੇ ਪੂਰੇ ਵਿਰੋਧੀ ਹੁੰਦੇ ਆ, ਪਰ ਹਾਲ ਦੀ ਘੜੀ ਕਿਉਂਕਿ ਹੋਰ ਕੋਈ ਆਪਣੀ ਨੈਸ਼ਨਲ ਟੀਮ ਹੈ ਨਹੀਂ ਗੀ ਤੇ ਮੌਂਟਰੀਅਲ ਹੀ ਆਪਣਾ ਝੰਡਾ ਬਰਦਾਰ ਨੇ, ਤਾਂ ਉਹਨਾਂ ਦੀ ਸਪੋਰਟ ਕਰਨੀ ਬਣਦੀ ਹੈ ਜੀ।
1: ਸ਼ੁਕਰੀਆ ਜੀ, ਥੈਂਕ ਯੂ ਵੈਰੀ ਮੱਚ, ਤੇ ਆਪਣਾ ਨੰਬਰ ਵੀ ਸਾਂਝਾ ਕਰ ਦਿਓ ਤੇ ਪ੍ਰਭਾ ਸਾਹਿਬ ਹੈਮਿਲਟਨ ਵਾਲੀ ਜਿਹੜੀ ਤੁਹਾਡੀ ਲਿਸਟਿੰਗ ਆ ਨਾ, ਬੜੀ ਪਿਆਰੀ ਲਿਸਟਿੰਗ ਆ, ਉਹਦੇ ਬਾਬਤ ਵੀ ਇੱਕ ਵਾਰੀ ਦੱਸ ਦਿਓ।
0: ਐਬਸੋਲਿਊਟਲੀ ਵੀਰ ਜੀ, ਉੱਥੇ ਅੱਜ ਓਪਨ ਹਾਊਸ ਵੀ ਲੱਗਿਆ ਹੋਇਆ, 56x175 ਦਾ ਇਹ ਲੋਟ ਹੈ, ਬੇਸਮੈਂਟ ਇਹਦੀ ਬਣੀ ਹੋਈ ਹੈ, 3 ਬੈਡਰੂਮ ਦਾ ਉੱਪਰ ਬੰਗਲੋ ਹੈ, ਥਰੂ ਆਊਟ ਇਸ ਤੇ ਵਾਈਨਲ ਪਲੈਂਕ ਫਲੋਰਿੰਗ ਜਿਹੜੀ ਲੱਗੀ ਹੋਈ ਹੈ, ਫਰੈਸ਼ਲੀ ਪੇਂਟਡ ਹੈ, ਔਰ ਬੇਸਮੈਂਟ ਜਿਹੜੀ ਹੈ ਪ੍ਰੋਪਰ ਤਰੀਕੇ ਨਾਲ ਤੁਸੀਂ ਉਸਨੂੰ ਵਧੀਆ 2 ਬੈਡਰੂਮ ਦੀ ਰੈਂਟ ਆਊਟ ਕਰ ਸਕਦੇ ਹੋ, ਵਿਦ ਸਾਈਡ ਐਂਟਰੈਂਸ ਐਂਡ ਪ੍ਰੋਪਰ ਕਿਚਨ ਉੱਥੇ ਬਣੀ ਹੋਈ ਹੈ। ਲੋਕੇਸ਼ਨ ਇਸ ਦੀ ਸਟੋਨੀ ਕ੍ਰੀਕ ਦੇ ਵਿੱਚ ਹੈ ਜੀ। ਐਡਰੈਸ ਤੇ ਪ੍ਰਾਈਸ ਚਾਹੀਦੀ ਹੈ, ਮੇਰਾ ਨੰਬਰ ਹੈ ਜੀ 416-616-1423, 416-669-1423, ਤੇ ਪਲੱਸ ਆ ਟਾਈਮ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਤੇ ਹੁਣ ਕਾ ਜਿਹੜਾ IPL ਫਿਨਿਸ਼ ਹੋਣ ਤੋਂ ਬਾਅਦ ਜਿਹੜਾ ਫੀਫਾ ਵਰਲਡ ਕੱਪ ਜਿਹੜਾ ਜੀ ਸ਼ੁਰੂ ਹੋ ਜਾਣਾ, ਤੇ ਨਾਲ ਦੀ ਨਾਲ ਲੜਕੀਆਂ ਦਾ T20 ਵਰਲਡ ਕੱਪ ਸ਼ੁਰੂ ਹੋ ਜਾਣਾ, ਸੋ ਫਿਰ ਉਹਦੀ ਕਵਰੇਜ ਜਿਹੜੀ ਜੀ ਖੁੱਲ੍ਹ ਕੇ ਆਪਾਂ ਕਰਾਂਗੇ।
1: ਬਿਲਕੁਲ ਜੀ, ਟਰੂ, ਥੈਂਕ ਯੂ ਸੋ ਮੱਚ। ਸੋ ਦੋਸਤੋ, ਪ੍ਰਭਾ ਸਾਹਿਬ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ ਇਹਨਾਂ ਦੀ ਰੀਅਲ ਸਟੇਟ ਲਿਸਟਿੰਗ ਬਾਰੇ, ਆਪਣੀ ਪ੍ਰੋਪਰਟੀ ਸੈੱਲ ਕਰਨਾ ਚਾਹੁੰਦੇ ਹੋ ਜਾਂ ਲੀਜ਼ ਕਰਨਾ ਚਾਹੁੰਦੇ ਹੋ, ਇਹਦੇ ਬਾਬਤ ਇਹਨਾਂ ਕੋਲੋਂ ਬਹੁਤ ਸਾਰਾ ਤਜਰਬਾ। ਤੇ ਤੁਹਾਨੂੰ ਇਹਨਾਂ ਦਾ ਸੁਭਾਅ ਇਹਨਾਂ ਦੀ ਇਮਾਨਦਾਰੀ ਦਾ ਤਾਂ ਪਤਾ ਹੀ ਆ। ਨੰਬਰ ਟੂ ਕਾਲ 416-669-14 ਤੇ ਬਿਲਕੁਲ ਸਹੀ ਤੁਹਾਨੂੰ ਗਾਈਡ ਕਰਨਗੇ। ਜੇ ਤੁਸੀਂ ਆਪਣੀ ਰੀਅਲ ਸਟੇਟ ਜਰਨੀ ਸਟਾਰਟ ਵੀ ਕਰਨਾ ਚਾਹੁੰਦੇ ਹੋ, ਫਸਟ ਟਾਈਮ ਹੋਮ ਬਾਇਰ ਹੋ, ਤਾਂ ਇੱਕ ਚੰਗਾ ਰਿਐਲਟਰ ਹੋਣਾ ਬਹੁਤ ਜ਼ਰੂਰੀ ਆ ਸਹੀ ਗਾਈਡ ਕਰਨ ਦੇ ਲਈ। ਪ੍ਰਭਾ ਸਾਹਿਬ ਦਾ ਰਾਈਟ ਚੋਇਸ 416-669-14-23 416-669-14-23 416-669-1423 ਬਹੁਤ ਸ਼ੁਕਰੀਆ ਜੀ, ਧੰਨਵਾਦ। ਥੈਂਕ ਯੂ ਵੈਰੀ ਮੱਚ ਜੀ। ਤੇ ਘਰ ਖਰੀਦਣਾ ਹੋਵੇ ਨਵਾਂ ਪੁਰਾਣਾ ਜਾਂ ਜਦੋਂ ਮੂਵ ਹੋਣਾ ਹੋਵੇ ਤਾਂ ਪਹਿਲਾਂ ਹੁੰਦਾ ਕਿ ਹੁਣ ਫਰਨੀਚਰ ਕਿੱਥੋਂ ਬਾਏ ਕਰੀਏ। ਅਗਲਾ ਸਟੈਪ ਜਿਹੜਾ ਉਹ ਫਰਨੀਚਰ ਦਾ ਹੁੰਦਾ, ਤੇ ਫਰਨੀਚਰ ਦੇ ਲਈ ਈਵਨ ਪੂਰੇ ਘਰ ਦਾ ਫਰਨੀਚਰ ਵੀ, ਜੇ ਤੁਸੀਂ ਨਾ ਹੁਣ 24 ਤਰੀਕ ਹੋ ਗਈ, ਬਹੁਤ ਸਾਰੇ ਸਰੋਤਿਆਂ ਨੇ 1 ਤਰੀਕ ਨੂੰ ਕਈ ਵਾਰ ਨਵੇਂ ਅਪਾਰਟਮੈਂਟ 'ਚ, ਨਵੀਂ ਬੇਸਮੈਂਟ 'ਚ, ਨਵੇਂ ਘਰ ਦੇ ਵਿੱਚ ਮੂਵ ਹੋਣਾ ਹੁੰਦਾ ਤਾਂ ਪੂਰੇ ਘਰ ਦਾ ਫਰਨੀਚਰ ਵੀ ਲੈਣਾ, ਤਾਂ ਗ੍ਰੈਂਡ ਹੋਮ ਫਰਨੀਚਰ 'ਤੇ ਬੜੇ ਵਧੀਆ ਡੀਲਾਂ ਚੱਲ ਰਹੀਆਂ ਨੇ। ਸੁਖਵਾਈ ਸਾਨੂੰ ਵਧੇਰੇ ਜਾਣਕਾਰੀ ਦੇਣਗੇ।
2: ਬਹੁਤ ਸ਼ੁਕਰੀਆ, ਧੰਨਵਾਦ ਭੁੱਲਰ ਸਾਹਿਬ। ਬਿਲਕੁਲ ਪਰਿਵਾਰਾਂ ਤੱਕ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ। 294 ਵੋਕਰ ਡਰਾਈਵ ਦੇ ਉੱਪਰ, 294 ਵੋਕਰ ਡਰਾਈਵ ਦੇ ਉੱਪਰ ਸ਼ਾਮ ਦੇ 7 ਵਜੇ ਤੱਕ ਤੁਹਾਡੇ ਲਈ ਓਪਨ ਹੈ। ਚਾਹੇ ਤੁਸੀਂ ਬੈਡਰੂਮ ਸੈੱਟ ਦੇਖ ਰਹੇ ਹੋ, ਸੋਫਾ ਸੈੱਟ ਦੇਖ ਰਹੇ ਹੋ, ਡਾਇਨਿੰਗ ਟੇਬਲ ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਤਾਂ ਗੱਡੀਆਂ ਤੁਸੀਂ ਘੁਮਾ ਲਓ। 294 ਵੋਕਰ ਡਰਾਈਵ, 294 ਵੋਕਰ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਦੇ ਉੱਪਰ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਦੇ ਉੱਪਰ 294 ਵੋਕਰ ਡਰਾਈਵ ਤੇ ਮੈਟਰਸ ਦੀ ਡੀਲ ਦਿੰਦਾ। ਬਹੁਤ ਸਾਰੇ ਪਰਿਵਾਰਾਂ ਨੇ ਮੂਵ ਹੋਣਾ ਹੁੰਦਾ ਇਸ ਜਿਹੜਾ ਮੰਥ ਐਂਡ ਦੇ ਉੱਪਰ, ਪਰਿਵਾਰਾਂ ਜਿਹਨਾਂ ਪਰਿਵਾਰਾਂ ਨੂੰ ਮੈਟਰਸ ਚਾਹੀਦਾ, ਹਾਰਡ ਫੋਮ ਦਾ ਮੈਟਰਸ, ਮੈਂਬਰੀ ਫੋਮ ਪਿੱਲੋ ਟੋਪ ਦੇ ਨਾਲ, ਬੈਂਬੂ ਹਾਈਬ੍ਰਿਡ ਵਾਲਾ ਮੈਟਰਸ, ਹਾਰਡ ਫੋਮ ਮੈਟਰਸ ਵਿਦ ਮੈਂਬਰੀ ਫੋਮ ਪਿੱਲੋ ਟੋਪ, $5,500-$6,600 ਦਾ ਲੈਂਦੇ ਆਏ ਹੋ। ਜਿਹੜੇ ਪਰਿਵਾਰ ਰਾਈਟ ਵਿਨ ਸਟੋਰ ਆ ਜਾਣਗੇ, ਹਾਰਡ ਫੋਮ ਦਾ ਮੈਟਰਸ, ਮੈਂਬਰੀ ਫੋਮ ਪਿੱਲੋ ਟੋਪ ਦੇ ਨਾਲ ਸਿਰਫ $150, ਜੀ ਹਾਂ $150 ਦੇ ਵਿੱਚ, $149 ਦੇ ਵਿੱਚ ਹਾਰਡ ਫੋਮ ਦਾ ਮੈਟਰਸ, ਮੈਂਬਰੀ ਫੋਮ ਪਿੱਲੋ ਟੋਪ ਦੇ ਨਾਲ ਮਿਲਣਾ। 294 ਵੋਕਰ ਡਰਾਈਵ, 294 ਵੋਕਰ ਡਰਾਈਵ, 294 ਵੋਕਰ ਡਰਾਈਵ

0: ਸਾਹਿਬ ਪਰਿਵਾਰ ਹੁਣ ਘਰਾਂ ਦੀ ਗੱਲਬਾਤ ਹੀ ਚੱਲੀ ਸੀ, ਘਰ ਖਰੀਦ ਲਿਆ, ਫਰਨੀਚਰ ਆ ਗਿਆ, ਅਪਲਾਇੰਸਿਸ ਆ ਗਏ, ਅਤੇ ਇਸ ਤੋਂ ਬਾਅਦ ਵਾਲਾ ਸਟੈਪ ਹੁੰਦਾ ਘਰ ਦੇ ਵਿੱਚ ਬਲਾਇੰਸ। ਤੁਸੀਂ ਦੱਸ ਦਿਓ ਕਿ ਘਰੇ ਪਹਿਲੀ ਚੀਜ਼, ਕਿਉਂਕਿ ਵਿੰਡੋ ਟਰਾਂਸਪੇਰੈਂਟ ਵਿੰਡੋਜ਼ ਤਾਂ ਬੰਦਾ ਕੰਫਰਟੇਬਲ ਵੀ ਨਹੀਂ ਹੈਗਾ, ਪ੍ਰਾਈਵੇਸੀ ਵੀ ਰੀਜ਼ਨ ਆ, ਐਂਡ ਘਰ ਦੇ ਵਿੱਚ ਜਿਹੜਾ ਹੀਟ ਵੱਧ ਜਾਂਦੀ ਆ, ਘਰ ਗਰਮ ਰਹਿਣ ਲੱਗ ਜਾਂਦਾ, ਉਹ ਵੀ ਵੱਡਾ ਰੀਜ਼ਨ ਆ। ਸੋ ਇਹ ਜਿਹੜੇ ਜੈਬਰਾ ਬਲਾਇੰਸ ਅੱਜ ਕੱਲ੍ਹ ਟ੍ਰੈਂਡ ਦੇ ਵਿੱਚ ਨੇ, ਇਹ ਇੰਨੀ ਵੱਡਾ ਇਹਦੀ ਹਾਈਪ ਕਿਉਂ ਆ ਜੀ?
1: ਤਿੰਨ ਇਹਦੇ ਸਭ ਤੋਂ ਵੱਡੇ ਫਾਇਦੇ ਇਹ ਆ ਜੀ, ਜਿਹੜੇ ਬਲੈਕ ਆਊਟ ਆਪਾਂ ਜ਼ੈਬਰਾ ਬਲਾਇੰਸ ਲਗਵਾਉਂਦੇ ਹਾਂ ਜਾਂ ਰੋਲਰ ਸ਼ੇਡ ਲਗਵਾਉਂਦੇ ਹਾਂ, ਤਾਂ ਇਹ ਅਪ ਟੂ 90% ਤੱਕ, 90-95% ਤੱਕ ਜਿਹੜੀ ਸਨਲਾਈਟ ਨੂੰ ਬਲੌਕ ਕਰ ਦਿੰਦੇ ਆ, ਅਤੇ ਜਦੋਂ ਆਪਾਂ ਨੂੰ ਫੁੱਲੀ ਕਲੋਜ਼ ਕਰਦੇ ਤਾਂ ਇੱਕ ਤਰ੍ਹਾਂ ਕਮਰੇ ਦੇ ਵਿੱਚ ਹਨੇਰਾ ਹੋ ਜਾਂਦਾ, ਅਤੇ ਉਸ ਤੋਂ ਜਦੋਂ ਇਹ ਸਨਲਾਈਟ ਬਲੌਕ ਹੁੰਦੀ ਤਾਂ ਇਸ ਦੇ ਨਾਲ ਨਾਲ ਕੀ ਹੁੰਦਾ, ਟੈਂਪਰੇਚਰ ਕੰਟਰੋਲ ਵੀ ਹੁੰਦਾ, ਹੀਟ ਜਿਵੇਂ ਅੱਜ ਕੱਲ੍ਹ, ਚਲੋ ਅੱਜ ਕੱਲ੍ਹ ਥੋੜ੍ਹਾ ਮੌਸਮ ਹਜੇ ਸਮਰ ਦੇ ਵਿੱਚ ਜਾ ਰਿਹਾ ਪਰ ਗਰਮੀ ਨਹੀਂ ਆਈ, ਬਟ ਪਿਛਲੇ 2-3 ਦਿਨਾਂ ਦੇ ਵਿੱਚ ਵੀ ਆਪਾਂ ਨੋਟ ਕੀਤਾ ਸੀਗਾ
0: ਜੀ,
1: ਜਦੋਂ ਕਲੋਜ਼ ਕਰਦੇ ਹਾਂ ਤਾਂ ਟੈਂਪਰੇਚਰ ਕੰਟਰੋਲ ਦੇ ਵਿੱਚ ਵੀ ਹੈਲਪ ਕਰਦੇ ਆ, ਪ੍ਰਾਈਵੇਸੀ ਕੰਟਰੋਲ ਤਾਂ ਚਲੋ ਹੈਗੀ ਹੀ ਹੈਗੀ ਆ, ਤੁਸੀਂ ਓਪਨ ਕਰ ਸਕਦੇ ਹੋ, ਕਲੋਜ਼ ਕਰ ਸਕਦੇ ਹੋ, ਪਾਰਸ਼ਲੀ ਓਪਨ ਕਰ ਸਕਦੇ ਹੋ, ਪੂਰਾ ਤੁਸੀਂ ਇਹਨੂੰ ਰੋਲ ਅਪ ਕਰ ਸਕਦੇ ਹੋ।
0: ਸੋ ਜਿਹੜਾ ਇਹ ਜਦੋਂ ਆਪਾਂ ਇਹਨੂੰ ਕੰਪੇਅਰ ਕਰਦੇ ਹਾਂ ਕੱਪੜੇ ਵਾਲੇ ਪਰਦਿਆਂ ਨਾਲ, ਕੈਲੀਫੋਰਨੀਆ ਸ਼ਟਰ ਦੇ ਨਾਲ, ਅਤੇ ਉਹਦੇ ਵਿੱਚ ਉਹ ਤੋਂ ਇਹ ਮਹਿੰਗੇ ਪੈਂਦੇ ਕਿ ਸਸਤੇ?
1: ਇਹ ਜੀ ਪਰਦਿਆਂ ਨਾਲ ਕੰਪੇਅਰ ਕਰ ਲਓ, ਤੁਸੀਂ ਕੈਲੀਫੋਰਨੀਆ ਸ਼ਟਰਸ ਨਾਲ ਕੰਪੇਅਰ ਕਰ ਲਓ, ਦੋਨਾਂ ਤੋਂ ਇਹ ਬਹੁਤ ਜ਼ਿਆਦਾ ਸਸਤੇ ਪੈਂਦੇ ਆ। ਪਲੱਸ ਇਹ ਜਿਹੜੇ ਇਹਨਾਂ ਦੇ ਇੱਕ ਸਭ ਤੋਂ ਵੱਡਾ ਫਾਇਦਾ ਇਹ ਹੁੰਦਾ ਕਿ ਵੀ ਇਹ ਵਿੰਡੋ ਦੇ ਵਿੱਚ ਵਿੱਚ ਰਹਿੰਦੇ ਆ, ਤੁਸੀਂ ਪਰਦੇ ਆਪਾਂ ਲਾ ਲੈਂਦੇ ਹਾਂ ਅਤੇ ਪਰਦੇ ਜਗ੍ਹਾ ਬਹੁਤ ਰੋਕਦੇ ਆ। ਤੁਸੀਂ ਕੈਲੀਫੋਰਨੀਆ ਸ਼ਟਰ ਲਾਉਂਦੇ ਆ, ਕੈਲੀਫੋਰਨੀਆ ਸ਼ਟਰ ਨੂੰ ਜੇ ਆਪਾਂ, ਤੁਹਾਨੂੰ ਪਤਾ ਜਿੱਦਾਂ ਉਹ ਬਾਰੀ ਵਾਂਗੂ
0: ਕਈ ਵਾਰ ਸੋਫਾ ਆਪਾਂ ਨਾਲ ਜੇ ਲਾ ਕੇ ਕੰਧ ਦੇ ਨਾਲ ਜੇ ਲਾਉਂਦੇ ਹੁੰਦੇ ਆ, ਉਹਦੇ ਫਿਰ ਉਹ
1: ਹਾਂਜੀ ਹਾਂ, ਕਈ ਵਾਰੀ ਕਿਚਨ ਦੇ ਵਿੱਚ ਜਿਹੜੀ ਆਪਣੀ ਫੋਸਟ ਹੁੰਦੀ ਆ ਉਹ ਵਿਚਾਲੇ ਆ ਜਾਂਦੀ, ਆਪਾਂ ਸ਼ਟਰ ਲਵਾ ਲੈਂਦੇ ਹਾਂ ਅਤੇ ਉਹ ਓਪਨ ਹੁੰਦਾ ਨੀਗਾ, ਫਿਰ ਟੂਟੀ ਕੱਢੋ, ਉਹਨੂੰ ਖੋਲੋ, ਫਿਰ ਉਹਨੂੰ ਕਲੋਜ਼ ਕਰੋ, ਟੂਟੀ ਫਿਰ ਵਾਪਸ ਲਾਓ। ਸੋ ਇਸ ਤਰ੍ਹਾਂ ਦੇ ਸੀਨ ਵੀ ਦੇਖਣ ਨੂੰ ਮਿਲਦੇ
0: ਕਰਦੇ ਬਾਈ ਦੱਸਦੀ ਹੈ ਜੀ, ਇਹ ਕੱਪੜੇ ਵਾਲੇ ਪਾਦੇ ਡ੍ਰਿਪਸ ਵਗੈਰਾ ਦਾ ਵੀ ਕਰਦੇ ਨੇ, ਕੈਲੀਫੋਰਨੀਆ ਸ਼ਟਰ ਵੀ ਆਪ ਲਾਉਂਦੇ ਨੇ, ਪਰ ਇਹ ਜੋ ਅੱਜ ਦਾ ਰੁਝਾਨ ਆ, ਇਹ ਕਹਿੰਦੇ ਜ਼ਿਆਦਾਤਰ ਸਾਨੂੰ ਜੈਬਰਾ ਬਲਾਇੰਡ ਦੀ ਹੀ ਇਨਕੁਆਇਰੀ ਵੱਧ ਆ ਰਹੀ ਹੈ। ਉਹਦਾ ਰੀਜ਼ਨ ਕੀ ਆ ਕਿ ਇੱਕ ਤਾਂ ਸਸਤੇ ਪੈਂਦੇ ਨੇ
1: ਬਹੁਤ ਜ਼ਿਆਦਾ,
0: ਅਤੇ ਦੂਸਰੀ ਚੀਜ਼ ਵਾਰੰਟੀ ਤਾਂ ਤੁਸੀਂ 5 ਸਾਲ ਦੀ ਦੇ ਰਹੇ ਹੋ।
1: 5 ਸਾਲ ਦੀ ਵਾਰੰਟੀ ਹੈ ਜੀ, ਫੈਬਰਿਕ 'ਤੇ ਵੀ ਆ, ਜੋ ਵੀ ਉਸ 'ਤੇ ਆਪਾਂ ਜਿੰਨਾ ਵੀ ਹਾਰਡਵੇਅਰ ਯੂਜ਼ ਕਰਦੇ ਹਾਂ, ਚਾਹੇ ਚੇਨ ਆ, ਚਾਹੇ ਉੱਤੇ ਵਾਲਾ ਫੇਸ਼ੀਆ ਬ੍ਰੈਕਟ, ਜੋ ਵੀ ਸਾਰਾ ਕੁਛ A to Z
0: ਜੀ। ਸੋ 5 ਸਾਲ ਦੀ ਵਾਰੰਟੀ ਹੈ, ਕੈਨੇਡੀਅਨ ਮੇਡ, ਕਸਟਮ ਹੈ, ਤੁਹਾਡੀ ਵਿੰਡੋ ਦੇ ਅਕੋਰਡਿੰਗ ਸਾਈਜ਼ ਜਿਹੜਾ ਕੱਟ ਕਰਕੇ ਸਪੈਸ਼ਲੀ ਇੱਥੇ ਬਣਦੇ ਨੇ, ਅਤੇ ਹਫ਼ਤੇ ਦੇ ਵਿੱਚ ਤੁਹਾਡੇ ਇੰਸਟਾਲ ਨੋਰਮਲੀ ਹੋ ਜਾਂਦਾ।
1: 7-8 ਦਿਨ ਆਪਾਂ ਜਨਰਲੀ ਰਿਕੁਐਸਟ ਕਰਦੇ ਹੁੰਦੇ ਹਾਂ ਆਪਣੇ ਸਾਰੇ ਭੈਣ ਭਾਈਆਂ ਨੂੰ ਕਿ ਸਾਨੂੰ 7-8 ਦਿਨ ਦਿਓ, ਤੁਹਾਡਾ ਆਰਡਰ ਬਣ ਕੇ ਇੰਸਟਾਲ ਹੋ ਜਾਏਗਾ।
0: ਤੁਹਾਡਾ ਇੱਕ ਜਿਸ ਦਿਨ ਕਾਲ ਆਪਣੇ ਰੇਡੀਓ ਸਰੋਤੇ ਸੀ, ਉਹ ਕਹਿੰਦੇ ਵੀ ਸਾਡੇ ਘਰ ਦੇ ਵਿੱਚ UK ਤੋਂ ਗੈਸਟ ਆਏ ਨੇ, ਕਹਿੰਦੇ ਪੂਰੇ ਘਰ ਦੇ ਬਿਲਾਂ ਚਾਹੇ ਤੁਸੀਂ ਹਫ਼ਤੇ ਨੂੰ ਲਾ ਦਿਓ, ਪਰ ਜਿਹੜੇ ਸਾਡੇ ਗੈਸਟ ਨੇ UK ਵਾਲੇ ਉਹਨਾਂ ਦਾ ਕਹਿੰਦੇ ਸਾਡਾ ਉਹਨਾਂ ਦੇ ਰੂਮ ਦੇ ਵਿੱਚ ਸਾਨੂੰ ਛੇਤੀ ਦਵਾ ਦਿਓ।
1: ਹਾਂਜੀ ਹਾਂ, ਉਹ ਲੌਂਗ ਵੀਕਐਂਡ ਸੀਗਾ,
0: ਹਾਂ
1: ਵਿਕਟੋਰੀਆ ਡੇ ਜਿਹੜਾ ਪਾਸਟ ਲੌਂਗ ਵੀਕਐਂਡ ਗਿਆ, ਉਹ ਆਪਣੇ ਕੋਲ ਸ਼ਾਮ ਨੂੰ ਫਰਾਈਡੇ ਆਏ ਸੀਗੇ ਕਿ ਵੀ ਆਰਡਰ ਸਾਡੇ ਕੋਲ, ਤੁਸੀਂ ਫਾਈਨਲ ਕਰਕੇ ਗਏ, ਆਪਣਾ ਕਲਰ ਚੂਜ਼ ਕਰਕੇ ਗਏ। ਪਹਿਲਾਂ ਮੈਂ ਉਹਨਾਂ ਦੇ ਘਰੇ ਗਿਆ ਸੀਗਾ, ਮੈਜ਼ਰਮੈਂਟਸ ਵਗੈਰਾ ਕੀਤੀਆਂ, ਅਤੇ ਉਹ ਬਾਈ ਜੀ ਉਦਣ ਆਪ ਘਰੇ ਨਹੀਂ ਸੀਗੇ, ਅਤੇ ਉਹਨਾਂ ਤੋਂ ਕਲਰ ਚੂਜ਼ ਨਹੀਂ, ਫਿਰ ਉਹ ਸ਼ੋਪ 'ਤੇ ਆਏ, ਸ਼ੋਪ 'ਤੇ ਆਏ ਸ਼ਾਮ ਨੂੰ 4:30-5 ਵਜੇ ਉਹਨਾਂ ਨੇ ਆਰਡਰ ਕਨਫਰਮ ਕੀਤਾ, ਅਤੇ ਕਹਿੰਦੇ ਕਿ ਵੀ ਆਹ ਸਾਨੂੰ ਇੱਕ ਰੂਮ ਦੇ ਵਿੱਚ ਬਲਾਇੰਟਸ ਮੰਡੇ ਨੂੰ ਚਾਹੀਦੇ ਆ, ਅਤੇ ਆਪਾਂ ਮੰਡੇ ਨੂੰ ਸ਼ਾਮ ਨੂੰ 3-4 ਵਜੇ ਬਲਾਇੰਟਸ ਉਹਨਾਂ ਦੇ ਲਾਤੇ ਸੀਗੇ, ਕਿਉਂਕਿ ਉਹਨਾਂ ਦੀ ਸਪੈਸ਼ਲ ਰਿਕੁਐਸਟ ਸੀ। ਸੋ ਇੱਦਾਂ ਦਾ ਜੇ ਕੋਈ ਸਪੈਸ਼ਲ ਕੇਸ ਹੁੰਦਾ, ਸਪੈਸ਼ਲ ਰਿਕੁਐਸਟ ਹੁੰਦੀ, ਆਪਾਂ ਟਰਾਈ ਕਰਦੇ ਹੁੰਦੇ ਹਾਂ ਕਿ ਵੀ ਆਪਾਂ ਕਿਸੇ ਵੀ ਭੈਣ ਭਰਾ ਨੂੰ ਜਵਾਬ ਨਾ ਦੇਈਏ, ਜਿੱਥੇ ਹੋ ਸਕਦਾ ਆਪਾਂ ਹੈਲਪ ਕਰੀਏ।
0: ਜੇ ਤਾਂ ਨਾ ਕਈ ਵਾਰ ਕਲਰ 2 ਹੀ ਹੋਣ, ਚਿੱਟਾ ਜਾਂ ਗ੍ਰੇ, ਹੈ ਨਾ, ਤਾਂ ਬੰਦਾ ਕਹਿੰਦਾ ਯਾਰ ਚੱਲ ਆਹ ਲਾ ਲਓ ਜਾਂ ਆਹ ਲਾ ਲਓ, ਹੁਣ ਤੁਸੀਂ ਚੱਕੀ ਫਿਰਦੇ ਹੋ 50 ਤਰ੍ਹਾਂ ਦੇ ਕਲਰ ਆਪਸ਼ਨ। ਇਹਦੇ ਵਿੱਚ ਮੇਰੇ ਖਿਆਲ ਨਾਲ ਸ਼ੋਪ ਨਾਲੋਂ ਵੀ ਬੈਟਰ, ਕਿਉਂਕਿ ਜਿਹੜਾ ਤੁਸੀਂ ਘਰ, ਤੁਹਾਡੇ ਕੋਲ ਇੱਕ ਵੱਡੀ ਬੁੱਕਲੈਟ ਆ, ਉਹ ਦੱਸਦੀ ਹੈ ਜੀ ਇਹ ਘਰ ਲੈ ਜਾਂਦੇ ਨੇ, ਤੁਹਾਨੂੰ ਕਿਤੇ ਆਉਣ ਜਾਣ ਦੀ ਲੋੜ ਨਹੀਂ, ਤੁਹਾਨੂੰ ਵਿੰਡੋ ਸਾਈਜ਼ ਇਹ ਵੀ ਇਹਨਾਂ ਨੇ ਤੁਹਾਡੇ ਕੋਲ ਆ ਕੇ ਉਹ ਮੈਜ਼ਰ ਕਰਨੀਆਂ ਨੇ, ਅਤੇ ਜਿਹੜੀ ਕਲਰ ਆਪਸ਼ਨ ਆ ਕਿ ਵਿੰਡੋ ਕਿਹੜੀ ਕਲਰ ਲਾਈਏ, ਉਹ ਜ਼ਿਆਦਾਤਰ ਲੋਕਾਂ ਨੂੰ ਈਜ਼ੀ ਹੁੰਦਾ ਕਿ ਘਰ ਦੇ ਵਿੱਚ ਸਾਹਮਣੇ ਘਰ ਦੀ ਆਪਣੇ ਰੂਮ ਦੀ ਵਿੰਡੋ ਦਾ ਪੇਂਟ ਸਾਹਮਣੇ ਆ, ਬੱਚਿਆਂ ਦੇ ਰੂਮ ਦੀ ਸਾਹਮਣੇ ਕਿ ਕਿੱਦਾਂ ਦਾ ਕਲਰ ਕੰਬੀਨੇਸ਼ਨ ਆ ਆਪਣਾ, ਚਾਹੇ ਨੀਚੇ ਲੋਬੀ ਵਗੈਰਾ ਦੇ ਵਿੱਚ ਆ, ਕਿਚਨ ਵਗੈਰਾ ਦੇ ਵਿੱਚ ਆ। ਹੁਣ ਜਦੋਂ ਆਪਾਂ ਨੂੰ ਦੀਵਾਰ ਸਾਹਮਣੇ ਦਿਖ ਰਹੀ ਆ, ਪੇਂਟ ਸਾਹਮਣੇ ਦਿਖ ਰਿਹਾ, ਉਹਦੇ ਨਾਲ ਮੈਚ ਕਰਕੇ ਬੰਦਾ ਉਹ ਜ਼ਿਆਦਾ ਈਜ਼ੀ ਤਰੀਕੇ ਨਾਲ ਕਲਰ।
1: ਹਾਂਜੀ ਹਾਂ, ਕਈ ਵਾਰੀ ਤਾਂ ਇੱਦਾਂ ਵੀ ਹੋਇਆ ਕਿ ਜਿੱਦਾਂ ਆਪਣੇ ਕੋਲ ਬਾਈ ਆਉਂਦੇ ਨੇ ਸ਼ੋਪ 'ਤੇ ਆਉਂਦੇ ਨੇ ਕਿ ਅਸੀਂ ਬਲਾਈਂਡਸ ਲਗਵਾਉਣੇ, ਸਾਨੂੰ ਕਲਰ ਸਿਲੈਕਟ ਕਰਵਾ ਦਿਉ, ਅਤੇ ਆਪਾਂ ਸ਼ੋਪ 'ਤੇ ਗੱਲਾਂ ਬਾਤਾਂ ਕਰਦੇ, ਉਹਨਾਂ ਨੂੰ ਆਪਾਂ ਜਾਣਕਾਰੀ ਦਿੰਦੇ ਹਾਂ, ਪੂਰੀ ਕਲਰ ਦੇਖਦੇ ਆ, ਫੈਬਰਿਕ ਦੇਖਦੇ ਆ, ਸਾਰਾ ਕੁਛ ਦੇਖਦੇ ਆ, ਅਤੇ ਫਿਰ ਉਸ ਤੋਂ ਬਾਅਦ ਉੱਥੇ ਗੱਲ ਬਣਦੀ ਨਹੀਂ, ਫਿਰ ਕਹਿੰਦੇ ਨਹੀਂ ਜੀ ਤੁਸੀਂ ਘਰੇ ਆ ਜਾਓ, ਆਪਾਂ ਉੱਥੇ ਸਿਲੈਕਟ ਕਰਾਂਗੇ। ਸੋ ਇਨ ਦਾ ਐਂਡ ਜਾਣਾ ਉੱਥੇ ਹੀ ਪੈਂਦਾ ਜਿੱਥੇ ਆਪਾਂ ਪਰਦੇ ਇੰਸਟਾਲ ਕਰਨੇ ਆ। ਰੀਜ਼ਨ ਹੁੰਦਾ ਕਿ ਵੀ ਤੁਸੀਂ ਮੈਚ ਕਰਨੇ ਆ, ਚਾਹੇ ਤਾਂ ਆਪਣੇ ਪੇਂਟ ਨਾਲ ਮੈਚ ਕਰ ਲਓ, ਕਈ ਫਰਨੀਚਰ ਨਾਲ ਪੇਂਟ ਮੈਚ ਕਰਦੇ ਆ, ਕੰਟਰਾਸਟ ਕਰਦੇ ਆ, ਅਤੇ ਕੋਈ ਆਪਣੇ ਫਲੋਰਿੰਗ ਨਾਲ ਕੰਟਰਾਸਟ ਜਾਂ ਮੈਚ ਕਰਦੇ ਆ। ਸੋ ਇਨ ਦਾ ਐਂਡ ਜਾਣਾ ਸਾਡੀ ਟੀਮ ਨੂੰ ਹੀ ਉੱਥੇ ਜਾ ਪੈਂਦਾ, ਘਰੇ 'ਚ ਪੈਂਦਾ ਕਿ ਵੀ ਉੱਥੇ ਜਾ ਕੇ ਬੰਦਾ ਕਲਰ ਆਪਸ਼ਨਸ ਵਗੈਰਾ ਮੈਚ ਕਰ ਲੈਂਦਾ। ਸੋ ਉਹ ਇਸ ਤੋਂ ਬੈਟਰ ਅਸੀਂ ਇਸ ਲਈ ਰੈਕਮੈਂਡ ਕਰ ਦਿੰਦੇ ਕਿ ਪਹਿਲਾਂ ਤੁਸੀਂ ਸਾਡੇ ਕੋਲ ਆਓ, ਉੱਥੇ ਆ ਕੇ ਡਿਸੀਜਨ ਬਣਦਾ ਨਹੀਂ ਗਾ, ਫਿਰ ਤੁਸੀਂ ਅਸੀਂ ਤੁਹਾਡੇ ਕੋਲ ਜਾਂਦੇ
0: ਹਾਂ,
1: ਵਿੱਚ ਦੋ ਤਿੰਨ ਦਿਨ ਲੰਘ ਜਾਂਦੇ, ਕਈ ਵਾਰੀ ਉਹਨਾਂ ਦਾ ਟਾਈਮ ਨਹੀਂ ਮੈਚ ਹੁੰਦਾ, ਕਈ ਵਾਰੀ ਸਾਡੇ ਨਹੀਂ ਜਾਇਆ ਜਾਂਦਾ, ਸੋ ਇਹਦੇ ਵਿੱਚ ਦੋ ਤਿੰਨ ਦਿਨ ਟਾਈਮ ਲੱਗ ਜਾਂਦਾ। ਬੈਟਰ ਆ ਤੁਸੀਂ ਸਾਨੂੰ ਕਾਲ ਕਰੋ, ਅਪਾਇੰਟਮੈਂਟ ਬਣਾਓ, ਅਸੀਂ ਤੁਹਾਡੇ ਕੋਲ ਆਵਾਂਗੇ ਤੇ ਸਾਰਾ ਕੁਛ ਮੈਚ।
0: ਦੋਸਤੋ, ਕੈਨੇਡੀਅਨ ਮੇਡ ਬਲਾਈਂਡ ਜੈਬਰਾ ਬਲਾਈਂਡ ਤੇ ਤੁਸੀਂ ਮਾਰਕੀਟ ਨਾਲੋਂ ਅੱਧੇ ਰੇਟ ਤੇ ਬਲਾਈਂਡਸ ਘਰ ਲਵਾ ਸਕਦੇ ਹੋ, ਘਰ ਦੀ ਦਿੱਖ ਬਦਲ ਜੂ, ਘਰ ਬਹੁਤ ਸੋਹਣਾ ਲੱਗੂ। ਐਟਲੀਸਟ ਬੰਦਾ ਕਹਿੰਦਾ ਹਰ ਸਮਰ ਦੇ ਵਿੱਚ ਇੱਕ ਵਾਰੀ ਫਲੋਰਿੰਗ ਚੇਂਜ ਕਰਾ ਲਓ, ਇੱਕ ਵਾਰੀ ਰੂਫ ਕਰਾ ਲਓ ਤੇ ਇੱਕ ਵਾਰੀ ਪਰਦੇ ਕਰਵਾ ਲਓ। ਸੋ ਇਸ ਸਮਰ ਦੇ ਵਿੱਚ ਤੁਸੀਂ ਆਪਣੇ ਘਰ ਦੀ ਦਿੱਖ ਮਾਰਕੀਟ ਤੋਂ ਅੱਧੇ ਰੇਟ ਦੇ ਉੱਤੇ ਜਿਹੜਾ 5 ਸਾਲ ਦੀ ਵਾਰੰਟੀ ਦੇ ਨਾਲ ਜੈਬਰਾ ਬਲਾਈਂਡ ਲਵਾ ਸਕਦੇ ਹੋ। ਨੰਬਰ ਟੂ ਕਾਲ 647-399-4446 647-399-4446 647-389-4646 647-399-4446 647-399-4446 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਸਾਡੀ ਲਾਈਨ ਇੱਕ ਵਾਰ ਫਿਰ ਜੁੜ ਚੁੱਕੀ ਹੈ ਨਾਗਪਾਲ ਜੀ ਨਾਲ, ਯੂਨੀ ਗਲੋਬਲ ਤੋਂ। ਨਾਗਪਾਲ ਜੀ, ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ।
2: ਥੈਂਕ ਯੂ ਜੀ, ਸਤਿ ਸ਼੍ਰੀ
0: ਅਕਾਲ ਜੀ। ਨਾਗਪਾਲ ਜੀ, ਇੱਕ ਜਦੋਂ ਮੈਂ ਲਾਸਟ ਟਾਈਮ ਤੁਹਾਨੂੰ ਕੁਐਸਚਨ ਕੀਤਾ ਸੀ ਤੇ ਇੱਕ ਮੈਨੂੰ ਹੋਰ ਇਨਕੁਆਇਰੀ ਆਈ ਪਰਿਵਾਰ ਦੀ, ਉਹ ਕਹਿੰਦੇ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਇੰਟਰਸਟਡ ਹਾਂ, ਦਾ ਓਨਲੀ ਕੁਐਸਚਨ ਉਹ ਕਹਿੰਦੇ ਜੇ ਅਸੀਂ ਇਹਦੇ ਵਿੱਚ ਇਹ ਲੋਨ ਲੈਂਦੇ ਹਾਂ ਤੇ ਅਸੀਂ ਹਜੇ ਆਈ 3-4 ਸਾਲ ਪਹਿਲਾਂ ਗਏ ਤੇ ਕੱਲ੍ਹ ਨੂੰ ਅਸੀਂ ਘਰ ਬਾਏ ਕਰਨਾ ਤੇ ਇਹ ਲੋਨ ਸਾਡੇ ਨਾਮ 'ਤੇ ਬੋਲੂਗਾ। ਕਈ ਵਾਰ ਉਹ ਕਹਿੰਦੇ ਇਸ ਤੱਕ ਕਾਰ ਨੂੰ ਵੀ ਲੀਜ਼ 'ਤੇ ਕਰਾਇਆ ਹੋਇਆ ਕਿ ਕੱਲ੍ਹ ਨੂੰ ਘਰ ਦਾ ਲੋਨ ਲੈਣਾ ਤਾਂ ਪਹਿਲਾਂ ਉਹ ਕਾਰ ਦਾ ਲੋਨ ਜਿਹੜਾ ਮੋੜਨਾ ਪਊਗਾ ਤੇ ਇੱਕ ਆਹ ਲੋਨ ਲੈ ਕੇ, ਕਹਿੰਦੇ ਇਹਦਾ ਕਿਵੇਂ ਹੁੰਦਾ? ਇੱਕ ਵਾਰੀ ਕ੍ਰੈਡਿਟ ਦਾ ਦੱਸ ਦਿਓ, ਕ੍ਰੈਡਿਟ ਹਿੱਟ ਹੁੰਦਾ, ਕ੍ਰੈਡਿਟ ਚੈੱਕ ਹੁੰਦਾ ਤੇ ਇਹ ਲੋਨ ਦਾ ਕੀ ਸਿਸਟਮ ਹੈ?
2: ਹਾਂਜੀ, ਲਾਈਕ ਸੋ ਐਸਾ ਕਭੀ ਹੋਤਾ ਹੈ ਕਭੀ ਕਭੀ ਕਿ ਕਲਾਇੰਟਸ ਕਹਤੇ ਹਮੇ ਸਿਰਫ ਗ੍ਰਾਂਟਸ ਹੀ ਚਾਹੀਏ ਜੋ ਕਿ ਨਾਨ ਰਿਫੰਡੇਬਲ ਹੈ ਔਰ ਲੋਨ ਨਹੀਂ ਚਾਹੀਏ, ਬਟ ਬਹੁਤ ਰੇਅਰ ਹੋਤਾ ਹੈ, ਆਪ ਮੰਨ ਕੇ ਚਲੇ ਸਿਰਫ 10 ਮੇ ਸੇ ਇੱਕ ਕੇਸ ਮੇ। ਹਾਂ, ਤੋ ਕ੍ਰੈਡਿਟ ਚੈੱਕ ਇਸਕੇ ਅੰਦਰ ਲੋਨ ਮੇ ਨਹੀਂ ਹੋਤਾ, ਨੰਬਰ 1। ਨੰਬਰ 2, ਹਮ ਲੋਨ ਕੀ ਬਾਤ ਕਰ ਰਹੇ, ਗ੍ਰਾਂਟਸ ਕੀ ਬਾਤ ਨਹੀਂ ਕਰ ਰਹੇ ਅਭੀ ਹਮ। ਔਰ ਜੋ ਆਪ ਕਹਿੰਦੇ ਕਿ ਦਿਖਤਾ, ਯੈਸ ਦਿਖਤਾ ਹੈ ਲੋਨ, ਬਚਤਾ ਹੈ ਵਹਾਂ ਪੇ, ਯੈਸ।
0: ਤੇ ਜੇ ਕੱਲੀ ਗ੍ਰਾਂਟ ਲੈਣੀ ਚਾਹੋ ਨਾ ਪਰਿਵਾਰ,
2: ਫਿਰ ਕੋਈ ਨਹੀਂ, ਫਿਰ ਨਹੀਂ ਦਿਖਤਾ।
0: ਤੇ ਲੋਨ ਆਪਸ਼ਨਲ ਆ ਜਾਂ ਲੈਣਾ ਹੀ ਲੈਣਾ ਪਊਗਾ?
2: ਆਪਸ਼ਨਲ ਹੈ, ਮਤਲਬ ਬਹੁਤ, ਲੇਕਿਨ ਸਭ ਲੋਕ ਲੈਤੇ ਹੀ ਹੈ। ਰੀਜ਼ਨ ਕਿਉਂ ਹੈ ਕਿ 30,000 ਮੇ ਸੇ 30-100,000 ਕੀ ਫੰਡਿੰਗ ਜੋ ਆ ਰਹੀ ਹੈ, ਫੈਮਿਲੀ ਆਫ 4 ਕੋ ਅਪ ਟੂ $80,000 ਆ ਰਹਾ ਹੈ, ਗਵਰਨਮੈਂਟ ਫੰਡਡ ਪ੍ਰੋਗਰਾਮਸ, ਕੋਰਸਿਸ ਕਰਕੇ ਘਰ ਕੇ ਕੰਫਰਟ ਸੇ ਫੁਲੀ ਆਨਲਾਈਨ ਮੇ। ਅਬ ਇਸ ਮੇ ਸੇ 80,000 ਮੇ ਸੇ 40,000 ਤੋ ਗ੍ਰਾਂਟ ਹੈ ਜੀ, ਆਪਸ਼ਨਲ, ਮਤਲਬ ਸੋਰੀ ਪਰਮਾਨੈਂਟ ਵਾਲੀ। ਔਰ ਜੋ ਆਪਸ਼ਨਲ ਲੋਨ ਹੈ ਉਹ $40,000 ਹੈ। ਅਬ ਇਸ ਮੇ ਪਹਿਲੇ 0% ਪੇ ਹੈ ਇਹ ਲੋਨ, ਔਰ 1.5 ਸਾਲ ਬਾਅਦ ਇਸਕਾ ਵਿਆਜ ਦਰ ਕਿਆ ਹੈ, ਸਿਰਫ 2.5% ਪੂਰੇ ਸਾਲ ਕਾ, ਤੋ ਲੋਕ ਲੋਨ ਵੀ ਲੇਤੇ ਹੀ ਹੈ।
0: ਤੇ ਕਿਹੜੇ ਕਿਹੜੇ ਕੋਰਸ ਨੇ ਇੱਕ ਵਾਰੀ ਉਹ ਦੱਸੋ।
2: ਹਾਂਜੀ, ਅਗਰ ਆਪ ਈਜ਼ੀ ਕੋਰਸਿਸ ਦੇਖ ਰਹੇ ਹੈ, ਫੁਲੀ ਆਨਲਾਈਨ ਅਸਾਈਨਮੈਂਟਸ ਹੈ, ਐਗਜ਼ਾਮੀਨੇਸ਼ਨ ਨਹੀਂ ਹੈ, ਸੌਖੇ ਜੇ ਨੇ, 2-3 ਘੰਟੇ ਮੰਡੇ ਟੂ ਫਰਾਈਡੇ, ਗਵਰਨਮੈਂਟ ਫੀਸ ਪੇ ਕਰਦੀ ਹੈ ਇਨਕੀ, ਅਗਰ ਆਪ PR ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ ਸਿਰਫ ਤੋ ਆਪ ਐਪਲੀਕੇਬਲ ਹੈ ਇਸ ਪੇ, ਤੇ ਵੀ ਆਪ ਐਲੀਜੀਬਲ ਹੈ। ਔਰ ਆਪਕੀ ਇਨਕਮ ਅਗਰ 2024 ਕੇ ਨੋਟਿਸ ਆਫ ਅਸੈਸਮੈਂਟ ਪੇ ਜਿਤਨੀ ਕਮ ਹੈ, ਅਗਰ $70,000 ਸੇ ਕਮ ਹੈ ਤੋ ਹੀ ਆਪਕੋ ਸਭ ਬੈਨੀਫਿਟ ਹੈ। ਔਰ ਯੇ ਹੋਸਪਿਟੈਲਿਟੀ ਕਾ ਹੋ ਗਿਆ, ਅਕਾਊਂਟਿੰਗ ਕਾ ਕੋਰਸ ਹੋ ਗਿਆ, ਮੈਨੇਜਮੈਂਟ ਕੇ ਕੋਰਸਿਸ ਹੋ ਗਏ, ਸਪਲਾਈ ਚੇਨ ਕੇ ਕੋਰਸਿਸ ਹੋ ਗਏ, 1 ਸਾਲ ਕੇ ਕੋਰਸਿਸ ਹੈ ਯੇ। ਔਰ ਹਮਾਰੇ ਪਾਸ ਡਿਫਿਕਲਟ ਵਾਲੇ ਕੋਰਸਿਸ ਵੀ ਹੈ ਜੀ, HVAC, ਇਲੈਕਟ੍ਰੀਸ਼ਨ, ਪਲੰਬਿੰਗ ਵਾਲੇ, ਬਟ ਜ਼ਿਆਦਾਤਰ ਕਿਆ ਆਲਮੋਸਟ ਸਾਰੇ ਕਲਾਇੰਟਸ ਹੀ ਈਜ਼ੀ ਕੋਰਸਿਸ ਯੂਜ ਕਰਦੇ ਹੈ, ਕੋਈ ਏਜ ਲਿਮਿਟ ਨਹੀਂ ਹੈ। ਔਰ ਅਗਰ ਆਪ ਸੈਲਫ ਇੰਪਲੋਇਡ ਹੈ, ਊਬਰ ਡਰਾਈਵਰ, ਟਰੱਕ ਡਰਾਈਵਰ, ਔਰ ਲਾਈਕ ਸੈਲਫ ਇੰਪਲੋਇਡ ਲੋਕੋ ਜ਼ਿਆਦਾ ਬੈਨੀਫਿਟ ਹੈ, ਫੰਡਿੰਗ ਡਾਇਰੈਕਟ ਆਪਕੇ ਅਕਾਊਂਟ ਮੇ ਗਵਰਨਮੈਂਟ ਸੇ ਆਤੀ, ਤੋ ਕੋਈ ਕੈਚ ਨਹੀਂ ਹੈ।
0: 437-264-6 3175 437 264 ਤੇ ਤੁਸੀਂ ਤਾਂ ਪਰਿਵਾਰਾਂ ਦੇ ਖਾਤੇ 'ਚ 40,000 80,000 ਪਾ ਰਹੇ ਹੋ ਅਤੇ ਤੁਹਾਡੀ ਫੀਸ 200 400 500 ਤੱਕ ਹੀ ਆ। ਕੋਈ ਇਹਦੇ ਵਿੱਚ ਇੱਦਾਂ ਵੀ ਆ ਉਹ ਪਹਿਲਾਂ ਪੈਸੇ ਤੁਹਾਡੇ ਖਾਤੇ 'ਚ ਆਉਣਗੇ ਤੁਸੀਂ ਵੱਧ ਪੈਸੇ ਰੱਖ ਕੇ ਫਿਰ ਸਾਨੂੰ ਭੇਜੋ, ਇੱਦਾਂ ਵੀ ਹੁੰਦਾ?
2: ਹਮ ਸਿਰਫ ਇੱਕ ਜ਼ਰੀਆ ਹੈ, ਲੋਕੋ ਕੋ ਪਤਾ ਨਹੀਂ, ਹਮ ਉਸਕੋ ਉਨ ਲੋਕੋ ਕੋ ਐਕਸਪਲੇਨ ਕਰਤੇ ਔਰ ਵੋ ਸਕਿੱਲ ਵੀ ਡਿਵੈਲਪ ਕਰ ਰਹੇ ਹੈ ਔਰ ਗਵਰਨਮੈਂਟ ਫੰਡਿੰਗ ਕੋ ਆਪਣੇ ਅਕਾਊਂਟ ਮੇਂ ਹਾਸਿਲ ਕਰ ਰਹੇ ਹੈ, ਹਮ ਨਹੀਂ ਦੇ ਰਹੇ, ਗਵਰਨਮੈਂਟ ਦੇ ਰਹੀ ਹੈ, ਨੰਬਰ ਵਨ। ਨੰਬਰ ਟੂ, ਇਸਮੇਂ ਜੈਸੇ ਅਗਰ ਆਪਣੇ ਆਜ ਜੁਆਇਨ ਕਰਾ ਤੋ ਵਿਦਿਨ 30-90 ਡੇਜ ਆਪਕੇ ਅਕਾਊਂਟ ਮੇਂ ਫੰਡਿੰਗ ਆਤੀ ਹੈ, ਮੇਰੇ ਮੇਂ ਨਹੀਂ ਆਤੀ, ਕੋਈ ਕੈਚ ਨਹੀਂ ਹੈ। ਹਮਾਰੀ ਫੀਸ ਕਾਮ ਹੋਣੇ ਕੇ ਬਾਅਦ ਆਪਣੇ ਆਪਣੀ ਇਮਾਨਦਾਰੀ ਸੇ, ਆਪਕੀ ਇਮਾਨਦਾਰੀ ਚੈੱਕ ਹੋ ਰਹੀ ਜਾਂ ਮੇਰੀ ਨਹੀਂ ਹੋ ਰਹੀ, ਤੋ ਆਪਣੇ ਆਪਣੀ ਇਮਾਨਦਾਰੀ ਸੇ ਕਾਮ ਹੋਣੇ ਕੇ ਬਾਅਦ ਹਮ ਫੀਸ ਲੈਤੇ ਹੈ ਆਪਸੇ, ਕਿਤਨੀ $199 to $499 ਵਨ ਟਾਈਮ ਫੀਸ ਹੈ, ਨੋ ਕੈਚ ਨੋ ਪਰਸੈਂਟੇਜ ਨੋ ਕਮਿਸ਼ਨ। ਲੋਕ ਹਮਾਰੇ ਆਫਿਸ ਮੇਂ ਆਤੇ ਕਹਿੰਦੇ ਸਰ ਉਸ ਏਜੰਟ ਨੇ ਹਮਸੇ 3500 ਪਹਿਲੇ ਲੈ ਲਿਆ, ਡਾਈਜ਼ਰ ਪਹਿਲੇ ਲੈ ਲਿਆ, ਹਮ ਤਾਂ ਠੋਕ ਕੇ ਕਾਮ ਕਰਤੇ ਹੈ, ਔਨ ਏਅਰ ਵੀ ਆਫ ਏਅਰ ਵੀ ਕੋਈ ਮਿੱਠੀ ਬਾਤੇ ਕਰਤੇ ਨਹੀਂ, ਯਹੀ ਪੇ ਜੋ ਫੀਸ ਬਤਾ ਰਹੇ ਹੈ, ਆਫਿਸ ਵੀ ਉਹੀ ਫੀਸ ਹੈ, ਬਸ ਤੋਂ ਕੋਈ ਕੈਚ ਦੇ ਅੰਦਰ ਹੈ ਹੀ ਨਹੀਂ, ਐਂਡ ਟੂ ਐਂਡ ਓਨੈਸਟੀ ਐਂਡ ਟ੍ਰਾਂਸਪੇਰੈਂਸੀ ਹੈ।
0: ਤੁਹਾਡੀ ਜਿਹੜੀ ਫੀਸ ਵੀ ਆ ਉਹ ਵੀ ਕੰਮ ਹੋਣ ਤੋਂ ਬਾਅਦ?
2: ਬਿਲਕੁਲ ਜੀ, ਕਾਮ ਹੋਣੇ ਕੇ ਬਾਅਦ ਹੀ, ਕਿਉਂਕਿ ਹਮ ਕੋਈ ਸਟ੍ਰੈਸ ਨਹੀਂ ਰੱਖਣਾ ਚਾਹਤੇ, ਹੈ ਨਾ, ਤੋ ਮਤਲਬ ਇਸਮੇ ਔਰ ਬਾਕੀ ਕਾਮ ਇਸਮੇ ਐਸੇ ਨਹੀਂ ਕਿ ਕਾਮ ਨਹੀਂ ਹੋਤਾ, ਕਾਮ ਸਭ ਕਾ ਹੋ ਜਾਤਾ ਹੈ, ਕਿਉਂ ਯਹਾਂ ਪੇ ਲਾਈਕ ਨੋਟਿਸ ਆਫ ਅਸੈਸਮੈਂਟ, ਮੈਰਿਜ ਸਰਟੀਫਿਕੇਟ, ਬੱਚੋਂ ਕੇ ਬਰਥ ਸਰਟੀਫਿਕੇਟ, ਅਗਰ ਆਪਕਾ ਫੈਮਿਲੀ ਸਾਈਜ਼ ਜ਼ਿਆਦਾ ਹੈ ਔਰ ਆਪਕੀ ਇਨਕਮ ਕਮ ਹੈ ਤੋ ਆਪਕੋ ਜ਼ਿਆਦਾ ਫੰਡਿੰਗ ਮਿਲਤੀ, ਨਾ ਕਿ ਇਨਕਮ ਜ਼ਿਆਦਾ ਹੋਣੇ ਸੇ, ਅਗਰ ਆਪਕੀ ਇਨਕਮ ਜ਼ਿਆਦਾ ਆਪਣੇ ਕਾਲ ਨਾ ਕਰੇ, ਅਗਰ ਆਪਕੀ ਇਨਕਮ 70-80,000 ਸੁਪਰ ਆਪਣੇ ਕਾਲ ਨਾ ਕਰੇ, ਜੋ ਆਪ ਯਹਾਂ ਸੁਣ ਰਹੇ ਵੀ ਆਪ ਉਹੀ ਸੁਣੇਗੇ, ਤੋ ਹਮੇ ਕਾਲ ਆਤੀ ਤਬ ਵੀ ਹਮ ਕਹਤੇ ਮਤ ਕਰੇ ਕਾਲ, ਅਗਰ ਆਪ ਇਨਕਮ ਜ਼ਿਆਦਾ, ਅਗਰ ਆਪ ਲੋ ਇਨਕਮ ਮੇਂ ਹੈ, 70,000 ਸੇ ਕਮ ਹੈ ਆਪਕੀ ਇਨਕਮ, ਆਪਕਾ ਫੈਮਿਲੀ ਸਾਈਜ਼ ਜ਼ਿਆਦਾ ਹੈ, ਐਟਲੀਸਟ ਆਪ ਮੈਰਿਡ ਹੈ, ਤਬ ਆਪਕੋ ਫਾਇਦਾ ਹੈ, ਅਗਰ ਆਪ ਸਿੰਗਲ ਹੈ ਤੋ ਦੋ ਵੀ ਆਪਕੋ ਫਾਇਦਾ ਨਹੀਂ ਹੈ।
0: ਸੋ ਦੋਸਤੋ, ਤੁਸੀਂ ਮੈਰਿਡ ਹੋ, ਤੁਸੀਂ PR ਜਾਂ ਸਿਟੀਜ਼ਨ ਸਟੇਟਸ ਆ, ਤੁਹਾਡੀ ਇਨਕਮ 70,000 ਤੋਂ ਘੱਟ ਆ ਅਤੇ ਤੁਹਾਨੂੰ ਇੰਗਲਿਸ਼ ਆਉਂਦੀ ਆ, ਤਾਂ ਇਹ ਬੜੇ ਸੌਖੇ ਜਿਹੇ ਕੋਰਸ ਨੇ ਜਿਹੜੇ ਪਾਸ ਹੋ ਸਕਦੇ ਨੇ, ਜਾਂ ਤੁਸੀਂ ਔਖੇ ਕੋਰਸ ਜਿਹੜੇ ਇਨ ਪਰਸਨ HVAC ਜਾਂ PSW ਵਰਗੇ ਕੋਰਸਿਸ ਵੀ ਕਰ ਸਕਦੇ ਹੋ। ਪੁੰਨ ਨਾਲੇ ਫਲੀਆਂ, ਸਰਕਾਰ ਕਹਿ ਰਹੀ ਹੈ ਕਿ ਤੁਸੀਂ ਪੜ੍ਹੋ ਅਤੇ ਅਸੀਂ ਤੁਹਾਨੂੰ ਸਪੋਰਟ ਕਰਾਂਗੇ ਗ੍ਰਾਂਟ ਅਤੇ ਲੋਨ ਦੇ ਰੂਪ ਦੇ ਵਿੱਚ, ਪਰ ਆਉਣ ਵਾਲੇ ਟਾਈਮ ਦੇ ਵਿੱਚ ਇਹਦੇ 'ਚ ਕੀ ਚੇਂਜਸ ਆ ਰਹੇ ਨੇ?
2: ਆਜ ਅਗਰ ਐਗਜ਼ਾਮਪਲ ਇੱਥੇ ਫੈਮਿਲੀ ਆਫ 5 ਕਾ ਹਸਬੈਂਡ ਵਾਈਫ ਦੋਨੋਂ ਪੜ੍ਹਤੇ ਹੈ ਔਰ 3 ਬੱਚੇ ਹੋਂਗੇ, ਕਾਲਜ ਯੂਨੀਵਰਸਿਟੀ ਜਾ ਰਹੇ, ਮੈਂ ਨਹੀਂ ਕਹਿ ਰਿਹਾ ਪੈਦਾ ਹੋਏ, ਹਸਬੈਂਡ ਵਾਈਫ ਪੜ੍ਹ ਰਹੇ ਹੈ, ਕਾਲਜ ਯੂਨੀਵਰਸਿਟੀ ਬੱਚੇ ਹੋਣਗੇ, 3 ਜਾ ਰਹੇ ਹੈ, ਇਸ ਕੇਸ ਸਿਨੈਰੀਓ ਮੇਂ ਅਪ ਟੂ 100,000 ਕੀ ਫੰਡਿੰਗ ਬਣਤੀ ਹੈ ਉਨਕੋ ਜੋ ਉਨਕੇ ਖਾਤੇ ਮੇਂ ਆਤੀ ਹੈ ਹਸਬੈਂਡ ਵਾਈਫ ਕੋ ਦੋਨੋਂ, ਇੱਕ ਸਾਲ ਕੀ, ਅਗਰ ਅਗਲੇ ਸਾਲ ਕਰਤੇ ਤੋ ਤਬ ਵੀ ਇਤਨੇ ਪੈਸੇ ਆਏਗੇ ਆਜ ਕੀ ਰੇਟ ਮੇਂ, ਓਕੇ। ਅਬ ਇਸਮੇਂ ਅਪ ਟੂ 100,000 ਕੀ ਫੰਡਿੰਗ ਬਣੀ, ਉਸਮੇਂ ਸੇ 50,000 ਕਿਆ ਹੈ, $50,000 ਇਸ ਲਾਈਕ ਗ੍ਰਾਂਟਸ ਮਨੀ, ਨਾਨ ਰਿਫੰਡੇਬਲ, ਟੈਕਸ ਫ੍ਰੀ ਗ੍ਰਾਂਟਸ ਹੈ, ਜੋ ਰੈਸਟ $50,000 ਹੈ ਉਹ ਆਪਸ਼ਨਲ ਲੋਨ ਹੈ, 0% ਪੇ, ਇੱਕ ਸਾਲ ਤੱਕ ਉਹ 0% ਹੈ, ਉਸਕੇ ਵਿਆਜ ਵੀ 1.5 ਸਾਲ ਬਾਅਦ ਸਟਾਰਟ ਹੈ, ਲਾਈਕ ਰੀਪੇਮੈਂਟ ਵੀ, ਤੋ ਮਤਲਬ ਐਸਾ ਲੋਨ ਆਪਕੋ ਕਹਾਂ ਮਿਲੇਗਾ, ਜੋ ਆਜ ਆਪਕੋ 50,000 ਮਿਲ ਰਿਹਾ ਹੈ ਔਰ ਆਪਣੇ 1.5 ਸਾਲ ਬਾਅਦ ਲੋਟਾਨਾ ਸਟਾਰਟ ਕਰਨਾ, ਤਬ ਤੱਕ 0% ਪੇ, ਔਰ ਤਬ ਵੀ 1.5 ਸਾਲ ਬਾਅਦ ਹੀ ਵਿਆਜ ਦਰ ਕਿਆ ਹੈ, 2.5% ਪੂਰੇ ਸਾਲ ਕਾ ਜੀ, ਆਪ ਆਏ ਆਫਿਸ, ਆਪਣੀ ਗਾੜੀ ਘੁਮਾਏ, 30 ਤੋਂ ਲੈ ਕੇ $1,00,000 ਦੀ ਫੰਡਿੰਗ ਆਪਣੇ ਅਕਾਊਂਟ ਮੇਂ ਡਾਇਰੈਕਟ ਹਾਸਿਲ ਕਰੇ। ਹਮੇ ਪਤਾ ਹੈ ਫੰਡਿੰਗ ਕਾ ਨਾਮ ਸੁਣਕੇ ਕੈਚ ਲੱਗਤਾ ਹੀ ਹੋਗਾ, ਹੋਗਾ ਕੁਛ ਨਹੀਂ ਹੈ ਜੀ, ਜੈਸੇ ਗਵਰਨਮੈਂਟ $1,000,000,000 ਯੂਕਰੇਨ ਕੋ ਦੇ ਦਿੱਤੀ ਹੈ, ਇੱਧਰ ਉੱਧਰ ਲਗਾ ਦਿੱਤੀ ਹੈ, ਵੈਸੇ ਗਵਰਨਮੈਂਟ ਐਜੂਕੇਸ਼ਨ ਮੇਂ ਇਨਵੈਸਟ ਕਰਦੀ ਹੈ, ਬਟ ਯੈਸ 1 ਅਗਸਤ ਕੇ ਬਾਅਦ ਜੋ ਨਿਆ ਅਕੈਡਮਿਕ ਈਅਰ ਸਟਾਰਟ ਹੋ ਰਹਾ ਹੈ, ਅਕੈਡਮਿਕ ਈਅਰ 26-27, ਉਸਮੇਂ ਮੈਸਿਵ ਕਟਸ ਹੈ ਗ੍ਰਾਂਟਸ ਮੇਂ, ਆਜ ਜੋ $1,00,000 ਮੇਂ ਸੇ 50,000 ਗ੍ਰਾਂਟ ਆ ਰਹੀ ਹੈ, ਉਸ ਟਾਈਮ ਪੇ $1,00,000 ਅਗਰ ਫੈਮਿਲੀ 5 ਕੋ ਆ ਰਹਾ ਹੈ ਤੋ 1,00,000 ਹੀ ਲੋਨ ਹੈ, ਤੋ ਅਭੀ ਇਨਰੋਲ ਕਰੇਂ, ਫੰਡਿੰਗ ਹਾਸਿਲ ਕਰੇਂ, ਸਕਿੱਲ ਹਾਸਿਲ ਕਰੇਂ, ਸੌਖੇ ਜਿਹੇ ਕੋਰਸਿਸ ਕਰਕੇ ਕੰਫਰਟ ਸੇ ਕਰੇ, ਕੋਈ ਏਜ ਲਿਮਿਟ ਨਹੀਂ ਹਮਾਰੇ, 80% ਕਲਾਇੰਟ ਕੀ ਏਜ 40 ਸਾਲ ਸੇ ਜ਼ਿਆਦਾ ਹੀ ਹੈ।
0: ਨੰਬਰ ਸ਼ੇਅਰ ਕਰ ਦਿਓ ਇੱਕ ਵਾਰ,
2: 437-264-3175 ਸਾਡੇ ਆਫਿਸ ਵਿੱਚ ਤੁਸੀਂ ਆ ਸਕਦੇ ਹੋ, 2 ਮਿੰਟ ਐਕਸਪਰਟ ਬੁਲੇਵਾਰਡ ਵਾਕ ਇਨ ਵੀ ਹੈ, ਮੰਡੇ ਟੂ ਫਰਾਈਡੇ, ਮੰਡੇ ਟੂ ਸੈਟਰਡੇ ਹਮਾਰਾ ਆਫਿਸ ਓਪਨ ਹੋਤਾ ਹੈ, ਔਰ ਸ਼ਾਇਦ ਸੰਡੇ ਵੀ ਓਪਨ ਕਰਨਾ ਪੜੇਗਾ ਥੋੜੇ ਟਾਈਮ ਮੇਂ।
0: ਸੋ ਦੋਸਤੋ, ਤੁਹਾਡੇ ਮਨ ਦੇ ਵਿੱਚ ਕੋਈ ਹੋਰ ਕੁਐਸਚਨ ਆ, ਓਵਰ ਦਾ ਕਾਲ ਇੱਕ ਵਾਰੀ ਕਾਲ ਕਰ ਲਓ ਇਹਨਾਂ ਨੂੰ, ਕਾਲ 'ਤੇ ਇਹਨਾਂ ਨੇ ਦੱਸ ਦੇਣਾ ਤੁਸੀਂ ਐਲੀਜੀਬਲ ਹੋ ਅਤੇ ਕਿੰਨੇ ਪੈਸੇ ਲਈ ਐਲੀਜੀਬਲ ਹੋ, ਅਤੇ ਕੰਮ ਹੋਣ ਤੋਂ ਬਾਅਦ ਇਹਨਾਂ ਨੂੰ ਤੁਸੀਂ 200-400-500 ਜਿਹੜੀ ਵੀ ਡਿਪੈਂਡ ਪਾਉਂਦਾ ਕੇਸ ਉਹ ਇਹਨਾਂ ਨੂੰ ਪੇ ਕਰਨਾ। ਸੋ ਕਾਲ ਕੀਤੀ ਜਾ ਸਕਦੀ ਹੈ ਜੀ 437-264-3175 437-264-3175 437-264-3175 ਬਹੁਤ ਸ਼ੁਕਰੀਆ ਬਾਈ ਜੀ, ਧੰਨਵਾਦ, ਥੈਂਕ ਯੂ ਜੀ। ਸੋ ਦੋਸਤੋ, ਕਲੀਨਿੰਗ ਲਈ ਆਪਾਂ ਗੱਲਬਾਤ ਕਰ ਰਹੇ ਸੀ ਤਾਂ ਦਾ ਮੈਪਲ ਕਲੀਨਿੰਗ ਤੋਂ ਢੀਂਡਸਾ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ ਬਾਈ ਜੀ, ਸਤਿ ਸ਼੍ਰੀ ਅਕਾਲ ਜੀ ਐਨ ਵੈਲਕਮ। ਸਫਾਈ ਦੇ ਵਿੱਚ ਰੁੱਝੇ ਹੁੰਦੀਆਂ ਨੇ, ਇੱਕ ਕਲੀਨਿੰਗ ਦਾ ਜਿੰਮਾ ਜਿਹੜਾ ਤੁਸੀਂ ਲੈਤਾ ਹੋਇਆ ਇਹਦੇ ਬਾਰੇ ਦੱਸੋ।
3: ਹਾਂਜੀ ਵੀਰ ਜੀ, ਆਪਣਾ ਕਲੀਨਿੰਗ ਦਾ ਕਿਸੇ ਵੀ ਵੀਰ ਭੈਣ ਭਰਾ ਨੂੰ ਜੇ ਕਲੀਨਿੰਗ ਦੇ ਵਿੱਚ ਪ੍ਰੋਬਲਮ ਆਉਂਦੀ ਆ ਜਾਂ ਉਹ ਅਨੇਬਲ ਨੇ ਡਿਊ ਟੂ ਉਹਨਾਂ ਦੇ ਕੋਈ ਰੀਜ਼ਨਸ ਆਉਂਦੇ ਆ ਜੋਬ ਦੇ ਕਰਕੇ ਬੱਚਿਆਂ ਨੂੰ ਸਾਂਭਦੇ ਆ, ਤਾਂ ਆਪਣੀ ਟੀਮ ਪ੍ਰੋਪਰ ਸੈਟਿਸਫੈਕਟਰੀ ਜੋਬ ਕਰਕੇ ਦਿੰਦੀ ਆ ਜੀ, ਚਾਹੇ ਉਹ ਰੈਗੂਲਰ ਕਲੀਨਿੰਗ ਹੋਵੇ, ਚਾਹੇ ਉਹ ਡੀਪ ਕਲੀਨਿੰਗ ਹੋਵੇ, ਚਾਹੇ ਉਹ ਪੋਸਟ ਕੰਸਟਰਕਸ਼ਨ ਕਲੀਨਿੰਗ ਹੋਵੇ। ਇਹਨਾਂ ਦੇ ਵਿੱਚ ਜੀ ਮੈਂ ਅਲੱਗ ਅਲੱਗ ਥੋੜਾ ਜਿਹਾ ਮੈਂਸ਼ਨ ਕਰ ਦਿੰਦਾ ਜੀ। ਪੋਸਟ ਕੰਸਟਰਕਸ਼ਨ ਦੇ ਵਿੱਚ ਤਾਂ ਹੁੰਦਾ ਕਿ ਵੀ ਜਦੋਂ ਕੰਸਟਰਕਸ਼ਨ ਹੋਣ ਤੋਂ ਬਾਅਦ ਘਰ ਮੂਵ ਇਨ ਰੈਡੀ ਹੋਣਾ ਹੁੰਦਾ ਹੈ, ਤਾਂ ਉਹਦੇ ਵਿੱਚ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਹੁੰਦੀਆਂ ਨੇ। ਆਪਾਂ ਕਲੀਨ ਤਾਂ ਆਪ ਵੀ ਕਰ ਲੈਂਦੇ ਹਾਂ, ਬਟ ਸਟਿਲ ਜਿੱਦਾਂ ਵਿੰਡੋਜ਼ ਦੇ ਵਿੱਚ ਕਾਰਨਰ ਦੇ ਵਿੱਚ ਪੇਂਟ ਦੀ ਜੋਬ ਰਹਿ ਜਾਂਦੀ ਹੈ ਜੀ, ਉਹ ਆਪਾਂ ਨੂੰ ਰਿਮੂਵ ਕਰਨਾ ਪੈਂਦਾ ਪੇਂਟ ਨੂੰ ਪ੍ਰੋਫੈਸ਼ਨਲ ਸਕਿੱਲ ਦੇ ਨਾਲ। ਤੇ ਜਿੱਦਾਂ ਫਲੋਰ ਹੈ, ਫਲੋਰ ਤੇ ਡਟ ਹੈ ਜਿਹੜੀ ਉਹ ਨਹੀਂ ਜਾਂਦੀ, ਉਹਨੂੰ ਸਟੀਮ ਮੋਪ ਕਰਨਾ ਪੈਂਦਾ ਹੈ ਜੀ, ਤੇ ਉਹ ਕਲੀਨ ਪ੍ਰੋਪਰ ਜ਼ਰੂਰੀ ਹੋਣਾ ਹੁੰਦਾ ਹੈ। ਇੱਦਾਂ ਹੀ ਡੀਪ ਕਲੀਨਿੰਗ ਆ ਜਾਂਦੀ ਹੈ ਜੀ। ਡੀਪ ਕਲੀਨਿੰਗ ਦੇ ਵਿੱਚ ਈਚ ਐਂਡ ਐਵਰੀ ਕੋਨਾ ਘਰ ਦਾ ਕਲੀਨ ਹੁੰਦਾ ਜੀ, ਉਹਦੇ ਨਾਲ ਹੀ ਜਿੱਦਾਂ ਆਪਣਾ ਕੋਈ ਸਟੋਵ ਹੈ, ਸਟੋਵ ਨੂੰ ਮੂਵ ਕਰਕੇ ਕਲੀਨਿੰਗ ਹੁੰਦੀ ਹੈ ਜੀ, ਫਰਿੱਜ ਦੀ ਅੰਦਰੋਂ ਬਾਹਰੋਂ ਟੋਪ ਤੇ ਸ਼ੈਲਫਾਂ ਦੇ ਟੋਪ ਕਲੀਨ ਹੁੰਦੇ ਨੇ ਜੀ, ਵਾਸ਼ਰੂਮਾਂ ਦੇ ਵਿੱਚ ਆਪਣੇ ਉਹ ਚੜ ਜਾਂਦੀ ਹੈ ਸੈੱਲ ਜੀ, ਤੇ ਲਾਈਮ ਸਕੇਲ ਜਿਹਾ ਹੋ ਜਾਂਦਾ ਜੀ, ਉਹ ਪ੍ਰੋਪਰ ਕਲੀਨਿੰਗ। ਤੇ ਜਿਹੜੇ ਘਰਾਂ ਦੇ ਵਾਸ਼ਰੂਮਾਂ ਦੇ ਸ਼ੀਸ਼ੇ ਹੁੰਦੇ ਆ ਜੀ, ਸ਼ੀਸ਼ਿਆਂ ਤੇ ਗਰਮ ਪਾਣੀ ਕਰਕੇ ਦਾਗ ਬਹੁਤ ਜੰਮ ਜਾਂਦੇ ਆ, ਉਹ ਨਾਰਮਲੀ ਆਪਣੇ ਬੀਬੀਆਂ ਭੈਣਾਂ ਤੋਂ ਕਲੀਨ ਨਹੀਂ ਹੁੰਦੇ ਜੀ, ਪਰ ਆਪਣੀ ਟੀਮ ਉਹ ਵੀ ਇਕਦਮ ਸ਼ਾਈਨਿੰਗ ਪ੍ਰੋਪਰ ਚਮਕਾ ਕੇ ਸ਼ੀਸ਼ੇ ਦਿੰਦੀ ਹੈ ਜੀ ਪੂਰਾ। ਤੇ ਪਲੱਸ ਸਰ ਮੈਂ ਥੋੜਾ ਜਿਹਾ ਮੈਂਸ਼ਨ ਕਰਦਾ, ਜਿਹੜੀ ਡੀਪ ਕਲੀਨਿੰਗ ਹੈ ਉਹ ਇਹ ਨਹੀਂ ਕਿ ਵੀ ਕੱਲਾ ਤੁਹਾਡਾ ਘਰ ਦਾ ਰੀਸੈਟ ਹੀ ਆ, ਉਹ ਆਪਣੀ ਸਿਹਤ ਦੇ ਲਈ ਬਾਹਲੀ ਜ਼ਿਆਦਾ ਜ਼ਰੂਰੀ ਹੁੰਦੀ ਹੈ ਜੀ, ਕਿਉਂਕਿ ਹਰ 6 ਮਹੀਨਿਆਂ ਜਾਂ ਸਾਲ ਦੇ ਵਿੱਚ ਇੱਕ ਵਾਰ ਹੋਣੀ ਜ਼ਰੂਰੀ ਹੁੰਦੀ ਹੈ, ਕਿਉਂਕਿ ਜਿਹੜੀ ਮੋਲਡ ਆ ਉਹ ਜੰਮਣੀ ਸਟਾਰਟ ਕਰ ਦਿੰਦੀ ਹੈ ਜੀ, ਆਪਣੇ ਵਿੰਡੋਜ਼ ਦੇ ਸਿੱਲ ਦੇ ਵਿੱਚ ਜਾਂ ਚੁੱਲ੍ਹੇ ਦੇ ਪਿੱਛੇ ਜਾਂ ਵਾਸ਼ਰੂਮ ਦੇ ਵਿੱਚ ਸਿੰਕ ਦੇ ਥੱਲੇ, ਇਹ ਏਰੀਆ 'ਚ ਜਦੋਂ ਮੋਲਡ ਬਣਦੀ ਹੈ ਤਾਂ ਉਹ ਜਿਹੜਾ ਏਅਰਬੋਰਨ ਆਪਣੇ ਘਰ ਦਾ ਐਟਮੋਸਫੀਅਰ ਆ ਉਹ ਗੰਦਾ ਹੋਣਾ ਸ਼ੁਰੂ ਹੋ ਜਾਂਦਾ ਜੀ, ਉਹਦੇ ਨਾਲ ਫਿਰ ਬਹੁਤ ਜ਼ਿਆਦਾ ਮਤਲਬ ਕਿ ਵੀ ਸਾਹ ਦੀਆਂ ਬਿਮਾਰੀਆਂ ਜਾਂ ਹੋਰ ਬਹੁਤ ਚੀਜ਼ਾਂ ਸ਼ੁਰੂ ਹੋਣੀਆਂ ਹੋ ਜਾਂਦੀਆਂ ਨੇ। ਇਹਦਾ ਇੱਕੋ ਇੱਕ ਸਟਾਪ ਹੈ ਜੀ, ਡੀਪ ਕਲੀਨਿੰਗ ਤਾਂ ਹੀ ਜ਼ਰੂਰੀ ਹੈ, ਨਹੀਂ ਰੈਗੂਲਰ ਕਲੀਨਿੰਗ ਤਾਂ ਸਾਰੇ ਹੁੰਦੀ ਉਹ ਆਪਣੇ ਘਰਾਂ ਦੇ ਵਿੱਚ ਜੀ।
0: ਸੋ ਦੋਸਤੋ ਇੱਕ ਨੰਬਰ ਸਾਂਝਾ ਕਰ ਦਿੰਦਾ ਮੈਂ, 647-286-0077, 647-286-0077। ਅੱਛਾ ਬਾਈ ਜੀ, 24 ਤਰੀਕ ਅੱਜ ਹੋਊਗੀ ਆਉਣ ਵਾਲੇ ਵੀਕਐਂਡ, 30-31 ਤਰੀਕ ਨੂੰ ਬਹੁਤ ਸਾਰੇ ਸਰੋਤਿਆਂ ਨੇ ਮੂਵ ਇਨ ਮੂਵ ਆਊਟ ਕਰਨਾ ਹੁੰਦਾ ਗਾ, ਕਈ ਵਾਰ ਕਿਸੇ ਨੇ ਆਪਣੀ ਪ੍ਰੋਪਰਟੀ ਰੈਂਟ ਆਊਟ ਕਰਨੀ ਆ ਜਾਂ ਆਪ ਮੂਵ ਹੋ ਰਹੇ ਨੇ, ਤਾਂ ਉਹ ਉਹਨਾਂ ਨੂੰ ਇੱਕ ਵਾਰੀ ਇਹ ਚਾਹੀਦਾ ਹੁੰਦਾ, ਇੱਕ ਵਾਰੀ ਸਾਨੂੰ ਪੂਰਾ ਸਾਫ ਘਰ ਮਿਲੇ, ਤੇ ਉਹਦੇ ਵਿੱਚ ਮੂਵ ਇਨ ਮੂਵ ਆਊਟ ਦੇ ਵਿੱਚ ਵੀ ਹੈਲਪ ਕਰ ਦਿਓ, ਤੇ ਜੇ 1 ਤਰੀਕ ਨੂੰ ਬੁਕਿੰਗਾਂ ਲੈਣੀਆਂ ਨੇ ਤਾਂ ਤੁਸੀਂ ਹੈਲਪ ਕਰੋਗੇ?
3: ਹਾਂਜੀ ਸਰ ਬਿਲਕੁਲ ਜੀ, ਜੇ ਕਿਸੇ ਨੇ ਮੂਵ ਇਨ ਮੂਵ ਆਊਟ ਦੀ ਕਲੀਨਿੰਗ ਕਰਾਉਣੀ ਆ ਪਲੱਸ ਜੰਕ ਵੀ ਰਿਮੂਵ ਕਰਾਉਣਾ, ਕਈ ਵਾਰੀ ਜਿਹੜੇ ਪੁਰਾਣੇ ਟੈਨੈਂਟ ਹੁੰਦੇ ਆ ਉਹ ਆਪਣਾ ਸਮਾਨ ਉੱਥੇ ਛੱਡ ਜਾਂਦੇ ਆ ਤੇ ਲੈਂਡਲੋਰਡ ਨੂੰ ਸਿਰਦਰਦੀ ਹੋ ਜਾਂਦੀ ਹੈ, ਜਾਂ ਵੈਸੇ ਹੀ ਆਪਣੇ ਘਰਾਂ ਦੇ ਵਿੱਚ ਪਿੱਛੇ ਕੋਈ ਜੰਕ ਰੱਖਿਆ ਹੁੰਦਾ ਜਾਂ ਹੋਰ ਹੁੰਦਾ, ਉਹ ਆਪਾਂ ਜੰਕ ਵੀ ਪ੍ਰੋਪਰ ਰਿਮੂਵ ਕਰਦੇ ਹਾਂ ਜੀ।
0: ਵੈਰੀ ਗੁੱਡ, ਸੋ ਇਹਦੇ ਲਈ ਵੀ ਤੁਸੀਂ ਕਾਲ ਕਰ ਲਓ 647-286-0077। ਬਾਈ ਜੀ ਇੱਕ ਕੰਮ ਹੋਰ ਕਰ ਦਿਓ, ਜਿਹੜਾ ਤੁਸੀਂ ਨਾ ਤੁਹਾਡੀ ਵਿੰਡੋ ਕਲੀਨਿੰਗ ਵਾਲੀ ਸਰਵਿਸ ਆ, ਜਿਹੜੀਆਂ ਘਰ ਦੀਆਂ ਬਾਹਰਲੀ ਸਾਈਡ ਤੋਂ ਵਿੰਡੋਜ਼ ਕਲੀਨ ਕਰਦੇ ਹੋ ਤੁਸੀਂ, ਉਹ ਵੀ ਅੱਜ ਇੱਕ ਵਾਰੀ ਫਿਰ ਜਿਹੜੇ ਰੇਡੀਓ ਦੇ ਰੈਫਰੈਂਸ ਦੇਣਗੇ ਡੀਪ ਕਲੀਨਿੰਗ ਦੇ ਨਾਲ, ਘਰ ਦੀਆਂ ਬਾਹਰਲੀ ਸਾਈਡ ਤੋਂ ਵਿੰਡੋ ਕਲੀਨਿੰਗ ਕਰ ਦਿਓ ਤਾਂ ਨਜ਼ਾਰਾ ਆਜੂਗਾ।
3: ਡੀਪ ਕਲੀਨਿੰਗ ਦੇ ਨਾਲ ਸਰ ਤੁਸੀਂ ਕਹਿ ਰਹੇ ਹੋ ਵੀ ਫ੍ਰੀ, ਮਤਲਬ
0: ਫ੍ਰੀ ਕਰ ਦੋ? ਹਾਂਜੀ, ਕੀ ਚੱਕਰ ਆ, ਕਰ ਦੋ ਮੰਨ ਲਓ। ਨਹੀਂ ਗੱਲ
3: ਸਰ, ਤੁਹਾਡੇ ਕਹਿਣ ਤੇ ਅੱਜ ਦੇ ਦਿਨ ਲਈ ਜੇ ਕੋਈ ਵੀ ਬੁਕਿੰਗ ਆਉਂਦੀ ਹੈ ਤਾਂ ਉਹਨਾਂ ਦੀ ਡੀਪ ਕਲੀਨਿੰਗ ਦੇ ਨਾਲ ਬਾਹਰਲੀ ਸਾਈਡ ਤੋਂ ਵਾਟਰ ਫੈਡ ਪੋਲ ਦੇ ਨਾਲ ਵਿੰਡੋਜ਼ ਪ੍ਰੋਪਰ ਫ੍ਰੀ ਚ ਕਰਕੇ ਦੇਵਾਂਗੇ, ਜਿਹੜੀਆਂ ਕਿ ਵੀ ਆਪਣਾ ਫਿਲਟਰਡ ਵਾਟਰ ਹੁੰਦਾ ਉਹਦੇ ਨਾਲ ਕੋਈ ਦਾਗ ਧੱਬਾ ਛੇਤੀ ਪੈਂਦਾ ਨੀ ਜੀ, ਤੇ ਘਰ ਦੀ ਲੁੱਕ ਪ੍ਰੋਪਰ ਪੂਰੀ ਚੇਂਜ ਹੋ ਜਾਂਦੀ ਹੈ, ਕਿਉਂਕਿ ਸ਼ਾਈਨ ਦੇਣ ਲੱਗ ਜਾਂਦੀਆਂ ਵਿੰਡੋਆਂ ਤੇ ਜਿਹੜੇ ਆਪਣੇ ਫਰੇਮਾਂ ਹੁੰਦੀਆਂ ਉਹ ਟੋਟਲ ਪ੍ਰੋਪਰ ਕਲੀਅਰ ਹੁੰਦੀਆਂ ਜੀ।
0: ਸੋ ਦੋਸਤੋ ਤੁਸੀਂ ਆਪਣੇ ਘਰ ਦੀ ਡੀਪ ਕਲੀਨਿੰਗ ਕਰਵਾਉਣਾ ਚਾਹੁੰਦੇ, ਉਹਦੇ ਨਾਲ ਘਰ ਦੀਆਂ ਵਿੰਡੋਜ਼ ਕਲੀਨ ਕੀਤੇ ਜਾਣਗੇ ਬਿਲਕੁਲ ਫ੍ਰੀ ਦੇ ਵਿੱਚ। ਸੋ ਆਮ ਤੌਰ 'ਤੇ $200-250 ਦਾ ਚਾਰਜਿਸ ਹੁੰਦਾ, ਅਤੇ ਜੋ ਕਿ ਬਿਲਕੁਲ ਫ੍ਰੀ ਦੇ ਵਿੱਚ ਕੀਤਾ ਜਾਊਗਾ, ਡਿਪੈਂਡ ਅਪੋਨ ਘਰ ਟੂ ਘਰ। ਸੋ ਤੁਸੀਂ ਘਰ ਦੇ ਵਿੱਚ ਕਲੀਨ ਕਰਵਾਉਣੀ ਆ, ਰੈਗੂਲਰ ਕਲੀਨਿੰਗ ਲਈ ਇਹਨਾਂ ਤੋਂ ਇੰਪਲੋਈ ਹਾਇਰ ਕਰਨੇ ਨੇ, ਜਾਂ ਫਿਰ ਤੁਸੀਂ ਮੂਵ ਇਨ ਮੂਵ ਆਊਟ ਕਲੀਨਿੰਗ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਸਰਵਿਸ, ਚਾਹੇ ਤੁਹਾਡਾ ਬਿਜ਼ਨਸ ਆ ਚਾਹੇ ਰੈਜੀਡੈਂਸ਼ੀਅਲ ਆ, ਇੱਕੋ ਇੱਕ ਨੰਬਰ 647-286-0077, 647-286-0077, 647-286-0077। 647-286-0077 647-286-0077 ਬਹੁਤ ਸ਼ੁਕਰੀਆ ਬਾਈ ਜੀ ਧੰਨਵਾਦ
2: ਸਤਿ ਸ਼੍ਰੀ ਅਕਾਲ ਬਾਈ ਜੀ ਧੰਨਵਾਦ

0: ਦੱਸ ਦਈਏ ਸਮਾਂ 3:52 ਤੇ ਸ਼ਾਮ 7 ਤੱਕ ਹਜੇ ਟਾਈਮ ਜਿਹੜਾ ਪਿਆ ਹੈਗਾ, ਤੁਸੀਂ ਪਹੁੰਚ ਸਕਦੇ ਹੋ ਬ੍ਰਹਮਟ ਟੀਵੀ ਐਂਡ ਅਪਲਾਇੰਸ ਤੇ। ਇੱਥੇ ਪਹੁੰਚ ਕੇ ਕਿੰਨੀ ਕੁ ਸੇਵਿੰਗ ਕਰ ਸਕਦੇ ਹੋ ਇਹਦੇ ਬਾਰੇ ਸੁਲਤਾਨ ਜੀ ਦੱਸਣਗੇ। ਸੁਲਤਾਨ ਜੀ ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ, ਗੋ ਹੈਡ ਪਲੀਜ਼।
1: ਥੈਂਕ ਯੂ ਵੈਰੀ ਮਚ ਜੀ। ਤੇ ਬ੍ਰਹਮਟਨ ਟੀਵੀ ਐਂਡ ਅਪਲਾਇੰਸਸ ਤੇ ਭੁੱਲਰ ਸਾਹਿਬ ਇਸ ਵਕਤ ਵੀ 3-4 ਫੈਮਿਲੀਜ਼ ਸ਼ਾਪਿੰਗ ਕਰ ਰਹੀਆਂ, ਔਰ ਸੁਬਹਾ ਦੇ ਅੱਜ ਕਸਟਮਰ ਜਿਹੜੇ ਆ ਬਹੁਤ ਅੱਛਾ ਰਿਸਪੋਂਸ ਆ ਰਿਹਾ, ਕਿਉਂਕਿ ਉਹਨਾਂ ਨੂੰ ਵੀ ਪਤਾ ਅਸੀਂ ਵੀ ਦੱਸ ਰਹੇ ਹਾਂ ਕਿ ਬਿਗ ਸਕਰੀਨ ਟੀਵੀ ਜਿਹੜੇ ਦੁਬਾਰਾ ਇਸ ਪ੍ਰਾਈਸ 'ਚ ਨਹੀਂ ਮਿਲਣਾ। ਖਾਸ ਤੌਰ ਤੇ ਜਦੋਂ ਕਿਊ ਐਲ ਈ ਡੀ ਦੀ ਗੱਲ ਕਰਦੇ ਹਾਂ, ਕੁਆਂਟਮ ਪ੍ਰੋਸੈਸਰ ਦੇ ਨਾਲ 85 ਇੰਚ ਦਾ ਸੈਮਸੰਗ ਕਿਊ ਐਲ ਈ ਡੀ ਅੱਜ 1299 ਦਾ ਦਿੱਤਾ ਜਾ ਰਿਹਾ, $2000 ਇਹਦੀ ਪ੍ਰਾਈਸ ਹੈ, ਪਰ ਸੇਲ ਤੇ ਵੀ ਇਹ 1699 ਦਾ ਸੀਗਾ। ਸੋ ਜੇ ਤੁਸੀਂ ਮਿਸ ਕਰ ਜਾਂਦੇ ਹੋ ਤੇ ਦੁਬਾਰਾ 1699 ਦਾ ਲੈਣਾ ਪੈਣਾ, ਪਰ 3 ਟੀਵੀ ਇਨ ਸਟਾਕ ਹੈਗੇ ਜੀ। ਕੋਈ ਵੀ ਕਸਟਮਰ 1299 ਚ ਸੈਮਸੰਗ ਦਾ ਕਿਊ ਐਲ ਈ ਡੀ ਕੁਆਂਟਮ ਡੋਟ ਕੁਆਂਟਮ ਪ੍ਰੋਸੈਸਰ ਦੇ ਨਾਲ ਲੈਣਾ ਚਾਹੁੰਦੇ ਤੇ ਜ਼ਰੂਰ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲ ਜਾਏਗਾ। 32 ਇੰਚ ਟੀਵੀ ਚਾਹੀਦਾ, 40 ਇੰਚ ਚਾਹੀਦਾ, 55 ਇੰਚ ਚਾਹੀਦਾ, 65 ਇੰਚ ਚਾਹੀਦਾ। ਲੋਐਸਟ ਪ੍ਰਾਈਸ ਗਰੰਟੀ ਹੈ 65 ਇੰਚ 699 ਦਾ, 55 ਇੰਚ 399 ਦਾ। ਬੋਵੇਡ ਐਂਡ ਚੰਕੂਜ਼ੀ ਤੇ 6 ਮਹੀਨੇ ਚ ਪੇ ਕਰ ਸਕਦੇ ਹੋ, ਕੋਈ ਇੰਟਰਸਟ ਨਹੀਂ ਹੈ। ਇਸੇ ਤਰ੍ਹਾਂ ਹੀ ਨਾਲ ਦੀ ਨਾਲ ਹੋਮ ਅਪਲਾਈਸਿਸ ਦੇ ਉੱਪਰ ਫਰਿੱਜ ਸਟੋਵ ਡਿਸ਼ਵਾਸ਼ਰ 3-ਪੀਸ ਕਿਚਨ ਬੰਡਲ ਖਰੀਦੋਗੇ 40% ਦਾ ਡਿਸਕਾਊਂਟ ਅਸੀਂ ਆਪਣੇ ਕਸਟਮਰ ਨੂੰ ਇਸ ਟਾਈਮ ਲੈ ਕੇ ਦੇ ਰਹੇ ਹਾਂ। ਤੇ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਟੈਪ ਫਰਿੱਜ, ਪੂਰਾ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ $6,900 ਚ ਲੈ ਕੇ $5,100 ਦੀ ਸੇਵਿੰਗ ਤੁਸੀਂ ਕਰਨੀ ਅੱਜ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ। ਵਾਸ਼ਰ ਐਂਡ ਡਰਾਇਰ $2,500 ਵਾਲਾ $1,699 ਦਾ, ਤੇ $1,700 ਵਾਲਾ ਟੋਪ ਲੋਡ ਵਾਸ਼ਰ ਐਂਡ ਡਰਾਇਰ $1,099 ਦਾ ਪੇਅਰ, ਵਾਸ਼ਰ ਡਰਾਇਰ ਦੋਨੋਂ $1,099 ਚ ਮਿਲ ਜਾਣਗੇ। ਸਿੰਗਲ ਵਾਸ਼ਰ ਵੀ ਚਾਹੀਦਾ ਜੀ $649 ਦਾ, ਜਾਂ ਸਿੰਗਲ ਡਰਾਇਰ ਚਾਹੀਦਾ $549 ਦਾ, ਤਦ ਵੀ ਤੁਸੀਂ ਜ਼ਰੂਰ ਵਿਜ਼ਿਟ ਕਰਨਾ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828 905-450-2828। ਤੇ ਜਦੋਂ ਬਿਗ ਸਕਰੀਨ 85 ਇੰਚ ਟੀਵੀ ਦੀ ਗੱਲ ਕਰਦੇ ਹਾਂ ਫਿਰ 98 ਇੰਚ ਵੀ 3 ਟੀਵੀ ਇਨ ਸਟਾਕ ਹੈਗੇ ਜੀ। ਸੋ 98 ਇੰਚ $3,500 ਵਾਲਾ $1,999 ਦਾ ਮਿਲ ਜਾਏਗਾ, ਐਕਸਕਲੂਸਿਵ ਡੀਲ ਹੈ, ਨੋਵੇਅਰ ਇਨ ਹੋਲ ਓਨਟੈਰੀਓ, ਪਰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਨੈਕਸਟ ਡੇ ਯਾਨੀ ਕੱਲ੍ਹ ਨੂੰ ਤੁਹਾਡੀ ਡਿਲੀਵਰੀ ਹੋ ਜਾਏਗੀ। ਤੇ 1999 98 ਇੰਚ ਟੀਵੀ ਦੇ ਤੁਸੀਂ 6 ਮਹੀਨੇ ਚ ਪੇ ਕਰ ਸਕਦੇ ਹੋ, ਕੋਈ ਇੰਟਰਸਟ ਨਹੀਂ ਹੈ। 905-450-2828 905-450-2828। ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ ਜੀ brampton appliances.com। ਤੇ ਮੇਨ ਪੇਜ ਤੇ ਤੁਹਾਨੂੰ ਵੇਅਰ ਹਾਊਸ ਕਲੀਅਰੈਂਸ ਸੇਲ ਦਾ ਆਈਕੋਨ ਮਿਲੇਗਾ, ਜੈਸੇ ਹੀ ਵੇਅਰ ਹਾਊਸ ਕਲੀਅਰੈਂਸ ਸੇਲ ਦੇ ਆਈਕੋਨ ਨੂੰ ਕਲਿੱਕ ਕਰੋਗੇ ਤੇ ਤੁਹਾਨੂੰ ਸਾਡੇ ਵੇਅਰ ਹਾਊਸ ਦੇ ਵਿੱਚ ਬ੍ਰੈਂਡ ਨਿਊ ਡੱਬੇ ਚ ਬੰਦ ਪਿਆ ਸਮਾਨ 50% ਡਿਸਕਾਊਂਟ ਅੱਧੀ ਪ੍ਰਾਈਸ ਤੇ ਮਿਲ ਜਾਏਗਾ। ਇਹਦੇ ਵਾਸਤੇ ਵੀ ਤੁਸੀਂ ਵੈਬਸਾਈਟ ਵਿਜ਼ਿਟ ਕਰਕੇ ਤੇ ਫਿਰ ਫੋਨ ਕਰਕੇ ਆਪਣਾ ਪ੍ਰੋਡਕਟ ਹੋਲਡ ਕਰਾ ਸਕਦੇ ਹੋ, ਜਾਂ ਆਨਲਾਈਨ ਹੀ ਸ਼ਾਪਿੰਗ ਕੀਤੀ ਜਾ ਸਕਦੀ ਹੈ ਵੇਅਰ ਹਾਊਸ ਕਲੀਅਰੈਂਸ ਸੇਲ ਦੀ। 905-450-2828 ਨੰਬਰ ਹੈ, 905-450-2828 ਜੀ।
0: ਬਹੁਤ ਬਹੁਤ ਸ਼ੁਕਰੀਆ ਸੁਲਤਾਨ ਜੀ,
1: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
0: ਧੰਨਵਾਦ ਜੀ। 905-450-2828 ਇਹਨਾਂ ਦਾ ਨੰਬਰ ਹੈ ਦੋਸਤੋ। ਕੁਝ ਕੁ ਹੋਰ ਨੰਬਰ, ਜੇ ਤੁਸੀਂ ਕੋਈ ਨੰਬਰ ਮਿਸ ਕਰ ਜਾਂਦੇ ਹੋ ਤਾਂ ਤੁਸੀਂ ਮੈਨੂੰ ਐਨੀ ਟਾਈਮ ਕਾਲ ਕਰ ਸਕਦੇ ਹੋ, ਚਾਹੇ ਆਪਣੇ ਬਿਜ਼ਨਸ ਅਦਾਰੇ ਦੀ ਐਡਵਰਟੀਜ਼ਮੈਂਟ ਦੇ ਸੰਬੰਧ 'ਚ, ਜਾਂ ਫਿਰ ਕਿਸੇ ਬਿਜ਼ਨਸ ਅਦਾਰੇ ਦਾ ਨੰਬਰ ਲੈਣਾ ਤਾਂ ਮੈਨੂੰ ਕਾਲ ਕਰ ਸਕਦੇ ਹੋ। ਨੰਬਰ ਆ 647-921-2032 647-921-2032 ਆਟੋ ਇੰਸ਼ੋਰੈਂਸ ਦੇ ਵਿੱਚ ਪੈਸੇ ਬਚਾਉਣਾ ਚਾਹੁੰਦੇ ਹੋ, ਇਹਨਾਂ ਕੋਲ ਨਾ ਫਲੀਟ ਲਈ ਬੜੇ ਵਧੀਆ ਪਲਾਨ ਨੇ। ਜੇ ਤੁਹਾਡੀ ਕੋਈ ਡਿਲੀਵਰੀ ਵੈਨਸ ਨੇ, ਤੁਸੀਂ ਚਾਹੇ ਉਹ ਐਮਾਜੋਨ ਡਿਲੀਵਰੀ ਵੈਨਸ ਨੇ, ਚਾਹੇ ਤੁਹਾਡੇ ਕੋਲ ਟਰੱਕ ਨੇ, 2, 5, 10, 100 ਨੇ, ਤੁਹਾਡੇ ਕੋਲ ਡੰਪ ਟਰੱਕ ਨੇ, ਟਰੱਕਿੰਗ ਦੇ ਵਿੱਚ ਕਮਰਸ਼ੀਅਲ, ਇਹਨਾਂ ਕੋਲ ਬੜੇ ਚੰਗੇ ਪਲਾਨ ਨੇ। ਅਮਨ ਜਾਖੜ ਨੂੰ ਤੁਸੀਂ ਕਾਲ ਕਰ ਸਕਦੇ ਹੋ, ਕਮਰਸ਼ੀਅਲ ਜਾਂ ਫਿਰ ਆਟੋ ਹੋਮ ਇੰਸ਼ੋਰੈਂਸ ਦੇ। ਨੰਬਰ ਹੈ 416-455-1300 1300-416-455-1300 ਤੇ ਵਿਆਹ ਸ਼ਾਦੀ ਦਾ ਮੌਸਮ ਆ ਇਹਦੇ ਵਿੱਚ ਤੁਸੀਂ ਕੱਪੜੇ ਬਾਏ ਕਰਨਾ ਚਾਹੁੰਦੇ ਹੋ ਤਾਂ ਫੈਸ਼ਨ IQ ਤੇ ਜ਼ਰੂਰ ਵਿਜ਼ਿਟ ਕਰੋ ਲਹਿੰਗੇ ਲਾਚੇ ਗਰਾਰੇ ਸ਼ਰਾਰੇ ਸ਼ੇਰਵਾਨੀਆਂ ਕੁੜਤੇ ਪਜਾਮੇ ਵੈਸਟਾਂ ਐਵਰੀਥਿੰਗ ਅੰਡਰ ਵਨ ਰੂਫ ਤੇ ਵਿਆਹ ਸ਼ਾਦੀ ਲਈ ਦਰੀ ਜਿਵੇਂ ਕਹਿੰਦੇ ਦਰੀ ਦੇ ਸੂਟ ਇਹਨਾਂ ਕੋਲ ਬਹੁਤ ਵਧੀਆ ਵਧੀਆ ਆਏ ਆ ਬਹੁਤ ਘੈਂਟ ਲਹਿੰਗੇ ਤੇ ਸ਼ੇਰਵਾਨੀਆਂ ਟੇਲਰ ਫਿੱਟ ਕੀਤੇ ਜਾਣਗੀਆਂ ਸੋ ਵਿਜ਼ਿਟ ਕਰੋ ਜੀ ਫੈਸ਼ਨ IQ ਅਪਲਾਇੰਸ ਰਿਪੇਅਰ ਦੇ ਲਈ ਤੁਸੀਂ ਅਪਲਾਇੰਸ ਤੁਹਾਡੇ ਘਰ ਨੇ ਉਹਨਾਂ ਦੇ ਰਿਪੇਅਰ ਦੇ ਲਈ ਕਰਨਾ ਚਾਹੁੰਦੇ ਤਾਂ SG ਅਪਲਾਇੰਸ ਰਿਪੇਅਰ ਆ ਉਹਨਾਂ ਦਾ ਨੰਬਰ ਤੁਸੀਂ ਨੋਟ ਕਰ ਲਓ ਬੜਾ ਨੰਬਰ ਇਹਨਾਂ ਦਾ ਮੰਗਿਆ ਜਾਂਦਾ ਗਾ ਵਾਰ ਵਾਰ ਸੋ SG ਅਪਲਾਇੰਸ ਰਿਪੇਅਰ ਨੂੰ ਕਾਲ ਕਰਨੀ ਹੈ ਜੀ 646-946-0042 ਤੁਹਾਡੇ ਘਰ ਆ ਕੇ ਰਿਪੇਅਰ ਕਰਨਗੇ ਵਿਦ ਵਾਰੰਟੀ ਰਿਪੇਅਰ ਵਿਦ ਵਾਰੰਟੀ ਬਹੁਤ ਘੱਟ ਖਰਚੇ 'ਚ 647-946-0042 647-946-0042 647-946-0042 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਤੇ ਆਪਣੇ ਘਰ ਤੁਹਾਡੇ ਗੱਡੀਆਂ ਜਾਂ ਤੁਸੀਂ ਪ੍ਰਿੰਟਿੰਗ ਕਰਵਾਉਣਾ ਚਾਹੁੰਦੇ ਹੋ ਘੱਟ $45 'ਚ 1000 ਬਿਜ਼ਨਸ ਕਾਰਡ ਤੇ $200 'ਚ 10 ਟੀ-ਸ਼ਰਟਾਂ ਪ੍ਰਿੰਟ ਕਰਕੇ ਦਿੱਤੀਆਂ ਜਾਣਗੀਆਂ ਸੋ ਵਿਦ ਪ੍ਰਿੰਟ ਇਹ ਪਲੈਨ ਆ ਤੁਸੀਂ ਪ੍ਰਿੰਟਿੰਗ ਕਰਵਾਉਣੀ ਆ ਪੂਰੀ ਹੈਰੀਟੇਜ ਨੂੰ ਯਾਦ ਰੱਖੋ ਤੁਸੀਂ ਆਪਣੇ ਗੱਡੀਆਂ ਦੀ ਵਿੰਡੋ ਟਿੰਟ ਕਰਾਉਣੀ ਆ $159 'ਚ ਲਾਈਫ ਟਾਈਮ ਵਾਰੰਟੀ ਨਾਲ ਤਾਂ ਤੁਸੀਂ ਪੂਰੀ ਹੈਰੀਟੇਜ ਨੂੰ ਕਾਲ ਕਰ ਸਕਦੇ ਹੋ ਅਤੇ ਜਾਂ ਨਜ਼ਦੀਕੀ ਲੋਕੇਸ਼ਨ ਇਹਨਾਂ ਦੀ ਜਿੱਥੇ ਵੀ ਆ ਤੁਸੀਂ ਉੱਥੇ ਵਿਜਿਟ ਕਰ ਸਕਦੇ ਹੋ ਸੋ ਇਸ ਦੇ ਨਾਲ ਨਾਲ ਤੁਹਾਨੂੰ ਨੰਬਰ ਸਾਂਝਾ ਕਰ ਦਈਏ ਅਲਫਾ ਫਿਜ਼ੀਓਥੈਰੇਪੀ ਜੋ ਕਿ ਲੰਡਨ ਦੇ ਵਿੱਚ ਫ੍ਰੀ ਕੈਂਪ ਲੈ ਕੇ ਆ ਰਹੇ ਨੇ ਫਿਜ਼ੀਓ ਐਂਡ ਕੈਰੋ ਦਾ ਸੋ ਇਹਦੇ ਵਿੱਚ 50 ਸਪੋਟ ਹੈਗੇ ਨੇ ਤੁਸੀਂ ਫਿਜ਼ੀਓ ਕੈਰੋ ਫ੍ਰੀ ਕੈਂਪ ਦੇ ਵਿੱਚ ਰਜਿਸਟਰ ਕਰਨਾ ਚਾਹੁੰਦੇ ਹੋ ਨੰਬਰ ਹੈ 905-226-0043 905-226-0043 ਤੇ ਫਰਨੀਚਰ ਦੀਆਂ ਸੇਵਾਵਾਂ ਲਈ ਗ੍ਰੈਂਡ ਹੋਮ ਫਰਨੀਚਰ ਸੁਖਵੈ ਜੀ ਦਿਓ ਸੁਨੇਹਾ
2: ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦ ਭੁੱਲਰ ਸਾਹਿਬ ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇ ਰਹੇ ਹਾਂ ਜੀ ਪਰਿਵਾਰਾਂ ਤੱਕ ਸ਼ਾਮ ਦੇ 7 ਵਜੇ ਤੱਕ ਓਪਨ ਹੈ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ ਬੈਡਰੂਮ ਸੈੱਟ ਸੋਫਾ ਸੈੱਟ ਡਾਇਨਿੰਗ ਟੇਬਲ ਕਾਫੀ ਟੇਬਲ ਤਾਂ ਜ਼ਰੂਰ ਇੱਕ ਚੱਕਰ ਲਓ 294 ਵਾਕ ਡਰਾਈਵ 294 ਵਾਕ ਡਰਾਈਵ 294 ਵਾਕ ਡਰਾਈਵ ਦੇ ਉੱਪਰ ਭਾਰੀ ਡਾਲਰਾਂ ਦੀ ਸੇਵਿੰਗ ਤੇ ਹਰੇਕ ਪਰਚੇਜ ਦੇ ਨਾਲ ਤੋਹਫਾ ਵੀ ਮਿਲਣਾ 294 ਵਾਕ ਡਰਾਈਵ 294 ਵਾਕ ਡਰਾਈਵ ਦੇ ਉੱਪਰ ਘਰ ਘਰ ਚੱਲੀ ਇੱਕੋ ਗੱਲ ਫਰਨੀਚਰ ਲੈਣਾ ਤੇ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਚੱਲ ਚੱਲ ਚੱਲ 294 ਵਾਕ ਡਰਾਈਵ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਭੁੱਲਰ ਸਾਹਿਬ
0: ਬਹੁਤ ਸ਼ੁਕਰੀਆ ਜੀ ਧੰਨਵਾਦ ਤੇ ਪ੍ਰੋਗਰਾਮ ਸਪੋਂਸਰ ਕੀਤਾ ਗਿਆ ਢਿੱਲੋਂ ਵੀਡੀਓ ਵੱਲੋਂ ਤੁਸੀਂ ਢਿੱਲੋਂ ਵੀਡੀਓ IPTV ਲੈਣਾ ਚਾਹੁੰਦੇ ਹੋ ਤਾਂ 905-204-1313 IPL ਦੇਖਣ ਲਈ ਕਰੋ ਸਟ੍ਰੀਮ ਐਪ ਨੂੰ ਡਾਊਨਲੋਡ ਕਰ ਲਓ ਤੇ ਢਿੱਲੋਂ ਵੀਡੀਓ ਤਾਂ IPTV 905-204-1313 905-204-1313 ਦਿਓ ਜਾਂ ਫਿਰ ਮਿਲਦੀ ਮੀਨਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
3: ਕੀ ਤੁਸੀਂ ਦੇਸ਼ ਵਿੱਚ ਨਵੇਂ ਹੋ ਨੈਸ਼ਨਲ ਬੈਂਕ ਕੈਨੇਡਾ ਵਿੱਚ ਤੁਹਾਡੇ ਪਹਿਲੇ ਕਦਮ ਚੱਕਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹੈ ਮਨੀ ਸੈਂਸ ਅਨੁਸਾਰ 2025 ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਭ ਤੋਂ ਵਧੀਆ ਬੈਂਕ ਬਾਰੇ ਜਾਣੋ ਅਤੇ ਨਵੇਂ ਆਉਣ ਵਾਲਿਆਂ ਲਈ ਸਾਡੀ ਬੈਂਕਿੰਗ ਸੇਵਾਵਾਂ ਦੇ ਨਾਲ ਸ਼ੁਰੂਆਤ ਕਰੋ ਨੈਸ਼ਨਲ ਬੈਂਕ ਕੁਝ ਬਣਾਓ
4: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸਤਿ ਸ਼੍ਰੀ ਅਕਾਲ ਦੋਸਤੋ, ਕੀ ਨੇ ਹਾਲ ਚਾਲ ਦੋਸਤੋ। ਜੀ ਹਾਂ, ਮੈਂ ਤੁਹਾਡਾ ਆਪਣਾ ਹੈਪੀ ਜੋੜਾ ਇੱਕ ਵਾਰੀ ਫੇਰ ਲੈ ਕੇ ਹਾਜ਼ਰ ਹਾਂ ਜੀ। ਤੁਹਾਡਾ ਸੋਹਣਾ ਜਿਹਾ, ਮਨਮੋਹਣਾ ਜਿਹਾ, ਪਿਆਰਾ ਜਿਹਾ ਅਤੇ ਨਿਆਰਾ ਜਿਹਾ ਪ੍ਰੋਗਰਾਮ ਲੈ ਕੇ, ਜਿਹਦਾ ਨਾਂ ਹੈ ਕੰਗਣਾ ਕੱਚ ਦਿਆ। ਦੋਸਤੋ, ਕੰਗਣਾ ਕੱਚ ਦਿਆ ਪ੍ਰੋਗਰਾਮ ਲੈ ਕੇ ਹਰ ਐਤਵਾਰ ਅਸੀਂ ਹਾਜ਼ਰ ਹੁੰਦੇ ਹਾਂ ਜੀ ਤੁਹਾਡੇ ਲਈ ਖਾਸ। ਤੁਹਾਡਾ ਇਹ ਰੰਗਾਰੰਗ ਪ੍ਰੋਗਰਾਮ 4 ਤੋਂ ਲੈ ਕੇ 5 ਵਜੇ ਤੱਕ AM 530 ਦੇ ਉੱਤੇ। ਅਤੇ ਇੱਕ ਵਾਰੀ ਫੇਰ ਹਾਜ਼ਰ ਹਾਂ ਜੀ। ਅਤੇ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਨਾ ਚਾਹਾਂਗਾ ਸਟੂਡੀਓ ਸਾਡੇ ਸਾਥੀ ਮੈਡਮ ਪ੍ਰੀਤ ਜੀ ਦਾ।
1: ਥੈਂਕ ਯੂ ਹੈਪੀ ਜੀ, ਬਹੁਤ ਬਹੁਤ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ ਤੁਹਾਡਾ।
0: ਬਿਲਕੁਲ ਜੀ ਬਿਲਕੁਲ। ਤੇ ਪ੍ਰੀਤ ਜੀ, ਥੋੜਾ ਜਿਹਾ ਮਤਲਬ ਚਾਹ ਚ ਪੀ ਕੇ ਆਉਣੀ ਸੀ ਅੱਜ ਆਉਂਦੇ ਸਾਰ ਹੀ, ਗਲਾ ਥੋੜਾ ਜਿਹਾ ਐਂ ਲੱਗ ਰਿਹਾ। ਮਤਲਬ ਚੱਕਰ ਇਹ ਆ ਕਿ ਜਾਂ ਤਾਂ ਤੁਸੀਂ ਹੁਣੀ ਹੁਣੀ ਕੁਛ ਖਾ ਪੀ ਕੇ ਆਏ ਲੱਗਦੇ ਹੋ
1: ਜੀ ਜੀ,
0: ਜਿਹੜਾ ਹੈ। ਸੋ ਸਰੋਤਿਓ, ਗੱਲਾਂ ਬਾਤਾਂ ਚੱਲਣਗੀਆਂ ਜੀ, ਇੱਦਾਂ ਹੀ ਰੰਗਾ ਰੰਗ ਪ੍ਰੋਗਰਾਮ ਤੁਹਾਡੇ ਲਈ ਖਾਸ ਲੈ ਕੇ ਆਉਂਦੇ ਹਾਂ। ਤੁਹਾਨੂੰ ਪਤਾ ਹੀ ਹੈ ਕਿ ਜਦੋਂ ਪ੍ਰੋਗਰਾਮ ਆਉਂਦਾ ਤਾਂ ਅਸੀਂ ਕੋਸ਼ਿਸ਼ ਸਾਡੀ ਇਹ ਹੁੰਦੀ ਹੈ ਕਿ ਤੁਹਾਡੇ ਚਿਹਰਿਆਂ ਦੇ ਉੱਤੇ ਮੁਸਕਾਨ ਆ ਜਾਵੇ ਅਤੇ ਇੱਕ ਘੰਟਾ ਜਿਹੜਾ ਹੈ ਤੁਸੀਂ ਪੂਰਾ ਇੰਜੋਏ ਕਰੋ। ਸਾਰੇ ਜਿਹੜੇ ਇੱਧਰ ਦੀਆਂ ਉੱਧਰ ਦੀਆਂ ਚਿੰਤਾਵਾਂ ਛੱਡ ਕੇ ਸਾਡੇ ਨਾਲ ਜੁੜੋ ਜੀ। ਅਤੇ ਸਾਡੇ ਨਾਲ ਜੁੜ ਕੇ ਜੇ ਸਾਨੂੰ ਕਾਲ ਕਰਨੀ ਹੈ ਤਾਂ ਸਾਡਾ ਜਿਹੜਾ ਨੰਬਰ ਹੈ ਜੀ ਉਹ ਹੈਗਾ 905-592-2169 905-592-2169 ਸਾਡਾ ਸਟੂਡੀਓ ਨੰਬਰ ਹੈ। ਸਾਨੂੰ ਤੁਸੀਂ ਕਾਲ ਕਰ ਸਕਦੇ ਹੋ ਇਸ ਨੰਬਰ ਦੇ ਉੱਤੇ, 905-592-2169 ਸਾਡਾ ਸਟੂਡੀਓ ਨੰਬਰ ਹੈ। ਅਤੇ ਗੱਲਬਾਤ ਜਿਹੜੀ ਆ ਹਰ ਵਾਰ ਦੀ ਤਰ੍ਹਾਂ ਅੱਜ ਵੀ ਖਾਸ ਹੋਊਗੀ। ਪੰਜਾਬੀ ਜਿਹੜੇ ਲੋਕ ਰੰਗ ਦੇ ਵਿੱਚ ਜਿਹੜੀਆਂ ਬੋਲੀਆਂ ਨੇ ਜਾਂ ਜਿਹੜੇ ਟੱਪੇ ਨੇ ਜਾਂ ਜੋ ਵੀ ਛੰਦ ਨੇ ਉਹ ਆਪਾਂ ਪੇਸ਼ ਕਰਾਂਗੇ, ਪਰ ਅੱਜ ਜਿਹੜਾ ਟੌਪਿਕ ਹੈ ਨਾ ਉਹ ਖਾਸ ਹੈ। ਅਤੇ ਜਿਹੜਾ ਟੌਪਿਕ ਹੈ ਉਹ ਕੀ ਹੈ, ਹੁਣ ਦੇਖੋ ਇੱਕ ਦੋ ਕੁ ਲਾਈਨਾਂ ਨੇ
1: ਜੀ।
0: ਇੱਕ ਹੁੰਦਾ ਨਾ ਹੋਵੇ ਵਿਚੋਲਿਓ ਜਾਗ ਦੇ ਕੇ ਸੁੱਤੇ, ਵੈਸੇ ਵਿਚੋਲਿਓ ਨਹੀਂ ਹੁੰਦਾ ਇਹ, ਗੁਆਂਢੀਓ ਹੁੰਦਾ। ਸੋ ਪਰ ਇਹ ਆ ਵੀ ਆਪਣਾ ਅੱਜ ਟੌਪਿਕ ਜਿਹੜਾ ਨਾ ਉਹ ਵਿਚੋਲਿਆਂ ਤੇ ਆ। ਹੁਣ ਜਿਹੜੇ ਵਿਚੋਲੇ ਸੁਣ ਰਹੇ ਨੇ ਉਹਨਾਂ ਨੂੰ ਮੈਂ ਕਿਹਾ ਕਿ ਵਿਚੋਲਿਓ ਜਾਗ ਦੇ ਕੇ ਸੁੱਤੇ, ਕਿਉਂਕਿ ਅੱਜ ਜਿਹੜੀ ਆਪਾਂ ਗੱਲ ਕਰਨੀ ਆ ਉਹ ਵਿਚੋਲਿਆਂ ਤੇ ਕਰਨੀ ਆ। ਤੇ ਸਾਨੂੰ ਜਿਹੜੀਆਂ ਕਾਲਸ ਆਉਣੀਆਂ ਚਾਹੀਦੀਆਂ ਨੇ ਉਹਦੇ ਵਿੱਚ ਵੀ ਇੱਕ ਤਾਂ ਹੈ ਸਰੋਤਿਓ, ਤੁਹਾਨੂੰ ਵੀ ਜੇ ਵਿਚੋਲੇ ਦੇ ਉੱਤੇ ਕੋਈ ਬੋਲੀ ਆ ਜਾਂ ਕੋਈ ਖਾਸ ਤੁਹਾਨੂੰ ਲੱਗਦਾ ਕਿ ਕੋਈ ਛੰਦ ਜਾਂ ਕੋਈ ਗੀਤ ਜਾਂ ਕੋਈ ਟੱਪਾ ਤੁਹਾਨੂੰ ਆਉਂਦਾ ਵਿਚੋਲੇ ਦੇ ਉੱਤੇ, ਉਹ ਆਪਾਂ ਪੇਸ਼ ਕਰਨਾ ਅੱਜ ਦੇ ਪ੍ਰੋਗਰਾਮ ਦੇ ਵਿੱਚ। ਅਤੇ ਨਾਲ ਦੀ ਨਾਲ ਵਿਚੋਲਗਰੀ ਦੇ ਉੱਤੇ ਤੁਸੀਂ ਕੀ ਸਮਝਦੇ ਹੋ ਬਈ, ਇਹ ਕਿੱਦਾਂ ਦਾ ਜਿਹਨੂੰ ਕਹਿ ਦਿੰਦੇ ਆ ਕੰਮ ਹੈ? ਵੈਸੇ ਤਾਂ ਇਹ ਜੁੱਤੀਆਂ ਖਾਣ ਵਾਲਾ ਹੀ ਕੰਮ ਹੈ ਜ਼ਿਆਦਾਤਰ ਤਾਂ, ਪਰ ਜ਼ਰੂਰੀ ਵੀ ਨਹੀਂ। ਕਦੇ ਕਦੇ ਮਤਲਬ ਵਿਚੋਲੇ ਜਿਹੜੇ ਨੇ ਉਹ ਕਾਫੀ ਵਧੀਆ ਤਰੀਕੇ ਨਾਲ ਵੀ ਕੰਮ ਕਰ ਜਾਂਦੇ ਨੇ, ਪਰ ਅੱਜ ਆਪਣੀ ਗੱਲ ਜਿਹੜੀ ਚੱਲਣੀ ਆ ਉਹ ਵਿਚੋਲੇ 'ਤੇ ਚੱਲਣੀ ਹੈ। ਖਾਸ ਮਤਲਬ ਇਹਨੂੰ ਆਪਾਂ ਕਹਿ ਦਿੰਦੇ ਨਾ ਸਾਡੇ ਸਮਾਜ ਦੇ ਵਿੱਚ, ਕਹਿੰਦੇ ਜਿਹੜਾ ਇਹ ਵਿਚੋਲਾ ਪਰਸਨ ਹੈ ਨਾ ਇਹ ਸ਼ਖਸੀਅਤ ਜਿਹੜਾ ਇਹਦੀ ਬੜੀ ਖਾਸ ਥਾਂ ਆ। ਅਤੇ ਅਣਵਿਆਹੇ ਜਿਹੜੇ ਨੇ ਮਤਲਬ ਜਿਹਨਾਂ ਦਾ ਵਿਆਹ ਨਹੀਂ ਹੋਇਆ ਤਾਂ ਉਹ ਤਾਂ ਇਸ ਇਨਸਾਨ ਦੀਆਂ ਮਿੰਨਤਾਂ ਤਰਲੇ ਮਤਲਬ ਪੁੱਛੋ ਨਾ ਜਿਹਦੇ ਹਿਸਾਬ ਨਾਲ ਕਰਦੇ ਨੇ, ਕਿ ਉਹਨੂੰ ਪਤਾ ਹੁੰਦਾ ਵੀ ਬੇੜਾ ਪਾਰ ਇਹ ਬੰਦਾ ਲਾ ਸਕਦਾ ਸਾਡਾ। ਕਿਉਂਕਿ ਸਾਡੇ ਨਾ ਨੋਰਮਲੀ ਜਿਵੇਂ ਹੁਣ ਤਾਂ ਹੁਣ ਟਾਈਮ ਹੋ ਗਿਆ ਚੇਂਜ, ਹੈ ਨਾ
1: ਜੀ,
0: ਕਾਫੀ ਚੇਂਜ ਹੋ ਗਿਆ, ਪਰ ਪਹਿਲਾਂ ਇਹ ਸੀਗਾ ਕਿ ਇਦੂ ਬਿਨਾਂ ਤਾਂ ਗੱਲ ਹੀ ਨਹੀਂ ਸੀ ਬਣਦੀ, ਹੈ ਨਾ। ਮਤਲਬ ਵਿਚੋਲਾ ਅਗਰ ਨਹੀਂ ਆਇਆ ਤਾਂ ਦੈਟ ਮੀਨਸ ਤੁਹਾਡੀ ਗੱਲ ਨਹੀਂ ਬਣ ਰਹੀ। ਸੋ ਦੈਟ ਮੀਨ ਉਹ ਚੱਕਰ ਇਹ ਆ ਵੀ ਜਿਹੜਾ ਵੀ ਤੁਹਾਨੂੰ ਲੱਗਦਾ ਸੀ ਵੀ ਅਸੀਂ ਜਿਹੜੇ ਵਿਆਹੇ ਆ, ਹੁਣ ਇਸ ਬੰਦੇ ਨੂੰ ਨੋਰਮਲੀ ਜਦੋਂ ਅਗਰ ਗੱਲਬਾਤ ਜੀ ਜਿਹਨੂੰ ਕਹਿ ਦਿੰਦੇ ਆ ਪੁੱਠੀ ਚੱਲ ਰਹੀ ਹੈ ਜਾਂ ਕਹਿ ਲਓ ਨਹੀਂ ਗੱਲ ਜੀ ਬਣੀ, ਹੈ ਨਾ ਵਿਆਹ ਤੋਂ ਬਾਅਦ, ਉਹ ਤਾਂ ਇਸ ਬੰਦੇ ਨੂੰ ਬੜੀਆਂ ਘੂਰੀਆਂ ਵੱਟ ਵੱਟ ਕੇ ਦੇਖਦੇ ਆ, ਤੇ ਕਈ ਜਿਹੜੇ ਨੇ ਬੜੇ ਮਤਲਬ ਪਿਆਰ ਨਾਲ ਵੀ ਦੇਖਦੇ ਆ
1: ਜੀ।
0: ਤੇ ਇਹ ਚੱਕਰ ਆ, ਕਿਉਂਕਿ ਇਹ ਕਰੈਕਟਰ ਜਿਹੜਾ ਨਾ ਇਹ ਕਦੇ ਲੱਡੂਆਂ ਦੇ ਡੱਬੇ ਪਿੱਛੇ, ਕਹਿੰਦਾ ਕਦੇ ਖੇਸੀ ਪਿੱਛੇ, ਮਤਲਬ ਜਾਂ ਕਹਿ ਲਓ ਕੰਬਲ ਦੀ ਮਿਲਣੀ ਪਿੱਛੇ, ਜਾਂ ਕੁੰਦੇ ਮੁੰਦਰੀ ਜਾਂ ਛਾਪ ਸੋਨੇ ਦੀ, ਅੱਜ ਕੱਲ੍ਹ ਸੋਨਾ ਕਾਫੀ ਮਹਿੰਗਾ ਹੋ ਗਿਆ ਹਨਾ। ਤੇ ਇਹਦੇ ਪਿੱਛੇ ਮਤਲਬ ਇਹ ਵਿਚੋਲੇ ਜਿਹੜੇ ਨੇ ਵਿਚਾਰੇ ਆਪਦਾ ਕੰਮ ਕਰਦੇ ਆ। ਤੇ ਪਰ ਇਹ ਆ ਵੀ ਤੁਹਾਡੇ ਵਿੱਚੋਂ ਜਿਹੜੇ ਸਰੋਤੇ ਸੁਣ ਰਹੇ ਨੇ ਉਹਨਾਂ ਨੂੰ ਆਪਾਂ ਪੁੱਛਦੇ ਆ ਕਿ ਤੁਹਾਡਾ ਵਿਚੋਲਾ ਕੌਣ ਸੀ, ਪਹਿਲੀ ਗੱਲ ਤਾਂ ਇਹ ਹਨਾ ਸੀ, ਜਾਂ ਤੁਸੀਂ ਕਿਸੇ ਦੀ ਵਿਚੋਲਗਿਰੀ ਕੀਤੀ ਹੈ, ਜਾਂ ਅਗਰ ਕੀਤੀ ਹੈ ਤਾਂ ਕਿੱਦਾਂ ਦੀ ਰਹੀ ਹੈ। ਤੇ ਅੱਜ ਕੱਲ੍ਹ ਇਹ ਗੱਲਾਂ ਚੱਲਣਗੀਆਂ ਸਾਰੇ ਪ੍ਰੋਗਰਾਮ ਦੇ ਵਿੱਚ, ਤੇ ਨਾਲ ਦੀ ਨਾਲ ਬੋਲੀਆਂ ਵੀ ਚੱਲਣਗੀਆਂ, ਰੰਗਾ ਰੰਗ ਪ੍ਰੋਗਰਾਮ ਆ, ਬੜਾ ਮਜ਼ੇਦਾਰ ਤੇ ਜਿਹਨੂੰ ਕਹਿ ਦਿੰਦੇ ਆ ਖੱਟਾ ਮਿੱਠਾ ਜਿਹਾ ਪ੍ਰੋਗਰਾਮ ਹੋਣ ਵਾਲਾ ਸਾਡਾ ਅੱਜ। ਤੇ ਸਾਨੂੰ ਕਾਲ ਕਰਨੀ ਆ ਨੰਬਰ 905-592-2169 ਸਾਡਾ ਸਟੂਡੀਓ ਨੰਬਰ ਹੈ ਜੀ। 905-592-2169 ਸਾਡਾ ਸਟੂਡੀਓ ਨੰਬਰ ਹੈ, 905-592-2169 905-592-2169 ਸਾਡਾ ਸਟੂਡੀਓ ਨੰਬਰ ਹੈ। ਸਾਨੂੰ ਤੁਸੀਂ ਕਾਲ ਕਰ ਲੈਣੀ ਆ ਤੇ ਦੱਸਿਓ ਪ੍ਰੋਗਰਾਮ ਕਿੱਦਾਂ ਲੱਗ ਰਿਹਾ। ਨਾਲ ਦੀ ਨਾਲ ਅੱਜ ਗੱਲਬਾਤ ਜਿਹੜੀ ਵਿਚੋਲੇ 'ਤੇ ਚੱਲ ਰਹੀ ਹੈ, ਤੇ ਤੁਸੀਂ ਇਹ ਦੱਸਣਾ ਕਿ ਤੁਹਾਡਾ ਵਿਚੋਲਾ ਕੌਣ ਸੀ ਜੇ ਸੀਗਾ ਤਾਂ, ਹਨਾ, ਜਾਂ ਤੁਸੀਂ ਜਿਹੜੇ ਆ ਬਈ ਵਿਚੋਲੇ ਕਿਸੇ ਦੇ ਬਣੇ ਹੋ, ਅਗਰ ਬਣੇ ਹੋ ਤਾਂ ਕਿਹਦੇ ਬਣੇ ਹੋ, ਤੇ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ, ਜਿਹੜੇ ਵੀ ਵਿਚਾਰ ਨੇ ਤੁਸੀਂ ਪੇਸ਼ ਕਰ ਸਕਦੇ ਹੋ। ਤੇ ਅੱਜ ਮੈਨੂੰ ਪਤਾ ਕਿ ਨਿਆਰਿਆਂ ਵਾਲੇ ਪ੍ਰੋਗਰਾਮ ਦੇ ਵਿੱਚ ਟੌਪਿਕ ਇਦਾਂ ਦਾ। ਹਾਂਜੀ ਹਾਂਜੀ, ਲੈਣੇ ਆ ਜੀ ਆਪਾਂ, ਲਓ ਜੀ ਪਹਿਲੇ ਕਾਲਰ ਜੁੜੇ ਸਾਡੇ ਨਾਲ, ਲੈਟਸ ਸੀ ਕੀ ਕਹਿਣਾ ਚਾਹੁੰਦੇ ਨੇ। ਹੈਲੋ,
1: ਹਾਂਜੀ ਹਲੇ ਕਾਲ ਨਹੀਂ,
2: ਕਨੈਕਟ ਨਹੀਂ ਹੋ ਪਾਈ ਜੀ ਕਾਲ।
0: ਹੈਲੋ, ਹਾਂਜੀ ਦੁਬਾਰਾ ਪਲੀਜ਼ ਕਰ ਲਿਓ ਜੀ ਕਾਲ, ਅਤੇ ਸਾਡੀ ਕਾਲ ਡਿਸਕਨੈਕਟ ਹੋ ਗਈ ਹੈ। ਸਾਡਾ ਨੰਬਰ 905-592-2169 9055922169 ਸਾਡਾ ਸਟੂਡੀਓ ਨੰਬਰ ਹੈ ਜੀ। 905-592-2169 ਸਾਡਾ ਸਟੂਡੀਓ ਨੰਬਰ ਹੈ, ਸਾਨੂੰ ਤੁਸੀਂ ਕਾਲ ਕਰ ਸਕਦੇ ਹੋ, ਦੱਸ ਸਕਦੇ ਹੋ ਪ੍ਰੋਗਰਾਮ ਕਿੱਦਾਂ ਦਾ ਲੱਗ ਰਿਹਾ। ਅੱਜ ਕੱਲ੍ਹ ਗੱਲ ਜਿਹੜੀ ਆ ਚੱਲ ਰਹੀ ਆ ਵਿਚੋਲਿਆਂ ਦੇ ਉੱਤੇ ਚੱਲ ਰਹੀ ਹੈ, ਅਤੇ ਵਿਚੋਲਿਆਂ ਦੇ ਉੱਤੇ ਦੋ ਕੁ ਲਾਈਨਾਂ ਜਿਹੜੀਆਂ ਪਹਿਲਾਂ ਮੈਂ ਸੁਣਾਉਣਾ ਤੁਹਾਨੂੰ
2: ਜੀ,
0: ਅਤੇ ਉਦੋਂ ਬਾਅਦ ਫਿਰ ਆਪਾਂ ਅੱਗੇ ਚੱਲਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ।

ਬਈ ਸੁਣਿਆ ਬੜੇ ਕਰਾਉਣੇ ਰਿਸ਼ਤੇ, ਓ ਸੁਣਿਆ ਬੜੇ ਕਰਾਉਣੇ ਰਿਸ਼ਤੇ, ਬੜੀਆਂ ਮਾਰੀਆਂ ਮੱਲਾਂ, ਓ ਅੱਜ ਹੀ ਵਗ ਜਾ

0: ਹੀ ਵਗਦਾ ਪਿੰਡ ਸੋਹਣੀ ਦੇ ਦੱਸ ਤੂੰ ਪਾ ਦੇ ਮੇਰੀ ਬਈ ਸੋਹਣੇ ਦਾ ਤੈਨੂੰ ਕੜਾ ਵਿੱਚੋਂ ਲਿਆ ਲਾਵੀ ਨਾ ਹੁਣ ਦੇਰੀ ਸਾਕ ਰਸ ਜੇ ਸਿਰੇ ਚਾੜਿਆ ਵੇਖੀ ਖੈਰ ਨੀ ਤੇਰੀ ਸਾਕ ਨਾ ਜੇ ਸਿਰੇ ਚਾੜਿਆ ਵੇਖੀ ਖੈਰ ਨੀ ਤੇਰੀ ਸਾਕ ਨਾ ਜੇ ਸਿਰੇ ਚਾੜਿਆ ਓ ਦੇਖੋ ਜੀ ਵਿਚੋਲੇ ਦੇ ਬੋਲੀ ਪੈ ਚੁੱਕੀ ਆ ਤੇ ਵਿਚੋਲੇ ਦੇ ਉੱਤੇ ਤੁਸੀਂ ਵੀ ਬੋਲੀਆਂ ਪਾਉਣੀਆਂ ਨੇ ਜੀ ਤੇ ਜੇ ਤੁਹਾਨੂੰ ਲੱਗਦਾ ਨਾ ਅੱਜ ਦੇਖਦੇ ਹਾਂ ਵੀ ਸਾਡਾ ਜਿਹੜੇ ਇਹ ਵਾਲਾ ਨੰਬਰ ਨਹੀਂ ਲੱਗ ਰਿਹਾ ਤੁਸੀਂ ਮੇਰੇ ਨੰਬਰ ਤੇ ਵੀ ਕਾਲ ਕਰ ਸਕਦੇ ਹੋ ਅੱਜ ਖੁੱਲੀ ਛੁੱਟੀ ਆ ਤੁਸੀਂ ਤੇ ਪਰ ਸਾਨੂੰ ਕਾਲ ਆ ਰਹੀ ਹੈ 905-592-2169 ਤੇ ਤੁਸੀਂ ਕਾਲ ਕਰ ਸਕਦੇ ਹੋ ਹਾਂਜੀ ਸਾਡੇ ਨਾਲ ਜੁੜੇ ਨੇ ਜੀ ਕਾਲਰ ਦੇਖਦੇ ਆ ਕੀ ਕਹਿਣਾ ਚਾਹੁੰਦੇ ਨੇ ਹੈਲੋ ਸਤਿ ਸ਼੍ਰੀ ਅਕਾਲ ਜੀ
1: ਹਾਂਜੀ
0: ਹਾਂਜੀ ਤੁਸੀਂ ਆਉਣ ਦੇ ਰਹੋ ਜੀ ਆਉਣ ਦਿਓ
1: ਪ੍ਰੋਗਰਾਮ
0: ਦੇ ਐਂਡ ਤੱਕ ਦੱਸੂਗਾ ਇੱਕਦਮ ਪ੍ਰੋਗਰਾਮ ਸ਼ੁਰੂ ਨਹੀਂ ਦੱਸਦਾ ਅੱਛਾ ਹਾਂ ਨਹੀਂ ਹਾਂ ਪਰ ਇਹ ਆ ਵੀ ਉਹ ਤਾਂ ਵੈਸੇ ਫਰੇਮ ਕਰਾ ਕੇ ਰੱਖਣਾ ਚਾਹੀਦਾ ਸੀਗਾ ਹਨਾ ਐਸੀ ਗੱਲ ਨੀ 905-592-2169 ਸਾਡਾ ਸਟੂਡੀਓ ਨੰਬਰ ਹੈ 905-592-2169 ਸਾਡਾ ਸਟੂਡੀਓ ਨੰਬਰ ਹੈ ਜੀ ਸਾਨੂੰ ਤੁਸੀਂ ਕਾਲ ਕਰ ਸਕਦੇ ਹੋ ਗੱਲਬਾਤ ਜਿਹੜੀ ਚੱਲ ਰਹੀ ਆ ਵਿਚੋਲੇ ਦੇ ਉੱਤੇ ਦੱਸਣਾ ਇਹ ਆ ਵੀ ਤੁਹਾਡਾ ਵਿਚੋਲਾ ਕੌਣ ਸੀ ਜਾਂ ਤੁਸੀਂ ਕਦੇ ਕਿਸੇ ਦੇ ਵਿਚੋਲੇ ਬਣੇ ਹੋ ਕਿੱਦਾਂ ਦੀ ਅਗਰ ਕਹਾਣੀ ਹੋਈ ਹੈ ਵਿਚੋਲਗਿਰੀ ਕਰਕੇ ਕੀ ਖੱਟਿਆ ਕੋਈ ਏਦਾਂ ਦਾ ਇੰਸੀਡੈਂਸ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਸਾਡੇ ਨਾਲ ਖੱਟਾ ਮਿੱਠਾ ਜਿਹਾ ਕਰ ਸਕਦੇ ਹੋ ਤੁਹਾਡਾ ਆਪਣਾ ਪ੍ਰੋਗਰਾਮ ਹੈ ਨੰਬਰ 905-592-2169 ਸਾਡਾ ਸਟੂਡੀਓ ਨੰਬਰ ਹੈ 905-592-2169 905-592-2169 ਸਾਡਾ ਸਟੂਡੀਓ ਨੰਬਰ ਹੈ ਸਾਨੂੰ ਤੁਸੀਂ ਕਾਲ ਕਰ ਸਕਦੇ ਹੋ ਜੀ ਇਸ ਨੰਬਰ ਦੇ ਉੱਤੇ ਪ੍ਰੋਗਰਾਮ ਸ਼ਮੂਲੀਅਤ ਕਰ ਸਕਦੇ ਹੋ ਤੁਹਾਡਾ ਆਪਣਾ ਪ੍ਰੋਗਰਾਮ ਕੰਗਣਾ ਕੱਚ ਦਿਆ ਮੈਂ ਤੁਹਾਡਾ ਆਪਣਾ ਹੈਪੀ ਜੋੜਾ ਤੇ ਮੇਰੇ ਨਾਲ ਮੇਰਾ ਸਾਥ ਦੇ ਰਹੇ ਨੇ ਮੈਡਮ ਪ੍ਰੀਤ ਜੀ ਤੇ ਅੱਗੇ ਚੱਲਣ ਤੋਂ ਪਹਿਲਾਂ ਆਪਾਂ ਲੈਂਦੇ ਹਾਂ ਜੀ ਸਾਡੇ ਪ੍ਰਾਊਡ ਸਪੌਂਸਰਸ ਦਾ ਸੁਨੇਹਾ
2: ਜੀ ਹੈਪੀ ਜੀ ਮੈਂ ਸੁਨੇਹਾ ਦੇਣਾ ਚਾਹਾਂਗੀ ਜੀ ਕੁਲਵੀਰ ਕੌਰ ਪੰਧੇਰ ਇੰਸ਼ੋਰੈਂਸ ਐਡਵਾਈਜ਼ਰ ਨੇ ਜੀ ਇਹ ਆਲ ਕਾਇੰਡ ਇੰਸ਼ੋਰੈਂਸ ਤੋਂ ਕੰਮ ਕਰਦੇ ਨੇ ਜੀ ਸਪੈਸ਼ਲਾਈਜ਼ ਨੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਵਿੱਚ ਚਾਹੇ ਉਹ ਲਾਈਫ ਇੰਸ਼ੋਰੈਂਸ ਲੈਣੀ ਹੈ ਚਾਹੇ ਵਿਜ਼ਿਟਰ ਸੁਪਰ ਵੀਜ਼ਾ ਡਿਸੇਬਿਲਿਟੀ ਹੋਮ ਕਾਰ ਟਰੈਵਲ ਮੋਰਗੇਜ ਇੰਸ਼ੋਰੈਂਸ ਕੋਈ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਫਟਾਫਟ ਕਾਲ ਕਰੋ ਕੁਲਵੀਰ ਕੌਰ ਪੰਧੇਰ ਨੰਬਰ ਹੈਗਾ ਜੀ 647-501-9995 ਕੁਲਵੀਰ ਕੌਰ ਪੰਧੇਰ ਤੇ ਜੇ ਤੁਸੀਂ ਵਕੀਲ ਦੀ ਭਾਲ ਦੇ ਵਿੱਚ ਹੈਗੇ ਹੋ ਤਾਂ ਨੰਬਰ ਦੇਣ ਲੱਗੇ ਹਾਂ ਜੀ ਤੁਹਾਨੂੰ ਬਲਰਾਜ ਸਿੰਘ ਹੇਅਰ ਕੋਈ ਵੀ ਤੁਹਾਨੂੰ ਲਾਅ ਰਿਲੇਟਡ ਪ੍ਰੋਬਲਮ ਹੈਗੀ ਹੈ ਜਾਂ ਕੋਈ ਰੀਅਲ ਅਸਟੇਟ ਟ੍ਰਾਂਜੈਕਸ਼ਨ ਦੇ ਵਿੱਚ ਕੋਈ ਕੁਐਸਚਨਸ ਨੇ ਜਾਂ ਫੈਮਿਲੀ ਵਿੱਚ ਕੋਈ ਪ੍ਰੋਬਲਮਸ ਚੱਲਦੀਆਂ ਪਈਆਂ ਨੇ ਜਾਂ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਕੁਐਸਚਨਸ ਨੇ ਵਿਲ ਬਣਾਉਣੀ ਹੈ ਜਾਂ ਫਿਰ ਪਾਵਰ ਆਫ ਅਟਰਨੀ ਵੀ ਬਣਵਾਉਣੀ ਹੈ ਫਟਾਫਟ ਕਾਲ ਕਰੋ ਬਲਰਾਜ ਸਿੰਘ ਹੇਅਰ 905-672-7500
0: ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਤੁਹਾਨੂੰ ਬਹੁਤ ਰਿਲਾਇਬਲ ਬੰਦੇ ਦੀ ਲੋੜ ਹੈ ਜਿਹੜੀ ਕਿ ਅੱਜ ਕੱਲ ਹੈਗੀ ਵੀ ਹੈ ਇਮੀਗ੍ਰੇਸ਼ਨ ਨਾਲ ਜਿਹੜਾ ਹੈ ਬਾਬਤ ਕਾਫੀ ਜਿਹੜੇ ਰੂਲਸ ਨੇ ਜੀ ਸਖਤੀ ਨਾਲ ਚੇਂਜ ਹੋ ਰਹੇ ਨੇ ਕੈਨੇਡੀਅਨ ਰੂਲ ਰੈਗੂਲੇਸ਼ਨ ਤੇ ਹਰ ਪ੍ਰੋਵਿੰਸ ਦੇ ਵਿੱਚ ਅਲੱਗ ਅਲੱਗ ਰੂਲ ਚੱਲ ਰਿਹਾ ਤੇ ਤੁਹਾਡੀ ਕੋਈ ਵੀ PR ਦੀ ਪ੍ਰੋਬਲਮ ਹੈ ਵਰਕ ਪਰਮਿਟ ਦੀ ਗੱਲ ਹੈ ਰੈਫਿਊਜੀ ਸਟੇਟਸ ਹੈ ਸਟੂਡੈਂਟ ਦੇ ਵੀਜ਼ੇ ਦਾ ਚੱਕਰ ਹੈ ਪੇਰੈਂਟਸ ਦੀ PR ਹੈ ਵੈਸਟਰ ਵੀਜ਼ਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਇਮੀਗ੍ਰੇਸ਼ਨ ਨਾਲ ਰਿਲੇਟਡ ਕੋਈ ਸਵਾਲ ਹੈ ਤਾਂ ਤੁਹਾਡੇ ਲਈ ਇੱਕ ਬਹੁਤ ਹੀ ਰਿਲਾਇਬਲ ਜੋ ਹੈ ਜੀ ਇਮੀਗ੍ਰੇਸ਼ਨ ਵਾਲੀ ਸਰਵਿਸ ਉਹ ਹੈਗੀ ਸਤਿਅਮ ਇਮੀਗ੍ਰੇਸ਼ਨ ਸਤਿਅਮ ਇਮੀਗ੍ਰੇਸ਼ਨ ਵਾਲਿਆਂ ਦਾ ਜੀ ਖਾਸ ਕਰਕੇ ਤੁਹਾਨੂੰ ਮੈਂ ਦੱਸਦਾ ਕਿ ਬੈਨੀਫਿਟ ਕੀ ਹੈ ਇਹਨਾਂ ਨੂੰ ਕਾਲ ਕਰਨ ਦੀ ਕਿਉਂਕਿ ਇਹ ਸਾਰੇ ਰੂਲਸ ਰੈਗੂਲੇਸ਼ਨ ਦੇ ਉੱਪਰ ਚੜ੍ਹ ਕੇ ਬੈਠੇ ਨੇ ਪੂਰੇ ਅਪ ਟੂ ਡੇਟ ਨੌਲੇਜ ਰੱਖਦੇ ਨੇ ਤੇ ਤੁਹਾਨੂੰ ਬਿਨਾਂ ਕਿਸੇ ਓਬਲੀਗੇਸ਼ਨ ਤੋਂ ਕਾਲ ਕਰੋਗੇ ਸਾਰਾ ਕੁਝ ਸਮਝਾ ਦੇਣਗੇ ਤੁਸੀਂ ਅਗਰ ਅੱਗੇ ਵਧਣਾ ਵਧਿਓ ਪਰ ਤੁਹਾਨੂੰ ਫੋਨ ਕਰਕੇ ਹੀ ਪਤਾ ਲੱਗ ਜਾਣਾ ਕਿ ਤੁਸੀਂ ਬਹੁਤ ਹੀ ਵਧੀਆ ਰਿਲਾਇਬਲ ਤੇ ਬੜੇ ਇਮਾਨਦਾਰ ਬੰਦੇ ਦੇ ਕੋਲੇ ਪਹੁੰਚ ਚੁੱਕੇ ਹੋ ਸੋ ਸਤਿਅਮ ਇਮੀਗ੍ਰੇਸ਼ਨ ਵਾਲਿਆਂ ਦਾ ਨੰਬਰ ਨੋਟ ਕਰੋ ਜੀ 647-244-2149 647-244-2149 647-244-2149 647-244-2149 647-244-2149 ਨੰਬਰ ਹੈ ਜੀ ਸਤਿਅਮ ਇਮੀਗ੍ਰੇਸ਼ਨ ਵਾਲਿਆਂ ਦਾ। ਤੇ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਘਰ ਦੀ ਕਰਾਉਣੀ ਹੈ ਜੀ ਅਪਗ੍ਰੇਡੇਸ਼ਨ, ਸੋ ਕਿਸੇ ਵੀ ਤਰ੍ਹਾਂ ਦੀ ਕਿਚਨ ਚੇਂਜ ਕਰਾਉਣੀ ਆ, ਵੈਨਿਟੀਜ਼ ਚੇਂਜ ਕਰਾਉਣੀਆਂ ਨੇ, ਜਾਂ ਤੁਸੀਂ ਵਾਸ਼ਰੂਮ ਚੇਂਜ ਕਰਾਉਣੇ ਆ, ਬੇਸਮੈਂਟ ਨਵੀਂ ਬਣਾਉਣੀ ਹੈ, ਜਾਂ ਰੈਨੋਵੇਟ ਕਰਵਾਉਣੀ ਹੈ, ਜਾਂ ਕਹਿ ਲਓ ਜੀ ਘਰ ਦਾ ਕੋਈ ਵੀ ਛੋਟੇ ਤੋਂ ਛੋਟਾ ਕੰਮ ਹੈ ਜਾਂ ਵੱਡੇ ਤੋਂ ਵੱਡਾ ਕੰਮ ਹੈ, ਤਾਂ ਪੀਅਰਸਨ ਕਿਚਨ ਕੈਬਨਿਟ ਵਾਲਿਆਂ ਦਾ ਨੰਬਰ ਯਾਦ ਰੱਖੋ ਜੀ। ਖਾਸੀਅਤ ਇਹਨਾਂ ਦੀ ਕੀ ਹੈ, ਵੇਅਰ ਹਾਊਸ ਜਾ ਕੇ ਚੈੱਕ ਕਰੋ ਜੀ, ਇਹਨਾਂ ਦਾ ਬ੍ਰੈਂਪਟਨ ਦੇ ਵਿੱਚ ਆਪਣਾ ਵੇਅਰ ਹਾਊਸ ਹੈ, ਜਾ ਕੇ ਦੇਖੋ 2.5 ਤੋਂ 3 ਮਿਲੀਅਨ ਦੀ ਮਸ਼ੀਨਰੀ ਇਹਨਾਂ ਦੀ ਆਪਣੀ ਲੱਗੀ ਹੋਈ ਹੈ, ਤੇ 25-30 ਜਾਣਿਆਂ ਦੀ ਟੀਮ ਹੈ, 25-30 ਸਾਲਾਂ ਦਾ ਐਕਸਪੀਰੀਅੰਸ ਹੈ, ਤੇ ਹੋਲਸੇਲ ਦਾ ਕੰਮ ਹੈ, ਇਸ ਲਈ ਇਹਦੂ ਬੈਟਰ ਕੋਟੇਸ਼ਨ ਤੁਹਾਨੂੰ ਇਹ ਕਿਤੇ ਮਿਲ ਨਹੀਂ ਸਕਦੀ। ਦੂਜੀ ਗੱਲ ਇਹ ਹੈ ਕਿ ਮਸ਼ੀਨਰੀ ਆਪਣੀ ਕਰਕੇ ਕਸਟਮ ਮੇਡ ਡਿਜ਼ਾਈਨ ਇਹ ਘਰ ਹੀ ਤਿਆਰ ਕਰ ਦਿੰਦੇ ਨੇ, ਬਾਹਰ ਜਾਣ ਦੀ ਇਹਨਾਂ ਨੂੰ ਕਿਤੇ ਲੋੜ ਨਹੀਂ ਪੈਂਦੀ। ਇੱਕ ਵਾਰੀ ਜਾ ਕੇ ਚੈੱਕ ਕਰੋ, ਵੇਅਰ ਹਾਊਸ ਜਾਓਗੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ ਕਿ ਤੁਸੀਂ ਕਿੱਥੇ ਪਹੁੰਚ ਚੁੱਕੇ ਹੋ, ਤੇ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਨਾਲ ਤੁਹਾਡਾ ਕੰਮ ਕਰਕੇ ਦੇਣਗੇ। ਪੀਅਰਸਨ ਕਿਚਨ ਕੈਬਨਿਟ ਵਾਲਿਆਂ ਦਾ ਨੰਬਰ ਨੋਟ ਕਰੋ 647-400-4550 647-400-4550 647-400-4550 647-400-4550 647-400-4550 647-400-4550 ਨੰਬਰ ਹੈ ਜੀ ਪੀਅਰਸਨ ਕਿਚਨ ਕੈਬਨਿਟ ਵਾਲਿਆਂ ਦਾ। ਤੇ ਗੱਲਬਾਤ ਜਿਹੜੀ ਆ ਚੱਲ ਰਹੀ ਹੈ ਸਾਡੇ ਪ੍ਰੋਗਰਾਮ ਦੇ ਵਿੱਚ, ਉਹ ਚੱਲ ਰਹੀ ਹੈ ਵਿਚੋਲੇ ਦੀ ਗੱਲਬਾਤ। ਹੁਣ ਤੁਸੀਂ ਇਹ ਦੇਖਣਾ ਕਿ ਸਾਡੇ ਪ੍ਰੋਗਰਾਮ ਦੇ ਵਿੱਚ ਜੇ ਤੁਸੀਂ ਸ਼ਮੂਲੀਅਤ ਕਰਨੀ ਹੈ ਜੀ, ਨੰਬਰ ਸਾਡਾ ਸਟੂਡੀਓ 'ਚ ਕਾਲ ਕਰਨ ਦੇ ਲਈ ਹੈਗਾ 905-592-2169 ਸਾਡਾ ਸਟੂਡੀਓ ਨੰਬਰ ਹੈ। ਵਿਚੋਲੇ ਦੇ ਉੱਤੇ ਕੋਈ ਵੀ ਅੱਜ ਬੋਲੀ ਸੁਣਾਉਣੀ ਹੈ ਜੀ ਤੁਸੀਂ, ਵਿਚੋਲੇ ਤੇ ਬੋਲੀ ਹੋਣੀ ਚਾਹੀਦੀ ਹੈ, ਤੇ ਨਾਲ ਦੀ ਨਾਲ ਵਿਚੋਲਗਰੀ ਦੇ ਬਾਰੇ ਤੁਹਾਡਾ ਕੀ ਖਿਆਲ ਹੈ, ਅੱਜ ਕੱਲ੍ਹ ਦੇ ਹਾਲਾਤਾਂ ਦੇ ਵਿੱਚ ਕਿਵੇਂ ਚੱਲ ਰਿਹਾ ਕੰਮ, ਇਹ ਪਹਿਲਾਂ ਵਾਲੇ ਕੰਮ ਕਿਵੇਂ ਸੀਗਾ, ਤੁਸੀਂ ਕਿਸੇ ਦੀ ਵਿਚੋਲਗਰੀ ਕੀਤੀ ਜਾਂ ਨਹੀਂ ਕੀਤੀ, ਜਾਂ ਤੁਹਾਡਾ ਕਿਹੜਾ ਵਿਚੋਲਾ ਸੀ, ਇਹ ਸਭ ਕੁਝ ਦੱਸ ਸਕਦੇ ਹੋ ਤੁਸੀਂ ਪ੍ਰੋਗਰਾਮ ਦੇ ਵਿੱਚ। ਸ਼ਮੂਲੀਅਤ ਕਰਨ ਦੀਆਂ ਨੰਬਰ ਸਾਡਾ 905-592-2169 ਸਾਡਾ ਸਟੂਡੀਓ ਨੰਬਰ ਹੈ, 905-592-2169 ਸਾਡਾ ਸਟੂਡੀਓ ਨੰਬਰ ਹੈ। ਸਾਨੂੰ ਤੁਸੀਂ ਇਸ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ ਤੇ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਜਿਹੜੀ ਆ ਉਹ ਕਰ ਸਕਦੇ ਹੋ
2: ਜੀ।
0: ਤੇ ਨਾਲ ਦੀ ਨਾਲ ਤੁਹਾਨੂੰ ਇਹ ਦੱਸਦਾ ਕਿ ਇੱਕ ਬੋਲੀ ਹੋਰ ਆ ਰਹੀ ਹੈ, ਕਿਉਂਕਿ ਆਪਣੀਆਂ ਰਿਸ਼ਤੇਦਾਰੀਆਂ ਦੇ ਵਿੱਚ ਵੀ ਜਿਹੜੇ ਆ ਵਿਚੋਲੇ ਆਉਂਦੇ ਆ ਨਾ
2: ਜੀ,
0: ਤੇ ਇੱਕ ਬੋਲੀ ਹੈ ਸਾਕ ਸਾਕ ਕੀ ਲਾਈਆ ਜੀਜਾ, ਕੀ ਸਾਕ ਤੋਂ ਲੈਣਾ ਬਈ ਹੁਣ ਤਾਂ ਆਖਾਂ ਜੀਜਾ ਜੀਜਾ, ਹੁਣ ਤਾਂ ਆਖਾਂ ਜੀਜਾ ਜੀਜਾ, ਫਿਰ ਆਖੋਂ ਟੁੱਟ ਪੈਣਾ ਸਾਕ ਕਰਾ ਕੇ ਜੀ, ਇਹ ਮੂੰਹ ਨਹੀਂ ਫਿਰ ਰਹਿਣਾ ਬਣ ਕੇ ਵਿਚੋਲਾ ਜੀ, ਇਹ ਮੂੰਹ ਨਹੀਂ ਫਿਰ ਰਹਿਣਾ ਬਣ ਕੇ ਵਿਚੋਲਾ ਜੀ। ਓ ਬੋਲੀਆਂ ਬਹੁਤ ਨੇ, ਤੇ ਸਰੋਤਿਓ ਸਾਡੇ ਪ੍ਰੋਗਰਾਮ ਦੇ ਵਿੱਚ ਕਾਲ ਕਰ ਲੈਣੀ ਹੈ, ਨੰਬਰ ਸਾਡਾ 905-592-2169 905-592-2169 ਸਾਡਾ ਸਟੂਡੀਓ ਨੰਬਰ ਹੈ। ਸਾਨੂੰ ਤੁਸੀਂ ਕਾਲ ਕਰ ਸਕਦੇ ਹੋ, ਦੱਸ ਸਕਦੇ ਹੋ ਪ੍ਰੋਗਰਾਮ ਕਿੱਦਾਂ ਦਾ ਲੱਗ ਰਿਹਾ, ਤੇ ਨਾਲ ਦੀ ਨਾਲ ਬੋਲੀ ਵੀ ਸੁਣਾ ਸਕਦੇ ਹੋ, ਵਿਚੋਲਗਿਰੀ ਦੇ ਉੱਤੇ ਕੋਈ ਬੋਲੀ ਜਿਹੜੀ ਆ ਤੁਸੀਂ ਪੇਸ਼ ਕਰਨੀ ਹੈ, ਤੇ ਨਾਲ ਤੇ ਦੱਸਣਾ ਵੀ ਹੈ ਕਿ ਵਿਚੋਲੇ ਬਾਰੇ ਤੁਹਾਡਾ ਕੀ ਮਤਲਬ ਹੈ, ਤੁਹਾਡਾ ਮਤਲਬ ਕੀ, ਕਿਸੇ ਤਰੀਕੇ ਨਾਲ ਤੁਸੀਂ ਵਿਚੋਲਗਿਰੀ ਕੀਤੀ ਹੈ, ਜਾਂ ਤੁਹਾਡਾ ਵਿਚੋਲਾ ਕੌਣ ਹੈ, ਸੋ ਇਹ ਵੀ ਦੱਸ ਸਕਦੇ ਹੋ। ਸੋ ਖੁੱਲੀ ਛੁੱਟੀ ਹੈ ਤੁਹਾਡਾ ਆਪਣਾ ਪ੍ਰੋਗਰਾਮ, ਨੰਬਰ ਜਿਹੜਾ ਹੈ ਜੀ ਕਾਲ ਕਰਨ ਦੇ ਲਈ 905-592-2169 ਸਾਡਾ ਸਟੂਡੀਓ ਨੰਬਰ ਹੈ, 905-592-2169 905-592-2169 ਸਾਡਾ ਸਟੂਡੀਓ ਨੰਬਰ ਹੈ ਜੀ। ਸਾਨੂੰ ਤੁਸੀਂ ਕਾਲ ਕਰ ਸਕਦੇ ਹੋ, ਦੱਸ ਸਕਦੇ ਹੋ ਪ੍ਰੋਗਰਾਮ ਕਿੱਦਾਂ ਲੱਗ ਰਿਹਾ, ਤੇ ਗੱਲਬਾਤ ਜਿਹੜੀ ਚੱਲ ਰਹੀ ਹੈ ਵਿਚੋਲੇ ਤੇ। ਹਾਂਜੀ ਪ੍ਰੀਤ ਜੀ, ਤੁਸੀਂ ਕਹਿਣਾ ਚਾਹੋਗੇ?
2: ਮੈਂ ਇਹੀ ਕਹਿਣਾ ਚਾਹਾਂਗੀ ਕਿ ਮੈਨੂੰ ਲੱਗਦਾ ਕਿ ਹੁਣ ਸਮਾਂ ਬਹੁਤ ਚੇਂਜ ਹੋ ਗਿਆ, ਅੱਜ ਕੱਲ ਵਿਚੋਲਿਆਂ ਦੀ ਜਗ੍ਹਾ ਜਿਹੜੀਆਂ ਐਪਸ ਨੇ ਲੈ ਲਈ ਹੈ, ਉਹ ਐਪਸ ਵੀ ਤਾਂ ਇੱਕ ਤਰ੍ਹਾਂ ਨਾਲ ਵਿਚੋਲਗਿਰੀ ਹੀ ਕਰਦੀਆਂ ਨੇ, ਕਿ ਉਹ ਲੱਭ ਕੇ ਦਿੰਦੀਆਂ ਨੇ ਤੁਹਾਡੀ ਰਾਈਟ ਮੈਚ, ਹੈ ਨਾ, ਤੁਹਾਡੇ ਨਾਲ ਗੱਲਾਂ ਕਰਵਾਉਂਦੀ, ਮਤਲਬ ਉਹ ਵੀ ਤਾਂ ਇੱਕ ਵਿਚੋਲੇ ਹੀ ਹੋ ਗਏ। ਪਰ ਹਾਂ, ਟਾਈਮ ਚੇਂਜ ਹੋ ਗਿਆ, ਅੱਜ ਕੱਲ ਬੰਦਾ ਬੰਦੇ ਦੀ ਰਿਸਪੋਂਸਿਬਿਲਿਟੀ ਲੈਣ ਤੋਂ ਬਹੁਤ ਡਰਦਾ ਆ, ਇਸ ਲਈ ਸ਼ਾਇਦ ਇਹ ਹੈ ਵੀ ਇੱਕ ਕੰਪਨੀਜ਼ ਬਣ ਗਈਆਂ ਜਾਂ ਲਾ ਲਓ ਉਹਨਾਂ

0: ਰਿਸਪੋਨਸਿਬਿਲਿਟੀ ਸਮਝਦੇ ਸੀਗੇ ਇਸ ਚੀਜ਼ ਨੂੰ. ਅੱਛਾ ਰਿਸਪੋਨਸਿਬਿਲਿਟੀ ਮੈਨੂੰ ਲੱਗਦਾ ਇੱਦਾਂ ਹੀ ਨਹੀਂ ਸੀ ਕਿ ਵਿਆਹ ਤੋਂ ਬਾਅਦ, ਵਿਆਹ ਤੱਕ ਨਹੀਂ ਮਤਲਬ ਵਿਆਹ ਤੋਂ ਬਾਅਦ ਤੱਕ ਵੀ ਉਹਨਾਂ ਦੀ ਰਿਸਪੋਨਸਿਬਿਲਿਟੀ ਚੱਲਦੀ ਰਹਿੰਦੀ
1: ਸੀ. ਇੱਕ ਸੰਗ ਸ਼ਰਮ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਨਾ ਵੱਡਿਆਂ ਦੇ, ਉਹ ਵੀ ਹੁੰਦੀ ਸੀਗੀ. ਜਿਹੜਾ ਵਿਆਹ ਉਹ ਜੋੜੇ ਵਾਸਤੇ ਵੀ, ਸੋਸਾਇਟੀ ਵਾਸਤੇ ਵੀ ਆਪਾਂ ਕਹਿ ਸਕਦੇ ਹਾਂ ਵੀ ਉਹ ਹੁੰਦਾ ਸੀਗਾ ਕਿ ਬਈ ਇਹਨਾਂ ਨੇ ਗੱਲਬਾਤ ਕੀਤੀ ਆ ਤੇ ਉਹ ਜਿਹੜੀ ਚੀਜ਼ ਆ ਉਸੇ ਤਰ੍ਹਾਂ ਨਿਭਾਉਣੀ ਵੀ ਆ
0: ਜੀ, ਹਨਾ. ਪਰ ਹੁਣ ਅੱਜ ਕੱਲ ਉਹ ਵੀ ਐਪਸ ਆ ਗਈਆਂ ਨੇ ਤਾਂ ਉਹ ਆ ਗਿਆ ਕਿ ਉਹ ਵਿੱਚ ਵਾਲਾ ਜਿਹੜਾ ਬੰਦਾ ਸੀ ਉਹ ਬੰਦੇ ਦੀ ਜਗ੍ਹਾ ਐਪਸ ਨੇ ਲੈ ਲਈ, ਉਹਦੇ ਨਾਲ ਜਿਹੜਾ ਸੋਸਾਇਟਲ ਜਿਹੜੇ ਸੀਗੇ ਨਾ ਮਤਲਬ ਕੀ ਕਹਿ ਲਈਏ ਸੰਗ ਸ਼ਰਮ ਜਾਂ ਜੋ ਵੀ ਕਹੀਏ ਉਹ ਹੁਣ ਖਤਮ ਹੋ ਗਈ, ਇਸ ਲਈ ਸ਼ਾਇਦ ਰਿਸ਼ਤੇ ਵੀ ਇੰਨੇ ਜ਼ਿਆਦਾ ਸਟਰੋਂਗ
1: ਨਹੀਂ ਰਹੇ ਬਿਲਕੁਲ ਬਿਲਕੁਲ ਜੀ ਤੇ ਇਸੇ ਬਾਰੇ ਗੱਲਾਂ ਚੱਲ ਰਹੀਆਂ ਨੇ ਜੀ ਵਿਚੋਲੇ ਦੇ ਉੱਤੇ ਤੁਸੀਂ ਵੀ ਬੋਲੀ ਵੀ ਸੁਣਾ ਸਕਦੇ ਹੋ ਤੁਹਾਡਾ ਆਪਣਾ ਪ੍ਰੋਗਰਾਮ ਹੈ ਤੇ ਜੇ ਕਾਲ ਕਰਨੀ ਹੈ ਸਾਡੇ ਪ੍ਰੋਗਰਾਮ 'ਚ ਨੰਬਰ ਜੀ 905-5592-1696 ਸਾਡਾ ਸਟੂਡੀ ਰਹੀ ਹੈ ਅੱਜ ਵਿਚੋਲੇ ਦੇ ਉੱਤੇ ਚੱਲ ਰਹੀ ਹੈ। ਤੁਸੀਂ ਵੀ ਸੁਣਾ ਸਕਦੇ ਹੋ ਆਪਣੀ ਸਟੋਰੀ ਵੀ ਤੁਹਾਡਾ ਵਿਚੋਲਾ ਕੌਣ ਸੀ ਤੇ ਨਾਲ ਦੀ ਨਾਲ ਜੇ ਤੁਸੀਂ ਵੀ ਕਿਸੇ ਦੇ ਵਿਚੋਲੇ ਬਣੇ ਹੋ
0: ਜੇ ਤੁਸੀਂ ਆਪਣੇ ਵਿਚੋਲੇ ਆਪ ਹੀ ਹੋ ਉਹ ਵੀ ਤੁਸੀਂ
1: ਉਹ ਵੀ ਦੱਸ ਸਕਦੇ ਹੋ ਜੀ ਬਿਲਕੁਲ। ਵਿਚੋਲਾ ਤਾਂ ਹੁਣ ਇਹ ਹੈ ਕਿ ਹੁਣ ਮੁੰਡਾ ਕੁੜੀ ਅੱਜ ਕੱਲ ਆਪਣਾ ਵਿਚੋਲਾ ਆਪ ਵੀ ਹੋ ਸਕਦੇ ਨੇ, ਕੋਈ ਯਾਰ ਮਿੱਤਰ ਵੀ ਵਿਚੋਲਾ ਹੋ ਸਕਦਾ
0: ਹਨਾ
1: ਬਿਲਕੁਲ।
0: ਤੇ
1: ਹਾਂ ਬੜੇ ਮਤਲਬ ਉਹੀ ਹੈ ਕਿ ਤੁਸੀਂ ਸ਼ੇਅਰ ਕਰ ਸਕਦੇ ਹੋ ਜੇ ਤੁਹਾਨੂੰ ਲੱਗਦਾ ਕਿ ਸ਼ੇਅਰ ਕਰਨਾ ਹੈ ਤੇ ਤੁਸੀਂ ਕਰ ਸਕਦੇ ਹੋ। ਖੁੱਲੀ ਛੁੱਟੀ ਤੁਹਾਡਾ ਆਪਣਾ ਪ੍ਰੋਗਰਾਮ ਹੈ, ਪ੍ਰੋਗਰਾਮ ਕੰਗਣਾ ਕੱਚ ਦਿਆ ਤੇ ਸ਼ਮੂਲੀਅਤ ਕਰਨੀ ਹੈ। ਨੰਬਰ ਸਟੂਡੀਓ ਦਾ 905-5592-2169 2169 ਸਾਡਾ ਸਟੂਡੀਓ ਨੰਬਰ ਹੈ 905-592-2169 905-592-2169 ਸਾਡਾ ਸਟੂਡੀਓ ਨੰਬਰ ਹੈ ਜੀ। ਸਾਨੂੰ ਤੁਸੀਂ ਕਾਲ ਕਰ ਸਕਦੇ ਹੋ, ਦੱਸ ਸਕਦੇ ਹੋ ਪ੍ਰੋਗਰਾਮ ਕਿੱਦਾਂ ਲੱਗ ਰਿਹਾ, ਗੱਲਬਾਤ ਚੱਲ ਰਹੀ ਹੈ ਅੱਜ ਜਿਹੜੀ ਵਿਚੋਲੇ ਦੇ ਉੱਤੇ। ਦੋ ਲਾਈਨਾਂ ਜਿਹੜੀਆਂ ਨੇ ਹੋ ਵਿਆਹ ਤੋਂ ਪਹਿਲਾਂ ਹਰ ਕੋਈ ਜੀ ਦੀਆਂ ਮਿੰਤਾਂ ਕਰਦਾ ਏ, ਜੀ ਦੀ ਹਰ ਇੱਕ ਕਹੀ ਗੱਲ ਤੇ ਹਮੀ ਭਰਦਾ ਏ। ਵਿਆਹ ਤੋਂ ਪਹਿਲਾਂ ਹਰ ਕੋਈ ਜੀ ਦੀਆਂ ਮਿੰਤਾਂ ਕਰਦਾ ਏ, ਜੀ ਦੀ ਹਰ ਇੱਕ ਕਹੀ ਗੱਲ ਤੇ ਹਮੀ

0: ਗੱਲ ਗੱਲ ਤੇ ਫਿਰ ਪੈਂਦੀ ਐ ਸਿਰ ਸਵਾਲਾਂ ਵਿਚੋਲੇ ਦੇ, ਗੱਲ ਗੱਲ ਤੇ ਫਿਰ ਪੈਂਦੀ ਐ ਸਿਰ ਸਵਾਲਾਂ ਵਿਚੋਲੇ ਦੇ। ਪਰ ਇਹ ਗੱਲਾਂ ਦੂਜੇ ਪਾਸੇ ਵੀ ਹੋ ਸਕਦੀਆਂ ਹਨ, ਜ਼ਰੂਰੀ ਨਹੀਂ ਆ ਵੀ ਜਿਹੜਾ ਵਿਚੋਲੇ ਨੇ ਵਾਕਈ ਕੋਈ ਪੰਗੇ ਵਾਲਾ ਕੰਮ ਕੀਤਾ ਹੋਇਆ, ਫਿਰ ਤਾਂ ਪੱਕਾ ਪੈਣੀ ਪੈਣੀ ਆ। ਪਰ ਇਹ ਹੈ ਕਿਉਂਕਿ ਵਿਚੋਲਾ ਜਿਹੜਾ ਵਰਡ ਆ ਉਹ ਆਇਆ ਵੀ ਆਇਆ ਵਿੱਚ ਓਹਲੇ ਤੋਂ ਆਇਆ ਹਨਾ, ਵੀ ਮਾੜਾ ਮੋਟਾ ਓਹਲਾ ਤਾਂ ਇਹ ਰੱਖ ਹੀ ਲੈਂਦੇ ਸੀ ਦੋਨੇ ਪਾਸਿਓ। ਪਰ ਇਹ ਹੈ ਕਿ ਵੰਡੇ ਸਿਰ ਦਾ ਓਹਲਾ ਠੀਕ ਸੀਗਾ ਤੇ ਪਰ ਉਹ ਅੱਗੇ ਨਿਭ ਵੀ ਗਈਆਂ ਕਾਫੀ ਜਿਹੜੇ ਸਟਰੋਂਗ, ਕਈ ਤਾਂ ਮਸ਼ਹੂਰ ਹੀ ਹੁੰਦਾ ਸੀ ਨਾ ਵਿਚੋਲਗਿਰੀ ਵਾਸਤੇ, ਬੰਦਾ ਇੱਕ ਪੱਕਾ ਹੁੰਦਾ ਸੀ ਪਿੰਡ ਚ ਵੀ ਇਹ ਵੱਲ ਲੈ ਕੇ ਜਾ ਰਹੇ ਇਸ ਪਿੰਡ ਤੋਂ ਉਸ ਪਿੰਡ ਜਾ ਰਹੇ ਹਨਾ ਵਿਚੋਲਗਿਰੀ ਵਾਸਤੇ ਆ। ਤੇ ਉਹ ਗੱਲਾਂ ਬਾਤਾਂ ਇਹੀ ਚੱਲ ਰਹੀਆਂ ਨੇ ਸਰੋਤਿਓ, ਉਮੀਦ ਆ ਪ੍ਰੋਗਰਾਮ ਤੁਹਾਨੂੰ ਪਸੰਦ ਆ ਰਿਹਾ ਹੋਣਾ, ਪਰ ਤੁਸੀਂ ਕਾਲ ਕਰਕੇ ਦੱਸ ਸਕਦੇ ਹੋ, ਤੁਹਾਡੀ ਕਾਲ ਦੀ ਸਾਨੂੰ ਵੇਟ ਰਹਿੰਦੀ ਹੈ। 905-5592-2169 ਸਾਡਾ ਸਟੂਡੀਓ ਨੰਬਰ ਹੈ, 905-592-2169 ਸਾਡਾ ਸਟੂਡੀਓ ਨੰਬਰ ਹੈ ਜੀ। ਸਾਨੂੰ ਤੁਸੀਂ ਕਾਲ ਕਰ ਸਕਦੇ ਹੋ, ਵਿਚੋਲਗਿਰੀ ਤੇ ਕੋਈ ਵੀ ਗੱਲਬਾਤ ਕਰਨੀ ਹੈ ਕਰ ਸਕਦੇ ਹੋ, 905-592-2169 905-592-2169 ਸਾਡਾ ਸਟੂਡੀਓ ਨੰਬਰ ਹੈ ਜੀ। ਤੇ ਗੱਲਬਾਤ ਜਿਹੜੀ ਚੱਲ ਰਹੀ ਵਿਚੋਲੇ ਤੇ, ਇਹਦੋਂ ਪਹਿਲਾਂ ਅੱਗੇ ਚੱਲੀਏ ਤੁਹਾਨੂੰ ਕੁਛ ਇਨਫੋਰਮੇਸ਼ਨ ਜਿਹੜੀ ਆ ਰੀਅਲ ਸਟੇਟ ਦੇ ਬਾਰੇ ਵੀ ਦੇ ਦਈਏ ਜੀ। ਰੀਅਲ ਸਟੇਟ ਜੀ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਅੱਜ ਦੀ ਡੇਟ ਦੇ ਵਿੱਚ ਕਾਫੀ ਜ਼ਿਆਦਾ ਆਪਾਂ ਕਹਿ ਦਿੰਦੇ ਹਾਂ ਕਿ ਮਾਰਕੀਟ ਕਾਫੀ ਡਾਊਨ ਆ ਚੁੱਕੀ ਹੈ, ਤੇ ਮਾਰਕੀਟ ਡਾਊਨ ਤਾਂ ਆ ਗਈ ਆ, ਪਰ ਸਾਡੇ ਕੋਲੇ ਕਾਲ ਆਈ ਆ, ਪਹਿਲਾਂ ਕਾਲ ਲੈ ਲੈਂਦੇ ਆ ਬਾਅਦ ਚੋਂ ਗੱਲ ਕਰਦੇ ਹਾਂ ਜੀ। ਤੇ ਸਾਡੇ ਨਾਲ ਕਾਲਰ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ ਜੀ?
1: ਸਤਿ ਸ਼੍ਰੀ ਅਕਾਲ ਭਾਜੀ।
0: ਹਾਂ ਸਤਿ ਸ਼੍ਰੀ ਅਕਾਲ ਵੀਰ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ।
1: ਕੀ ਹਾਲ ਚਾਲ ਜੀ?
0: ਬਹੁਤ ਵਧੀਆ ਜੀ, ਤੁਸੀਂ ਸੁਣਾਓ ਕੀ ਕਹਿਣਾ ਚਾਹੋਗੇ?
1: ਮੈਂ ਮਨਦੀਪ ਗੱਲ ਕਰ ਰਿਹਾ ਜੀ, ਤਾਂ ਪਿੱਛੋਂ ਪਿਛੋਕੜ ਕਪੂਰਥਲਾ ਆਇਆ ਜੀ।
0: ਹਾਂਜੀ,
1: ਜਿਹੜਾ ਵਿਚੋਲਾ ਹੁੰਦਾ ਨਾ ਜੀ, ਉਹਨੂੰ ਮੈਚ ਜ਼ਰੂਰ ਕਰਨਾ ਚਾਹੀਦਾ।
0: ਹਾਂਜੀ,
1: ਜਿੱਦਾਂ ਹੁਣ ਮੈਂ ਹੀ ਆ, ਮੈਂ ਆਪਣੀ ਤੁਹਾਨੂੰ ਹੱਡ ਬੀਤੀ ਸੁਣਾ ਦਿੰਦਾ ਜੀ।
0: ਹਾਂਜੀ ਹਾਂਜੀ,
1: ਮੇਰੇ ਮਾਮਾ ਜੀ ਮੇਰੇ ਵਿਚੋਲੇ ਨੇ, ਜਿਹੜੀ ਮੇਰੀ ਮਾਮੀ ਆ ਉਹਨਾਂ ਦੇ ਭਰਾ ਦੀ ਬੇਟੀ ਆ।
0: ਅੱਛਾ ਜੀ,
1: ਤੇ ਮੇਰੇ ਮਾਮਾ ਜੀ ਨੇ ਵੀ ਉਹਦਾ ਰੱਖ ਲਿਆ, ਉਹਨਾਂ ਨੂੰ ਜਿਆਦਾ ਕਲੀਅਰ ਨੀ ਦੱਸਿਆ, ਕਹਿ ਲੋ ਕਿ ਅਸੀਂ ਖਾਂਦੇ ਪੀਂਦੇ ਆ ਸਾਰਾ ਕੁਝ, ਨਾਨ ਵੈਜ ਵਗੈਰਾ।
0: ਓ ਅੱਛਾ ਜੀ।
1: ਹਾਂ, ਤੇ ਮੇਰੀ ਵਾਈਫ ਜਿਹੜੀ ਆ ਉਹ ਟੋਟਲੀ ਮਤਲਬ ਸਾਰੇ ਅੰਮ੍ਰਿਤਧਾਰੀ ਆ ਜੀ, ਪ੍ਰੋਪਰ ਰਾਗੀ ਸਿੰਘ ਪਰਿਵਾਰ।
0: ਓ ਅੱਛਾ ਅੱਛਾ, ਠੀਕ ਹੈ ਠੀਕ ਹੈ ਠੀਕ ਹੈ ਜੀ।
1: ਮੇਰੇ ਮੇਰੇ ਮਾਮਾ ਜੀ ਨੂੰ ਸਾਡੇ ਬਾਰੇ ਸਾਰਾ ਕੁਝ ਹੀ ਪਤਾ ਸੀਗਾ, ਜਿੱਦਾਂ ਵੀ ਪਤਾ ਹੀ ਹੁੰਦਾ ਹਨਾ।
0: ਨਹੀਂ ਬਿਲਕੁਲ ਬਿਲਕੁਲ, ਅੱਛਾ ਉਹ ਚੀਜ਼ ਉਹਨਾਂ ਨੇ ਉੱਥੋਂ ਲੁਕੋ ਲਈ।
1: ਤੇ ਮਾਮੀ

0: ਠੀਕ ਹੈ
1: ਉਸ ਤੋਂ ਬਾਅਦ ਫਿਰ ਜੀ ਉਹਨਾਂ ਨੇ ਚਲੋ ਰਿਸ਼ਤਾ ਕਰਤਾ ਮੈਂ ਇੰਗਲੈਂਡ ਸੀ ਉਦੋਂ
0: ਅੱਛਾ ਜੀ ਓਕੇ
1: ਹੁਣ ਤੇ ਚਲੋ ਇੱਥੇ ਤੁਹਾਡੇ ਕੈਨੇਡਾ ਜੀ ਆ ਕੈਂਬਰਿਜ
0: ਹਾਂਜੀ ਹਾਂਜੀ
1: ਤੇ ਉਹ ਰਿਸ਼ਤਾ ਕਰਤਾ ਜੀ ਚਲੋ ਹੋ ਗਿਆ ਸਾਰਾ ਕੁਛ ਤੇ ਆਪਣਾ ਉਦੋਂ ਬਿਨਾਂ ਮਤਲਬ ਉਸ ਟਾਈਮ 2010 ਦੀ ਗੱਲ ਆ ਬਿਨਾਂ ਦੇਖੇ ਸਾਰਾ ਕੁਛ ਹੋਇਆ ਜਿੱਦਾਂ ਨਾ ਮੈਨੂੰ ਉਹਨੇ ਦੇਖਿਆ ਨਾ ਮੈਂ
0: ਅੱਛਾ ਜੀ
1: ਇਹ ਵੀ ਇੰਗਲੈਂਡ ਤੋਂ ਆਈ ਸੀ BSc ਨਰਸਿੰਗ ਕਰਕੇ
0: ਓਕੇ
1: ਤੇ ਮੈਂ ਵੀ ਇਧਰੋਂ ਗਿਆ ਸੀਗਾ
0: ਠੀਕ ਹੈ ਜੀ
1: ਤੇ ਪ੍ਰੋਗਰਾਮ ਅਗਲਾ ਸੀਗਾ ਫਿਰ ਇੰਗਲੈਂਡ ਜਾਣ ਦਾ ਜੀ
0: ਓਕੇ
1: ਉਹ ਫਿਰ ਉਹਦੇ ਬਾਅਦ ਬਸ ਉਹੀ ਫਿਰ ਪ੍ਰੋਬਲਮਾਂ ਸ਼ੁਰੂ ਹੋ ਜਾਂਦੀਆਂ ਲਾਈਫ ਦੇ ਵਿੱਚ ਵੀ ਤੁਸੀਂ ਏਦਾਂ ਖਾਂਦੇ ਪੀਂਦੇ ਅਸੀਂ ਏਦਾਂ ਨਹੀਂ ਖਾਂਦੇ ਹੈ ਨਾ
0: ਜੀ ਜੀ ਜੀ ਜੀ
1: ਫਿਰ ਹੌਲੀ ਹੌਲੀ ਫਿਰ ਦੋਨਾਂ ਜਾਣਿਆਂ ਨੇ ਕੀਤਾ ਥੋੜਾ ਬਹੁਤ ਇੱਕ ਦੂਜੇ ਨਾਲ ਸਮਝੌਤਾ ਜੀ ਪਰ ਅਜੇ ਤੱਕ ਵੀ ਉਹ ਚੀਜ਼ ਦੀ ਲੜਾਈ ਰਹਿੰਦੀ ਹੈ ਜੀ ਤੁਸੀਂ ਕਦੋਂ ਛੱਡਣਾ ਆ
0: ਨਹੀਂ ਬਿਲਕੁਲ ਨਹੀਂ ਬਿਲਕੁਲ ਅਸਲ ਵਿੱਚ ਨਾ ਹਾਂ ਇਹ ਤਾਂ ਹੈ ਪਰ ਇੱਕ ਬਹੁਤ ਵਧੀਆ ਗੱਲ ਆ ਵੀ ਦੋਨੇ ਤੁਸੀਂ ਸਮਝਦਾਰ ਸੀਗੇ ਤੇ ਉਸ ਹਿਸਾਬ ਨਾਲ ਤੁਸੀਂ ਕੰਪਰੋਮਾਈਜ਼ ਆ ਥੋੜਾ ਥੋੜਾ ਕਰਕੇ ਤੇ ਵਧੀਆ ਤਰੀਕੇ ਨਾਲ ਉਸ ਨੂੰ ਸੌਰਟ ਆਊਟ ਕਰ ਲਿਆ ਹਨਾ
1: ਬੜੀ ਬਹੁਤ ਕਿਰਪਾ ਬਾਬੇ ਦੀ ਜੀ ਬਹੁਤ ਸੋਹਣਾ ਜੀਵਨ ਲੰਘਣ ਡਿਆ
0: ਆ ਨਹੀਂ ਨਹੀਂ ਗੁੱਡ ਗੁੱਡ ਆ ਜੀ ਪਰ
1: ਲੜਾਈ ਉਹ ਚੀਜ਼ ਹੀ ਹੋ ਜਾਂਦੀ ਹੈ ਜੀ ਬਸ
0: ਹਾਂ ਨਹੀਂ ਨਹੀਂ ਇਹ ਤਾਂ ਹੈ ਜੀ ਪਰ ਚਲੋ ਥੋੜਾ ਬਹੁਤ ਕ੍ਰਿਸਪ ਬਣਿਆ ਰਹਿੰਦਾ ਲਾਈਫ 'ਚ ਨਾ
2: ਕੋਈ ਤਾਂ ਇੱਕ ਅੱਧਾ ਲੌਜੀਕ ਰੀਜ਼ਨ ਤਾਂ ਬੰਦੇ ਨੂੰ ਚਾਹੀਦਾ ਹੁੰਦਾ ਆਪਣੀ ਮਤਲਬ ਮੈਰਿਡ ਲਾਈਫ ਦੇ ਵਿੱਚ ਲੜਾਈ ਪਾਉਣ ਦਾ
0: ਬਿਲਕੁਲ ਹਾਂ ਇਹ ਤਾਂ ਚੱਕਰ ਹੈ ਕਿਉਂਕਿ ਓਹਲਾ ਮਾੜਾ ਮੋਟਾ ਠੀਕ ਆ ਪਰ ਇਹ ਕਾਫੀ ਇਹ ਤਾਂ ਨੋਰਮਲੀ ਆਪਾਂ ਪਹਿਲੇ ਸਹੀ ਗੱਲ
1: ਹੁਣ ਮੇਰੇ ਬੱਚੇ ਗਾੜੀ ਆ ਜੀ ਉਹ ਵੀ ਤਿੰਨੇ ਦੋ ਬੇਟੀਆਂ ਇੱਕ ਬੇਟਾ ਉਹ ਵੀ ਕੀਰਤਨ ਕਰਦੇ ਆ
0: ਓ ਅੱਛਾ ਜੀ
1: ਤੇ ਵਿੱਚ ਮੈਂ ਹੀ ਇੱਕ ਕੱਲਾ ਹਾਂ ਜੀ ਬਸ ਨੋਰਵੇ ਚ
0: ਤੁਹਾਨੂੰ ਛੜਵਾ ਕੇ ਹਟਣਗੇ ਸਾਰੇ ਇਹ ਦੇਖੀ ਚੱਲੋ ਹਾਂਜੀ
1: ਮੰਮੀ ਨੇ ਵੀ ਕੰਪਰੋਮਾਈਜ਼ ਕੀਤਾ ਸੀ ਇਦਾਂ ਹੀ ਵਾਈਫ ਨੂੰ ਕਰਨਾ ਪੈਣਾ
0: ਪਰ ਤੁਸੀਂ ਨਹੀਂ ਟਾਲਣਾ ਹਣਾ
1: ਆਪਾਂ ਛੱਡਣਾ ਨਹੀਂ
0: ਬਹੁਤ ਬਹੁਤ ਸ਼ੁਕਰੀਆ ਜਨਾਬ ਸਾਡਾ ਜੁੜਨ ਲਈ ਥੈਂਕ ਯੂ ਵੈਰੀ ਮਚ ਜੀ ਓਕੇ ਜੀ ਬਹੁਤ ਬਹੁਤ ਸ਼ੁਕਰੀਆ ਬਿਲਕੁਲ ਜੀ ਤੇ ਬਿਲਕੁਲ ਸਰੋਤਿਓ ਤੇ ਉਹੀ ਗੱਲਾਂ ਹੁੰਦੀਆਂ ਕਿ ਨਾਰਮਲੀ ਜੋ ਤੁਸੀਂ ਗੱਲ ਕਰਦੇ ਹੋ ਆਪਣਾ ਸਮਝ ਕੇ ਇਦਾਂ ਮਤਲਬ ਸਰੋਤਿਆਂ ਨਾਲ ਸਾਂਝੀ ਵੀ ਕਰਦੇ ਹੋ ਤਾਂ ਵਧੀਆ ਮਜ਼ਾ ਆਉਂਦਾ ਹਨਾ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਨੀ ਹੈ ਜੀ ਨੰਬਰ ਸਾਡਾ 905-592-2169 905-592-2169 ਸਾਡਾ ਸਟੂਡੀਓ ਨੰਬਰ ਹੈ ਅਗਲੇ ਕਾਲਰ ਜੁੜੇ ਨੇ ਦੇਖਦੇ ਹਾਂ ਕੀ ਕਹਿਣਾ ਚਾਹੁੰਦੇ ਨੇ ਹੈਲੋ ਸਤਿ ਸ਼੍ਰੀ ਅਕਾਲ ਜੀ
3: ਹੈਲੋ
0: ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਂਦੇ ਹੋ ਜੀ ਹੈਲੋ ਹਾਂਜੀ ਹਾਂਜੀ ਤੁਹਾਡੀ ਆਵਾਜ਼ ਆ ਰਹੀ ਹੈ ਜੀ ਪਲੀਜ਼ ਬੋਲੋ ਹਾਂਜੀ ਹਾਂਜੀ ਆਉਣ ਦਿਓ ਆਉਣ ਦਿਓ ਤੁਹਾਡੀ ਨਾ ਜੀ ਅਸਲ ਵਿੱਚ ਆਵਾਜ਼ ਮੇਰੇ ਖਿਆਲ ਨਾਲ ਨੈਟਵਰਕ ਪ੍ਰੋਬਲਮ ਹੈ ਆਵਾਜ਼ ਨਹੀਂ ਕਲੀਅਰ ਆ ਰਹੀ ਸਾਨੂੰ ਦੁਬਾਰਾ ਕਾਲ ਕਰੋਗੇ ਪਲੀਜ਼ ਸਾਨੂੰ ਕੱਟ ਕੇ ਕੋਈ ਦੁਬਾਰਾ ਕਾਲ ਕਰ ਲਓ ਤੁਸੀਂ ਹਾਂਜੀ ਹਾਂਜੀ ਆਵਾਜ਼ ਨਹੀਂ ਆ ਰਹੀ ਜੀ ਦੁਬਾਰਾ ਕਾਲ ਕਰ ਲਓ ਤੇ ਨਾਰਮਲੀ ਗੱਲਬਾਤ ਜਿਹੜੀ ਹੈ ਉਹ ਅੱਜ ਵਿਚੋਲੇ ਤੇ ਚੱਲ ਰਹੀ ਹੈ
2: ਤੇ
0: ਵਿਚੋਲੇ ਦੇ ਬੋਲੀਆਂ ਅਸੀਂ ਸੁਣਨੀਆਂ ਨੇ ਤੇ ਜ਼ਰੂਰ ਸਾਨੂੰ ਕਾਲ ਕਰੋ ਦੁਬਾਰਾ ਨੰਬਰ ਸਾਡਾ 905-592-2169 ਤੇ ਤੁਸੀਂ ਵੀ ਆਪਣੇ ਵਿਚੋਲੇ ਬਾਰੇ ਦੱਸ ਸਕਦੇ ਹੋ ਜਿਵੇਂ ਸਾਡੇ ਭਾਜੀ ਦੱਸ ਕੇ ਗਏ ਨੇ ਤੇ ਤੁਸੀਂ ਵੀ ਵਿਚੋਲੇ ਬਾਰੇ ਗੱਲ ਕਰ ਸਕਦੇ ਹੋ ਤੇ ਲਓ ਜੀ ਇੱਕ ਹੋਰ ਕਾਲ ਆਈ ਹੈ ਦੇਖਦੇ ਹਾਂ ਕੀ ਕਹਿਣਾ ਚਾਹੁੰਦੇ ਨੇ ਹੈਲੋ ਸਤਿ ਸ਼੍ਰੀ ਅਕਾਲ ਜੀ
3: ਹੈਲੋ
0: ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ
3: ਸਤਿ ਸ਼੍ਰੀ ਅਕਾਲ ਵੀਰ ਜੀ ਮੈਂ ਇੱਕ ਬੋਲੀ ਪਾਉਂਦੀ ਹਾਂ ਮੈਂ ਕੰਮ ਤੇ ਖੜੀ ਸੀ ਮੈਂ ਭੱਜ ਗਈ ਆਈ
0: ਸੋ ਸੋ ਨਾਈਸ ਆਉਂਦੇ ਆਉਂਦੇ

0: ਵਾਹ ਜੀ ਵਾਹ, ਵਾਹ ਜੀ ਵਾਹ, ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਨਾਲ ਜੁੜਨ ਦੇ ਲਈ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ।
1: ਮੇਰਾ ਵਿਚੋਲਾ ਵੀਰ ਜੀ ਅਖਬਾਰ ਸੀਗਾ।
0: ਉਹ ਅੱਛਾ, ਚਲੋ ਵਧੀਆ, ਮਤਲਬ ਗੁੱਸਾ ਜਿਹਾ ਨਿਕਲਦਾ ਨਾ, ਅਖਬਾਰ ਅਖਬੂਰ ਪਾੜ ਕੇ ਸੁੱਟ ਦਿੰਦੇ ਹੋ ਕਿਸੇ ਦਿਨ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ
1: ਅਸੀਂ ਤਾਂ 10 ਤੋਂ 11 ਰਸਤੇ ਕਰਵਾ ਚੁੱਕੇ ਆ ਦੋਨੇ
0: ਜਣੇ। ਓ ਅੱਛਾ ਜੀ,
2: ਦੈਟਸ ਰੀਲੀ ਗੁੱਡ।
1: ਹਾਂਜੀ,
0: ਫਿਰ ਤਾਂ ਵਧੀਆ, ਮਤਲਬ ਕਿ ਸਾਰਾ ਸੁੱਖ ਸ਼ਾਂਤੀ ਹੈ, ਕਿਸੇ ਵੱਲੋਂ ਕੋਈ ਗਾਲਾਂ ਗੁਲਾਂ ਤਾਂ ਨਹੀਂ ਹੋਈਆਂ ਅਜੇ ਤੱਕ?
1: ਨਹੀਂ ਜੇ ਗਾਲਾਂ ਗੁਲਾਂ ਕੋਈ ਗੱਲਬਾਤ ਹੁੰਦੀ ਵੀ ਹੈ, ਸਾਰੇ ਪਿਓਰ ਵੈਜੀਟੇਰੀਅਨ ਫੈਮਲੀਆਂ ਸਾਰੀਆਂ ਚੁੱਪ ਕਰ ਜਾਈਦਾ ਹੈ, ਉਹ ਵੀ ਚੁੱਪ ਕਰ
0: ਜਾਂਦੇ ਆ। ਚੁੱਪ ਜੀ ਭਲਾਈ ਆ, ਬਹੁਤ ਬਹੁਤ ਸ਼ੁਕਰੀਆ। ਫਿਰ ਤਾਂ ਵਧੀਆ ਜੀ, ਫਿਰ ਟੌਹਰਾਂ ਨੇ ਤੁਹਾਡੀਆਂ, ਐਸੀ ਗੱਲ ਨੀ ਹੈਗੀ।
1: ਕਿਉਂਕਿ ਫਿਰ ਹੁਣ ਉਧਰੋਂ ਮੁੰਡੇ ਵੀ ਵਿੱਚ ਕੈਨੇਡਾ ਵਾਲੇ ਲੱਭ ਕੇ ਦਿੱਤੇ ਆ,
0: ਕੈਨੇਡਾ
1: ਵਾਲੀਆਂ ਲੱਭ ਕੇ ਦਿੱਤੀਆਂ, ਫਿਰ ਉਹਨਾਂ ਨੂੰ ਆਏ ਹੋ ਜਾਂਦਾ ਨਾ ਵੀ ਵਿਚੋਲਿਆਂ ਨੂੰ ਕਿਉਂ ਗਾਲ ਕੱਢਣੀ।
0: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ
1: ਜੀ, ਥੈਂਕ ਯੂ ਸੋ ਮਚ ਵੀਰ ਜੀ,
0: ਬਿਲਕੁਲ ਥੈਂਕ ਯੂ, ਥੈਂਕ ਯੂ ਜੀ, ਥੈਂਕ ਯੂ। ਬਿਲਕੁਲ ਜੀ, ਤੇ ਗੱਲਬਾਤ ਵਿਚੋਲਿਆਂ ਦੇ ਚੱਲ ਰਹੀ ਹੈ, ਪਰ ਵਿਚੋਲਿਆਂ ਤੋਂ ਹੌਲੀ ਹੌਲੀ ਆਪਾਂ ਆ ਰਹੇ ਹਾਂ ਦੂਜੇ ਪਾਸੇ ਜੀ, ਕਿਉਂਕਿ ਤੁਹਾਨੂੰ ਮੈਂ ਦੱਸਾਂ ਕਿ ਨਾਰਮਲੀ ਹਰ ਵਾਰ ਸਾਡੇ ਨਾਲ ਸਾਡੇ ਇੱਕ ਬੜੀ ਖਾਸ ਸ਼ਖਸੀਅਤ ਜੁੜਦੀ ਹੈ ਸਾਡੇ ਨਾਲ, ਨਾਮ ਹੈ ਜੀ ਉਹਨਾਂ ਦਾ ਹਰਿੰਦਰਪਾਲ ਸਿੰਘ ਜੀ, ਜਿਹੜੇ ਕਿ ਸਰਟੀਫਾਈਡ ਕ੍ਰੈਡਿਟ ਕਾਉਂਸਲਰ ਨੇ। ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਸਟੂਡੀਓ 'ਚ, ਬਹੁਤ ਬਹੁਤ ਸਵਾਗਤ ਹੈ ਹਰਿੰਦਰ ਜੀ ਤੁਹਾਡਾ।
3: ਜੀ ਹੈਪੀ ਜੀ, ਤੁਹਾਡਾ ਧੰਨਵਾਦ, ਮਿਸ਼ਨ ਕਰਾਂ ਭੈਣਾਂ ਦਾ ਬਹੁਤ ਬਹੁਤ ਸਤਿਕਾਰ ਮੇਰੇ ਵੱਲੋਂ ਜੀ, ਬੱਚਿਆਂ ਨੂੰ ਪਿਆਰ। ਤੇ ਹੈਪੀ ਜੀ, ਅੱਜ ਕੱਲ ਦਾ ਜਿਹੜਾ ਟਾਈਮ ਹੈ ਉਸ ਸਮੇਂ ਵਿੱਚ, ਅੱਜ ਕੱਲ ਸਾਰੇ ਫਾਈਨੈਂਸ਼ੀਅਲ ਕ੍ਰਾਈਸਿਸ ਹੋਣ ਕਰਕੇ ਪੈਸੇ ਧੇਲੇ ਦੀ ਮੁਸ਼ਕਲ ਦਾ ਸਾਹਮਣਾ ਕਰ ਰਹੇ ਹਾਂ
0: ਜੀ,
3: ਅਸੀਂ ਸਾਰੇ ਹੀ ਲੱਭਦੇ ਹਾਂ ਕਿ ਸਾਨੂੰ ਸਹੀ ਸਲਾਹ ਮਿਲੇ।
0: ਬਿਲਕੁਲ ਬਿਲਕੁਲ ਜੀ,
3: ਫਿਰ ਦੂਜੀ ਗੱਲ ਹੁੰਦੀ ਹੈ ਵੀ ਜੇ ਸਲਾਹ ਤੇ ਸਾਡਾ ਸਲੂਸ਼ਨ ਵੀ ਸਹੀ ਹੋਵੇ।
0: ਬਿਲਕੁਲ ਜੀ,
3: ਜੇ ਦੋਵੇਂ ਚੀਜ਼ਾਂ ਮਿਲ ਗਈਆਂ ਇਹ, ਤੇ ਫਿਰ ਸਕਸੈਸ ਯਾਨੀ ਕਿ ਕਾਮਯਾਬੀ ਤੇ ਜ਼ਰੂਰ ਮਿਲੇਗੀ।
0: ਬਿਲਕੁਲ,
3: ਕਰਜ਼ੇ ਦੀ ਸਮੱਸਿਆ ਦੀ ਗੱਲ ਕਰੀਏ ਤਾਂ ਜਿੰਨੇ ਬੁੱਧੀਜੀਵੀ ਆ ਹੈਪੀ, ਸਾਰਿਆਂ ਨੇ ਕਰਜ਼ੇ ਨੂੰ ਬਹੁਤ ਚਿੰਤਾਜਨਕ ਮੰਨਿਆ, ਕਿਉਂਕਿ ਉਹਦੇ ਵਿੱਚ ਲੀਗਲ ਚੀਜ਼ਾਂ ਜਿਹੜੀਆਂ ਅਟੈਚਡ ਹੁੰਦੀਆਂ, ਕ੍ਰੈਡੀਟਰ ਜਿਹੜੇ ਆ ਉਹ ਕੋਰਟ ਵਿੱਚ ਜਾ ਕੇ ਲੀਗਲ ਐਕਸ਼ਨ ਲੈਂਦੇ ਆ, ਜਿਵੇਂ ਅਕਾਊਂਟ ਫਰੀਜ਼ ਕਰਨਾ, ਵੇਜ ਗਾਰਨਿਸ਼, ਘਰ ਪ੍ਰਾਪਰਟੀ ਤੇ ਲੀਨ ਪਾ ਦੇਣਾ।
0: ਬਿਲਕੁਲ ਜੀ,
3: ਪਰ ਉਹਦੇ ਨਾਲ ਦੇ ਨਾਲ ਸਾਡੇ ਕੋਲੋਂ ਕਈ ਵਾਰੀ ਰੋਂਗ ਡਿਸੀਜਨ ਹੋ ਜਾਂਦੇ ਆ, ਸਾਨੂੰ ਮਾਪ ਜਾਣ ਕੇ ਨਹੀਂ ਕਰਦਾ ਕੋਈ ਵੀ ਰੋਂਗ ਡਿਸੀਜਨ ਜਿਹੜੇ ਹੈਗੇ ਆ
0: ਜੀ,
3: ਕਈ ਵਾਰੀ ਨਾ ਚਾਹੁੰਦੇ ਹੋਏ ਵੀ ਅਸੀਂ ਹੱਲ ਤੇ ਲੱਭ ਰਹੇ ਹਾਂ
0: ਹਾਂਜੀ,
3: ਪਰ ਸਾਡੇ ਕੋਲੋਂ ਇਸ ਤਰ੍ਹਾਂ ਦੀਆਂ ਗਲਤੀਆਂ ਜਿਹੜੀਆਂ ਹੋ ਜਾਂਦੀਆਂ, ਅਸੀਂ ਸੋਚਦੇ ਹਾਂ ਕਿ ਆ ਕਰਜ਼ੇ ਦਾ ਹੱਲ ਹੈ, ਜਿਹਨੂੰ ਆਪਾਂ ਵੀ ਕਹਿ ਸਕਦੇ ਹਾਂ ਰੋਂਗ ਡੈਟ ਸੋਲੂਸ਼ਨ।
0: ਬਿਲਕੁਲ,
3: ਜੇ ਇਹਦੇ ਨਾਲ ਸਹੀ ਕੋਈ ਸ਼ਬਦ ਲੱਭਣਾ ਹੋਵੇ ਤਾਂ ਫਿਰ ਹੋ ਸਕਦਾ ਰੋਂਗ ਡੈਟ ਸੋਲੂਸ਼ਨ ਤੇ ਕ੍ਰੀਏਟਿਵ ਡੈਟ ਸੋਲੂਸ਼ਨ।
0: ਵਾਹ ਜੀ, ਬਿਲਕੁਲ
3: ਜੀ, ਕਹੋ ਤਾਂ ਮੈਂ ਫਰਕ ਦੱਸ ਦਿੰਦਾ ਵਾ।
0: ਹਾਂਜੀ ਹਾਂਜੀ ਹਾਂਜੀ, ਪਲੀਜ਼ ਥੋੜਾ ਐਕਸਪਲੇਨ ਕਰ ਦਿਓ।
3: ਜ਼ਰੂਰ, ਦੇਖੋ ਰੋਂਗ ਡਿਸੀਜਨ ਜਿਵੇਂ ਅਸੀਂ ਘਰ ਕਾਂਡੋ ਬੁੱਕ ਕੀਤਾ
0: ਜੀ,
3: ਸਾਡੀ ਇੱਛਾ ਸੀ ਕਿ ਅਸੀਂ ਸਾਡੇ ਪੈਸੇ ਵਧਣਗੇ।
0: ਬਿਲਕੁਲ,
3: ਪਰ ਗਲਤੀ ਤੇ ਗਲਤੀ ਹੈ ਜੀ, ਉਹਨੂੰ ਕਲੋਜ਼ ਕਰਨ ਵਾਸਤੇ ਫਾਈਲ ਨੂੰ ਅਸੀਂ ਪ੍ਰਾਈਵੇਟ ਲੋਨ ਚੁੱਕ ਰਿਹਾ, ਕ੍ਰੈਡਿਟ ਕਾਰਡਾਂ ਵਿੱਚੋਂ ਪੈਸੇ ਜਿਹੜੇ ਕਢਾ ਲਏ। ਦੂਜੀ ਗਲਤੀ ਆਪਾਂ ਉਹਦੇ ਨਾਲ ਕਰ ਲਈ।
0: ਬਿਲਕੁਲ,
3: ਅਗਰ ਤੁਸੀਂ ਪੁੱਛ ਰਹੇ ਹੋ ਕਿ ਤੁਸੀਂ ਕੋਈ ਉਹਦਾ ਐਗਜ਼ਾਮਪਲ ਦੱਸੋ, ਕਈ ਵਾਰ ਕੀ ਹੁੰਦਾ ਕਿ ਜਦੋਂ ਹੈਪੀ ਜੀ ਕੈਸ਼ ਫਲੋ ਘਟਦਾ
0: ਜੀ,
3: ਤਾਂ ਅਸੀਂ ਬਿਨਾਂ ਸੋਚੇ ਸਮਝੇ ਲਕੀਰ ਦੇ ਫਕੀਰ ਬਣ ਕੇ ਜੋ ਸਾਹਮਣੇ ਪਿਆ ਲੈ ਲਿਆ, ਕਿਉਂਕਿ ਕਲਾਇੰਟ ਦਾ ਜਿਹੜਾ ਫਿਊਚਰ ਹੈ ਉਹਨੂੰ ਕਈ ਵਾਰੀ ਧਿਆਨ ਵਿੱਚ ਨਹੀਂ ਰੱਖਿਆ ਜਾਂਦਾ
0: ਜੀ,
3: ਉਹਨਾਂ ਨੂੰ ਲੋੜ ਵੀ ਨਹੀਂ ਸੀ ਮਤਲਬ ਪ੍ਰਾਈਵੇਟ ਲੋਨ ਦੀ
0: ਹਾਂਜੀ,
3: ਪਰ ਉਹਨਾਂ ਨੂੰ ਪ੍ਰਾਈਵੇਟ ਲੋਨ ਉਹਨਾਂ ਨੇ ਜਾਂ ਲੈ ਲਿਆ ਜਾਂ ਉਹਨਾਂ ਨੂੰ ਦੇ ਦਿੱਤਾ ਗਿਆ, ਕਨਵਿੰਸ ਕੀਤਾ, ਕੁਝ ਵੀ ਸ਼ਬਦ ਯੂਜ਼ ਕੀਤਾ ਜਾ ਸਕਦਾ।
0: ਬਿਲਕੁਲ ਸਹੀ ਗੱਲ,
3: ਪਰ ਪ੍ਰਾਈਵੇਟ ਮੌਰਗੇਜ ਤੇ ਕਰਜ਼ੇ ਦਾ ਹੱਲ ਨਹੀਂ ਨਾ, ਉਹ ਤੇ ਫਾਰ ਐਵਰ ਤੁਹਾਡੇ ਪ੍ਰਾਪਰਟੀ ਤੇ ਚੜ ਗਿਆ, ਹਰ ਮਹੀਨੇ ਤੁਹਾਨੂੰ ਰਹਿੰਦੀ ਜ਼ਿੰਦਗੀ ਤੱਕ ਉਹਦੀਆਂ ਕਿਸ਼ਤਾਂ ਹੀ ਨਹੀਂ ਮੁੱਕਣੀਆਂ,
0: ਕਦੇ ਨਹੀਂ ਮੁੱਕਣੀਆਂ ਜੀ, ਵਾਕਈ ਸਹੀ ਗੱਲ ਹੈ ਜੀ,
3: ਫਿਰ ਉਹਦੀਆਂ ਰਿਨਿਊਅਲ ਦੀਆਂ ਫੀਸਾਂ ਹੀ ਨਹੀਂ ਪੂਰੀਆਂ ਹੋ ਸਕਦੀਆਂ।
0: ਹਾਂਜੀ,
3: ਉਹਦੀ ਜਗ੍ਹਾ ਸਹੀ ਹੱਲ ਕੀ ਸੀ? ਉਹਦੀ ਜਗ੍ਹਾ ਚਾਹੀਦਾ ਸੀ ਇਹ ਕਿ ਉਹਨਾਂ ਸਰੋਤਿਆਂ ਨੂੰ ਇਹ ਪ੍ਰਾਈਵੇਟ ਚੱਕਰ ਚ ਪਾਉਣ ਨਾਲੋਂ ਰੀਅਲ ਜਿਹੜੀ ਹੋਮ ਇਕੁਇਟੀ ਲਾਈਨ ਆਫ ਕ੍ਰੈਡਿਟ ਹੁੰਦੀ ਹੈ ਉਹ ਲੈ ਕੇ ਦਿੱਤੀ ਜਾਂਦੀ।
0: ਹਾਂਜੀ,
3: ਜਿਵੇਂ ਕਿ ਟੀ ਡੀ ਤੋਂ ਆਰਬੀਸੀ ਤੋਂ, ਬੀਐਮਓ ਤੋਂ, ਸੀਆਈਬੀਸੀ ਤੋਂ, ਉਹਦੇ ਨਾਲ ਫਰਕ ਕੀ ਪੈਣਾ, ਲਾਭ ਕੀ ਹੋਣਾ ਸੀ? ਸਰੋਤਿਆਂ ਨੂੰ ਪੈਸੇ ਸਸਤੇ ਤੇ ਫਾਰਐਵਰ, ਖਰਚਾ ਘੱਟ ਤੇ ਫਲ ਜ਼ਿਆਦਾ ਉਹਨਾਂ ਨੂੰ ਮਿਲਣਾ ਸੀ।
0: ਜੀ
3: ਸੋ ਉਹ ਭੈਣ ਭਰਾ ਜਿਹੜੇ ਇਸ ਤਰ੍ਹਾਂ ਪ੍ਰਾਈਵੇਟ ਲੋਨਸ ਜਾਂ ਇਹਨਾਂ ਚੱਕਰਾਂ 'ਚ ਫਸੇ ਆ, ਉਹਨਾਂ ਨੂੰ ਸਮਝ ਨਹੀਂ ਲੱਗ ਰਹੀ ਕਿ ਹੁਣ ਇਹਦਾ ਸਲੂਸ਼ਨ ਕੀ ਕੱਢਣਾ ਆਪਾਂ, ਉਹਦੇ ਲਈ ਨੰਬਰ ਸਾਡਾ ਲਿਖਣਾ ਚਾਹੁੰਦੇ ਆ ਸੈਕੰਡ ਓਪੀਨੀਅਨ ਵਾਸਤੇ, 416-400-4444, 416-400-4444, 446-44 ਮੇਰੇ ਨਾਲ ਗੱਲ ਬਾਤ ਕਰਨ ਵਾਸਤੇ ਨੰਬਰ ਆ। ਤੇ ਮੈਂ ਐਂਡ ਤੇ ਇਹਦਾ ਕੰਪੈਰੀਜ਼ਨ ਦੇਣ ਲਈ ਹੈਪੀ ਜੀ ਦੱਸਦਾ, ਜਿਹਦੇ ਆਪਾਂ ਦੱਸਿਆ ਨਾ ਰੋਂਗ ਡੈਟ ਸੋਲੂਸ਼ਨ,
0: ਬਿਲਕੁਲ
3: ਹੁਣ ਆਪਾਂ ਦੱਸ ਰਹੇ ਹਾਂ ਕ੍ਰੀਏਟਿਵ ਡੈਟ ਸੋਲੂਸ਼ਨ।
0: ਬਿਲਕੁਲ
3: ਕ੍ਰੀਏਟਿਵ ਡੈਟ ਸੋਲੂਸ਼ਨ ਕੱਢਣ ਵਾਸਤੇ ਸਾਨੂੰ ਕੀ ਕਰਨਾ ਪਵੇਗਾ, ਪਹਿਲਾਂ ਕਲਾਇੰਟ ਨਾਲ ਬੈਠਿਆ ਜਾਏ,
0: ਹਾਂਜੀ,
3: ਉਹਨਾਂ ਨੂੰ ਹਰ ਚੀਜ਼ ਕਲੀਅਰਲੀ ਵਰਲਡ ਬਾਈ ਵਰਲਡ ਜਿਹੜੀ ਇਹ ਸਮਝਾਈ ਜਾਏ
0: ਜੀ,
3: ਉਹਨਾਂ ਦੀਆਂ ਨੀਡਸ ਜਿਹੜੀਆਂ ਨੇ, ਜੋ ਹਰ ਇੱਕ ਦੀਆਂ ਲੋੜਾਂ ਅਲੱਗ ਅਲੱਗ ਨੇ, ਉਹਨਾਂ ਨੂੰ ਸਮਝਿਆ ਜਾਵੇ, ਉਹਨਾਂ ਦੀ ਆਸ ਕੀ ਆ ਤੇ ਉਹ ਫਿਊਚਰ ਵਿੱਚ ਕੀ ਕਰਨਾ ਚਾਹੁੰਦੇ ਆ
0: ਜੀ,
3: ਉਹ ਕਿਸ ਮੰਜ਼ਿਲ ਤੇ ਪਹੁੰਚਣਾ ਚਾਹੁੰਦੇ ਆ, ਤੇ ਉਹਨਾਂ ਦੀ ਪਰਿਵਾਰਕ ਸਥਿਤੀ ਤੇ ਬਿਜ਼ਨਸ ਸਿਚੁਏਸ਼ਨ ਨੂੰ ਸਮਝਣਾ ਵੀ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ। ਉਹਨੂੰ ਹੈਪੀ ਜੀ ਸਮਝ ਕੇ
0: ਹਾਂਜੀ,
3: ਫਿਰ ਮੈਨੂੰ 2-4 ਦਿਨ ਲਾ ਕੇ ਮੈਂ ਫਾਈਲ ਬਾਰੇ ਸੋਚਦਾ ਆ ਸਾਰਾ ਕੁਝ ਡਿਸਕਸ ਕਰਨ ਤੋਂ ਬਾਅਦ ਚ, ਤਾਂ ਫਿਰ ਮੇਰੇ ਮਨ ਵਿੱਚ ਇੱਕ ਕ੍ਰੀਏਟਿਵ ਸੋਲੂਸ਼ਨ ਨਿਕਲਦਾ, ਤੇ ਉਹਨਾਂ ਸਰੋਤਿਆਂ ਨਾਲ ਫਿਰ ਮੈਂ ਡਿਸਕਸ ਕਰਦਾ ਕਿ ਤੁਹਾਡੇ ਵਾਸਤੇ ਮੈਂ ਇਹ ਆਪਸ਼ਨ ਕ੍ਰੀਏਟ ਕੀਤੀਆਂ।
0: ਵਾਹ ਜੀ ਵਾਹ,
3: ਇਸੇ ਕਰਕੇ ਤੇ ਪੀਸ ਆਫ ਮਾਇੰਡ ਦੀ ਜਦੋਂ ਮੈਂ ਗੱਲ ਕਰਦਾ,
0: ਹਾਂਜੀ,
3: ਪੀਸ ਆਫ ਮਾਇੰਡ ਰਹਿੰਦੀ ਹੈ। ਤੁਸੀਂ ਕਹਿੰਦੇ ਹੋ, ਸਰੋਤੇ ਵੀ ਕਹਿੰਦੇ ਹੋ, ਭਾਜੀ ਤੁਸੀਂ ਬੜਾ ਪੇਸ਼ੈਂਸ ਵਾਲੀ ਗੱਲਬਾਤ ਕਰਦੇ ਹੋ
0: ਜੀ।
3: ਜਦੋਂ ਕਿਸੇ ਵੀ ਕੰਮ ਨੂੰ ਲਗਨ ਨਾਲ ਕੀਤਾ ਜਾਵੇ, ਜਿਵੇਂ ਮਾਂ ਬੱਚਿਆਂ ਵਾਸਤੇ ਖਾਣਾ ਬਣਾਉਂਦੀ ਹੈ, ਉਹਨੀ ਲਗਨ ਨਾਲ ਤੁਸੀਂ ਅਗਰ ਫਾਈਲਾਂ ਤਿਆਰ ਕਰੋ ਤਾਂ ਕਾਮਯਾਬੀ ਜ਼ਰੂਰ ਮਿਲਦੀ ਹੈ।
0: ਬਿਲਕੁਲ ਬਿਲਕੁਲ ਜੀ, ਬਹੁਤ ਵੱਡੀ ਗੱਲ।
3: ਹਾਂਜੀ, ਸੋਲੂਸ਼ਨ ਜਿਹੜਾ ਹੈਪੀ ਜੀ ਉਹ ਚਾਹੀਦਾ ਜੋ ਸਰੋਤਿਆਂ ਨੂੰ ਕਰਜ਼ੇ ਦੀ ਦਲਦਲ ਦੇ ਮੁਤਾਬਕ ਸੂਟੇਬਲ ਹੋਵੇ, ਉਹ ਮਹਿਸੂਸ ਕਰਨ ਪੀਸ ਆਫ ਮਾਇੰਡ
0: ਜੀ,
3: ਤੇ ਉਹਨਾਂ ਦੀ ਸਿਚੁਏਸ਼ਨ ਦੇ ਨਾਲ ਜਿਹੜਾ ਸੋਲੂਸ਼ਨ ਹੈ ਉਹ ਮੈਚ ਕੀਤਾ ਜਾਵੇ। ਇਹ ਸੋਲੂਸ਼ਨ ਜਿਹਨਾਂ ਦੀ ਆਪਾਂ ਗੱਲ ਕਰ ਰਹੇ ਹਾਂ ਹੈਪੀ ਜੀ, ਕ੍ਰੀਏਟਿਵ ਦਾ ਮਤਲਬ ਹੀ ਹੈ ਕਿ ਉਹ ਸਿਚੁਏਸ਼ਨ ਸੋਲੂਸ਼ਨ ਕ੍ਰੀਏਟ ਕੀਤਾ ਜਾ ਸਕਦਾ।
0: ਬਿਲਕੁਲ,
3: ਹੋਣਾ ਇਹ ਕਿਵੇਂ ਹੈ, ਕ੍ਰੀਏਟਿਵ ਸੋਚ ਨਾਲ। ਕ੍ਰੀਏਟਿਵ ਸੋਚ ਜਿਹੜੀ ਹੈ ਇਹ ਕਿਤਾਬਾਂ ਚੋਂ ਨਹੀਂ ਮਿਲ ਸਕਦੀ, ਇਹ ਜੀਵਨ ਦਾ ਐਕਸਪੀਰੀਅੰਸ ਆ।
0: ਬਿਲਕੁਲ ਜੀ,
3: ਤਜਰਬੇ ਨਾਲ ਇਹਨੇ ਆਉਣਾ। ਤੁਹਾਨੂੰ ਤਾਂ ਹੁਣ ਪਤਾ ਹੀ ਹੈ ਕਿ 2006 ਤੋਂ ਲੱਗ ਕੇ ਤੁਸੀਂ ਦੱਸਦੇ ਆ ਰਹੇ ਹੋ, ਜੀ 20 ਸਾਲ ਜਿਸ ਕੰਮ ਵਿੱਚ ਤੁਸੀਂ ਰੋਜ਼ਾਨਾ ਲਗਨ ਨਾਲ ਕੰਮ ਕਰੋ, ਸਰੋਤਿਆਂ ਦੀ ਹੈਲਪ ਕਰੋ, ਤਾਂ ਕੁਦਰਤੀ ਗੱਲ ਹੈ ਤੁਹਾਡੇ ਵਿੱਚ ਪੇਸ਼ੈਂਸ ਹੌਸਲਾ ਜਿਹੜਾ ਆਉਂਦਾ। ਸਰੋਤਿਆਂ ਦਾ ਕਰਜ਼ਾ ਭਾਵੇਂ ਹੈਪੀ ਕ੍ਰੈਡਿਟ ਕਾਰਡਾਂ ਦਾ, ਪ੍ਰਾਈਵੇਟ ਲੋਨ ਦਾ, ਸੀਬਾ, HST, ਪੇਡੇ ਲੋਨ, ਕਿਸੇ ਵੀ ਤਰ੍ਹਾਂ ਦਾ ਹੋਵੇ ਕਰਜ਼ਾ ਜਿਸ ਤੋਂ ਉਹ ਪਰੇਸ਼ਾਨ ਨੇ, ਉਹਨਾਂ ਦੇ ਕ੍ਰੀਏਟਿਵ ਸੋਲੂਸ਼ਨ ਵਾਸਤੇ ਨੰਬਰ ਮੈਂ ਆਪਣੀ ਜ਼ਬਾਨੀ ਦੱਸ ਦੇਣਾ ਪਹਿਲਾਂ, ਫਿਰ ਵੇਖਾਂਗੇ ਤੁਸੀਂ ਜਾਂ ਰੀਤ ਹੋਰੀ ਦੱਸਦੇ ਹੋ ਕਿ ਜਾਂ ਭੁੱਲ ਗਏ ਹੋ, ਤੁਹਾਡੀ ਮਰਜ਼ੀ। ਮੇਰਾ ਨੰਬਰ 416 ਹੈ, 400-4444, 416-400-4444, ਤੇ ਹੁਣ ਰੀਤ ਹੋਰਾਂ ਦਾ ਜਾਂ ਤੁਹਾਡਾ ਨੰਬਰ ਹੈ ਜੀ?
2: ਜੀ ਜੀ ਜੀ ਜੀ, ਹਰਿੰਦਰਪਾਲ ਜੀ, ਹਰਿੰਦਰਪਾਲ ਜੀ ਦਾ ਨੰਬਰ ਹੈ ਸਰੋਤਿਓ 416-400-4444, 416-400-4444।
0: ਬਿਲਕੁਲ ਜੀ, ਤੇ ਇੱਕ ਵਾਰੀ ਫੇਰ ਨੰਬਰ ਨੋਟ ਕਰੋ ਜੀ, ਹਰਿੰਦਰਪਾਲ ਸਿੰਘ ਜੀ ਸਰਟੀਫਾਈਡ ਕ੍ਰੈਡਿਟ ਕਾਉਂਸਲਰ, ਫੈਡਰਲ ਗਵਰਨਮੈਂਟ ਨਾਲ ਐਸੋਸੀਏਟਡ ਨੇ ਜੀ ਇਹ, ਨੰਬਰ 416-400-4444, 416-400-4444, 4 ਚੌਕਿਆਂ ਵਾਲਾ ਨੰਬਰ ਹੈ ਜੀ, 416-400-4444। ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਨਾਲ ਜੁੜਨ ਦੇ ਲਈ, ਬਹੁਤ ਬਹੁਤ ਸ਼ੁਕਰੀਆ,
3: ਬਹੁਤ ਧੰਨਵਾਦ,
0: ਥੈਂਕ ਯੂ ਜੀ।
2: ਜੀ ਹੈਪੀ ਜੀ
0: ਬਿਲਕੁਲ ਜੀ ਤੇ ਗੱਲਬਾਤ ਜਿਹੜੀ ਚੱਲ ਰਹੀ ਹੈ ਜੀ ਆਪਣੀ ਅੱਜ ਉਹ ਚੱਲ ਰਹੀ ਹੈ ਵਿਚੋਲਿਆਂ ਦੇ ਉੱਤੇ ਗੱਲਬਾਤ ਚੱਲ ਰਹੀ ਹੈ ਕਿ ਵਿਚੋਲਾ ਜਿਹੜਾ ਤੁਹਾਡਾ ਕੌਣ ਸੀਗਾ ਸਰੋਤਿਓ ਪ੍ਰੋਗਰਾਮ ਚੱਲ ਰਿਹਾ ਮਗਿਆ ਹੋਇਆ ਪੂਰਾ ਤੁਸੀਂ ਬੋਲੀ ਵੀ ਸੁਣਾ ਸਕਦੇ ਹੋ ਵਿਚੋਲੇ ਦੇ ਉੱਤੇ ਨਾਲ ਦੀ ਨਾਲ ਆਪਣੀ ਵਿਚੋਲਗਰੀ ਤੇ ਗੱਲ ਵੀ ਕਰ ਸਕਦੇ ਜਿਵੇਂ ਭੈਣ ਜੀ ਕਹਿ ਗਏ ਕਿ ਉਹ ਆਪ ਹੀ ਵਿਚੋਲੇ ਰਹੇ ਨੇ 11 ਰਿਸ਼ਤੇ ਕਰਾਏ ਕਹਿੰਦੇ ਉਹਨਾਂ ਨੇ ਤੇ ਕਮਾਲ ਦੀ ਗੱਲ ਹੈ ਜੀ ਤੇ ਕੈਨੇਡੀਅਨ PR ਬਣਾਤੀ ਜਨਤਾ ਉਹਨਾਂ ਨੇ ਤੇ ਪਰ ਐ ਆ ਵੀ ਵਾਕਈ ਉਹ ਤਾਂ ਸਲਿਊਟ ਵਾਲਾ ਕੰਮ ਹੈ ਹਨਾ ਤੇ ਦੂਜੀ ਗੱਲ ਇਹ ਹੈ ਕਿ ਜੇ ਤੁਹਾਨੂੰ ਵੀ ਲੱਗਦਾ ਕੋਈ ਇਦਾਂ ਦਾ ਇੰਸੀਡੈਂਟ ਸ਼ੇਅਰ ਕਰਨਾ ਵਿਚੋਲਗਰੀ ਤੇ ਬੋਲੀ ਆਉਂਦੀ ਆ ਸੁਣਾ ਸਕਦੇ ਹੋ ਜਿਵੇਂ ਇੱਕ ਤਾਂ ਬੋਲੀ ਹੈ ਨਾ ਉਹ ਕੀੜੇ ਪੈਣ ਵੇ ਵਿਚੋਲਿਆ ਤੇਰੇ ਕੀੜੇ ਪੈਣ ਵੇ ਵਿਚੋਲਿਆ ਤੇਰੇ ਹੋ ਵੱਡ ਖਾਣੀ ਸੱਸ ਟੱਕਰੀ ਵੱਡ ਖਾਣੀ ਸੱਸ ਟੱਕਰੀ ਵੱਡ ਖਾਣੀ ਸੱਸ ਟੱਕਰੀ ਮੈਂ ਮਰਜੇ ਵਿਚੋਲਿਆ ਤੇਰੀ ਮੈਂ ਮਰਜੇ ਵਿਚੋਲਿਆ ਤੇਰੀ ਉਹ ਹਾਣ ਦਾਣਾ ਵਰ ਟੋਲਿਆ ਹਾਣ ਦਾਣਾ ਵਰ ਟੋਲਿਆ ਹਾਣ ਦਾਣਾ ਵਰ ਟੋਲਿਆ ਗਾਣੇ ਬੜੇ ਵਿਚੋਲੇ ਦੇ ਉੱਤੇ ਐਸੇ ਐਸੇ ਤਵੇ ਲੱਗਦੇ ਪੁੱਛੋ ਕੁਛ ਨਾ ਪਰ ਇਹ ਆ ਵੀ ਜੇ ਵਿਚੋਲਗਰੀ ਚਾਹੀਦੀ ਕੀਤੀ ਹੈ ਤਾਂ ਐਸੀ ਗੱਲ ਨਹੀਂ ਉਹ ਮਤਲਬ ਛਾਪਾ ਛੱਲੇ ਵੀ ਪੈ ਜਾਂਦੇ ਹਨਾ ਸੋਨੇ ਦਾ ਕੜਾ ਕੁੜਾ ਵੀ ਪੈ ਜਾਂਦਾ ਵਿਚੋਲਾ ਕਦੇ ਕਦੇ ਨਜ਼ਾਰੇ ਵੀ ਲੈਂਦਾ ਪੂਰੇ ਐਸੀ ਗੱਲ ਨਹੀਂ ਹੈ ਸੋ ਨੰਬਰ 905-5592169 ਸਾਡਾ ਸਟੂਡੀਓ ਨੰਬਰ ਹੈ ਜੀ 9055922169 ਸਾਡਾ ਸਟੂਡੀਓ ਨੰਬਰ ਹੈ ਸਾਨੂੰ ਤੁਸੀਂ ਕਾਲ ਕਰ ਸਕਦੇ ਹੋ ਤੁਹਾਡਾ ਆਪਣਾ ਪ੍ਰੋਗਰਾਮ ਹੈ 9055922169 905-5592169 ਸਾਡਾ ਸਟੂਡੀਓ ਨੰਬਰ ਹੈ ਸਾਨੂੰ ਤੁਸੀਂ ਕਾਲ ਕਰ ਸਕਦੇ ਹੋ ਵਿਚੋਲਗਰੀ ਦੇ ਉੱਤੇ ਕੋਈ ਵੀ ਗੱਲਬਾਤ ਕਰਨੀ ਹੈ ਕਰ ਸਕਦੇ ਹੋ ਤੁਹਾਡਾ ਆਪਣਾ ਪ੍ਰੋਗਰਾਮ ਹੈ ਪ੍ਰੋਗਰਾਮ ਕੰਗਣਾ ਕੱਚ ਦਿਆ ਮੈਂ ਤੁਹਾਡਾ ਆਪਣਾ ਹੈਪੀ ਜੋੜਾ ਤੇ ਮੇਰੇ ਨਾਲ ਮੇਰਾ ਸਾਥ ਦੇ ਰਹੇ ਨੇ ਮੈਡਮ ਪ੍ਰੀਤ ਜੀ ਗੱਲਬਾਤ ਚੱਲ ਰਹੀ ਹੈ ਵਿਚੋਲਗਰੀ ਦੇ ਉੱਤੇ ਤੇ ਤੁਸੀਂ ਦੱਸਣਾ ਇਹੀ ਹੈ ਵੀ ਤੁਹਾਡਾ ਵਿਚੋਲਾ ਕੌਣ ਸੀ ਜੇ ਸੀਗਾ ਤਾਂ ਤੇ ਜਾਂ ਤੁਸੀਂ ਅਗਰ ਕਿਸੇ ਦੇ ਵਿਚੋਲੇ ਬਣੇ ਹੋ ਤਾਂ ਉਹ ਵੀ ਦੱਸ ਸਕਦੇ ਹੋ ਤੇ ਜੇ ਇਸ ਬਾਰੇ ਵਿਚੋਲਗਰੀ ਦੇ ਉੱਤੇ ਤੁਹਾਡੇ ਕੀ ਵਿਚਾਰ ਨੇ ਉਹ ਵੀ ਪ੍ਰਗਟ ਕਰ ਸਕਦੇ ਹੋ ਜਾਂ ਕੋਈ ਬੋਲੀ ਆਉਂਦੀ ਹੈ ਵਿਚੋਲੇ ਦੇ ਉੱਤੇ ਹਨਾ ਬੋਲੀਆਂ ਭਰੀਆਂ ਪਈਆਂ ਨੇ ਉਹ ਵੀ ਸੁਣਾ ਸਕਦੇ ਹੋ 905-5592169 9055922169 ਸਾਡਾ ਸਟੂਡੀਓ ਨੰਬਰ ਹੈਗਾ ਜੀ ਤੇ ਗੱਲਬਾਤ ਅੱਗੇ ਚੱਲਣ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਤੁਹਾਨੂੰ ਕਿ ਰੀਅਲ ਸਟੇਟ ਦੇ ਵਿੱਚ ਵੀ ਸਾਡੇ ਕੋਲ ਕੁਝ ਇੱਕ ਪ੍ਰਾਪਰਟੀਜ਼ ਨੇ ਜੀ ਤੇ ਰੀਅਲ ਸਟੇਟ ਦੇ ਵਿੱਚ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬਹੁਤ ਹੀ ਜ਼ਿਆਦਾ ਹੁਣ ਪਰਤੇ ਦੇ ਵਿੱਚ ਪ੍ਰਾਪਰਟੀਜ਼ ਮਿਲ ਰਹੀਆਂ ਨੇ ਬਹੁਤ ਹੀ ਵਾਜਬ ਰੇਟ ਦੇ ਉੱਤੇ ਮਿਲ ਰਹੀਆਂ ਨੇ ਬੜੇ ਸੋਹਣੇ ਸੋਹਣੇ ਘਰ ਜਿਹੜੇ ਨੇ ਸਾਡੇ ਕੋਲ ਆਫ ਦਾ ਮਾਰਕੀਟ ਨੇ ਜੀ ਘਰ ਇੱਕ ਸਾਡੇ ਕੋਲ ਬ੍ਰੈਂਪਟਨ ਦੇ ਵਿੱਚ ਘਰ ਹੈ ਪੂਰਾ ਜੀ ਫੁੱਲੀ ਅਪਗ੍ਰੇਡਡ ਡਿਟੈਚ ਘਰ ਹੈ ਜੀ ਉੱਪਰ 4 ਬੈਡਰੂਮ ਨੇ ਤੇ 3 ਫੁੱਲ ਵਾਸ਼ਰੂਮ ਨੇ 2 ਉੱਪਰ ਇੱਕ ਮੇਨ ਲੈਵਲ ਤੇ 3 ਫੁੱਲ ਵਾਸ਼ਰੂਮ ਨੇ ਬੇਸਮੈਂਟ ਜਿਹੜੀ ਉਹ ਅਲੱਗ ਉਹਦੀ 2 ਬੈਡਰੂਮ ਦੀ ਲੀਗਲ ਬਣੀ ਹੋਈ ਹੈ ਤੇ ਅਲੱਗ ਸੋ ਬੇਸਿਕਲੀ ਇਹ ਸਾਡੇ ਕੋਲ ਜੀ ਜਿਹੜਾ ਹੈ ਇਹ ਬ੍ਰੈਂਪਟਨ ਦੇ ਵਿੱਚ ਆ ਫਿਰ ਸਾਡੇ ਕੋਲ ਇੱਕ ਸੈਮੀ ਡਿਟੈਚ ਘਰ ਵੀ ਹੈਗਾ ਜੀ ਬ੍ਰੈਂਪਟਨ ਦੇ ਵਿੱਚ ਹੀ ਇਨਫੈਕਟ 2 ਸੈਮੀ ਡਿਟੈਚ ਘਰ ਨੇ 3 ਬੈਡਰੂਮ ਉੱਪਰ ਨੇ ਜੀ ਤੇ ਨਾਲ ਦੀ ਨਾਲ ਬੇਸਮੈਂਟ ਦੋਨਾਂ ਦੀ ਫਿਨਿਸ਼ ਹੈ ਇਹਨਾਂ ਬਾਰੇ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਨੰਬਰ ਮੇਰਾ 6477-705-9019 6477-705-9019 ਮੇਰਾ ਆਪਣਾ ਨੰਬਰ ਹੈ ਜੀ 6477-705-9019 6477-705-9019 ਮੇਰਾ ਆਪਣਾ ਨੰਬਰ ਹੈ ਜੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਇਸ ਤੋਂ ਇਲਾਵਾ ਸਾਡੇ ਕੋਲੇ ਪ੍ਰੋਪਰਟੀਜ਼ ਨੇ ਸੋਤੇ ਜਿਵੇਂ ਹਰ ਵਾਰ ਦੱਸਦਾ ਕਿ ਰੈਂਟ ਟੂ ਓਨ ਵਾਸਤੇ ਵੀ
2: ਜੀ
0: ਰੈਂਟ ਟੂ ਓਨ ਅਗਰ ਤੁਸੀਂ ਕਰਨਾ ਉਹਦੇ ਲਈ ਵੀ ਸਾਡੇ ਕੋਲੇ ਪ੍ਰੋਪਰਟੀਜ਼ ਅਵੇਲੇਬਲ ਨੇ ਉਹ ਵੀ ਪ੍ਰੋਪਰਟੀਜ਼ ਜਿਹੜੀਆਂ ਨੇ ਤੁਹਾਨੂੰ ਦੱਸਦਾ ਕਿ ਰੈਂਟ ਟੂ ਓਨ ਦਾ ਮਤਲਬ ਇਹੀ ਹੈ ਕਿ ਤੁਸੀਂ ਘਰ ਫਾਈਨਲ ਕਰੋ ਅੱਜ ਦੀ ਡੇਟ 'ਚ ਡੀਲ ਕਰੋ ਉਸੇ ਘਰ 'ਚ ਰੈਂਟ 'ਤੇ ਰਹੋ ਅਤੇ ਸਾਲ ਡੇਢ ਸਾਲ 2 ਸਾਲ ਬਾਅਦ ਜਦੋਂ ਤੱਕ ਤੁਹਾਡੀ ਉਹ ਮੋਰਗੇਜ ਵਾਸਤੇ ਡਾਊਨ ਪੇਮੈਂਟ ਇਕੱਠੀ ਹੁੰਦੀ ਹੈ ਉਦੋਂ ਬਾਅਦ ਉਹਨੂੰ ਕਲੋਜ਼ ਕਰਵਾ ਲਓ ਪਰ ਘੱਟੋ ਘੱਟ ਤੁਹਾਡੀ ਡੀਲ ਅੱਜ ਹੋ ਜੂਗੀ ਤੇ ਤੁਹਾਨੂੰ ਪਤਾ ਹੋਊਗਾ ਕਿ ਅਸੀਂ ਇਸੇ ਘਰ 'ਚ ਰਹਿਣਾ ਤੇ ਜਿਹੜੇ ਸੈਲਰ ਨੇ ਉਹਨੂੰ ਵੀ ਪਤਾ ਵੀ ਜਿਹੜਾ ਬੰਦਾ ਰੈਂਟ 'ਤੇ ਰਹਿ ਰਿਹਾ ਉਸੇ ਨੇ ਘਰ ਲੈ ਲੈਣਾ ਤਾਂ ਆਪੇ ਸਹੀ ਰੱਖੂਗਾ ਉਸਨੂੰ ਸੋ ਦੋਨੇ ਪਾਸੇ ਵਿਨ ਵਿਨ ਸਿਚੁਏਸ਼ਨ ਹੈ ਇਹਦੇ ਬਾਰੇ ਇਨਫੋਰਮੇਸ਼ਨ ਲੈਣੀ ਹੈ ਨੰਬਰ 6477-705-9019 6477-705-9019 ਮੇਰਾ ਆਪਣਾ ਨੰਬਰ ਹੈ ਜੀ 6477-705-9019 6477-705-9019 ਮੇਰਾ ਨੰਬਰ ਹੈ ਜੀ ਤੇ ਸਾਡੇ ਨਾਲ ਸਰੋਤੇ ਜੁੜੇ ਨੇ ਦੇਖਦੇ ਹਾਂ ਕੀ ਕਹਿਣਾ ਚਾਹੁੰਦੇ ਨੇ ਹੈਲੋ ਸਤਿ ਸ਼੍ਰੀ ਅਕਾਲ ਜੀ
3: ਹਾਂਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਦੋਨਾਂ ਨੂੰ ਸਤਿ ਸ਼੍ਰੀ ਅਕਾਲ
0: ਜੀ ਹੈਲੋ ਹਾਂਜੀ
3: ਪਹਿਲਾਂ ਮੈਂ ਕੁਛ ਗਾ ਕੇ ਸੁਣਾਊਂਗਾ
0: ਹਾਂਜੀ ਹਾਂਜੀ ਆਉਣ ਦਿਓ
3: ਮੇਰਾ ਪੇਕਿਆ ਪਸਾਕ ਲਿਆ ਦੇ ਭਾਬੀਏ ਇਹ ਲਿਆ ਦੇ ਭਾਬੀਏ ਛੋਟੇ ਜੋਰ ਤੇ ਤੂੰ ਕਰਮ ਕਮਾ ਦੇ ਭਾਬੀਏ
0: ਵਾਹ ਜੀ ਵਾਹ
3: ਜੇ ਵਿਚੋਲੇ ਹੁੰਦੇ ਸੀ ਤਾਂ ਵਿਚੋਲਣਾ ਵੀ ਹੁੰਦੀਆਂ ਸੀ
0: ਹਾਂ ਇਹ ਤਾਂ ਗੱਲ ਪੱਕੀ ਹੈ ਜੀ
3: ਜੀ ਵਿਚੋਲਣਾ ਵੀ ਰਿਸ਼ਤਾ ਲਿਆਉਂਦੀਆਂ ਹੁੰਦੀਆਂ
0: ਸੀ ਹਾਂਜੀ
3: ਮੇਰਾ ਵਿਚੋਲਣ ਨੇ ਰਿਸ਼ਤਾ ਕਰਾਇਆ ਸੀ
0: ਅੱਛਾ ਜੀ ਠੀਕ ਹੈ ਕੌਣ ਹਾਂਜੀ ਠੀਕ ਹੈ
3: ਤੇ ਕਈ ਵਾਰੀ ਵਿਚੋਲੇ ਨੂੰ
4: ਚੰਗੇ ਸ਼ਗਨ ਸ਼ੁਗਨ ਵੀ ਦਿੱਤੇ ਜਾਂਦੇ ਸੀ,
0: ਹਾਂਜੀ,
4: ਕੰਬਲ ਵੀ ਦਿੱਤਾ ਜਾਂਦਾ ਸੀ, ਬੜਾ ਕੁਝ ਦਿੱਤਾ ਜਾਂਦਾ ਸੀ, ਤੇ ਕਈ ਵਾਰੀ ਕੰਬਲ ਵਿਚਾਰੇ ਵਿਚੋਲੇ ਦੇ ਛਿੱਤਰ ਵੀ
0: ਪੈਂਦੇ, ਕੰਬਲ ਘੁੱਟ ਵੀ ਹੋ ਜਾਂਦੇ ਸੀ,
4: ਲਫਾਫੇ ਨੇ
0: ਜੀ
4: ਆਮ ਕਾਗਜ ਦੇ ਫੁੱਲ ਵਰਗੇ ਆ ਜਿਹਦੇ ਵਿਚ ਕੋਈ ਖੁਸ਼ਬੂ ਨੀ,
0: ਕਾਫੀ ਵੱਡੀ ਗੱਲ ਕੀਤੀ ਜੀ, ਸਹੀ ਗੱਲ,
4: ਪੁਰਾਣੇ ਜਿਹੜੇ ਰਿਸ਼ਤੇ ਹੁੰਦੇ ਸੀ ਨਾ,
0: ਹਾਂਜੀ,
4: ਪੱਕੇ ਹੁੰਦੇ ਸੀ, ਤੇ ਜੇ ਕੋਈ ਗੱਲਬਾਤ ਹੋ ਜਾਂਦੀ ਸੀ ਨਾ ਮਾੜੀ ਮੋਟੀ,
0: ਹਾਂਜੀ,
4: ਕੁੜੀ ਆਪਣੇ ਪੇਕਿਆਂ ਦੇ ਘਰ ਚਲੀ ਜਾਂਦੀ ਸੀ, ਤੇ ਮਹੀਨੇ ਦੋ ਮਹੀਨੇ ਬਾਅਦ ਜਾਂ ਤਾਂ ਉਹਦਾ ਪ੍ਰਾਹੁਣਾ ਨੂੰ ਲੈ ਆਉਂਦਾ ਸੀ ਜਾਂ ਆਪਣੇ ਆਪ ਜਾਂ ਕੋਈ ਘਰ ਦਾ ਕੋਈ ਭੈਣ ਭਰਾ ਉਹਨੂੰ ਛੱਡ ਜਾਂਦਾ ਸੀ,
0: ਸਹੀ ਗੱਲ,
4: ਇੰਨਾ ਕੇ ਹੁੰਦਾ ਸੀ
0: ਜੀ,
4: ਅੱਜ ਕੱਲ ਚਲੋ ਤੂੰ ਤੂੰ ਮੈਂ ਤਾਂ ਹੁੰਦੀ ਆ,
0: ਹਾਂਜੀ,
4: ਪਰ ਇਸ ਤੋਂ ਵੱਧ ਵੀ ਕਈ ਵਾਰੀ ਹੋ ਜਾਂਦੀ,
0: ਬਿਲਕੁਲ ਬਿਲਕੁਲ ਬਿਲਕੁਲ ਜੀ,
4: ਜਿੱਥੇ ਫਿਰ ਡਿਵੋਰਸ ਦਾ ਕਨੌਬਤ ਆ ਜਾਂਦੀ ਹੈ,
0: ਹਾਂਜੀ,
4: ਇਹ ਨਹੀਂ ਹੋਣੀ ਚਾਹੀਦੀ, ਤੇ ਬਸ ਵਿਚੋਲਿਆਂ ਦੀ ਇੱਕ ਵੱਖਰੀ ਦੁਨੀਆਂ ਹੁੰਦੀ ਸੀ ਪਹਿਲੇ ਟਾਈਮ ਦੇ ਵਿੱਚ
0: ਜੀ,
4: ਹਾਂਜੀ, ਮੈਂ ਦੱਸ ਹੀ ਚੁੱਕਿਆ ਕਿਸ ਕਦਰ ਵਿਚੋਲੇ ਹੁੰਦੇ ਸੀ, ਮੈਂ ਤੁਹਾਨੂੰ ਇੱਕ ਦੱਸਾਂ ਆਪਣੇ ਖਾਨਦਾਨ ਦੀ ਗੱਲ,
0: ਹਾਂਜੀ,
4: ਮੇਰਾ ਖਾਨਦਾਨ ਕਾਫੀ ਵੱਡਾ ਸੀ
0: ਜੀ,
4: ਇੱਕ ਕਿਸੇ ਨੇ ਪਹਿਲਾਂ ਨਾਈ ਨਾਈ ਹੁੰਦੇ ਸੀ ਆਉਂਦੇ ਹੁੰਦੇ ਨਾਈ,
0: ਅੱਛਾ ਜੀ, ਹਾਂਜੀ ਹਾਂਜੀ ਹਾਂਜੀ,
4: ਨਾਈ ਰਿਸ਼ਤੇ ਲੈ ਕੇ ਆਉਂਦੇ ਹੁੰਦੇ ਸੀ, ਉਹ ਨਾਈ ਨੂੰ ਭੇਜਿਆ ਤਾਂ ਉਸ ਵੇਲੇ ਮੇਰੇ ਫਾਦਰ ਨੂੰ ਦੇਖਿਆ ਤੇ ਕਹਿੰਦਾ ਮੈਂ ਜਾ ਕੇ ਪੁੱਛ ਕੇ ਆਉਣਾ,
0: ਹਾਂਜੀ,
4: ਇਹਨਾਂ ਦੀ ਕੁੜੀ ਉਹਨਾਂ ਨੂੰ ਪੁੱਛੀ, ਮੁੜ ਕੇ ਪੁੱਛ ਕੇ ਆਇਆ ਤਾਂ ਮੇਰੇ ਫਾਦਰ ਮੰਗੇ ਗਏ,
0: ਅੱਛਾ ਜੀ,
4: ਦੂਜੀ ਵਾਰੀ ਫਿਰ ਨਾਈ ਆਇਆ ਮੇਰਾ ਚਾਚਾ ਸੀ, ਤੇ ਫਿਰ ਕਹਿੰਦਾ ਮੈਂ ਪੁੱਛ ਕੇ ਆਉਣਾ,
0: ਹਾਂਜੀ,
4: ਤੇ ਪੁੱਛਣ
0: ਗਿਆ ਤੇ ਮੇਰਾ ਚਾਚਾ ਕਿਤੇ ਹੋਰ ਮੰਗਿਆ, ਉਹਦੀ ਕਿਸਮਤ ਤੁਹਾਡੇ ਘਰੋਂ ਕੰਬਲ ਹੈ ਨੀ ਸੀ,
4: ਖਾਨਦਾਨ ਕਾਫੀ ਵੱਡਾ ਸੀ,
0: ਹਾਂਜੀ,
4: ਕੁੜੀ ਦਾ ਫਾਦਰ ਕਹਿੰਦਾ ਵੀ ਹੁਣ ਤੂੰ ਪੁੱਛਣ ਨਾ ਆਈ, ਕੋਈ ਭਤੀਜਾ ਹੈਗਾ ਨਾ ਉਹਨਾਂ ਦਾ ਜਵਾਨ ਕੋਈ,
0: ਹਾਂਜੀ,
4: ਕਿਉਂਕਿ ਖਾਨਦਾਨ ਚੰਗਾ ਸੀ, ਚੰਗਾ ਚੱਲਦਾ ਸੀ ਪਿੰਡ ਦੇ ਵਿੱਚ,
0: ਹਾਂਜੀ,
4: ਵੀ ਉਹਨੂੰ ਤੂੰ ਹੁਣ ਮੰਗ ਕੇ ਹੀ ਆਈ ਪੁੱਛਣ ਨਾ ਆਈ,
0: ਓ ਅੱਛਾ ਜੀ,
4: ਨਹੀਂ ਉਹ ਵੀ ਮੰਗਿਆ ਜਾ ਮੰਗ ਕੇ ਗਿਆ ਸੀ ਮੇਰੇ ਵੱਡੇ ਤਾਏ ਲੜਕੇ ਨੂੰ,
0: ਓ ਅੱਛਾ ਜੀ,
4: ਇਸ ਤਰ੍ਹਾਂ ਵੀ ਅੱਗੇ ਰਿਸ਼ਤੇ ਆਉਂਦੇ ਸੀ ਨਾਈਆਂ ਦੇ ਹੱਥ ਹੁੰਦੇ ਸੀ, ਬਾਕੀ ਅੱਗੇ ਕੋਈ ਕਿਸੇ ਕੁੜੀ ਨੂੰ ਸੀ ਦੇਖਦਾ ਪਹਿਲੇ ਟਾਈਮ ਦੇ ਵਿੱਚ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ,
0: ਹਾਂਜੀ,
4: ਜੇ ਕੋਈ ਮੰਗਿਆ ਹੋਇਆ ਮੁੰਡਾ ਕਿਸੇ ਪਿੰਡ ਵਿੱਚ ਜਾ ਵੜਦਾ ਸੀ ਜਿੱਥੇ ਉਹ ਮੰਗਿਆ ਹੁੰਦਾ ਸੀ,
0: ਹਾਂਜੀ,
4: ਰਿਸ਼ਤੇ ਟੁੱਟ ਵੀ ਜਾਂਦੇ ਸੀ ਵੀ ਸਾਡੀ ਕੁੜੀ ਨੂੰ ਦੇਖਣ ਆਇਆ,
0: ਓ ਅੱਛਾ, ਹਾਂਜੀ ਹਾਂਜੀ ਬਿਲਕੁਲ,
4: ਅੱਜ ਤੁਸੀਂ ਦੇਖ ਲਓ ਨਾਲ ਰਹਿੰਦੇ ਨੇ ਸਭ ਕੁਛ, ਪੰਜ ਪੰਜ ਛੇ ਛੇ ਸਾਲ ਵੀ ਇਕੱਠੇ ਰਹਿ ਲੈਂਦੇ ਆ, ਜਦੋਂ ਵਿਆਹ ਹੋ ਜਾਂਦਾ ਫਿਰ ਟੁੱਟ
0: ਫਿਰ ਵੀ ਟੁੱਟ ਜਾਂਦੀ ਹੈ, ਬਿਲਕੁਲ ਜੀ, ਸਹੀ ਗੱਲ,
4: ਥੈਂਕ ਯੂ
0: ਜੀ, ਬਿਲਕੁਲ ਜੀ, ਗੱਲਾਂ ਬਾਤਾਂ ਇਹੀ ਨੇ, ਪਰ ਪ੍ਰੋਗਰਾਮ ਸਾਡਾ ਚੱਲ ਰਿਹਾ ਕੰਗਣਾ ਕੱਚ ਦਿਆਂ, ਮੈਂ ਤੁਹਾਡਾ ਆਪਣਾ ਹੈਪੀ ਜੋੜਾ, ਮੇਰੇ ਨਾਲ ਮੇਰਾ ਸਾਥ ਦੇ ਰਹੇ ਨੇ ਮੈਡਮ ਪ੍ਰੀਤ ਜੀ, ਗੱਲਬਾਤ ਚੱਲ ਰਹੀ ਹੈ ਅੱਜ ਵਿਚੋਲਿਆਂ ਦੇ ਉੱਤੇ, ਬੜੀ ਵਧੀਆ ਗੱਲ ਕਰਕੇ ਗਏ ਨੇ, ਪਰ ਹਾਂ ਟਾਈਮ ਦੇ ਨਾਲ ਨਾਲ ਕਾਫੀ ਕੁਝ ਚੇਂਜ ਹੋ ਗਿਆ ਕਿਉਂਕਿ ਲਾਈਫ ਬੜੀ ਫਾਸਟ ਪੇਸ ਹੋ ਗਈ ਹੈ, ਈਵਨ ਸਾਡੇ ਮਤਲਬ ਵਿਚੋਲਿਆਂ ਦੀ ਗੱਲ ਅਗਰ ਆਪਾਂ ਗੱਲ ਕਰਦੇ ਹਾਂ ਪਿੰਡਾਂ ਦੇ ਮਾਹੌਲ ਦੀ ਗੱਲ ਕਰਦੇ ਹਾਂ, ਥੋੜ੍ਹੀ ਜਿਹੀ ਕਸਬਿਆਂ ਦੇ ਮਾਹੌਲ ਦੀ ਡਿਫਰੈਂਟ ਗੱਲ ਹੈ ਨਾ, ਤੇ ਪਰ ਆਪਾਂ ਜਦੋਂ ਆ ਜਾਂਦੇ ਹਾਂ ਉਹ ਜਿਹੜੇ ਮਲਟੀ ਸਿਟੀ ਆ ਜਾਂਦੀਆਂ ਨੇ ਹੈ ਨਾ, ਜਿਵੇਂ ਬੰਬੇ ਵਾਲੇ ਸਾਈਡ ਤੇ ਜਾਂ ਦਿੱਲੀ ਵਾਲੇ ਪਾਸੇ ਆ ਗਈਆਂ, ਉੱਥੇ ਵੀ ਮਤਲਬ ਜਿਹੜੇ ਖਾਸ ਕਰਕੇ ਹਾਈ ਟੈਕ ਏਰੀਆਜ਼ ਨੇ, ਸਿਚੁਏਸ਼ਨ ਕੰਪਲੀਟਲੀ ਚੇਂਜ ਹੈ, ਬਾਹਰਲੇ ਮੁਲਕਾਂ ਦੇ ਵਿੱਚ ਵੀ ਹੈ ਜਿੱਥੇ ਤੁਸੀਂ, ਉਹੀ ਗੱਲ ਹੈ ਕਿ ਡਿਪੈਂਡ ਕਰਦਾ ਪਰਸਨ ਟੂ ਪਰਸਨ ਵੀ ਹੈ ਕਿ ਜਿਹਨੇ ਰਿਸ਼ਤੇ ਬਣਾ ਕੇ ਰੱਖਣੇ ਆ ਉਹਨੇ ਰੱਖ ਹੀ ਲੈਣੇ ਆ।
2: ਦੇਖੋ ਜੀ, ਮਤਲਬ ਵਿਆਹ ਲਗਾ ਲਓ ਇਹਨੂੰ, ਹੈ ਤਾਂ ਇੱਕ ਮਤਲਬ ਕੰਪਲੈਕਸ ਰਿਲੇਸ਼ਨਸ਼ਿਪ ਹੈ, ਬਿਲਕੁਲ ਡਿਫਰੈਂਟ, ਜੇ ਤਾਂ ਮਤਲਬ ਮੰਨ ਲਓ ਚਾਹੇ ਤੁਸੀਂ ਸੇਮ ਪਰਸਨੈਲਿਟੀ ਦੇ ਦੋ ਪਰਸਨ ਹੋ, ਚਾਹੇ ਤੁਸੀਂ ਡਿਫਰੈਂਟ ਪਰਸਨੈਲਿਟੀ ਦੇ ਦੋ ਅਲੱਗ ਅਲੱਗ ਪਰਸਨ ਹੋ, ਇੱਕ ਨਾਲ ਰਹਿਣਾ ਇਟਸ ਰੀਅਲੀ ਹਾਰਡ, ਹੈ ਨਾ, ਸੋ ਇਹ ਹੈ ਵੀ ਕੰਪਰੋਮਾਈਜ਼ ਤਾਂ ਦੋਨਾਂ ਨੂੰ ਕਰਨਾ ਪੈਂਦਾ, ਇਹਦੇ ਵਿੱਚ ਵਿਚੋਲੇ ਦੀ ਗਲਤੀ ਤੇ ਹੈ ਨੀ ਗੀ, ਵੈਸੇ ਜੇ ਵੈਸੇ ਬੇਸਿਕਲੀ ਦੇਖਿਆ ਜਾਵੇ,
0: ਜਿਹੜੇ ਵੱਡੀ ਕੋਈ ਜਿਵੇਂ ਉਹਨੇ ਨਾਲ ਕੋਈ ਓਲਾ ਰੱਖ ਨੀ ਲਿਆ,
2: ਹਾਂ ਜੇ
0: ਇਟਸ ਅ ਡਿਫਰੈਂਟ ਸਟੋਰੀ,
2: ਕੋਈ ਬਿਗ ਡੀਲ ਨਹੀਂ ਬਣਾਈ, ਕੋਈ ਕੋਈ ਨਹੀਂ ਚੀਜ਼, ਅਦਰ ਦੈਨ ਦੈਟ ਜਿਹੜਾ ਰਿਸ਼ਤਾ ਨਿਭਾਉਣਾ ਆ ਉਹ ਤਾਂ ਹਸਬੈਂਡ ਵਾਈਫ ਦੇ ਉੱਤੇ ਤੇ ਫੈਮਿਲੀਜ਼ ਦੇ ਉੱਤੇ ਵੀ ਹੈ ਵੀ ਕਿੰਨਾ ਕੁ ਤੁਸੀਂ ਉਹਨਾਂ ਨੂੰ ਮਤਲਬ ਦੋਨੇ ਸਾਈਡਸ ਨੂੰ ਤੁਸੀਂ ਬੈਲੈਂਸ ਕਰਕੇ ਚੱਲਦੇ ਹੋ, ਰਿਲੇਸ਼ਨਸ਼ਿਪ ਤਾਂ ਇੱਦਾਂ ਹੀ ਹੁੰਦੇ ਨੇ। ਸੋ ਇਹ ਨਹੀਂ ਹੈਗਾ ਵੀ ਇੱਕ ਜਣੇ ਚੁੱਕੀ ਜਾਵੇ ਦੂਜੇ ਨੂੰ ਵੀ ਕਰਨਾ ਪੈਂਦਾ ਬੈਲੈਂਸ, ਸੋ ਇਹ ਬਹੁਤ ਵੱਡੀ ਗੱਲ ਹੈ ਤੇ ਬਹੁਤ ਜਣੀ ਕਿ ਇਹ ਆਪਾਂ ਸਿਰਫ ਇੱਕ ਵਿਚੋਲੇ ਦੇ ਸਿਰ ਤੇ ਕਹਿ ਦੀਏ
0: ਭਾਂਡਾ ਨਹੀਂ ਭੰਨ ਸਕਦੇ,
2: ਹਾਂ ਇਹ ਤੋਂ ਬਹੁਤ ਬਿਗ ਡੀਲ ਹੋ ਜਾਂਦੀ ਹੈ ਜੋ ਫੈਮਿਲੀਜ਼ ਜੁੜੀਆਂ ਨੇ, ਦੋ ਬੰਦੇ ਜੁੜੇ ਨੇ ਖਾਸ ਤੌਰ ਤੇ। ਪਰ ਪੁਰਾਣੇ ਵੇਲੇ ਚ ਲੋਕੀ ਰਿਲੇਸ਼ਨਸ਼ਿਪ ਨੂੰ ਸਟਰੋਂਗ ਰੱਖਦੇ ਸੀ, ਮੇਨ ਬਣਾਉਂਦੇ ਸੀ। ਅੱਜ ਕੱਲ ਲੋਕੀ ਆਪਣੀ ਖੁਸ਼ੀ ਨੂੰ, ਵਿਚ ਇਜ਼ ਆਲਸੋ ਆਪਾਂ ਕਹਿ ਸਕਦੇ ਮਾੜੀ ਗੱਲ ਤੇ ਨਹੀਂ ਹੈ, ਪਰ ਉਹ ਆਪਣੀ ਇੰਡੀਵਿਜੁਅਲ ਖੁਸ਼ੀ ਨੂੰ ਜ਼ਿਆਦਾ ਆਪਾਂ ਅਹਿਮੀਅਤ ਦੇਣ ਲੱਗ ਗਏ ਹਾਂ। ਸ਼ਾਇਦ ਸੋਸ਼ਲ ਮੀਡੀਆ ਹੋ ਗਿਆ ਜਾਂ ਜੋ ਵੀ ਲਾ ਲਓ, ਪਹਿਲਾਂ ਇੰਨਾ ਨਹੀਂ ਸੀਗਾ
0: ਜੀ।
2: ਹਾਂਜੀ, ਕਾਲ ਆ ਰਹੀ ਹੈ ਜੀ,
0: ਲਓ ਜੀ ਆਪਾਂ ਲੈਂਦੇ ਹਾਂ ਕਾਲਰ, ਦੇਖਦੇ ਹਾਂ ਕੀ ਕਹਿਣਾ ਚਾਹੁੰਦੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਹੋ ਜੀ?
5: ਹਾਂਜੀ ਹਾਂਜੀ ਭਾਜੀ, ਮੈਂ ਦੁਬਾਰਾ ਆਇਆ ਲਾਈਨ ਤੇ, ਮੈਂ ਆਪਣੀ ਇੱਕ ਵਿਚੋਲਗਰੀ ਵੀ ਕੀਤੀ, ਉਹ ਵੀ ਕਿੱਸਾ ਸੁਣਾਉਣਾ ਹੈ ਲਾਈਨ ਤੇ, ਮੈਂ ਆਪਣੀ ਇੱਕ ਵਿਚੋਲਗਰੀ ਵੀ ਕੀਤੀ, ਉਹ ਵੀ ਕਿੱਸਾ ਸੁਣਾਉਣਾ।
0: ਆਉਣ ਦਿਓ।
5: ਮੈਂ ਮਤਲਬ 2015 10 ਚ ਮੇਰੀ ਮੈਰਿਜ ਹੋਈ, 15 ਚ ਮੈਂ ਆਪਣੀ ਕਜ਼ਨ ਦਾ ਵਿਚੋਲਾ ਬਣਿਆ ਜੀ।
0: ਅੱਛਾ ਜੀ।
5: ਤੇ ਇਧਰੋਂ ਜਿਹੜਾ ਮੁੰਡੇ ਵੱਲੋਂ ਸੀਗੇ ਉਹ ਮੇਰੇ ਸਹੁਰਿਆਂ ਚੋਂ।
0: ਓਕੇ।
5: ਤੇ ਜਿੱਦਾਂ ਮੈਂ ਤੁਹਾਨੂੰ ਗੱਲ ਦੱਸੀ ਹੈ ਨਾ ਵੀ ਆਪਾਂ ਜਦੋਂ ਖਾਣੇ ਪੀਂਦੇ ਆ, ਜਿੱਦਾਂ ਵੀ ਆ, ਮੇਰੇ ਫਾਦਰ ਸਾਹਿਬ ਤਰਕਸ਼ੀਲ ਸੀਗੇ ਵੀ ਆਪਾਂ ਦਾਜ ਦੂਜ ਦੇ ਬਹੁਤ ਖਿਲਾਫ ਆ।
0: ਹਾਂਜੀ।
5: ਤੇ ਉਹ ਜਿਹੜੇ ਬੰਦੇ ਜੀ ਬਿਲਕੁਲ, ਉਹਨਾਂ ਨੇ ਗੁਰੂ ਘਰ ਵੀ ਆਪਣੇ ਆਪਣਾ ਗੁਰੂ ਗ੍ਰੰਥ ਸਾਹਿਬ ਵੀ ਘਰੇ ਰੱਖਿਆ ਜੀ, ਪ੍ਰਕਾਸ਼ ਕੀਤਾ ਹੋਇਆ।
0: ਅੱਛਾ ਜੀ।
5: ਮੈਂ ਚਲੋ ਬੰਦੇ ਬਹੁਤ ਨਾਈਸ ਆ ਤੇ ਮੈਂ ਆਪਣੀ ਕਜ਼ਨ ਦੀ ਦੱਸ ਪਾਤੀ, ਚਲੋ ਇਹਦਾ ਕਰ ਲੈਂਦੇ ਆ, ਮੁੰਡਾ ਸੀਆਰਪੀ ਚ।
0: ਅੱਛਾ ਜੀ।
5: ਤੇ ਉਹ ਕਰ ਕਰਾਉਂਦੇ, ਜਦੋਂ ਗੱਲ ਪੂਰੀ ਨੇਪਰੇ ਚੜ ਗਈ, ਉਸ ਤੋਂ ਬਾਅਦ ਜੀ ਥੋੜੇ ਕੁ ਜਿੱਦਾਂ ਲੱਗ ਗਏ ਸਮਾਂ ਆਉਣ ਤੋਂ 10 ਦਿਨ ਬਾਅਦ, ਮੈਨੂੰ ਨਾ ਮੇਰੇ ਮਾਸੀ ਜੀ ਕਹਿੰਦੇ ਵੀ ਉਹਨਾਂ ਨੇ ਉਹ ਡਿਮਾਂਡ ਰੱਖੀ ਆ। ਮੈਂ ਕਿਹਾ ਵੀ ਏਦਾਂ ਤਾਂ ਨੀ ਹੋ ਸਕਦਾ ਜੀ, ਡਿਮਾਂਡ ਮਤਲਬ ਉਹ ਤੇ ਬਿਲਕੁਲ ਗੁਰੂ ਘਰ ਫੈਮਿਲੀ ਆ ਨਾ।
0: ਹਾਂਜੀ।
5: ਤੇ ਉਹਨਾਂ ਦਾ ਜਿਹੜਾ ਫਾਦਰ ਸਾਹਿਬ ਮੁੰਡੇ ਦੇ ਹੈ ਨੀਗੇ, ਤੇ ਮੈਨੂੰ ਪਤਾ ਲੱਗਾ ਵੀ ਉਹਨਾਂ ਨੇ ਕੜਾ ਮੰਗਿਆ ਉਹਨਾਂ ਦਾ ਮਰੇ ਦਾ।
0: ਓ ਅੱਛਾ ਜੀ। ਅੱਛਾ ਅੱਛਾ ਅੱਛਾ।
5: ਮੈਂ ਬੜਾ ਸ਼ੌਕਡ ਹੋਇਆ, ਮੈਂ ਕਿਹਾ ਵੀ ਜਦੋਂ ਅਸੀਂ ਵੀ ਏਦਾਂ ਕੀਤਾ ਆ, ਪਰ ਆਪਾਂ ਏਦਾਂ ਦਾ ਕੁਛ ਨੀ ਆਪਣੇ ਮਤਲਬ ਦਿਲ ਦਿਮਾਗ ਚ, ਇਹਨਾਂ ਨੇ ਇੰਨੀ ਛੇਤੀ ਕਿੱਦਾਂ ਏਦਾਂ ਦਾ ਕੁਛ ਕਰ ਲਿਆ।
0: ਹਾਂਜੀ।
5: ਉੱਥੇ ਦੇਖ ਲਓ ਜੀ, ਹੌਲੀ ਹੌਲੀ ਚਲੋ ਰਿਸ਼ਤਾ ਤਾਂ ਹੋ ਗਿਆ, ਪਰ ਉਹ ਲੜਕੀ ਬਹੁਤ ਤੰਗ ਰਹੀ ਅਜੇ ਤੱਕ, ਮਤਲਬ ਮੈਨੂੰ ਏਦਾਂ ਲੱਗਦਾ ਰਹਿੰਦਾ ਕਿ ਮੈਂ ਉਹ ਜ਼ਿੰਦਗੀ ਚ ਬਹੁਤ ਗਲਤ ਕੰਮ ਕੀਤਾ।
0: ਓ ਜੀ।
5: ਫੈਮਿਲੀ ਨੂੰ ਮੁੜ ਕੇ ਸਾਰਾ ਦਾਜ ਵੀ ਦੇਣਾ ਪਿਆ ਉਹਨਾਂ ਨੂੰ, ਸਾਰਾ ਕੁਛ ਦਿੱਤਾ, ਪਰ ਉਹ ਬੰਦੇ ਫਿਰ ਵੀ ਲਾਲਚੀ ਇੰਨੇ, ਅਜੇ ਤੱਕ ਵੀ ਉਹਨਾਂ ਦਾ ਢਿੱਡ ਨਹੀਂ ਭਰਿਆ ਜੀ, ਦੇਖ ਲਓ ਅਜੇ ਤੱਕ ਵੀ ਮੈਂ ਸੁਣਦਾ ਰਹਿੰਦਾ ਜੀ।
0: ਓ ਹੋ ਹੋ, ਬਿਲਕੁਲ ਜੀ, ਕਦੇ ਕਦੇ ਐਵੇਂ ਆਪਾਂ ਤੋਂ ਵੀ ਥੋੜੀ ਜਿਹੀ ਉਹ ਹੋ ਜਾਂਦੀ ਹੈ ਨਾ ਪਹਿਚਾਨਣ ਚ ਗਲਤੀ, ਆਪਾਂ ਨੂੰ ਲੱਗਦਾ ਹੁੰਦਾ। ਹਾਂ
5: ਮੁੰਡਾ ਜੀ, ਮੁੰਡਾ ਗੁਰਸਿੱਖ ਆ ਜੀ, ਬਿਲਕੁਲ ਸਰਦਾਰ, ਮਤਲਬ ਦੋ ਟਾਈਮ ਗੁਰਦੁਆਰੇ ਪਾਠ ਕਰਦਾ ਆ, ਉੱਥੇ ਡਿਊਟੀ ਤੇ ਵੀ ਏਦਾਂ ਮਤਲਬ ਜੋਬ ਤੇ ਰਹਿੰਦਾ, ਨਾਲ ਜਿਹੜੇ ਉਹਨਾਂ ਨੇ ਇੱਕ ਬਾਬਾ ਜੀ ਰੱਖੇ ਹੋਏ ਫੌਜ ਦੇ, ਉੱਥੇ ਆਰਮੀ ਜੀ ਹੋਣਗੇ ਉਹ।
0: ਹਾਂਜੀ।
5: ਤੇ ਉਹਨਾਂ ਦਾ ਮੈਨੂੰ ਮਿਲਾਇਆ ਤੇ ਉਹਨਾਂ ਨੇ ਬੜੀ ਮੇਰੇ ਕੋਲ ਸਿਫਤ ਕੀਤੀ ਵੀ ਇਹ ਤੇ ਦੋ ਟਾਈਮ ਗੁਰੂ ਘਰ ਹੀ ਸੇਵਾ ਕਰਦਾ, ਗੁਰੂ ਘਰ ਹੀ ਰਹਿੰਦਾ ਆ, ਸਾਰਾ ਕੁਛ ਏਦਾਂ ਆ, ਮਤਲਬ ਇਹਦੀ ਮਤਲਬ ਬਹੁਤ ਸੋਹਣੀ ਆ ਜੋਬ, ਇਹ ਸਪੋਰਟਸਮੈਨ ਸੀਗਾ ਨਾਲ ਉਹਦਾ ਬਾਸਕਟਬਾਲ ਦਾ।
0: ਓਕੇ। ਬਸ ਉਹ ਹੀ ਚੱਕਰ ਹੈ ਜੀ, ਕਦੇ ਕਦੇ। ਹਾਂਜੀ, ਕਿਉਂਕਿ ਨੋਰਮਲੀ ਇਹ ਆਪਾਂ ਇਹ ਕਹਿ ਸਕਦੇ ਹਾਂ ਕਿ ਇਹ ਉਹ ਮਤਲਬ ਟੌਪਿਕ ਨਹੀਂ ਹੈ ਕਿ ਆਪਾਂ ਗੁਰੂ ਘਰ ਜਾਂਦੇ ਹਾਂ ਜਾਂ ਕਿਵੇਂ, ਉਹ ਟੌਪਿਕ ਹੈ ਕਿ ਆਪਾਂ ਮੈਂਟਲੀ ਕਿਸ ਤਰੀਕੇ ਨਾਲ ਸੋਚਦੇ ਹਾਂ, ਹੈ ਨਾ। ਅਤੇ ਮਤਲਬ ਵੀ ਸਾਨੂੰ ਲਾਲਚ ਜਿਹੜਾ ਜੀ ਉਹ ਤਾਂ ਕਿਤੇ ਵੀ ਨਹੀਂ ਖਤਮ ਹੋ ਸਕਦਾ, ਜਿਹਨਾਂ ਨੂੰ ਲਾਲਚ ਹੈਗਾ। ਬਿਲਕੁਲ
5: ਮੁੰਡਾ ਬਿਲਕੁਲ ਸਹੀ ਹੈ ਜੀ, ਚਲੋ ਉਹਦੀ ਮੈਂ ਗੱਲਾਂ ਬਾਤਾਂ ਤੋਂ ਵੀ ਹਿਸਾਬ ਲਾਇਆ, ਪਰ ਉਹਦੀ ਉਹ ਕਹਿੰਦਾ ਵੀ ਮੇਰੀ ਚੱਲਦੀ ਨਹੀਂ, ਮੇਰੀ ਮੰਮੀ ਗਾੜੀ, ਜੋ ਮੇਰੀ ਮੰਮੀ ਨੇ ਕਹਿ ਤਾਂ ਸਾਨੂੰ ਕਰਨਾ ਪੈਣਾ।
0: ਪਰ ਬਹੁਤ ਬਹੁਤ ਸ਼ੁਕਰੀਆ ਜਨਾਬ ਸਾਡੇ ਨਾਲ ਜੁੜਨ ਦੇ ਲਈ, ਥੈਂਕ ਯੂ।
5: ਮੈਂ ਨਾ ਵਿਚੋਲਗਰੀ ਵੀ ਗੱਲ ਦੱਸੀ, ਵਿਚੋਲਗਰੀ ਬਹੁਤ
0: ਔਖਾ ਜੀ, ਔਖਾ ਵਾਕਈ ਵਾਕਈ ਵਾਕਈ।
2: ਰਿਸਪੋਂਸਿਬਿਲਿਟੀ ਵਾਲੀ ਚੀਜ਼ ਹੈ ਵੀ ਤੁਸੀਂ ਇੱਕ ਵਾਰ ਕਰਕੇ ਵਿਆਹ ਤੱਕ ਨਹੀਂ ਹੈ,
0: ਉਹ ਜਦੋਂ ਵੀ ਕੁਛ ਗੱਲ ਆਉਂਦੀ ਹੈ ਤੁਹਾਡਾ ਤਾਂ ਖਬਰ ਪਹੁੰਚਦੀ ਹੋਣੀ ਹੈ, ਦਿਲ ਤਾਂ ਦੁਖਦਾ ਹੋਣਾ, ਨੋ ਡਾਊਟ। ਬਿਲਕੁਲ
5: ਬਹੁਤ ਬਹੁਤ ਜੀ, ਮੇਰਾ ਫਿਰ ਬਹੁਤ ਦੁਖਦਾ, ਮੈਂ ਕਹਿੰਦਾ ਮੈਨੂੰ ਤਾਂ ਬਹੁਤ ਲਾਈਫ 'ਚ ਗਲਤ ਕੰਮ ਹੋਇਆ ਜੀ।
0: ਨਹੀਂ ਨਹੀਂ, ਪਰ ਬਹੁਤ ਬਹੁਤ ਸ਼ੁਕਰੀਆ ਸਾਰਾ ਜੁੜਨ ਦੇ ਲਈ ਜੀ, ਥੈਂਕ ਯੂ ਥੈਂਕ ਯੂ ਥੈਂਕ ਯੂ ਜੀ। ਬਿਲਕੁਲ ਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਕੰਗਣਾ ਕੱਚ ਦਿਆ, ਤੁਹਾਡੀਆਂ ਕਾਲਸ ਹੋਰ ਵੀ ਆ ਰਹੇ ਨੇ, ਪਰ ਇੱਕ ਟਾਈਮ ਤੇ ਅਸੀਂ ਇੱਕੋ ਕਾਲ ਲੈ ਸਕਦੇ ਹੁੰਦੇ ਹਾਂ, ਇਸ ਲਈ ਦੁਬਾਰਾ ਤੁਸੀਂ ਕਾਲ ਕਰ ਸਕਦੇ ਹੋ ਜੀ। ਨੰਬਰ ਸਾਡਾ 9059922169905592119 ਸਾਡਾ ਸਟੂਡੀਓ ਨੰਬਰ ਹੈ ਜੀ, ਸਾਨੂੰ ਤੁਸੀਂ ਕਾਲ ਕਰ ਸਕਦੇ ਹੋ। ਤੁਹਾਡਾ ਆਪਣਾ ਪ੍ਰੋਗਰਾਮ ਹੈ, ਗੱਲਬਾਤ ਚੱਲ ਰਹੀ ਵਿਚੋਲਗਰੀ ਦੀ, ਤੇ ਗੱਲਬਾਤ ਚੱਲ ਰਹੀ ਹੈ ਕਿ ਤੁਸੀਂ ਅਗਰ ਕਿਸੇ ਦੇ ਵਿਚੋਲੇ ਬਣੇ ਹੋ, ਜਿਵੇਂ ਸਾਡੇ ਵੀਰ ਜੀ ਸਾਨੂੰ ਦੱਸ ਕੇ ਗਏ ਨੇ ਕਿ ਕਾਫੀ ਉਹਨਾਂ ਨੂੰ ਵੀ ਖੁਦ ਫੀਲ ਹੁੰਦਾ ਕਿ ਨਹੀਂ ਯਾਰ ਗਲਤ ਗੱਲ ਹੋ ਗਈ, ਹਨਾ। ਪਰ ਇਹ ਹੈ ਕਿ ਇਹ ਵੀ ਮਤਲਬ ਕੋਈ ਨੇਕ ਰੂਹ ਹੀ ਹੁੰਦੀ ਹੈ ਜਿਹਨੂੰ ਫੀਲ ਹੁੰਦਾ ਨੋਰਮਲੀ, ਜ਼ਿਆਦਾਤਰ ਅੱਜ ਕੱਲ੍ਹ ਫੀਲ ਵੀ ਨਹੀਂ ਹੁੰਦਾ। ਸੋ ਮਤਲਬ ਕਿ ਜਿਹਨੂੰ ਕਹਿ ਦਿੰਦੇ ਆਪਾਂ ਕਿ ਪੱਥਰ ਦਿਲ ਅਹਿਸਾਨ ਇਨਸਾਨ ਜਿਹੜੇ ਨੇ ਜ਼ਿਆਦਾਤਰ ਪਾਏ ਜਾਂਦੇ ਨੇ ਅੱਜ ਕੱਲ੍ਹ,
2: ਤੇ ਫੀਲ ਹੋ ਰਿਹਾ ਮਤਲਬ। ਹਾਂ, ਉਹੀ ਆਪਾਂ ਗੱਲ ਕਰਦੇ ਸੀ ਕਿ ਇੱਕ ਰਿਸ਼ਤਾ ਜਿਹੜਾ ਵਿਆਹ ਦਾ ਰਿਸ਼ਤਾ, ਇੱਕ ਹਸਬੈਂਡ ਵਾਈਫ ਦਾ, ਦੋ ਡਿਫਰੈਂਟ ਪਰਸਨੈਲਿਟੀਜ਼ ਦਾ, ਇੱਕ ਆਪਸ ਨਾਲ ਰਹਿਣਾ ਨਹੀਂ ਹੈਗਾ, ਦੋ ਮਤਲਬ ਫੈਮਿਲੀਜ਼ ਦਾ ਹੁੰਦਾ ਆਪਣਾ ਬੇਸ।
0: ਜੀ ਜੀ ਬਿਲਕੁਲ ਬਿਲਕੁਲ ਜੀ। ਹੁਣ ਗੱਲ ਆ ਕਿ ਹੋ ਰੱਬ ਕਰਕੇ ਸੱਪ ਲੜ ਜੇ ਤੇਰੇ, ਬਾਰਾ ਕਹਿਰ ਕਮਾਇਆ ਵੇ, ਕੱਖ ਨਾ ਰਹੇ ਵਿਚੁਲਿਆ ਤੇਰਾ, ਉਹ ਕੱਖ ਨਾ ਰਹੇ ਵਿਚੁਲਿਆ ਤੇਰਾ, ਤੈਨੂੰ ਤਰਸ ਨਾ ਆਇਆ ਨਾਰ ਸੁਨੱਖੀ ਦੇ, ਕਾਲਾ ਭੂਤ ਲੜ ਲਾਇਆ ਨਾਰ ਸੁਨੱਖੀ ਦੇ। ਸਾਡੇ ਨਾਲ ਕਾਲਰ ਜੁੜੇ ਨੇ, ਦੇਖਦੇ ਕੀ ਕਹਿਣਾ ਚਾਹੁੰਦੇ ਨੇ। ਹੈਲੋ ਠੀਕ ਹੈ ਜੀ। ਅੱਛਾ ਜੀ।
1: ਤੈਨੂੰ ਮੈਂ ਫੋਟੋ ਨੈਕਸਟ ਟਾਈਮ ਤੇ ਫੋਟੋ ਦਿਖਾਉਂਗੀ, ਪਰ ਮੈਂ ਮੈਂ ਵਿੱਚ ਨੀ ਆਉਣਾ ਹੈਗਾ, ਵੀ ਕਰ ਲਿਓ ਗੱਲ ਤੁਸੀਂ ਸਿੱਧੀ ਕਰ ਲਿਓ, ਜਾਂ ਤੇਰੇ ਪੇਰੈਂਟਸ ਕਰ ਲੈਣ, ਜਾਂ ਤੁਸੀਂ ਕਰ ਲਿਓ, ਰਾਈਟ।
0: ਹਾਂਜੀ।
1: ਮੈਂ ਘਰ ਨੂੰ ਵਾਪਸ ਜਾਂਦੀ ਸੀ ਤੇ ਮੇਰੀ ਸਿਸਟਰ ਦਾ ਫੋਨ ਆ ਗਿਆ ਟੈਲੀਫੋਨਿਆ ਤੋਂ, ਉਹਦੇ ਨਾਲ ਗੱਲ ਕਰਨ ਲੱਗ ਗਈ।
0: ਹਾਂਜੀ।
1: ਉਹ ਕਹਿੰਦੀ ਹੋਰਾਂ ਦੇ ਕਰਾਉਣੀ, ਆਪਦੇ ਭਤੀਜੇ ਦਾ ਕਰਾ ਤਾਂ।
0: ਹਾਂ, ਅੱਛਾ ਜੀ।
1: ਜਦੋਂ ਦੂਸਰੀ ਵਾਰ ਗਈ ਮੈਂ ਕਿਹਾ ਵੀ ਦੇਖ ਦੋ ਲੜਕੇ ਆ, ਇੱਕ ਮੇਰਾ ਭਤੀਜਾ, ਇੱਕ ਮੇਰੇ ਹਸਨ ਦਾ ਭਤੀਜਾ, ਵੀ ਹੈਗੇ ਤਾਂ ਦੋਨੇ ਮੇਰੇ ਆ, ਇੱਕ ਇੰਡੀਆ ਆ, ਇੱਕ ਕੈਲੀਫੋਰਨੀਆ। ਵੀ ਉਹ ਤੂੰ ਦੇਖ ਲਾ ਹੋਰ ਤੂੰ ਕਿਹਦੇ ਨਾਲ ਕਰਨੀ ਆ। ਉਹ ਕਹਿੰਦੀ ਵੀ ਆਂਟੀ ਮੈਂ ਪ੍ਰਫਰ ਤਾਂ ਇੱਥੇ ਵਾਲੇ ਨੂੰ ਕਰਦੀ ਆ ਜ਼ਿਆਦਾ, ਕਿਉਂਕਿ ਵੀ ਉੱਥੋਂ ਇੰਡੀਆ ਵਾਲੇ ਨੂੰ ਫੇਰ
0: ਸੱਤਰ। ਹਾਂ, ਨਹੀਂ ਬਿਲਕੁਲ ਜੀ, ਮੇਕਿੰਗ ਸੈਂਸ, ਬਿਲਕੁਲ। ਹਾਂਜੀ।
1: ਵੀ ਮੈਂ ਇਕੱਲੀ ਰਹਿੰਦੀ ਆ, ਵੀ ਮੈਂ ਆਪ ਹਜੇ ਸੈਟਲ ਪੂਰੀ, ਏਦਾਂ ਹੈ ਨੀ ਕਿ ਵੀ ਮੈਂ ਸਟੂਡੈਂਟ ਆਈ ਹੋਈ ਆ, ਇਮੀਗ੍ਰੇਸ਼ਨ ਹੈਗੀ ਆ, ਚਾਹੇ ਕੁਛ ਵੀ ਆ।
0: ਹਾਂਜੀ।
1: ਸੋ ਮੈਂ ਕਿਹਾ ਵੀ ਆਹ ਲੈ ਮੇਰੇ ਭਤੀਜੇ ਦਾ ਨੰਬਰ, ਉਹਨੂੰ ਦੇ ਦਾ ਕੁੜੀ ਦਾ, ਉਹਨੂੰ ਦੇ ਦਾ ਮੁੰਡੇ ਦਾ, ਵੀ ਤੁਸੀਂ ਆਪਸਰ ਚ ਗੱਲ ਕਰ ਲਓ। ਮੈਂ ਕਿਹਾ ਮੈਂ ਏਦਾਂ ਨੀ ਬਚਾਉਣਾ ਹੈਗਾ।
0: ਹਾਂਜੀ।
1: ਸਾਨੂੰ ਤੁਸੀਂ ਕਹੋ ਵੀ ਤੂੰ ਤਾਂ ਮੈਨੂੰ ਏਦਾਂ ਕਿਹਾ ਸੀ, ਕਿਉਂਕਿ ਮੈਂ ਮੇਰੇ ਭਤੀਜੇ ਛੋਟੇ, ਮੇਰੇ ਖਿਆਲ ਮੈਂ ਤਾਂ ਬਾਅਦ ਹੀ ਜੰਮੇ ਆ ਸਾਰੇ।
0: ਓ ਅੱਛਾ ਜੀ।
1: ਮੈਂ ਕਿਹਾ ਮੈਂ ਪਹਿਲਾਂ ਦੀ ਆਈ ਹੋਈ ਆ ਕੈਨੇਡਾ ਚ, ਵੀ ਮੇਰਾ ਉਹਨਾਂ ਨਾਲ ਕੋਈ ਬਾਹਰ ਨੀ, ਇੰਨਾ ਜ਼ਿਆਦਾ ਨੀ ਪਿਆ ਹੋਇਆ, ਵੀ ਕੀ ਤਾਂ ਜਾਂਦੇ ਆਉਂਦੇ ਜਦੋਂ ਮਹੀਨੇ ਖੰਡ ਲਈ ਤੁਸੀਂ ਉਦੋਂ ਮਿਲਦੇ ਕਰਦੇ ਹੋ।
0: ਬਿਲਕੁਲ ਬਿਲਕੁਲ ਜੀ, ਪਰ ਹੋ ਗਿਆ, ਮਤਲਬ ਨੇਪਰੇ ਚੜ ਗਿਆ ਸਾਰਾ ਕੁਛ।
1: ਹਾਂਜੀ, ਉਹਨਾਂ ਦਾ ਉਹ ਕੋਵਿਡ ਦੇ ਟਾਈਮ ਤੇ ਉਦਾਂ ਵੀ ਦੋ ਤਿੰਨ ਸਾਲ ਇਦਾਂ ਗੱਲਬਾਤ ਕਰਦੇ ਰਹੇ, ਹੁਣ 2 ਸਾਲ ਹੋ ਗਏ, 2.5 ਉਹਨਾਂ ਦੇ ਮੈਰਿਜ ਹੋਈ ਨੂੰ।
0: ਓ ਵਾਹ ਜੀ ਵਾਹ,
1: ਸੋ ਹੈਪੀ। ਸੋ ਮੈਂ ਵੀ ਬਹੁਤ ਖੁਸ਼ ਹਾਂ ਆਪਣੇ।
2: ਵਾਹ ਜੀ ਵਾਹ,
0: ਵਾਹ ਜੀ ਵਾਹ, ਥੈਂਕ ਯੂ ਥੈਂਕ ਯੂ। ਹਾਂ, ਨਹੀਂ ਨਹੀਂ, ਹਾਂ ਇਹ ਤਾਂ ਹੈ ਜੀ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਜੀ। ਬਿਲਕੁਲ ਜੀ, ਦੇਖੋ ਉਹਦੀ ਆਵਾਜ਼ ਦੇ ਵਿੱਚ ਵੀ ਖੁਸ਼ੀ ਚੱਲ ਰਹੀ ਆ ਨਾ। ਤੋ ਬਿਲਕੁਲ, ਸੋਤੇ ਪ੍ਰੋਗਰਾਮ ਗੰਗਣਾ ਕੱਚਦੇ ਆ, ਤੇ ਅਸੀਂ ਜਾਂਦੇ ਆ ਫਟਾਫਟ, ਪਹਿਲਾਂ ਇੱਕ ਵਾਰੀ ਸਾਡੇ ਪ੍ਰਾਊਡ ਸਪੌਂਸਰ ਦਾ ਸੁਨੇਹਾ ਲੈ ਲਈਏ
2: ਜੀ। ਹੈਪੀ ਜੀ, ਫਟਾਫਟ ਮੈਂ ਸੁਨੇਹਾ ਦੇਣਾ ਚਾਹਾਂਗੀ ਜੀ, ਜੇ ਤੁਸੀਂ ਇੰਸ਼ੋਰੈਂਸ ਹੀ ਪਾਲ ਦੇ ਵਿੱਚ ਹੈਗੇ ਹੋ, ਚਾਹੇ ਕੋਈ ਵੀ ਇੰਸ਼ੋਰੈਂਸ ਲੈਣੀ ਹੈ, ਚਾਹੇ ਲਾਈਫ ਵਿਜ਼ਿਟਡ, ਸੁਪਰ ਵੀਜ਼ਾ, ਡਿਸੇਬਿਲਿਟੀ, ਆਰਆਰਐਸਪੀ, ਕਾਲ ਕਰੋ ਕੁਲਵੀਰ ਕੌਰ ਪੰਧੀਰ, ਫੋਨ ਨੰਬਰ ਹੈਗਾ 647-501-9995, 647-501-9995, 647-501-9995। ਤੇ ਜੇ ਤੁਸੀਂ ਵਕੀਲ ਦੇ ਭਾਲ ਦੇ ਵਿੱਚ ਹੈਗੇ ਹੋ ਤਾਂ ਨੰਬਰ ਦਿੰਦੇ ਹਾਂ ਜੀ ਤੁਹਾਨੂੰ, ਬਲਰਾਜ ਸਿੰਘ ਹੇਅਰ, 905-672-7500। ਕੋਈ ਵੀ ਲੋਅ ਰਿਲੇਟਡ ਇਸ਼ੂ ਹੈ, ਰੀਅਲ ਅਸਟੇਟ ਟ੍ਰਾਂਜੈਕਸ਼ਨ, ਫੈਮਿਲੀ ਵਿਲ ਬਣਾਉਣੀ ਹੈ, ਪਾਵਰ ਆਫ ਅਟਰਨੀ ਬਣਾਉਣੀ ਹੈ, ਕਾਲ ਕਰੋ ਬਲਰਾਜ ਸਿੰਘ ਹੇਅਰ, 905-672-7500। ਜੀ ਹੈਪੀ ਜੀ।
0: ਬਿਲਕੁਲ ਜੀ, ਤੇ ਪੀਅਰਸਨ ਕਿਚਨ ਕੈਬਨਿਟ ਵਾਲਿਆਂ ਦਾ ਨੰਬਰ ਯਾਦ ਰੱਖੋ ਜੀ, ਕਿਸੇ ਵੀ ਤਰ੍ਹਾਂ ਦੀ ਅਗਰ ਘਰੇ ਅਪਗ੍ਰੇਡੇਸ਼ਨ ਕਰਵਾਉਣੀ ਆ, ਬੇਸਮੈਂਟ ਠੀਕ ਕਰਵਾਉਣੀ ਆ, ਕਿਚਨ ਚੇਂਜ ਕਰਵਾਉਣੀ ਆ, ਕਿ ਵੈਨਿਟੀਜ਼ ਦਾ ਕੰਮ ਕਰਾਉਣਾ ਹੈ, ਜਾਂ ਵਾਸ਼ਰੂਮ ਚੇਂਜ ਕਰਾਉਣੇ ਨੇ, ਕੋਈ ਵੀ ਛੋਟੇ ਤੋਂ ਛੋਟਾ ਕੰਮ, ਵੱਡੇ ਤੋਂ ਵੱਡਾ ਕੰਮ, ਪੀਅਰਸਨ ਕਿਚਨ ਕੈਬਨਿਟ ਵਾਲਿਆਂ ਦਾ ਨੰਬਰ ਯਾਦ ਰੱਖੋ, ਨੰਬਰ 647-400-4550, 647-445-50, 647-400-4550, 647-445-50। ਤੇ ਜੇ ਤੁਹਾਨੂੰ ਲੱਗਦਾ ਹੈ ਕਿ ਇਮੀਗ੍ਰੇਸ਼ਨ ਵਾਲੇ ਬਹੁਤ ਹੀ ਰਿਲਾਇਬਲ ਬੰਦੇ ਦੀ ਭਾਲ ਦੇ ਵਿੱਚੋਂ, ਤਾਂ ਸਤਿਅਮ ਇਮੀਗ੍ਰੇਸ਼ਨ ਵਾਲਿਆਂ ਦਾ ਨੰਬਰ ਨੋਟ ਕਰੋ ਜੀ। PR ਦੀ ਪ੍ਰੋਬਲਮ, ਵਰਕ ਪਰਮਿਟ, ਰਿਫਿਊਜੀ ਸਟੇਟਸ, ਸਟੂਡੈਂਟ ਵੀਜ਼ਾ, ਪੇਰੈਂਟਸ ਦੀ PR, ਵਿਜ਼ਟਰ ਵੀਜ਼ਾ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈ, ਨੋ ਐਪਲੀਕੇਸ਼ਨ, ਕਾਲ ਕਰੋ, ਤੁਹਾਨੂੰ ਵਧੀਆ ਰਾਹ ਦੇ ਪਾਉਣਗੇ। ਸਤਿਅਮ ਇਮੀਗ੍ਰੇਸ਼ਨ ਨੰਬਰ ਨੋਟ ਕਰੋ, 647-244-2149, 647-244-2149, 647-244-2149, 21496427421 ਸਤਿਅਮ ਇਮੀਗ੍ਰੇਸ਼ਨ ਵਾਲੇ ਜੀ। ਤੇ ਨਾਲ ਦੀ ਨਾਲ ਜੇ ਰੀਅਲ ਸਟੇਟ ਦੇ ਵਿੱਚ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਪਰਟੀ ਦੀ ਲੋੜ ਹੈ ਜੀ ਜਾਂ ਭਾਲ ਦੇ ਵਿੱਚੋਂ ਤੁਸੀਂ ਆਫ ਦੀ ਮਾਰਕੀਟ ਸਾਡੇ ਕੋਲੇ ਬਹੁਤ ਪ੍ਰੋਪਰਟੀਜ਼ ਨੇ। ਬ੍ਰੈਂਡਫੋਰਡ ਦੇ ਵਿੱਚ ਸਾਡੇ ਕੋਲੇ 3000 square feet ਦਾ 5 bedroom ਦਾ ਘਰ ਹੈਗਾ ਜੀ। ਲੰਡਨ ਦੇ ਵਿੱਚ ਵੀ ਸਾਡੇ ਕੋਲੇ 4 bedroom ਦਾ ਘਰ ਪਿਆ ਡਿਟੈਚ ਘਰ। ਪੈਰਿਸ ਦੇ ਵਿੱਚ ਵੀ ਸਾਡੇ ਕੋਲੇ 4 bedroom ਦਾ ਡਿਟੈਚ ਘਰ ਹੈ। ਇਹ ਸਾਰੇ ਨਵੇਂ ਨਕੋਰ ਘਰ ਨੇ ਜੀ। ਇਸ ਤੋਂ ਇਲਾਵਾ ਸਾਡੇ ਕੋਲੇ ਬਲੂ ਮਾਊਂਟੇਨ ਦੇ ਵਿੱਚ ਵੀ ਇੱਕ ਡਿਟੈਚ ਘਰ ਹੈ ਜਿਹੜਾ ਕਿ ਅੱਗੇ ਜਿਹੜਾ ਉਹਦੇ ਮਾਊਂਟੇਨ ਹੈ, ਪਿੱਛੇ ਉਸਦੇ ਲੇਕ ਹੈ। ਸੋ ਇਹ ਸਾਰੇ ਜਿਹੜੇ ਘਰ ਨੇ ਬਹੁਤ ਹੀ ਵਾਜਬ ਕੀਮਤ ਤੇ ਤੁਹਾਨੂੰ ਮਿਲ ਜਾਣੇ ਨੇ। ਪ੍ਰੋਪਰਟੀਜ਼ ਬਹੁਤ ਹੀ ਕਮਾਲ ਦੀਆਂ ਨੇ ਤੇ ਬਹੁਤ ਹੀ ਜ਼ਿਆਦਾ ਵਧੀਆ ਰੇਟ ਤੇ ਹੈਵ ਟੂ ਸੈਲ ਦੀਆਂ ਕੰਡੀਸ਼ਨਸ ਨੇ। ਇਹਦੇ ਬਾਰੇ ਕਾਲ ਕਰਨੀ ਹੈ, ਨੰਬਰ ਮੇਰਾ 6477059019 ਮੇਰਾ ਆਪਣਾ ਨੰਬਰ ਹੈ ਜੀ। ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਵਾਸਤੇ 6477059019 ਮੇਰਾ ਆਪਣਾ ਨੰਬਰ ਹੈ ਜੀ। ਮੈਂ ਤੁਹਾਡਾ ਆਪਣਾ ਹੈਪੀ ਜੋੜਾ ਤੇ ਮੇਰੇ ਨਾਲ ਮੇਰਾ ਸਾਥ ਦੇ ਰਹੇ ਨੇ ਮੈਡਮ ਪ੍ਰੀਤ ਜੀ। ਪ੍ਰੋਗਰਾਮ ਚੱਲ ਰਿਹਾ ਕੰਗਣਾ ਕੱਚ ਦਿਆ। ਹਾਂਜੀ ਪ੍ਰੀਤ ਜੀ, ਕੀ ਕਹਿਣਾ ਚਾਹੋਗੇ?
2: ਹਾਂਜੀ ਹੈਪੀ ਜੀ, ਮੈਂ ਬਸ ਇਹੀ ਕਹਿਣਾ ਚਾਹਾਂਗੀ ਕਿ ਰਿਸ਼ਤੇ ਜਿਹੜੇ ਹੈਗੇ ਨੇ ਨਾ ਆਪਣੇ, ਪੁਰਾਣੇ ਵੇਲਿਆਂ ਦੇ ਵਿੱਚ ਜਿਹੜੀ ਚੀਜ਼ ਦੇ ਉੱਪਰ ਆਪਾਂ ਜ਼ਿਆਦਾ ਪ੍ਰੈਸ਼ਰ ਪਾਉਂਦੇ ਸੀ ਜਾਂ ਜ਼ਿਆਦਾ ਆਪਾਂ ਅਹਿਮੀਅਤ ਦਿੰਦੇ ਸੀ ਨਾ, ਹੁਣ ਆਈ ਥਿੰਕ ਉਸ ਚੀਜ਼ ਦੇ ਉੱਪਰ ਆਪਣੀ ਅਹਿਮੀਅਤ ਘੱਟ ਚੁੱਕੀ ਹੈ। ਆਪਾਂ ਬਾਹਰੀ ਦਿਖਾਵੇ ਦੇ ਉੱਪਰ
0: ਜ਼ਿਆਦਾ
2: ਜ਼ੋਰ ਦੇਣ ਲੱਗ ਗਏ ਹਾਂ ਤੇ ਆਪਣਾ ਕਲਚਰ ਇਹ ਨਹੀਂ ਹੈਗਾ। ਸੋ ਮੇਨ ਮੋਟਿਵ ਤਾਂ ਇਹੀ ਹੈ ਵੀ ਆਪਾਂ ਆਪਣੇ ਕਲਚਰ ਦੇ ਪਿੱਛੇ ਝਾਤ ਮਾਰੀਏ ਤੇ ਦੇਖੀਏ ਕਿ ਅਸੀਂ ਆਪਣੇ ਰਿਸ਼ਤਿਆਂ ਨੂੰ ਕਿੰਨੀ ਕੁ ਅਹਿਮੀਅਤ ਦਿੰਦੇ ਸੀ ਤੇ ਓਨੀ ਕੁ ਅਹਿਮੀਅਤ ਆਪਾਂ ਦੇਣ ਦੀ ਕੋਸ਼ਿਸ਼ ਕਰੀਏ ਤੇ ਆਪਣੇ ਬੱਚਿਆਂ ਨੂੰ ਵੀ ਸਿਖਾਈਏ ਕਿ ਇਹ ਸਾਡਾ ਕਲਚਰ ਹੈ, ਅਸੀਂ ਰਿਸ਼ਤਿਆਂ ਨੂੰ ਇੰਪੋਰਟੈਂਸ ਦਿੰਦੇ ਹਾਂ, ਅਸੀਂ ਹੋਰ ਚੀਜ਼ਾਂ ਨੂੰ ਬਾਅਦ ਚੋਂ ਇੰਪੋਰਟੈਂਸ ਦਿੰਦੇ ਹਾਂ।
0: ਬਿਲਕੁਲ ਬਿਲਕੁਲ ਜੀ, ਤੇ ਇਸੇ ਤਰ੍ਹਾਂ ਜੀ ਪ੍ਰੋਗਰਾਮ ਹਮੇਸ਼ਾ ਤੁਹਾਡੇ ਲਈ ਖਾਸ ਲੈ ਕੇ ਆਉਂਦੇ ਹਾਂ ਕੰਗਣਾ ਕੱਚ ਦੇ ਪ੍ਰੋਗਰਾਮ। ਤੇ ਦੁਬਾਰਾ ਇੱਕ ਵਾਰੀ ਫੇਰ ਦੱਸ ਦਿਆਂ ਕਿ ਜੇ ਤੁਹਾਨੂੰ ਲੱਗਦਾ ਕਿ ਰੀਅਲ ਸਟੇਟ ਦੇ ਵਿੱਚ ਕਿਸੇ ਤਰ੍ਹਾਂ ਦੀ ਟ੍ਰਾਂਜੈਕਸ਼ਨ ਕਰਨੀ ਹੈ, ਕਿਸੇ ਵੀ ਤਰ੍ਹਾਂ ਦੀ ਪ੍ਰੋਪਰਟੀ ਕਿਤੇ ਵੀ ਲੱਭ ਰਹੇ ਹੋ, ਪ੍ਰੀ ਕੰਸਟਰਕਸ਼ਨ ਵਿੱਚ ਦੇਖ ਰਹੇ ਹੋ ਜਾਂ ਤੁਸੀਂ ਖਾਸ ਕਰਕੇ ਕੋਈ ਰੀਸੇਲ ਵਾਸਤੇ ਦੇਖ ਰਹੇ ਹੋ ਕਿਸੇ ਵੀ ਲੈਵਲ 'ਤੇ, ਆਪਾਂ ਕਹਿ ਸਕਦੇ ਹਾਂ ਕਿ ਸਾਡੇ ਕੋਲ ਪ੍ਰੋਪਰਟੀਜ਼ ਹਰ ਜਗ੍ਹਾ 'ਤੇ ਅਵੇਲੇਬਲ ਨੇ। ਰੇਂਜ ਜਿਹੜੀ ਹੈ ਤੁਹਾਨੂੰ ਆਲਮੋਸਟ ਅੱਜ ਕੱਲ੍ਹ ਤਾਂ ਬਹੁਤ ਹੀ, ਅਗਰ ਤੁਸੀਂ ਥੋੜ੍ਹਾ ਆਊਟਸਕਰਟ ਜਾਓਗੇ ਤਾਂ 450-500 ਮਤਲਬ 500K ਤੋਂ ਵੀ ਪ੍ਰੋਪਰਟੀਜ਼ ਵਧੀਆ ਸ਼ੁਰੂ ਹੋ ਜਾਂਦੀਆਂ ਨੇ। 500K ਤੋਂ ਵੀ ਤੁਹਾਨੂੰ ਵਧੀਆ ਜਿਹੜਾ ਹੈ ਬੰਗਲੋਸ ਜਿਹੜੇ ਨੇ ਉਹ ਮਿਲ ਰਹੇ ਨੇ। ਈਵਨ ਜਿਹੜੀਆਂ ਡਿਟੈਚ ਘਰ ਨੇ ਬ੍ਰੈਂਪਟਨ ਦੇ ਵਿੱਚ ਕਾਫੀ ਥੱਲੇ ਆ ਚੁੱਕੇ ਨੇ। ਸੋ ਪ੍ਰੋਪਰਟੀਜ਼ ਆਫ ਦਾ ਮਾਰਕੀਟ ਵੀ ਬਹੁਤ ਨੇ ਜੀ। ਮੇਰਾ ਨੰਬਰ 6477059019 6477059019 ਮੇਰਾ ਨੰਬਰ ਹੈ ਜੀ। 6477059019 6477059019 ਤੇ ਫਿਰ ਮਿਲਦੇ ਹਾਂ ਜੀ ਅਗਲੇ ਐਤਵਾਰ ਤੁਹਾਡੇ ਲਈ ਤੁਹਾਡਾ ਖਾਸ ਪ੍ਰੋਗਰਾਮ ਲੈ ਕੇ ਕੰਗਣਾ ਕੱਚ ਦਿਆ। ਹੁਣ ਸਾਨੂੰ ਇੱਥੇ ਦੀ ਇਜਾਜ਼ਤ ਮਿਲਦੇ ਹਾਂ। ਆਲਵੇਜ਼ ਬੀ ਹੈਪੀ।

0: ਕਿ ਤੁਸੀਂ ਦੇਸ਼ ਵਿੱਚ ਨਵੇਂ ਹੋ। ਨੈਸ਼ਨਲ ਬੈਂਕ ਕੈਨੇਡਾ ਵਿੱਚ ਤੁਹਾਡੇ ਪਹਿਲੇ ਕਦਮ ਚੱਕਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹੈ। ਮਨੀ ਸੈਂਸ ਅਨੁਸਾਰ 2025 ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਭ ਤੋਂ ਵਧੀਆ ਬੈਂਕ ਬਾਰੇ ਜਾਣੋ ਅਤੇ ਨਵੇਂ ਆਉਣ ਵਾਲਿਆਂ ਲਈ ਸਾਰੀ ਬੈਂਕਿੰਗ ਸੇਵਾਵਾਂ ਦੇ ਨਾਲ ਸ਼ੁਰੂਆਤ ਕਰੋ। ਨੈਸ਼ਨਲ ਬੈਂਕ, ਕੁਝ ਬਣਾਓ। ਕਿ ਤੁਸੀਂ ਦੇਸ਼ ਵਿੱਚ ਨਵੇਂ ਹੋ। ਨੈਸ਼ਨਲ ਬੈਂਕ ਕੈਨੇਡਾ ਵਿੱਚ ਤੁਹਾਡੇ ਪਹਿਲੇ ਕਦਮ ਚੱਕਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹੈ। ਮਨੀ ਸੈਂਸ ਅਨੁਸਾਰ 2025 ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਭ ਤੋਂ ਵਧੀਆ ਬੈਂਕ ਬਾਰੇ ਜਾਣੋ ਅਤੇ ਨਵੇਂ ਆਉਣ ਵਾਲਿਆਂ ਲਈ ਸਾਰੀ ਬੈਂਕਿੰਗ ਸੇਵਾਵਾਂ ਦੇ ਨਾਲ ਸ਼ੁਰੂਆਤ ਕਰੋ। ਨੈਸ਼ਨਲ ਬੈਂਕ, ਕੁਝ ਬਣਾਓ।
1: ਓ, ਹੀਟ ਵੇਵ ਆ ਗਈ।
2: ਕੀ ਗੱਲ, ਇੰਨੀ ਜਲਦੀ?
1: ਹਾਂਜੀ, ਤੇ ਪਤਾ ਹੈ ਇਸ ਦਾ ਕੀ ਮਤਲਬ?
2: ਸਨਸਕ੍ਰੀਨ, ਹਾਈਡਰੇਸ਼ਨ, ਐਨਕਾਂ ਤੇ ਸੇਵਿੰਗਸ ਵੀ।
1: क्योंकि होलसेल क्लब हीट वेव आ गया है, होने लगो 3.78 लीटर फ्रैंक्स रेड हॉट सॉस सिर्फ $14.99। ओहो, उत्ते तो कीमत 15 जुलाई तक लॉक ने।
2: ओ भाई, इतना गर्मा गर्म डील है।
1: कोई मेंबरशिप फी नहीं। और जानकारी लाई स्टोर विच वेखो जा wholesaleclub.ca ते जाओ।
3: होलसेल क्लब, होल लॉट ऑफ वैल्यू।
0: ਕੀ ਤੁਸੀਂ ਦੇਸ਼ ਵਿੱਚ ਨਵੇਂ ਹੋ। ਨੈਸ਼ਨਲ ਬੈਂਕ ਕੈਨੇਡਾ ਵਿੱਚ ਤੁਹਾਡੇ ਪਹਿਲੇ ਕਦਮ ਚੱਕਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹੈ। ਮਨੀ ਸੈਂਸ ਅਨੁਸਾਰ 2025 ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਭ ਤੋਂ ਵਧੀਆ ਬੈਂਕ ਬਾਰੇ ਜਾਣੋ ਅਤੇ ਨਵੇਂ ਆਉਣ ਵਾਲਿਆਂ ਲਈ ਸਾਰੀ ਬੈਂਕਿੰਗ ਸੇਵਾਵਾਂ ਦੇ ਨਾਲ ਸ਼ੁਰੂਆਤ ਕਰੋ। ਨੈਸ਼ਨਲ ਬੈਂਕ, ਕੁਝ ਬਣਾਓ।
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
5: 95, 80, 92, 85, 90. ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ 32 to 98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ।
6: ਬ੍ਰੈਂਟਨ ਟੀਵੀ ਐਂਡ ਅਪਲਾਇੰਸਿਸ, 801 ਬੋਵੇ ਡਰਾਈਵ ਨੀਅਰ ਚੰਗੂਜ਼ੀ। ਕਾਲ 905-450-2828, 905-450-2828।

0: Ladies and gentlemen, introducing from CHLO AM 530, the number one radio host in the world, Dave Tatla!
1: Good afternoon, welcome to Dave Tatla Show. आज के प्रोग्राम में बहनों और भाइयों आप सबका स्वागत है। ਆਸ਼ਾਵਾਦੀਆਂ ਉਮੀਦ ਕਰਦੇ ਹਾਂ ਕਿ ਤੁਹਾਡਾ ਅੱਜ ਦਾ ਦਿਨ ਅੱਛਾ ਗੁਜ਼ਰ ਰਿਹਾ ਹੋਵੇਗਾ। ਸਾਡੀ ਕੋਸ਼ਿਸ਼ ਰਹੇਗੀ ਕਿ ਇੱਕ ਘੰਟੇ ਵਿੱਚ ਤੁਹਾਡੇ ਢੇਰ ਸਾਰੇ ਡਾਲਰ ਤੁਹਾਨੂੰ ਬਚਾ ਕੇ ਦੇਈਏ, ਚਾਹੇ ਅਪਲਾਇੰਸਿਸ ਹੋਣ, ਚਾਹੇ ਟੈਲੀਵਿਜ਼ਨ ਹੋਣ, ਚਾਹੇ ਲਾਂਡਰੀ ਹੋਵੇ, ਚਾਹੇ ਸੋਫੇ ਹੋਣ, ਚਾਹੇ ਡਾਇਨਿੰਗ ਸੈੱਟ ਹੋਵੇ। ਸਟੂਡੀਓ ਚ ਸੁਲਤਾਨ ਜੀ ਸਾਡੇ ਨਾਲ ਹਾਜ਼ਰ ਨੇ। ਸਰ ਜੀ, ਵੈਲਕਮ ਟੂ ਦ ਸ਼ੋਅ।
2: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਦਾ ਅੱਜ ਮੈਸੇਜ ਇਹੋ ਜਿਹਾ ਜਿਹੜਾ ਕਿ ਖਾਸ ਤੌਰ ਤੇ ਸੁਣਨ ਵਾਲਾ,
1: ਹਾਂਜੀ,
2: ਔਰ ਖਾਸ ਤੌਰ ਤੇ ਇਹਦਾ ਫਾਇਦਾ ਚੁੱਕਣਾ।
1: ਓਕੇ, ਕੀ ਹੋ ਰਿਹਾ?
2: ਅੱਜ ਜਿਹੜਾ ਜੀ ਸੈਮਸੰਗ ਨੇ ਸਪੈਸ਼ਲ ਪ੍ਰਾਈਸਿਸ ਦਿੱਤੀਆਂ, ਕਿਉਂਕਿ ਫੀਫਾ ਦਾ ਵਰਲਡ ਕੱਪ ਜਿਹੜਾ ਉਹਨੂੰ ਸੈਮਸੰਗ ਸਪਾਂਸਰ ਕਰ ਰਿਹਾ ਜੀ।
1: ਓ ਬੱਲੇ, ਫੇਰ ਤਾਂ ਡਿਸਕਾਊਂਟ ਵਗੈਰਾ ਵੀ ਚੰਗੇ ਹੋਣਗੇ।
2: ਬਹੁਤ ਡਿਸਕਾਊਂਟ, ਹਾਈ ਐਂਡ ਡਿਸਕਾਊਂਟ ਉਹਨਾਂ ਨੇ ਦਿੱਤੇ ਆ ਜੀ। ਸੈਮਸੰਗ ਦਾ ਅਗਰ ਤੁਸੀਂ 85 ਇੰਚ ਲੈਣਾ ਕਿਊ ਐਲ ਈ ਡੀ, ਤੇ ਅੱਜ ਕੁਆਂਟਮ ਡੋਟ ਕਿਊ ਐਲ ਈ ਡੀ ਹਾਈ ਐਂਡ ਟੈਕਨੋਲੋਜੀ 85 ਇੰਚ $2000 ਵਾਲਾ $1299 ਦਾ ਮਿਲੇਗਾ।
1: ਅੱਛਾ,
2: ਔਰ ਇਹਦੇ ਚ ਇਹ ਹੈ ਦੇਵ ਭਾਜੀ ਕਿ ਸਿਰਫ ਸਾਡੇ ਕੋਲ ਐਕਚੁਅਲੀ 5 TV ਇਨ ਸਟਾਕ ਹੈ।
1: ਓਕੇ,
2: ਸੋ 5 ਲੱਕੀ ਕਸਟਮਰ ਕੈਨ ਗੈਟ ਇਟ। ਇਸ ਤੋਂ ਬਾਅਦ ਇਹ ਟੀਵੀ $1800 ਤੋਂ ਘੱਟ ਨਹੀਂ ਮਿਲਣਾ, ਪਰ ਜਿੰਨਾ ਕੁ ਵੋਲੀਅਮ ਰੀਬੇਟ ਡਿਸਕਾਊਂਟ ਐਕਸਕਲੂਸਿਵਲੀ ਦਿੱਤਾ ਗਿਆ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਨੂੰ, ਉਹਦਾ ਤੁਸੀਂ ਜ਼ਰੂਰ ਫਾਇਦਾ ਚੁੱਕ ਸਕਦੇ ਹੋ।
1: ਸੋ 2000 ਵਾਲਾ ਟੈਲੀਵਿਜ਼ਨ $1299 ਦਾ
2: ਸਿਰਫ $1299, ਹਾਂਜੀ, ਔਰ $1299 ਵੀ ਤੁਸੀਂ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। 55 ਇੰਚ ਵੀ ਲੈਣਾ ਜੇ ਉਹ ਵੀ $399 ਓਨਲੀ।
1: ਲਓ ਜੀ, ਟੈਲੀਵਿਜ਼ਨ ਲੈਣਾ, ਫੀਫਾ ਵਰਲਡ ਕੱਪ ਆ ਰਿਹਾ, ਟੌਪ ਦੇ ਗੇਮਾਂ ਦੇਖਣ ਲਈ, ਹਰ ਤਰ੍ਹਾਂ ਦੀ ਸਪੋਰਟਸ ਦੇਖਣ ਲਈ ਜਾਂ ਮੂਵੀਆਂ ਦੇਖਣ ਲਈ, ਜੋ ਵੀ ਦੇਖਣਾ ਤੁਹਾਡੀ ਇੱਛਾ, ਲੇਕਿਨ ਟੈਲੀਵਿਜ਼ਨ ਲੈਣ ਲਈ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ।
2: ਈਵਨ ਤੁਸੀਂ ਦੇਖੋ ਇਹਦੇ ਚ ਬਿਗ ਸਕਰੀਨ ਟੀਵੀ ਤੇ ਤਾਂ ਡਿਸਕਾਊਂਟ ਮਿਲ ਹੀ ਰਹੇ ਆ,
1: ਹਾਂਜੀ,
2: ਪਰ 65 ਇੰਚ ਟੀਵੀ ਸਿਰਫ $699 ਦਾ।
1: 65 ਇੰਚ
2: ਟੀਵੀ, ਜਦਕਿ ਇਹਦੀ ਵੀ $900 ਪ੍ਰਾਈਸ ਹੈ, ਪਰ $699 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੋਂ ਮਿਲ ਜਾਏਗਾ। ਲਿਮਿਟਿਡ ਇਨਵੈਂਟਰੀ ਇਨ ਸਟਾਕ ਹੈ, ਲੋਐਸਟ ਪ੍ਰਾਈਸ ਗਾਰੰਟੀ ਹੈ, ਮਿਸ ਨਾ ਕਰ ਜਾਣਾ, ਰਾਈਟ ਵੇ ਕਾਲ ਕਰ ਲਓ, ਗਾਰੰਟਿਡ ਤੁਹਾਨੂੰ ਇਹ ਲੋਐਸਟ ਪ੍ਰਾਈਸ ਮਿਲਣਗੀਆਂ। ਪੇਮੈਂਟ ਵੀ ਤੁਸੀਂ 6 ਮਹੀਨੇ ਚ ਕਰੋਗੇ, ਕੋਈ ਇੰਟਰਸਟ ਨਹੀਂ ਹੈ। ਜਿੱਥੇ 85 ਇੰਚ ਕਿਊ ਐਲ ਈ ਡੀ ਤੁਹਾਨੂੰ $1299 ਦਾ ਮਿਲ ਰਿਹਾ, ਉੱਥੇ 98 ਇੰਚ ਨੂੰ ਵੀ ਮਿਸ ਨਾ ਕਰ ਜਾਣਾ। ਸੈਮਸੰਗ ਦਾ 98 ਇੰਚ ਜਿਹੜਾ $3500 ਤੋਂ $1999, $1500 ਦੀ ਸੇਵਿੰਗ ਹੈ ਓਨਲੀ 90 ਇੰਚ ਟੀਵੀ।
1: ਲਓ ਜੀ, ਆਲਮੋਸਟ 50% ਤੋਂ ਉੱਪਰ ਦੀ ਸੇਵਿੰਗ ਹੋ ਰਹੀ ਹੈ। 98 ਇੰਚ ਦਾ ਟੈਲੀਵਿਜ਼ਨ, ਤੁਸੀਂ ਅੱਖਾਂ ਬੰਦ ਕਰਕੇ ਇਮੈਜਿਨ ਕਰੋ ਕਿ ਤੁਹਾਡੇ ਘਰੇ 98 ਇੰਚ ਦਾ ਟੀਵੀ ਲੱਗਿਆ ਹੋਇਆ, ਸਿਨੇਮੇ ਤੋਂ ਘੱਟ ਆ, ਜਿੱਡੇ ਜਿੱਡੇ ਸਿਨੇਮੇ ਦੇ ਸਕਰੀਨਾਂ ਉੱਡਾ ਦਾ ਇਹ 90 ਇੰਚ ਟੀਵੀ ਹੈ।
2: ਬਿਲਕੁਲ, ਔਰ ਤੁਸੀਂ ਜੇ ਵਾਕਈ ਸਪੋਰਟਸ ਦੇ ਸ਼ੌਕੀਨ ਹੋ ਜਾਂ ਮੂਵੀਜ਼ ਦੇ ਸ਼ੌਕੀਨ ਹੋ, ਘਰ 'ਚ ਬਿਗ ਸਕਰੀਨ ਟੀਵੀ ਤੇ ਮੂਵੀਜ਼ ਜਾਂ ਸਪੋਰਟਸ ਦੇਖਣਾ, ਫਿਰ ਤੁਹਾਡਾ ਬਣਦਾ ਕਿ ਇਸ ਲੋਐਸਟ ਪ੍ਰਾਈਸ ਤੋਂ ਫਾਇਦਾ ਚੁੱਕ ਲਓ। ਮੈਂ ਗਾਰੰਟੀ ਕਰ ਦਿੰਦਾ, ਜਿੱਦਣ ਸਾਡੇ ਕੋਲ ਇਹ ਟੀਵੀ ਖਤਮ ਹੋ ਗਿਆ, ਇਹ ਸਿਰਫ 6 TV ਇਨ ਸਟਾਕ ਹੈ, ਜਿਸ ਦਿਨ ਇਹ ਟੀਵੀ ਖਤਮ ਹੋ ਗਿਆ ਤੁਹਾਨੂੰ ਇਹ 3500 ਤੋਂ ਘੱਟ ਨਹੀਂ ਮਿਲਣਾ। ਰਾਈਟ ਵੇ ਬੁਕਿੰਗ ਕਰ ਲਓ, ਬਿਲਕੁਲ ਤੁਸੀਂ ਬੁੱਕ ਕਰ ਸਕਦੇ ਹੋ। ਮਈ, ਜੂਨ, ਜੁਲਾਈ ਦੀ ਕੋਈ ਵੀ ਡਿਲੀਵਰੀ ਡੇਟ ਰੱਖੀ ਜਾ ਸਕਦੀ ਹੈ, ਕਿਉਂਕਿ ਤੁਹਾਡਾ 6 ਮਹੀਨੇ ਨੋ ਇੰਟਰਸਟ ਪੇਮੈਂਟ ਪਲਾਨ ਤਾਂ ਡੇਟ ਆਫ ਡਿਲੀਵਰੀ ਤੋਂ ਸ਼ੁਰੂ ਹੋਣਾ ਹੈ ਨਾ ਜੀ। ਸੋ ਹਜੇ ਤਾਂ ਤੁਸੀਂ 10% ਡਿਪੋਜ਼ਿਟ ਕਰਨਾ, $200-$300 ਨਾਲ ਤੁਹਾਡਾ ਡੀਲ ਲੌਕ ਹੋ ਜਾਣੀ ਹੈ। 905-450-2828 ਜਿਹੜੇ ਵੀ ਕਸਟਮਰ ਡਾਇਰੈਕਸ਼ਨ ਲੈਣਾ ਚਾਹੁੰਦੇ, ਟਾਈਮਿੰਗ ਦੇਖਣਾ ਚਾਹੁੰਦੇ ਜਾਂ ਕੰਪੇਅਰ ਕਰਨਾ ਚਾਹੁੰਦੇ, ਉਹ ਜ਼ਰੂਰ ਬ੍ਰੈਂਪਟਨ ਅਪਲਾਇੰਸਿਸ, ਇਹ ਵਨ ਵਰਡ ਹੈ, BramptonAppliances.com ਤੇ ਜਾ ਕੇ ਚੈੱਕ ਕਰ ਲਓ, ਕੰਪੇਅਰ ਕਰ ਲਓ। ਵਾਕ ਇਨ ਕਸਟਮਰ ਨੂੰ ਜਿਹੜਾ ਅਸੀਂ ਐਡੀਸ਼ਨਲ ਡਿਸਕਾਊਂਟ ਦੇ ਰਹੇ ਹਾਂ ਉਹਦਾ ਫਾਇਦਾ ਚੁੱਕ ਲਓ, ਫਿਰ ਡਿਲੀਵਰੀ ਜਿਹੜੀ ਹੈ ਉਹਨੂੰ ਸਕੈਜੂਅਲ ਕਰੀਓ। 905-450-2828 905-450-2828

0: ਹੈਲੋ, ਸਤਿ ਸ਼੍ਰੀ ਅਕਾਲ ਜੋਸ਼ੀ ਭਾਜੀ, ਗੁੱਡ ਆਫਟਰਨੂਨ। ਅੱਜ ਅਸੀਂ ਆਪਣੇ ਸਰੋਤਿਆਂ ਲਈ ਮਸਕੋਕਾ ਦੇ ਵਿੱਚ ਇੱਕ ਕੋਟੇ ਲੈ ਕੇ ਆਏ ਹਾਂ, ਜਿਹੜੀ ਕਿ 3 ਬੈਡਰੂਮ ਉੱਪਰ ਨੇ ਕੋਟੇ ਦੇ ਵਿੱਚ ਅਤੇ 3 ਵਾਸ਼ਰੂਮ ਨੇ। ਵਾਟਰ ਫਰੰਟ ਦੇ ਉੱਪਰ ਇਹ ਕੋਟੇਜ ਹੈ, 2 ਏਕੜ ਦੇ ਲੋਟ ਦੇ ਵਿੱਚ ਇੱਕ ਬੜੀ ਖੂਬਸੂਰਤ ਕੋਟੇਜ ਬਣੀ ਹੈ। 2 ਸਾਲ ਤੋਂ ਘੱਟ ਸਮਾਂ ਹੋਇਆ ਇਸ ਕੋਟੇਜ ਨੂੰ ਬਣੀ ਨੂੰ, ਤੁਸੀਂ ਇਸ ਕੋਟੇਜ ਦੇ ਓਨਰ ਬਣ ਸਕਦੇ ਹੋ। ਇਹ ਫੁੱਲੀ ਫੁੱਲੀ ਫੁੱਲੀ ਅਪਗ੍ਰੇਡਡ ਕੋਟੇਜ ਹੈ। ਇਹਦੀ ਏਅਰਬੀਐਨਬੀ ਦੇ ਉੱਪਰ ਇਸ ਸਮੇਂ ਲਗਭਗ $1,00,000 ਦੇ ਲਾਗੇ ਛਾਗੇ ਰੈਂਟ ਆ ਰਿਹਾ 2025 ਦਾ, ਜਿਹਨੂੰ ਕਿ ਆਪਾਂ ਆਉਣ ਵਾਲੇ ਸਮਿਆਂ ਦੇ ਵਿੱਚ ਇਨਕਰੀਜ਼ ਹੋਰ ਵੀ ਕਰ ਸਕਦੇ ਹਾਂ। ਇਸ ਪ੍ਰੋਪਰਟੀ ਨੂੰ ਤੁਸੀਂ ਦੇਖਣਾ ਚਾਹੁੰਦੇ ਹੋ, 3 ਬੈਡਰੂਮ ਦੀ ਕੋਟੇਜ ਦੇ ਮਾਲਕ ਬਣਨਾ ਚਾਹੁੰਦੇ ਹੋ, ਤੁਸੀਂ ਕਾਲ ਕਰਨੀ ਹੈ ਜੇ ਗੰਡਮ। ਨੰਬਰ ਸਾਡਾ 416-265-2222। ਰੀਅਲ ਸਟੇਟ ਦੀ ਮਾਰਕੀਟ ਦੇ ਵਿੱਚ ਕੋਈ ਵੀ ਪ੍ਰੋਪਰਟੀ ਬਾਏ ਕਰਨਾ ਚਾਹੁੰਦੇ ਹੋ ਜਾਂ ਸੈਲ ਕਰਨਾ ਚਾਹੁੰਦੇ ਹੋ, ਕਾਲ ਜੇ ਗੰਡਮ 416-265-2222, 416-265-2222। ਥੈਂਕ ਯੂ ਵੈਰੀ ਮਚ।
1: ਜੀ 85 ਇੰਚ ਟੀਵੀ ਕਿੰਨੇ ਦਾ ਸੀ?
2: ਸਿਰਫ 1299, ਉਹ ਵੀ QLED ਹਾਈ ਐਂਡ ਟੈਕਨੋਲੋਜੀ।
1: 2000 ਤੋਂ 1299 ਦਾ ਟੈਲੀਵਿਜ਼ਨ ਲੈਣ ਲਈ 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਸ।
2: ਤੇ ਨਾਲ ਦੀ ਨਾਲ ਇਹ ਵੀ ਦੱਸ ਦਈਏ ਕਿ ਜਿੱਥੇ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਸ ਤੁਹਾਨੂੰ ਬੈਸਟ ਡੀਲ ਇਸ ਟਾਈਮ ਆਫਰ ਕਰ ਰਿਹਾ, ਉੱਥੇ ਗ੍ਰੈਂਡ ਫਰਨੀਚਰ ਪਿੱਛੇ ਨਹੀਂ ਰਹਿੰਦਾ, ਕਿਉਂਕਿ ਤੁਸੀਂ ਜਦੋਂ ਜਾਣਾ ਹੈ ਗ੍ਰੈਂਡ ਫਰਨੀਚਰ ਨੇ, ਇੱਕ ਤਾਂ ਤੁਹਾਨੂੰ ਡੀਲ ਦੇਣੀ ਹੈ ਵੇਅਰ ਹਾਊਸ ਕਲੀਅਰੈਂਸ ਸੇਲ, ਪਰ ਜਿਹੜੀ ਡਿਸਪਲੇ ਡਿਸਕਾਊਂਟ ਹੈ ਨਾ ਜੀ, ਉਹ ਸਿਰਫ ਉਹਦੇ 'ਚ ਦੋ ਚੀਜ਼ਾਂ ਹੁੰਦੀਆਂ, ਇੱਕ ਐਡਵਾਂਟੇਜ ਹੈ ਇੱਕ ਡਿਸਐਡਵਾਂਟੇਜ ਹੈ। ਐਡਵਾਂਟੇਜ ਇਹ ਹੈ ਕਿ ਤੁਹਾਨੂੰ ਮੋਰ ਦੈਨ 50-70% ਦਾ ਡਿਸਕਾਊਂਟ ਹੈ, ਇਹ ਐਡਵਾਂਟੇਜ ਹੈ। ਅਤੇ ਡਿਸਐਡਵਾਂਟੇਜ ਇਹ ਹੈ ਕਿ ਇੱਕ ਪੀਸ ਹੀ ਹੁੰਦਾ, ਕਿਉਂਕਿ ਫਲੋਰ 'ਤੇ ਤਾਂ ਇੱਕੋ ਹੀ ਪੀਸ ਪਿਆ ਹੋਣਾ, ਉਹੀ ਪੀਸ ਤੁਹਾਨੂੰ ਮਿਲਣਾ। ਸੋ ਆ ਜਾਓ ਦੇਖਦੇ ਹਾਂ ਕਿ ਕਿਹੜੇ ਕਿਹੜੇ ਤੁਹਾਨੂੰ ਫਲੋਰ ਤੋਂ ਇੱਕ ਇੱਕ ਪੀਸ ਮਿਲਣੇ ਹੈ, ਅਤੇ ਕਿਹੜੇ ਕਿਹੜੇ ਅੱਜ ਤੁਹਾਨੂੰ ਵੇਅਰ ਹਾਊਸ 'ਚੋਂ ਕਲੀਅਰੈਂਸ ਮਿਲਣੀ ਹੈ। ਕਿੱਥੋਂ? ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ। ਸੁਖਵੀਰ ਜੀ ਸਾਡੇ ਨਾਲ ਲਾਈਨ ਤੇ ਨੇ, ਲੰਘਿਓ ਵੀਰ ਜੀ।
3: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਸੁਲਤਾਨ ਜੀ। ਬਿਲਕੁਲ, ਫਲੋਰ ਕਲੀਅਰੈਂਸ ਜਿਹੜੀ ਇਨਵੈਂਟਰੀ ਕਲੀਅਰ ਆਊਟ ਕਰ ਰਹੇ ਹਾਂ, ਤੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਸੁਲਤਾਨ ਜੀ ਆਲਰੇਡੀ ਸੋਲਡ ਆਊਟ ਦੇ ਫੱਟੇ ਲੱਗ ਚੁੱਕੇ ਨੇ। ਤੇ ਸੁਲਤਾਨ ਜੀ, ਇੱਕ ਮੈਂ ਬੈਡਰੂਮ ਸੈੱਟ ਦੀ ਡੀਲ ਦਿੰਦਾ, ਪਰ ਹੈ ਇੱਕੋ ਹੀ ਸੈੱਟ 80 ਲੱਕੀ ਪਰਿਵਾਰ ਨੂੰ ਮਿਲੂਗਾ, ਜਿਹੜਾ ਰਾਈਟ ਵਿਲ ਸਟੋਰ ਆਜੂਗਾ 294 ਵੋਕਰ ਡਰਾਈਵ ਦੇ ਉੱਪਰ। ਪਹੁੰਚ ਜਾਓ ਤੁਸੀਂ, ਬੈਡਰੂਮ ਸੈੱਟ ਦੀ ਡੀਲ ਦੇਣ ਲੱਗੇ ਹਾਂ। ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ, ਵਾਈਟ ਕਲਰ ਦਾ ਮਾਡਰਨ ਸਟਾਈਲ ਦਾ ਬੈਡਰੂਮ ਸੈੱਟ, ਹੈੱਡਬੋਰਡ ਦੇ ਵਿੱਚ ਜਿਹੜੀ ਲੈਦਰ ਪੈਡਿੰਗ ਵੀ ਲੱਗੀ ਹੋਈ ਆ, ਸਾਈਡਾਂ ਤੇ LED ਲਾਈਟ। ਸੋ ਕਿੰਗ ਸਾਈਜ਼ ਦਾ ਬੈੱਡ, ਮਾਡਰਨ ਬੈਡਰੂਮ ਸੈੱਟ, ਨਾਲ ਭੈਣਾਂ ਵਾਸਤੇ ਵੈਨਿਟੀ ਵੀ ਹੋਊਗੀ, ਮਿਰਰ ਵੀ ਹੋਊਗਾ, ਤੇ ਬੈਠਣ ਨੂੰ ਮੇਕਅਪ ਲਈ ਸਟੂਲ ਵੀ ਮਿਲੂਗਾ, ਤੇ ਨਾਲ ਮਾਡਰਨ ਨਾਈਟ ਸਟੈਂਡ ਵੀ ਮਿਲੂਗਾ। ਸੋ ਕਿੰਗ ਸਾਈਜ਼ ਦਾ ਬੈੱਡ, LED ਲਾਈਟਾਂ ਦੇ ਨਾਲ ਵੈਨਿਟੀ, ਮਿਰਰ ਵਿਦ ਸਟੂਲ, ਤੇ ਨਾਲ ਨਾਈਟ ਸਟੈਂਡ ਵੀ ਮਿਲੂਗਾ। ਸੋ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ ਸੁਲਤਾਨ ਜੀ, ਜਿਹਦੀ ਰੈਗੂਲਰ ਕੀਮਤ $3,500 ਸੀ। ਇੱਕੋ ਹੀ ਪਰਿਵਾਰ ਜਿਹੜਾ ਰਾਈਟ ਵਿਨ ਸਟੋਰ ਆਜੂਗਾ,
2: $799 ਇੱਕੋ ਹੀ ਪਰਿਵਾਰ ਹੈ ਜਿਹਨਾਂ ਨੂੰ ਇਹ ਮਿਲਣਾ, ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ। ਨੰਬਰ ਟੂ ਕਾਲ, ਇੱਕ ਵਾਰੀ ਨੰਬਰ ਦੇ ਦੋ ਜੀ।
3: ਬਿਲਕੁਲ ਸੁਲਤਾਨ ਜੀ, ਨੰਬਰ ਤੇ ਕਾਲ ਕਰਕੇ ਬੁੱਕ ਰੈਂਟ ਤੇ ਕਰ ਲਓ, ਪਰ ਸ਼ਾਮ 7 ਵਜੇ ਤੋਂ ਪਹਿਲਾਂ ਇਨ ਸਟੋਰ ਆ ਜਿਓ। ਸੋ ਨੰਬਰ ਟੂ ਕਾਲ 905-302-9494, 905-302-9494। ਤੇ ਸੁਲਤਾਨ ਜੀ, ਦੂਸਰੀ ਡੀਲ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਗਲਾਸ ਦਾ ਮਾਡਰਨ ਡਾਇਨਿੰਗ ਟੇਬਲ ਲੈਣਾ, ਟੇਬਲ ਵੀ ਮਿਲੂਗਾ, ਤੇ ਨਾਲ ਲੈਦਰ ਦੀਆਂ ਡਿਜ਼ਾਈਨਰ 6 ਚੇਅਰਾਂ ਵੀ ਮਿਲਣਗੀਆਂ, ਜਿਹਦੀ ਫਲੋਰ ਤੇ ਪ੍ਰਾਈਸ $899 ਲੱਗੀ ਹੋਈ, $899 ਦਾ ਇੱਕੋ ਹੀ ਪਰਿਵਾਰ ਨੂੰ ਮਿਲਣਾ ਵੀ, ਟੇਬਲ ਤੇ 6 ਚੇਅਰਾਂ, ਟੇਬਲ ਤੇ 6 ਚੇਅਰਾਂ, ਸਿਰਫ $149, $150 ਦੇ ਵਿੱਚ ਟੇਬਲ ਤੇ 6 ਚੇਅਰਾਂ ਮਿਲਣੀ ਹੈ ਇੱਕੋ ਹੀ ਪਰਿਵਾਰ ਨੂੰ। ਕਾਲ ਕਰਕੇ ਇਹਨੂੰ ਵੀ ਤੁਸੀਂ ਬੁੱਕ ਕਰ ਸਕਦੇ ਹੋ, 905-302-9494, 905-302-9494।
2: ਲਓ ਜੀ, ਉਹ ਚੀਜ਼ਾਂ ਜਿਹੜੀਆਂ ਇੱਕ ਇੱਕ ਹੀ ਆ, ਤੇ ਸਿਰਫ ਇੱਕ ਇੱਕ ਹੀ ਮਿਲਣੀ ਆ। ਰਾਈਟ ਵੇ ਕਾਲ ਕਰ ਲਓ, ਬੇਸ਼ੱਕ ਵਟਸਐਪ ਤੇ ਮੰਗਾ ਲਓ, ਪਿਕਚਰ ਮੰਗਾ ਲਓ, ਹੋਲਡ ਕਰਾ ਲਓ ਰਾਈਟ ਵੇ, ਆਪਣਾ ਨਾਮ ਤੇ ਨੰਬਰ ਦੇ ਕੇ ਕੰਪੇਅਰ ਕਰਕੇ ਚੈੱਕ ਕਰਕੇ ਫਿਰ ਤੁਸੀਂ ਡਿਲੀਵਰੀ ਸਕੈਜੂਅਲ ਕਰਨਾ। 905-302-9494, 905-302-9494। ਤੇ ਇੱਕ ਮੈਨੂੰ ਤੁਸੀਂ ਦੱਸੋਗੇ, ਉਹ ਜਦੋਂ ਮੈਂ ਆਇਆ ਸੀ ਤੁਹਾਡੇ ਕੋਲ, ਤੁਸੀਂ ਮੈਨੂੰ ਦਿਖਾਇਆ ਸੀ ਕਿ ਆ L-shaped ਸੋਫਾ, ਇਹ ਵੀ ਇੱਕੋ ਹੀ ਰਹਿ ਗਿਆ?
3: ਬਿਲਕੁਲ ਸੁਲਤਾਨ ਜੀ, L-shaped ਦਾ ਸੈਕਸ਼ਨਲ, ਸਾਈਡਾਂ ਤੇ ਕੱਪ ਹੋਲਡਰ ਵੀ ਬਣੇ ਹੋਏ
2: ਨੇ
3: ਦਾ ਸੈਕਸ਼ਨਲ। ਸੁਲਤਾਨ ਜੀ, ਇਹਦੀ ਰੈਗੂਲਰ ਪ੍ਰਾਈਸ 799, 799 ਸੀ। ਲੈ ਜਾਓ ਇੱਕੋ ਹੀ ਪੀਸ ਆ ਸਿਰਫ
2: ਲਓ ਜੀ $99 ਕਦੀ ਸੁਣਿਆ ਐਲ ਸ਼ੇਪ ਸੋਫਾ ਸੈਕਸ਼ਨਲ $99 ਦਾ ਨਹੀਂ ਸੋ ਐਡਵਾਂਟੇਜ ਇਹ ਆ ਕਿ $700-$800 ਵਾਲਾ ਸੋਫਾ ਮਿਲ ਰਿਹਾ ਸਿਰਫ $99 ਚ ਤੇ ਡਿਸਐਡਵਾਂਟੇਜ ਇਹ ਆ ਕਿ ਸਿਰਫ ਇੱਕ ਕਸਟਮਰ ਨੂੰ ਮਿਲਣਾ ਸੋ ਆਹ ਜਿੰਨੀਆਂ ਡੀਲਾਂ ਤੁਹਾਨੂੰ ਦਿੱਤੀਆਂ ਇੱਕ ਇੱਕ ਪੀਸ ਇਨ ਸਟਾਕ ਹੈ ਇੱਕ ਇੱਕ ਕਸਟਮਰ ਨੂੰ ਹੀ ਮਿਲਣਾ ਮਿਸ ਨਾ ਕਰ ਜਾਣਾ ਨੱਠ ਕੇ ਗੱਡੀ ਚੜ੍ਹਨ ਵਾਲੀ ਗੱਲ ਆ 905-302-9494 9053029

0: 416-817-6500.
1: ਸੁਲਤਾਨ ਜੀ, ਲੌਂਡਰੀ ਬੜੀ ਮਹੱਤਵਪੂਰਨ ਚੀਜ਼ ਹੈ
2: ਜੀ।
1: ਬਾਕੀ ਅਪਲਾਇੰਸਿਸ ਆਪੋ ਆਪਣੀ ਜਗ੍ਹਾ ਸਾਰੇ ਮਹੱਤਵਪੂਰਨ ਨੇ
2: ਜੀ।
1: ਲੌਂਡਰੀ ਚ ਇਹ ਹੈ ਕਿ ਅੱਜ ਕੱਲ ਮਹਿੰਗਾਈ ਦਾ ਜ਼ਮਾਨਾ ਹੈ, ਪਾਣੀ ਮਹਿੰਗਾ ਹੈ, ਸਾਬਣ ਮਹਿੰਗਾ ਹੈ
2: ਜੀ।
1: ਤੁਸੀਂ AI ਟੈਕਨੋਲੋਜੀ ਦੀ ਗੱਲ ਕਰਦੇ ਹੋ ਜਿਹਦੇ ਨਾਲ ਪਾਣੀ ਵੀ ਬਚਤ ਹੋ ਸਕਦਾ, ਬਿਜਲੀ ਵੀ ਬਚਤ ਹੋ ਸਕਦੀ ਹੈ, ਸਾਰੀ ਚੀਜ਼ ਦੀ, ਉਹ ਕੀ ਹੈ
2: AI ਟੈਕਨੋਲੋਜੀ ਦੇ ਨਾਲ? ਜਿਹੜੀ ਜੀ ਇਹਦੇ ਚ ਸਮਾਰਟ ਡਿਸਪੈਂਸਰ ਲਗਾਇਆ ਗਿਆ, AI ਟੈਕਨੋਲੋਜੀ ਹੀ ਸਮਾਰਟ ਡਿਸਪੈਂਸਰ ਦੇ ਨਾਲ ਕਨੈਕਟਡ ਹੈ ਤੇ AI ਟੈਕਨੋਲੋਜੀ ਤੁਹਾਡੇ ਹਰ ਵਾਸ਼ਿੰਗ ਲੋਡ ਤੇ ਸਿਲੈਕਟ ਕਰੇਗੀ ਤੁਹਾਡੇ ਵਾਸ਼ਿੰਗ ਲੋਡ ਨੂੰ ਕਿੰਨੇ ਵਾਟਰ ਦੀ ਲੋੜ ਹੈ। AI ਟੈਕਨੋਲੋਜੀ ਹੀ ਸਿਲੈਕਟ ਕਰੇਗੀ ਕਿ ਤੁਹਾਡੇ ਵਾਸ਼ਿੰਗ ਲੋਡ ਨੂੰ ਕਿੰਨੇ ਡਿਟਰਜੈਂਟ ਦੀ ਲੋੜ ਹੈ।
1: ਠੀਕ ਹੈ,
2: ਸੋ ਕਦੀ ਵੀ ਐਕਸਟਰਾ ਡਿਟਰਜੈਂਟ ਨਹੀਂ ਜਾਏਗਾ ਕਿ ਤੁਹਾਡੇ ਡਾਰਕ ਕਲਰ ਦੇ ਕੱਪੜੇ ਜਿਹੜੇ ਹੁੰਦੇ ਬਲੈਕ ਬਲੂ ਡਾਰਕ ਬਲੂ ਇਹਨਾਂ ਦੇ ਉੱਪਰ ਨਾ ਜੀ ਸੋਪ ਦਿਖਦਾ ਜੇ ਐਕਸਟਰਾ ਚਲਾ ਜਾਏ।
1: ਓਕੇ,
2: ਪਰ AI ਟੈਕਨੋਲੋਜੀ ਕਦੀ ਵੀ ਇੱਥੇ ਮਿਸਟੇਕ ਨਹੀਂ ਕਰੇਗੀ, ਉਨਾ ਹੀ ਸੋਪ ਰਿਲੀਜ਼ ਹੋਏਗਾ ਜਿੰਨਾ ਤੁਹਾਡੇ ਵਾਸ਼ਿੰਗ ਲੋਡ ਨੂੰ ਜ਼ਰੂਰਤ ਹੈ। ਕਦੀ ਵੀ ਉਹ ਤੁਹਾਨੂੰ ਐਕਸਟਰਾ ਸੋਪ ਨਹੀਂ ਹੋਏਗਾ। ਤੇ ਇਹ ਆ ਜਾਂਦਾ ਜੀ ਐਨਰਜੀ ਸੇਵਿੰਗ, ਵਾਟਰ ਸੇਵਿੰਗ ਐਂਡ ਡਿਟਰਜੈਂਟ ਸੇਵਿੰਗ।
1: ਠੀਕ ਹੈ,
2: ਸੋ ਇਹ AI ਟੈਕਨੋਲੋਜੀ ਬਾਇੰਗ ਟਾਈਮ ਤੇ ਨਹੀਂ ਸਿਰਫ $800 ਤੁਸੀਂ ਸੇਵ ਕਰ ਲੈਣਾ, ਜਦ ਤੱਕ ਇਸ ਪ੍ਰੋਡਕਟ ਨੂੰ ਯੂਜ਼ ਕਰਨਾ AI ਟੈਕਨੋਲੋਜੀ ਨੇ ਹੀ ਤੁਹਾਡੀ ਸੇਵਿੰਗ ਸੇਵਿੰਗ ਸੇਵਿੰਗ ਕਰਾਉਂਦੇ ਰਹਿਣਾ। ਬੈਸਟ ਟਾਪ ਆਫ ਦਾ ਲਾਈਨ ਫਰੰਟ ਲੋਡ ਵਾਸ਼ਰ ਐਂਡ ਡਰਾਇਰ $2500 ਵਾਲਾ 1799 ਦਾ ਲੈ ਕੇ ਤੁਸੀਂ $800 ਅਪ ਫਰੰਟ ਸੇਵ ਕਰ ਲੈਣੇ ਹੈ। ਤੇ ਫਿਰ ਜਦ ਤੱਕ ਇਸ ਪ੍ਰੋਡਕਟ ਨੂੰ ਯੂਜ਼ ਕਰਨਾ ਤੁਸੀਂ ਵਾਟਰ ਸੇਵਿੰਗ, ਐਨਰਜੀ ਸੇਵਿੰਗ ਐਂਡ ਡਿਟਰਜੈਂਟ ਸੇਵਿੰਗ ਚ ਰਹਿਣਾ। ਪਰ ਇਹ ਸਾਡੇ ਕੋਲ ਸਿਰਫ 10 ਪੇਅਰ ਇਨ ਸਟਾਕ ਹੈ, 10 ਲੱਕੀ ਕਸਟਮਰ ਕੈਨ ਗੈਟ ਇਟ 1799। ਉਸ ਤੋਂ ਬਾਅਦ ਇਹਦੀ ਜਿਹੜੀ ਪ੍ਰਾਈਸ ਹੈ ਜੀ ਦੁਬਾਰਾ 22 or 23.99 ਤੁਹਾਨੂੰ ਮਿਲੇਗਾ। ਪਰ ਜੇ ਅੱਜ ਤੁਸੀਂ ਪਹੁੰਚ ਜਾਂਦੇ ਜਾਂ ਕਾਲ ਕਰਕੇ ਆਪਣਾ ਵਾਸ਼ਰ ਐਂਡ ਡਰਾਇਰ ਹੋਲਡ ਕਰਾ ਦੋਗੇ ਤੇ ਡੈਫੀਨੇਟਲੀ ਤੁਸੀਂ ਸ਼ੋਰੂਮ ਚ ਆ ਕੇ ਚੈੱਕ ਕਰਕੇ ਕੰਪੇਅਰ ਕਰਕੇ ਫਿਰ ਡਿਲੀਵਰੀ ਸਕੈਜੂਅਲ ਕਰਨਾ। ਤੇ ਜਦੋਂ ਲਾਂਡਰੀ ਦੀ ਗੱਲ ਹੁੰਦੀ ਨਾ ਭਾਜੀ,
1: ਹਾਂਜੀ,
2: ਇੱਕ ਅਲਟਰਾ ਲਾਰਜ ਕਪੈਸਿਟੀ GE ਪ੍ਰੋਫਾਈਲ,
1: ਅੱਛਾ,
2: ਪ੍ਰੀਮੀਅਮ ਬ੍ਰਾਂਡ ਹੈ ਇਹ, ਪ੍ਰੋਫਾਈਲ ਸੀਰੀਜ਼ ਹੈ ਉਹਨਾਂ ਦੀ। ਔਰ ਇਹਦੇ ਚ ਅਲਟਰਾ ਲਾਰਜ ਕਪੈਸਿਟੀ ਦਾ ਵਰਡ ਮੈਂ ਇਸ ਕਰਕੇ ਯੂਜ਼ ਕੀਤਾ ਕਿਉਂਕਿ ਬਹੁਤ ਸਾਰੇ ਕਿੰਗ ਸਾਈਜ਼ ਕੰਫਰਟਰ ਜਾਂ ਕਿੰਗ ਸਾਈਜ਼ ਬਲੈਂਕਟ ਜਿਹੜੇ ਨਾ ਜੀ, ਉਹ ਬਾਹਰ ਜਾ ਕੇ ਕੋਇਨ ਲਾਂਡਰੀ ਤੇ ਧੋਣੇ ਪੈਂਦੇ। ਬਟ ਦਿਸ ਵਨ ਹੈਵ ਵੈਰੀ ਡਿਊਰੇਬਲ ਐਂਡ ਸਟਰੋਂਗ ਲੌਂਗ ਲਾਸਟ ਮੋਟਰ ਇਹਦੇ ਚ ਲਗਾਈ ਗਈ ਹੈ ਤੇ ਅਲਟਰਾ ਲਾਰਜ ਕਪੈਸਿਟੀ ਇਹਦਾ ਟੱਬ ਹੈ ਜੀ, 6.1 ਕਿਊਬਿਕ ਫੁੱਟ ਦਾ ਵਾਸ਼ਰ ਦਾ ਟੱਬ ਸਾਈਜ਼ ਹੈ ਤੇ 8.0 ਕਿਊਬਿਕ ਫੁੱਟ ਦਾ ਡਰਾਇਰ ਦਾ ਟੱਬ ਸਾਈਜ਼ ਹੈ। ਇਹਦੇ ਚ ਕਿੰਗ ਸਾਈਜ਼ ਕੰਫਰਟਰ ਜਾਂ ਕਿੰਗ ਸਾਈਜ਼ ਬਲੈਂਕਟ ਯੂ ਕੈਨ ਵਾਸ਼ ਇਨ ਅ ਸਿੰਗਲ ਲੋਡ। ਤੁਹਾਡੀ ਕੋਇਨ ਲਾਂਡਰੀ ਚ ਜਾਣ ਦੀ ਵੀ ਸੇਵਿੰਗ ਹੋ ਜਾਏਗੀ। ਘਰ ਹੀ ਤੁਸੀਂ ਇਹ GE ਪ੍ਰੋਫਾਈਲ ਟੌਪ ਲੋਡ ਵਾਸ਼ਰ ਐਂਡ ਡਰਾਇਰ ਅੱਜ ਤੁਹਾਨੂੰ ਲੈ ਕੇ ਵੀ ਦੇ ਰਹੇ ਹਾਂ, ਇਹ ਵੀ $2200-2300 ਤੋਂ ਘੱਟ ਨਹੀਂ ਹੋ। ਬੇਸ਼ੱਕ ਤੁਸੀਂ ਮਾਡਲ ਨੰਬਰ ਪਾ ਕੇ ਗੂਗਲ ਚ ਸਰਚ ਕਰ ਲੈਣਾ ਬਾਏ ਕਰਨ ਤੋਂ ਪਹਿਲੇ, ਤੁਹਾਨੂੰ ਕਿਤੇ ਵੀ 2000, 1900, 1800 ਤੋਂ ਘੱਟ ਨਹੀਂ ਮਿਲੇਗਾ। ਡਿਫਰੈਂਟ ਡਿਫਰੈਂਟ ਪ੍ਰਾਈਸਿਸ ਹੈ ਲੇਕਿਨ ਸਿਰਫ 1699 ਚ ਐਕਸਕਲੂਸਿਵ ਤੁਹਾਨੂੰ ਬ੍ਰੈਂਪਟਨ TV ਐਂਡ ਅਪਲਾਈਸਿਸ ਤੇ ਮਿਲ ਰਿਹਾ। ਇਹ ਬੰਡਲ ਪੈਕੇਜ ਹੈ, 6 ਮਹੀਨੇ ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਮਿਲੇਗੀ। ਜਿਹੜੇ ਭੈਣ ਭਰਾ ਲਾਰਜ ਕਪੈਸਿਟੀ ਟੱਬ ਦੇ ਨਾਲ ਵਾਸ਼ਰ ਐਂਡ ਡਰਾਇਰ ਦੇਖ ਰਹੇ ਜੀ, ਉਹ ਪਹੁੰਚ ਜਾਣ ਅੱਜ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ ਅਪਲਾਈਸਿਸ .com 9054502828। ਫਿਰ ਤੁਸੀਂ ਜਦੋਂ ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਤੇ ਜਾਓਗੇ, ਤੁਹਾਨੂੰ ਮੇਨ ਪੇਜ ਤੇ ਤੁਹਾਨੂੰ ਇੱਕ ਆਈਕੋਨ ਮਿਲੇਗਾ ਜਿੱਥੇ ਲਿਖਿਆ ਵੇਅਰ ਹਾਊਸ ਕਲੀਅਰੈਂਸ ਸੇਲ। ਤੁਸੀਂ ਵੇਅਰ ਹਾਊਸ ਕਲੀਅਰੈਂਸ ਸੇਲ ਦਾ ਆਈਕੋਨ ਕਲਿੱਕ ਕਰੋਗੇ ਤਾਂ ਤੁਹਾਨੂੰ ਹਰ ਉਹ ਆਈਟਮ ਮਿਲ ਜਾਏਗੀ ਜਿਹੜੀ ਆਲਮੋਸਟ 40-50% ਡਿਸਕਾਊਂਟ ਤੇ ਹੈ। ਜਿਹਦੀ ਐਗਜ਼ਾਮਪਲ ਇਹ ਹੈ ਕਿ ਇੱਕ ਡਿਸ਼ ਵਾਸ਼ਰ ਤੁਹਾਨੂੰ ਉੱਥੇ ਮਿਲੇਗੀ ਸਟੇਨਲੈਸ ਸਟੀਲ ਦੀ, ਜਿਹੜੀ $1000 ਵਾਲੀ ਟੋਲ ਟੱਬ ਦੀ ਸਟੇਨਲੈਸ ਸਟੀਲ ਡਿਸ਼ ਵਾਸ਼ਰ 50% ਡਿਸਕਾਊਂਟ ਅੱਧੀ ਪ੍ਰਾਈਸ ਤੇ 499 ਦੀ ਵੀ ਲੱਗੀ ਹੈ, ਸਿਰਫ 499।
1: ਵਾਹ ਕਿਆ ਪ੍ਰਾਈਸ ਹੈ।
2: ਸੋ ਜ਼ਰੂਰ ਵੈਬਸਾਈਟ ਵਿਜ਼ਿਟ ਕਰੋ, ਜ਼ਰੂਰ ਵੇਅਰ ਹਾਊਸ ਕਲੀਅਰੈਂਸ ਸੇਲ ਜਿਹੜੀ ਉਹਨੂੰ ਕਲਿੱਕ ਕਰੋ। ਸਾਡੇ ਐਸੇ ਭੈਣ ਭਰਾ ਜਿਹੜੇ ਰੈਨੋਵੇਸ਼ਨ ਦੇ ਕੰਮ ਚ ਹੈ, ਅਗਰ ਉਹਨਾਂ ਨੇ ਰੈਨੋਵੇਟ ਕਰਨਾ ਕੋਈ ਬੇਸਮੈਂਟ, ਉਹਨਾਂ ਨੂੰ ਕੋਈ ਅਪਲਾਈਸਿਸ ਚਾਹੀਦੇ ਆ, ਉਹ ਵੀ ਬ੍ਰੈਂਪਟਨ ਅਪਲਾਈਸਿਸ .com ਦੀ ਵੈਬਸਾਈਟ ਤੇ ਜਾ ਕੇ ਵੇਅਰ ਹਾਊਸ

0: ਕਲੀਅਰੈਂਸ ਸੇਲ ਤੇ ਕਲਿੱਕ ਕਰਕੇ ਤੇ ਜ਼ਰੂਰ 40-50% ਪ੍ਰਾਈਸਿਸ ਦਾ ਫਾਇਦਾ ਚੁੱਕ ਸਕਦੇ ਜੀ। ਪੇਮੈਂਟ 6 ਮਹੀਨੇ ਜੀ ਕਰਨੀ ਹੈ, ਕੋਈ ਇੰਟਰਸਟ ਨਹੀਂ ਹੈ। 905-450-2828 ਨੰਬਰ ਹੈ ਤੇ ਜਿੱਥੇ 499 ਚ ਡਿਸ਼ਵਾਸ਼ਰ ਮਿਲ ਰਹੀ ਹੈ ਨਾ ਜੀ, ਉੱਥੇ 32 ਇੰਚ ਟੀਵੀ ਵੀ ਅਸੀਂ ਅੱਜ ਲਾਤਾ
1: ਕਿੰਨੇ ਦਾ?
0: $80 ਦਾ, ਓਨਲੀ ਐਂਡ ਓਨਲੀ $80।
1: ਉਹ ਪਿਆਈ ਦਾ ਤੁਹਾਨੂੰ ਕਾਫੀ ਹੈ, ਮੈਂ $80 ਦਾ ਟੀਵੀ ਦੇਈ ਜਾਂਦੇ।
0: $80 ਦਾ ਇਹ ਟੀਵੀ ਹੈ ਜੀ, 32 ਇੰਚ ਦਾ ਟੀਵੀ ਹੈ ਔਰ ਇਹਦੇ ਵਿੱਚ ਕਰੋਮਕਾਸਟ ਬਿਲਟ ਇਨ ਹੈ।
1: ਲਓ ਜੀ,
0: ਇਹ ਸਮਾਰਟ ਟੀਵੀ ਹੈ ਗੂਗਲ ਫੀਚਰਸ ਦੇ ਨਾਲ, ਗੂਗਲ ਮੀਲ ਇਹਦੇ ਚ ਤੁਹਾਨੂੰ ਐਪ ਸਟੋਰ ਮਿਲੇਗਾ, ਅਨਲਿਮਿਟਿਡ ਐਪਸ ਤੁਸੀਂ ਡਾਊਨਲੋਡ ਕਰ ਸਕਦੇ ਹੋ, ਫੇਸਬੁੱਕ, ਟਵਿੱਟਰ, ਯੂਟਿਊਬ ਸਾਰਾ ਕੁਝ ਤੁਹਾਨੂੰ ਮਿਲੇਗਾ।
1: ਤੁਸੀਂ ਡਾਊਨਲੋਡ ਦੀ ਗੱਲ ਕਰਦੇ ਹੋ, ਘੱਟੋ ਘੱਟ 100-125 ਉਹ ਤਾਂ ਡਾਲਰ ਤੋਂ ਵੀ ਘੱਟ ਪਿਆ।
0: ਬਿਲਕੁਲ ਜੀ ਬਿਲਕੁਲ, ਔਰ ਖਾਸ ਤੌਰ ਤੇ ਸਿਰਫ ਸਪੈਸ਼ਲ ਪ੍ਰਾਈਸਿਸ ਐਕਸਕਲੂਸਿਵ ਡੀਲ ਹੈ ਮੇਰੇ ਕੋਲ, ਮੈਕਸੀਮਮ 20 TV ਇਨ ਸਟਾਕ ਹੋਣਗੇ। $80, $80, $80, $32 ਇੰਚ ਦਾ ਟੀਵੀ, ਚੱਕ ਲਓ ਡੀਲ ਹੈ। ਹਾਂਜੀ
1: $80, ਕਿਆ ਬਾਤ ਹੈ। 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ।

0: ਟੈਲੀਵਿਜ਼ਨ ਸਰ ਸੋਰੀ $80 ਦਾ ਟੈਲੀਵਿਜ਼ਨ 32 ਇੰਚ $80 ਦਾ
1: 32 ਇੰਚ ਜਿੱਥੇ $80 ਦਾ ਉੱਥੇ ਤੁਹਾਨੂੰ 55 ਇੰਚ $399 ਦਾ ਮਿਲਣਾ, ਉੱਥੇ ਤੁਹਾਨੂੰ 65 ਇੰਚ $699 ਦਾ ਮਿਲਣਾ, ਉੱਥੇ ਤੁਹਾਨੂੰ 85 ਇੰਚ $1299 ਦਾ ਮਿਲਣਾ, ਉੱਥੇ ਤੁਹਾਨੂੰ 98 ਇੰਚ $1999 ਦਾ ਮਿਲਣਾ। 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ 905-450-2828 905-450-2828 ਤੇ ਜਦੋਂ ਇਹੋ ਜਿਹੀਆਂ ਡੀਲਾਂ ਹੋਣ ਤੁਹਾਨੂੰ ਇੱਕ ਐਲ ਸ਼ੇਪ ਸੋਫਾ ਇੱਕੋ ਹੀ ਕਸਟਮਰ ਨੂੰ ਮਿਲਣਾ, ਇੱਕੋ ਹੀ ਪੀਸ ਸਟਾਕ 'ਚ ਪਿਆ ਸੀ $99 ਦਾ, ਕਿੱਥੋਂ? ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ ਦੀ ਡੀਲ ਨੂੰ ਅੱਜ ਮਿਸ ਨਾ ਕਰ ਜਾਣਾ। ਇੱਕ ਇੱਕ ਪੀਸ ਜਿਹੜੇ ਹੈ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਤੇ ਵੇਅਰ ਹਾਊਸ ਕਲੀਅਰੈਂਸ ਸੇਲ 'ਚ 10% ਨਹੀਂ 40% ਨਹੀਂ 50% ਨਹੀਂ 70% ਦਾ ਡਿਸਕਾਊਂਟ ਮਿਲਣਾ ਵੇਅਰ ਹਾਊਸ ਕਲੀਅਰੈਂਸ ਸੇਲ 'ਚ। ਪਰ ਹੋਣਗੇ ਬ੍ਰੈਂਡ ਨਿਊ ਸਾਰੇ, ਪਰ ਵੇਅਰ ਹਾਊਸ ਤੋਂ ਚੱਕ ਲਓ ਡੀਲਾਂ ਦੇਣੀਆਂ, ਕਿਉਂ ਕਿ ਨਵੇਂ ਕੰਟੇਨਰ ਆ ਗਏ ਵੇਅਰ ਹਾਊਸ 'ਚ, ਸਪੇਸ ਦੇ ਹਿਸਾਬ ਨਾਲ ਖਾਲੀ ਕਰਨਾ ਤਾਂ ਕਿ ਨਵੇਂ ਜਿਹੜੇ ਕੰਟੇਨਰ ਆ ਉਹਨਾਂ ਨੂੰ ਲਾਈਏ, ਕਿਉਂ ਕਿ ਤੁਹਾਡੇ ਵਾਸਤੇ ਡਿਸਕਾਊਂਟਡ ਪ੍ਰਾਈਸਿਸ ਹੋਣੀਆਂ। ਆਉਣ ਦਿਓ ਸਰ ਨਵੀਂ ਤੋਂ ਨਵੀਂ ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਡੀਲ ਗ੍ਰੈਂਡ ਫਰਨੀਚਰ ਤੋਂ 905-302-9494 905-302-9494।
2: ਬਹੁਤ ਸ਼ੁਕਰੀਆ, ਧੰਨਵਾਦ ਸੁਲਤਾਨ ਜੀ। ਬਿਲਕੁਲ, ਮੈਂ ਡਰੈਸ ਤੇ ਡਾਇਰੈਕਸ਼ਨ ਵੀ ਪਰਿਵਾਰਾਂ ਨੂੰ ਦੇ ਦੇਵਾਂ ਜੀ। 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਦੇ ਉੱਪਰ ਪਰਿਵਾਰਾਂ ਨੇ ਪਹੁੰਚਣਾ। ਸ਼ਾਮ ਦੇ 7 ਵਜੇ ਤੱਕ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ। 294 ਵਾਕਰ ਡਰਾਈਵ ਦੇ ਵੱਲੋਂ ਗੱਡੀਆਂ ਘੁਮਾ ਲਓ। ਵੇਅਰ ਹਾਊਸ ਸੇਲ ਤੇ ਨਾਲ ਦੀ ਨਾਲ ਫਲੋਰ ਕਲੀਅਰ ਸੇਲ, ਜਿਹੜੇ ਇੱਕ ਇੱਕ ਪੀਸ ਤੁਸੀਂ 70% ਤੋਂ 80% ਆਫ ਦਾ ਫਾਇਦਾ ਲੈ ਕੇ ਜਾ ਸਕਦੇ ਹੋ। ਜਿਵੇਂ ਗਲਾਸ ਦਾ ਮਾਡਰਨ ਡਾਇਨਿੰਗ ਟੇਬਲ ਤੇ 6 ਚੇਅਰਾਂ ਸਿਰਫ $150 ਦਾ ਮਿਲ ਰਿਹਾ, ਐਲ ਸ਼ੇਪ ਦਾ ਸੈਕਸ਼ਨਲ ਲਾਸਟ ਹੀ ਪੀਸ ਆ $99 ਦਾ ਮਿਲ ਰਿਹਾ। ਤੇ ਸੁਲਤਾਨ ਜੀ, ਮੈਂ ਰਿਕਲਾਈਨਰ ਸੁਪਰ ਜੈਟ ਦੀ ਡੀਲ ਦਿੰਦਾ, ਇੱਕ ਹੀ ਸੈੱਟ ਪਿਆ, ਰਾਈਟ ਵੀ ਤੁਸੀਂ ਸਟੋਰ ਆ ਕੇ ਆ ਸਕਦੇ ਹੋ। 294 ਵਾਕਰ ਡਰਾਈਵ ਦੇ ਉੱਪਰ ਰਿਕਲਾਈਨਰ ਸੋਫਾ, 3 ਸੀਟਰ ਸੋਫਾ, 2 ਸੀਟਰ ਲਫਟਡ, 4 ਰਿਕਲਾਈਨਰ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ $2500 ਸੀ ਸੁਲਤਾਨ ਜੀ, ਇੱਕ ਹੀ ਪੀਸ ਆ 4 ਰਿਕਲਾਈਨਰ ਦੇ ਨਾਲ $799 ਦਾ
1: ਸੁਲਤਾਨ ਜੀ, ਕਰ ਲੋ ਗੱਲ। ਆਹੀ ਮੈਂ ਕਹਿੰਦਾ, ਇੱਕ ਐਡਵਾਂਟੇਜ ਇੱਕ ਡਿਸਐਡਵਾਂਟੇਜ। ਐਡਵਾਂਟੇਜ ਇਹ ਆ $2000-2500 ਵਾਲੀ ਚੀਜ਼ $799 ਦੀ, ਤੇ ਡਿਸਐਡਵਾਂਟੇਜ ਇਹ ਆ ਇੱਕੋ ਹੀ ਪੀਸ ਆ, ਇੱਕੋ ਹੀ ਲੱਕੀ ਕਸਟਮਰ ਨੂੰ ਮਿਲਣਾ, ਇੱਕੋ ਹੀ ਕਸਟਮਰ ਨੇ ਇਹ ਫਾਇਦਾ ਚੁੱਕਣਾ। ਕਿੰਨੇ ਜਿਹਨੇ ਨੱਠ ਕੇ ਰਾਈਟ ਵੇ ਕਾਲ ਕਰਤਾ, 905-302-9494 905-302-9494। ਹਾਂਜੀ ਦੱਸੋ ਜੀ।
2: ਬਿਲਕੁਲ ਸੁਲਤਾਨ ਜੀ, ਇੱਦਾਂ ਜਦੋਂ ਤੁਸੀਂ ਟੀਵੀ ਦੇ ਕੇ ਹਟਿਓ, 32 ਇੰਚ ਦਾ ਟੈਲੀਵਿਜ਼ਨ ਜਿਹੜਾ $80 ਦਾ, ਤੇ ਨਾਲ ਗ੍ਰੈਂਡ ਫਰਨੀਚਰ ਵੱਲੋਂ ਰਿਕਲਾਈਨਰ ਚੇਅਰ, ਜਿਹਨਾਂ ਪਰਿਵਾਰਾਂ ਨੇ ਆਪਣੇ ਬੈਡਰੂਮ ਦੇ ਲਈ ਜਾਂ ਆਪਣੀ ਮਾਤਾ ਜੀ ਦੇ ਲਈ ਰਿਕਲਾਈਨਰ ਚੇਅਰ ਲੈਣਾ ਚਾਹੁੰਦੇ ਹੋ, ਪਾਵਰ ਰਿਕਲਾਈਨਰ ਚੇਅਰ, ਜਿਹਦੀ ਰੈਗੂਲਰ ਕੀਮਤ $500-600 ਆ, ਇੱਕੋ ਹੀ ਪੀਸ ਹੈ ਵੀ ਸਾਡੇ ਕੋਲ ਰਿਕਲਾਈਨਰ ਚੇਅਰ ਸਿਰਫ $80 ਦੇ, ਰਿਕਲਾਈਨਰ ਪਾਵਰ ਰਿਕਲਾਈਨਰ ਚੇਅਰ
1: ਬਣ ਗਈ ਗੱਲ
2: ਦੀ ਮਿਲਣੀ ਆ। ਪਰ ਕਾਲ ਕਰਕੇ ਇੱਕ ਇੱਕ ਜਿਹੜੇ ਪੀਸ ਆ ਤੁਸੀਂ ਬੁੱਕ ਕਰ ਸਕਦੇ ਹੋ, 905-302-9494
3: The Hyundai Elantra inspires a special type of love. The type that feels like a perfect match.
4: Are you ready?
5: ਪਿੱਕਾ ਜੰਕਸ਼ਨ ਲੈ ਕੇ ਆਏ ਨੇ ਸਪੈਸ਼ਲ ਆਫਰਸ ਫੋਰ ਫੈਸਟਿਵ ਸੀਜ਼ਨ। ਖਾਸ ਫੈਸਟਿਵ ਸੀਜ਼ਨ ਲਈ ਕੇਟਰਿੰਗ ਸਟਾਰਟ ਸਿਰਫ $9.99 ਚ,
6: ਜਿਸ ਵਿੱਚ ਮਿਲਣਗੀਆਂ 8 ਆਈਟਮਸ। ਇਹ ਲਾਈਵ ਕੇਟਰਿੰਗ ਵੀ ਕਰਦੇ ਨੇ,
5: ਫੰਕਸ਼ਨ ਵੱਡਾ ਹੋਵੇ ਜਾਂ ਛੋਟਾ, ਕੇਟਰਿੰਗ ਵਾਲਾ ਤਾਂ ਸਿਰਾ ਲਾ ਦੇਣਗੇ।
6: ਇਹਨਾਂ ਕੋਲ ਸ਼ਾਨਦਾਰ ਪਾਰਟੀ ਹਾਲ ਵੀ ਆ, ਉਹ ਵੀ ਰੀਜ਼ਨੇਬਲ ਫੂਡ ਪ੍ਰਾਈਸਸ ਤੇ।
5: ਇਸ ਫੈਸਟੀਵਲ ਸੀਜ਼ਨ ਬਣਾਓ ਆਪਣੀਆਂ ਖੁਸ਼ੀਆਂ ਨੂੰ ਦੁੱਗਣਾ ਤੇ ਪਹੁੰਚੋ ਟਿੱਕਾ ਜੰਕਸ਼ਨ।
6: ਕਾਲ 647-429-4040,
5: 647-429-4040, 40 40 ਟਿੱਕਾ ਜੰਕਸ਼ਨ, ਖੁਸ਼ੀਆਂ ਦਾ ਸੈਲੀਬ੍ਰੇਸ਼ਨ।

0: ਲਓ ਜੀ ਇੱਕ ਵਾਰ ਫੇਰ ਡੇਟ ਵਾਲਾ ਸ਼ੋਅ 'ਚ ਤੁਹਾਡਾ ਸਵਾਗਤ ਹੈ। ਬੜੀ ਜਲਦੀ ਅਸੀਂ ਜਤਿੰਦਰ ਬਾਈ ਨਾਲ ਗੱਲ ਕਰਾਂਗੇ, ਇੱਕ ਕੋਟੇਜ ਉਹਨਾਂ ਨੇ ਸੇਲ 'ਤੇ ਲਾਈ ਆ ਉਹਦੀ ਗੱਲਬਾਤ ਕਰਾਂਗੇ, ਲੇਕਿਨ ਉਸ ਤੋਂ ਪਹਿਲਾਂ ਚੱਲਦੇ ਹਾਂ ਸੁਲਤਾਨ ਜੀ ਬਾਈ ਕੋਲੇ, ਸਾਡੇ ਕੋਲੇ ਬੈਠੇ ਆ ਅਤੇ ਵਧੀਆ ਵਧੀਆ ਅੱਜ ਤੁਹਾਨੂੰ ਡਿਸਕਾਊਂਟ ਮਿਲ ਰਿਹਾ ਹੈ $80 ਦੇ ਵਿੱਚ, ਬੱਤੀ ਇੰਚ ਦਾ ਟੀ ਵੀ $80 ਵਿੱਚ ਮਿਲ ਰਿਹਾ, ਲੈ ਲਓ ਜਾ ਕੇ। ਬ੍ਰੈਂਪਟਨ ਟੀ ਵੀ ਅਪਲਾਈਸਿਸ 905-450-2828।
1: ਮੈਨੂੰ ਮੈਸੇਜ ਆਇਆ ਸਟੋਰ ਤੋਂ ਜੀ,
0: ਹਾਂਜੀ,
1: ਉਹਨਾਂ ਨੇ ਕਿਹਾ ਜੀ 3-4 ਫੋਨ ਕਾਲਾਂ ਖੜਕ ਗਈਆਂ, ਇਹ ਕਿਹੜਾ ਤੁਸੀਂ ਟੀਵੀ ਲਾਤਾ, ਅਸੀਂ ਤੁਹਾਨੂੰ ਤਾਂ ਪ੍ਰਾਈਸ ਵੀ ਨਹੀਂ ਦੱਸੀ, ਕਿਉਂਕਿ ਉੱਥੇ ਇਹ 199 ਦਾ ਲੱਗਾ ਨਾ ਜੀ, ਤੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ, ਸਟਾਫ ਨੂੰ ਆਪਾਂ ਇੱਥੇ ਸਟੋਰ ਤੇ ਬੈਠ ਕੇ ਉਦਾਂ ਹੀ ਅਨਾਉਂਸ ਕਰਤਾ, ਤੇ ਉਹ ਕਹਿੰਦੇ $80 ਦਾ ਕਿਹੜਾ ਟੀਵੀ ਲਾਤਾ ਜਿਹੜਾ,
0: ਉਹ ਵੀ ਹੈਰਾਨ ਆ ਤੇ ਸਾਡੇ ਲਿਸਨਰ ਵੀ ਪਰੇਸ਼ਾਨ ਆ
1: ਜੀ।
0: $80 ਦਾ ਟੈਲੀਵਿਜ਼ਨ ਬ੍ਰਾਂਡ ਨਿਊ ਡੱਬੇ ਚ ਬੰਦ, 32 ਇੰਚ ਦਾ ਬ੍ਰੈਂਪਟਨ ਟੀਵੀ ਅਪਲਾਈਸਿਸ, 905-450-2828। ਅੱਛਾ, ਕਿਚਨ ਵਾਲੇ ਪਾਸੇ ਕੀ ਸਪੈਸ਼ਲ ਹੈ ਜਨਾਬ?
1: ਕਿਚਨ ਚ ਸਾਡੇ ਕੋਲ ਦੇਖੋ ਭਾਜੀ, ਜੇ ਤਾਂ ਲੈਣਾ 3-piece ਕਿਚਨ ਬੰਡਲ, ਜਿਹਦੇ ਚ ਫਰਿੱਜ, ਸਟੋਵ, ਡਿਸ਼ਵਾਸ਼ਰ, 3-piece ਕਿਚਨ ਬੰਡਲ $2000 ਸੇਵ ਹੋਣਾ ਤੁਹਾਡਾ, ਕਿਉਂਕਿ $5000 ਦਾ ਇਹ ਪੈਕੇਜ ਬਣਦਾ ਤੇ $29.99 ਚ ਤੁਹਾਨੂੰ ਮਿਲ ਜਾਣਾ, $2000 ਤੁਸੀਂ ਸੇਵ ਕਰਨਾ। ਇਹਦੇ ਚ ਕੋਈ 30 ਜਾਂ 33 ਇੰਚ ਦਾ ਛੋਟਾ ਫਰਿੱਜ ਨਹੀਂ ਲਾਇਆ, ਫੁੱਲ ਸਾਈਜ਼ 36 ਇੰਚ ਵਾਈਡ ਫਰੈਂਚ ਡੋਰ ਫਰਿੱਜ ਹੈ, ਬੋਟਮ ਫਰੀਜ਼ਰ, ਡਬਲ ਡੋਰ ਔਨ ਟੋਪ, ਸਮੂਥ ਟੋਪ ਇਲੈਕਟ੍ਰਿਕ ਸਟੋਵ ਹੈ ਜੀ ਸਟੇਨਲੈਸ ਸਟੀਲ ਦਾ, ਟੋਲ ਟੱਬ ਦੀ ਡਿਸ਼ਵਾਸ਼ਰ ਹੈ ਸਟੇਨਲੈਸ ਸਟੀਲ ਦੀ, $29.99 ਚ 3 ਹੋਮ ਅਪਲਾਈਸਿਸ ਹੋ ਗਏ, ਨਾਲ $10.99 ਦਾ ਵਾਸ਼ਰ ਐਂਡ ਡਰਾਇਰ ਲੈ ਲਓ। ਸੋ $10.99 ਚ ਵਾਸ਼ਰ ਐਂਡ ਡਰਾਇਰ ਲੈ ਕੇ 5 ਹੋਮ ਅਪਲਾਈਸਿਸ, 6 ਮਹੀਨੇ ਨੋ ਇੰਟਰਸਟ ਪੇਮੈਂਟ ਪਲਾਨ ਤੇ, ਥੋੜੇ ਥੋੜੇ ਕਰਕੇ 6 ਮਹੀਨਿਆਂ ਚ ਪੇ ਕਰ ਦਈਓ, ਫ੍ਰੀ ਹੋਮ ਡਿਲੀਵਰੀ ਹੋ ਜਾਣੀ ਹੈ। ਪਹੁੰਚਣਾ ਕਿੱਥੇ ਤੁਸੀਂ? ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਜਿਹੜੇ ਸਾਡੇ ਭੈਣ ਭਰਾ ਹੈਮਿਲਟਨ, ਸਟੋਨੀ ਕ੍ਰੀਕ, ਨਿਆਗਰਾ ਫਾਲ ਜਾਂ ਵੈਲੈਂਡ ਏਰੀਆ ਚ ਡਿਲੀਵਰੀ ਲੈਣਾ ਚਾਹੁੰਦੇ, ਸਾਡੀਆਂ ਵੈਨਸਡੇ ਵਾਲੇ ਦਿਨ 6 ਡਿਲੀਵਰੀਜ਼ ਆਲਰੇਡੀ ਉਧਰ ਨੂੰ ਜਾ ਰਹੀਆਂ, ਤੇ ਅਗਰ ਤੁਸੀਂ ਅੱਜ ਫਾਈਨਲ ਕਰਦੇ ਹੋ ਤੁਹਾਨੂੰ ਵੈਨਸਡੇ ਵਾਲੇ ਦਿਨ ਕਿਚਨਰ ਸੋਰੀ ਹੈਮਿਲਟਨ, ਸਟੋਨੀ ਕ੍ਰੀਕ, ਨਿਆਗਰਾ ਫਾਲਸ ਤੇ ਵੈਲੈਂਡ ਏਰੀਆ ਚ ਡਿਲੀਵਰੀ ਪਹੁੰਚ ਜਾਏਗੀ, ਔਰ 6 ਮਹੀਨੇ ਚ ਤੁਸੀਂ ਪੇ ਕਰੋਗੇ। ਕੋਈ ਘਰਾਂ ਦੀ ਕਲੋਜ਼ਿੰਗ ਆ ਰਹੀ ਹੈ ਤੁਹਾਡੀ ਜਾਂ ਕਲੋਜ਼ਿੰਗ ਹੋ ਗਈ ਹੈ, ਤੁਸੀਂ ਇਸ $2000 ਨੂੰ ਸੇਵ ਕਰਨਾ ਕਿਚਨ ਅਪਲਾਈਸਿਸ ਤੇ, $500 ਸੇਵ ਕਰਨਾ ਲਾਂਡਰੀ ਚ ਵਾਸ਼ਰ ਐਂਡ ਡਰਾਇਰ ਤੇ, ਟੋਟਲ $2500 ਦੀ ਸੇਵਿੰਗ 5 ਅਪਲਾਈਸਿਸ ਤੇ ਹੋ ਜਾਣੀ ਤੁਹਾਡੀ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਹੈ ਜੀ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ। ਜੇ ਘਰ ਬੈਠੇ ਸਰਚ ਕਰਨਾ ਜ਼ਰੂਰ ਸਰਚ ਕਰੋ ਬ੍ਰੈਂਪਟਨ ਅਪਲਾਈਸਿਸ .com ਤੇ ਜਾ ਕੇ, ਤੇ ਜੇ ਤੁਸੀਂ ਵਾਕ ਇਨ ਕਰਨਾ ਤੇ ਤੁਹਾਨੂੰ ਅਡੀਸ਼ਨਲ ਡਿਸਕਾਊਂਟ ਵਾਕ ਇਨ ਕਸਟਮਰ ਹੋਣ ਕਰਕੇ ਮਿਲੇਗਾ, ਜਿਹੜਾ ਕਿ ਅੱਜ ਅਸੀਂ ਤੁਹਾਨੂੰ ਦੇ ਰਹੇ ਹਾਂ। ਟੋਟਲ ਬੰਡਲ ਪੈਕੇਜ ਜਦੋਂ ਤੁਸੀਂ ਬੁੱਕ ਕਰੋਗੇ ਤੇ ਟੋਟਲ ਸੇਵਿੰਗ ਦੇਖੋਗੇ, 40% ਦੀ ਸੇਵਿੰਗ ਤੁਹਾਨੂੰ ਕਰਾ ਕੇ ਦਿੱਤੀ ਜਾਏਗੀ। 905-450-2828 ਨੰਬਰ ਹੈ। ਈਵਨ ਜੇ 40% ਤੋਂ ਵੱਧ ਲੈਣੀ ਹੈ ਉਹ ਹੈਗੀ 50% ਡਿਸਕਾਊਂਟ। ਉਹ ਕਿਹਨਾਂ ਅਪਲਾਈਸਿਸ ਤੇ ਹੈ? ਜਿਹੜੇ ਕਾਊਂਟਰ ਟੋਪ ਕਿਚਨ ਅਪਲਾਈਸਿਸ ਹੁੰਦੇ, ਜਿੱਦਾਂ ਮਾਈਕਰੋਵੇਵ ਹੋਇਆ,
0: ਹਾਂਜੀ ਹਾਂਜੀ,
1: ਏਅਰ ਫਰਾਇਰ ਹੋਇਆ,
0: ਜੂਸਰ ਹੋਇਆ
1: ਜਾਂ ਸਟੋਨ ਬੇਕਡ ਪੀਜ਼ਾ ਹੋਈ, ਉਹ ਵੀ ਕਾਊਂਟਰ ਟੋਪ ਹੈ, ਕਾਊਂਟਰ ਤੇ
0: ਤੁਸੀਂ ਇਮੇਜਿਨ ਕਰੋ ਪੀਜ਼ਾ ਬਣਾਉਣਾ ਹੈ ਕਾਊਂਟਰ ਤੇ, ਜਿਵੇਂ ਰੱਖਿਆ ਹੁੰਦਾ ਤੁਸੀਂ ਮਾਈਕਰੋਵੇਵ, ਇਸੇ ਤਰ੍ਹਾਂ ਉਹਨੂੰ ਕਾਊਂਟਰ ਤੇ ਰੱਖ ਕੇ ਉੱਥੇ ਪੀਜ਼ਾ ਬਣਾ ਸਕਦੇ ਹੋ। ਸਟੋਨ ਨਾਲ ਮਿਲੇਗਾ, ਉਹ ਕੱਟਣ ਵਾਲੀ ਰੇਡੀਓ ਕੀ ਹੁੰਦਾ ਵੀਲ ਜਾਂ, ਉਹ ਨਾਲ ਮਿਲੇਗਾ, 3 ਮਿੰਟਾਂ ਚ ਬਣ ਜਾਣਾ।
1: ਹਾਂ, ਉਹ ਇਸ ਕਰਕੇ ਕਿਉਂਕਿ ਨਵੀਂ ਏਅਰ ਫਰਾਇਰ ਟੈਕਨੋਲੋਜੀ ਹੈ ਜੀ, ਨਵੀਂ AI ਟੈਕਨੋਲੋਜੀ ਹੈ, ਬਿਲਟ ਇਨ ਏਅਰ ਫਰਾਇਰ 2-in-1 ਦੇ ਨਾਲ ਸਟੋਨ ਬੇਕਡ ਪੀਜ਼ਾ, ਜਦੋਂ ਅਸੀਂ ਸਟੋਨ ਦਾ ਵਰਡ ਯੂਜ਼ ਕਰਦੇ ਹਾਂ ਉਹ ਸਟੋਨ ਦੀ ਪਲੇਟ ਇੰਕਲੂਡ ਹੈ, ਉਹ ਸਟੋਨ ਪਲੇਟ ਇੱਕ ਵਾਰੀ ਵਾਰਮ ਹੋਣੀ ਹੈ ਤੇ 3 ਮਿੰਟ ਚ ਉਹਨੇ ਪੀਜ਼ਾ ਤਿਆਰ ਕਰਨਾ,
0: ਠੀਕ ਹੈ।
1: ਜੇ ਤੁਸੀਂ ਬ੍ਰੈਡ ਬਣਾਉਣੀ ਹੈ ਉਹਨੇ 3 ਮਿੰਟ ਚ ਬ੍ਰੈਡ ਤਿਆਰ ਕਰਨੀ ਹੈ, ਜੇ ਤੁਸੀਂ ਨਾਨ ਬਣਾਉਣਾ ਉਹਨੇ 3 ਮਿੰਟ ਚ ਨਾਨ ਤਿਆਰ ਕਰਨਾ, ਜਿੰਨੇ ਮਰਜ਼ੀ ਨਾਨ ਤੁਸੀਂ ਲਗਾਈ ਜਾਓ 3-3 ਮਿੰਟ ਚ ਉਹ ਨਾਨ ਉਤਰੀ
0: ਜਾਂਦਾ, 3 ਮਿੰਟ ਚ ਮਸਾ ਖਾਂਦਾ ਜਾਂ ਗਰਮ ਗਰਮ ਦੂਜਾ ਤਿਆਰ,
1: ਬਿਲਕੁਲ। ਔਰ ਅਗਰ ਤੁਸੀਂ ਪੀਜ਼ਾ ਦੇ ਸ਼ੌਕੀਨ ਹੋ, ਜੇ ਤੁਸੀਂ ਸਟੋਨ ਬੇਕਡ ਪੀਜ਼ਾ, ਵੈਰੀ ਹੈਲਦੀ ਪੀਜ਼ਾ ਵਿਦ ਏਅਰ ਫਰਾਇਰ ਬਣਾਉਣਾ ਚਾਹੁੰਦੇ ਹੋ ਤੇ $500 ਵਾਲਾ ਇਹ ਕਾਊਂਟਰ ਟੋਪ ਸਟੋਨ ਬੇਕਡ ਪੀਜ਼ਾ ਤੁਹਾਨੂੰ ਅੱਜ ਅੱਧੀ ਪ੍ਰਾਈਸ ਤੇ ਸਿਰਫ $249 ਦਾ ਮਿਲ ਰਿਹਾ। ਜੇ ਤੁਸੀਂ ਮਾਈਕਰੋਵੇਵ ਲੈਣਾ ਪੈਨਾਸੋਨਿਕ ਦਾ $300 ਵਾਲਾ, ਅੱਜ ਅੱਧੀ ਪ੍ਰਾਈਸ ਤੇ $149 ਦਾ ਮਿਲ ਰਿਹਾ। ਜੇ ਤੁਸੀਂ ਨਿੰਜਾ ਕ੍ਰਿਸਪੀ, ਜਿਹੜਾ ਨਿੰਜਾ ਪ੍ਰੀਮੀਅਮ ਬ੍ਰਾਂਡ ਹੈ, ਨਿੰਜਾ ਕ੍ਰਿਸਪੀ ਉਹਨਾਂ ਨੇ ਜਿਹੜਾ 에ਅਰ ਫਰਾਈਅਰ ਕੱਢਿਆ ਜੀ, ਉਹਦੇ ਚ ਗਲਾਸ ਦੇ ਜਿਹੜੇ ਪੋਟਸ ਹੈਗੇ ਆ ਜੀ,
0: ਠੀਕ ਹੈ,
1: ਔਰ ਉਹ ਸਭ ਤੋਂ ਬੈਸਟ ਕੁਕਿੰਗ ਇਸ ਟਾਈਮ ਕਰਦਾ, 10% ਫਾਸਟ ਕੁਕਿੰਗ ਹੈ, ਦੈਨ ਅਨਦਰ ਵਨ, ਤੇ ਇਹਦੇ ਚ ਕ੍ਰਿਸਪੀ ਦਾ ਇਸ ਕਰਕੇ ਵਰਡ ਉਹਨਾਂ ਨੇ ਯੂਜ਼ ਕੀਤਾ ਨਿੰਜਾ ਨੇ, ਕਿਉਂਕਿ ਇਹਦੇ ਚ ਜੂਸੀ ਐਂਡ ਕ੍ਰਿਸਪੀ 에ਅਰ ਫਰਾਈਅਰ ਨਾਲ ਹਰ ਚੀਜ਼ ਤਿਆਰ ਹੁੰਦੀ ਹੈ,
0: ਠੀਕ ਹੈ,
1: ਸੋ ਇਸ ਕਰਕੇ ਇਹ ਵੀ $400 ਵਾਲਾ ਅੱਧੀ ਪ੍ਰਾਈਸ ਤੇ $199 ਦਾ ਮਿਲਣਾ ਤੁਹਾਨੂੰ।
0: ਨੰਬਰ
1: 905-450-2828 905-450-2828 ਕੁਛ ਇੱਕ ਐਸੀਆਂ ਆਈਟਮ ਆ ਜਿਹੜੀਆਂ ਵਨ ਸ਼ੋਟ ਡੀਲ ਚ ਹੈ, ਜਿਹੜੀਆਂ ਅੱਜ ਹੀ ਤੁਹਾਨੂੰ ਮਿਲਣੀਆਂ, ਇਸ ਤੋਂ ਬਾਅਦ ਅਗਰ ਸਟਾਕ ਨਹੀਂ ਰਹੇਗਾ ਤੇ ਓਬਵੀਅਸਲੀ ਰੈਗੂਲਰ ਪ੍ਰਾਈਸ ਤੇ ਮਿਲਣਗੀਆਂ, ਜਾਂ $100-$100 $50-$50 ਮਹਿੰਗੀਆਂ ਮਿਲਣਗੀਆਂ। ਸੋ ਤੁਸੀਂ ਪਹੁੰਚ ਜਾਣਾ 7 ਵਜੇ ਤੋਂ ਪਹਿਲੇ ਪਹਿਲੇ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828 85-inch QLED ਵਾਲੇ ਮਿਸ ਨਾ ਕਰ ਜਾਣ। ਬਾਰ ਬਾਰ ਇਸ ਲਈ ਰਿਪੀਟ ਕਰ ਰਿਹਾ ਕਿ ਸਾਡੇ ਕੋਲ ਸਿਰਫ 5 TV ਇਨ ਸਟਾਕ ਹੈ, ਉਹ ਵੀ QLED ਹੈ, ਕੁਆਂਟਮ ਡੋਟ ਕੁਆਂਟਮ ਪ੍ਰੋਸੈਸਰ ਦੇ ਨਾਲ 85-inch $1299 ਦਾ।
2: 3 bedroom ਨੇ, ਵਾਟਰ ਫਰੰਟ ਦੇ ਉੱਪਰ ਕੋਟੇਜ ਹੈ, 2 acre ਦੇ ਲੋਟ ਦੇ ਵਿੱਚ ਇੱਕ ਬੜੀ ਖੂਬਸੂਰਤ ਕੋਟੇਜ ਬਣੀ ਹੈ, 2 ਸਾਲ ਤੋਂ ਘੱਟ ਸਮਾਂ ਹੋਇਆ ਇਸ ਕੋਟੇਜ ਨੂੰ ਬਣੀ ਨੂੰ, ਤੁਸੀਂ ਇਸ ਕੋਟੇਜ ਦੇ ਓਨਰ ਬਣ ਸਕਦੇ ਹੋ। ਇਹ ਫੁੱਲੀ ਅਪਗ੍ਰੇਡਡ ਕੋਟੇਜ ਹੈ, ਇਹਦੀ Airbnb ਦੇ ਉੱਪਰ ਇਸ ਸਮੇਂ ਲਗਭਗ $1,00,000 ਦੇ ਲਾਗੇ ਛਾਗੇ ਰੈਂਟ ਆ ਰਿਹਾ 2025 ਦਾ, ਜਿਹਨੂੰ ਕਿ ਆਪਾਂ ਆਉਣ ਵਾਲੇ ਸਮਿਆਂ ਦੇ ਵਿੱਚ ਇਨਕਰੀਜ਼ ਹੋਰ ਵੀ ਕਰ ਸਕਦੇ ਹਾਂ। ਇਸ ਪ੍ਰੋਪਰਟੀ ਨੂੰ ਤੁਸੀਂ ਦੇਖਣਾ ਚਾਹੁੰਦੇ ਹੋ, 3 bedroom ਦੀ ਕੋਟੇਜ ਦੇ ਮਾਲਕ ਬਣਨਾ ਚਾਹੁੰਦੇ ਹੋ, ਤੁਸੀਂ ਕਾਲ ਕਰਨੀ ਹੈ ਜੇ ਗੰਡਮ, ਨੰਬਰ ਸਾਡਾ 416-265-2222। ਰੀਅਲ ਸਟੇਟ ਦੀ ਮਾਰਕੀਟ ਦੇ ਵਿੱਚ ਕੋਈ ਵੀ ਪ੍ਰੋਪਰਟੀ ਬਾਏ ਕਰਨਾ ਚਾਹੁੰਦੇ ਹੋ ਜਾਂ ਸੈਲ ਕਰਨਾ ਚਾਹੁੰਦੇ ਹੋ, ਕਾਲ ਜੇ ਗੰਡਮ 416-265-2222 416-265-2222। ਥੈਂਕ ਯੂ ਵੈਰੀ ਮਚ।
1: ਇਹ ਜਿਹੜੀ ਭਾਜੀ ਪ੍ਰੋਪਰਟੀ ਹੈ ਨਾ ਜੀ, ਮੈਂ ਪਰਸਨਲ ਜਾ ਕੇ ਦੇਖੀ ਹੋਈ ਹੈ, ਐਕਸਲੈਂਟ ਪ੍ਰੋਪਰਟੀ ਹੈ, ਐਕਸਲੈਂਟ ਪ੍ਰੋਪਰਟੀ ਹੈ। ਜਿਹੜੇ ਵੀ ਸ਼ੌਕੀਨ ਹੈ ਨਾ,
0: ਜਿਹਨਾਂ
1: ਨੂੰ ਸ਼ੌਕ ਹੈ ਕੋਟੇਜ ਰੱਖਣ ਦਾ, ਬਲੀਵ ਮੀ ਇਹ ਬਿਹਤਰੀਨ ਪ੍ਰੋਪਰਟੀ ਹੈ। ਸਭ ਤੋਂ ਚੰਗੀ ਗੱਲ ਹੈ ਜੀ, ਬ੍ਰੈਂਡ ਨਿਊ, ਬਹੁਤ ਘੱਟ ਤੁਹਾਨੂੰ ਬ੍ਰੈਂਡ ਨਿਊ ਕੋਟੇਜ ਮਿਲਦੇ ਆ, ਕੋਟੇਜ ਪੁਰਾਣੇ 20-20 ਸਾਲ 10-10 ਸਾਲ, ਕਿਸੇ ਦੀ ਛੱਤ ਬਦਲਣ ਵਾਲੀ, ਕਿਸੇ ਦੀਆਂ ਵਿੰਡੋ ਬਦਲਣ ਵਾਲੀਆਂ। ਇਹਦੇ ਵਿੱਚ ਅਪਗ੍ਰੇਡਿੰਗ ਜਿਹੜੀ $1,60,000 ਦੀ ਹੋਈ ਹੋਈ ਹੈ, ਲਾਰਜ ਵਿੰਡੋਜ਼, ਵਾਕ ਇਨ ਇਹਦਾ ਜਿਹੜਾ ਨਾ ਜੀ ਉਹ ਹੈ
0: ਬੇਸਮੈਂਟ,
1: ਨਾਲ ਡੈਕ ਬਣਿਆ ਹੋਇਆ, ਨਾਲ ਮਸਕੋਕਾ ਰੂਮ ਹੈਗਾ ਜੀ ਜਿਹੜਾ ਨੈੱਟ ਦੇ ਨਾਲ ਬਣਿਆ ਹੋਇਆ।
0: ਅੱਛਾ, ਨਾਲ ਉੱਥੇ ਕਲੱਬ ਹਾਊਸ ਵੀ ਬਣ ਰਿਹਾ ਜਿੱਥੇ ਰੈਕਰੇਸ਼ਨ ਸੈਂਟਰ ਹੋਏਗਾ, ਸਵਿਮਿੰਗ ਪੂਲ ਹੋਏਗਾ,
1: ਤੇ ਨਾਲ ਦੀ ਨਾਲ ਉੱਥੇ ਬਹੁਤ ਇੱਕੋ ਹੀ ਇੱਕ ਜਿਹੜਾ ਉਹ ਵਾਰਮ ਬੀਚ ਹੈ ਉੱਥੇ।
0: ਹਾਂਜੀ, ਪਤਾ ਨਹੀਂ ਉਹਨੂੰ ਕੀ ਕਹਿੰਦੇ, ਮੈਂ ਨਾਮ ਨਹੀਂ ਯਾਦ ਆ ਰਿਹਾ
1: ਜੀ, ਬਿਲਕੁਲ
0: 5 ਮਿੰਟ ਦੀ ਦੂਰੀ ਤੇ ਸਰ।
1: ਸੋ ਜ਼ਰੂਰ ਅਗਰ ਤੁਸੀਂ ਕੋਟੇਜ ਦੇ ਸ਼ੌਕੀਨ ਹੋ, ਇੱਕ ਵਾਰੀ ਜਤਿੰਦਰ ਵੀਰ ਨੂੰ ਕਾਲ ਕਰ ਲਈਓ, ਪਰਸਨਲੀ ਵਿਜ਼ਿਟ ਕੀਤਾ ਹੋਇਆ, ਵਾਕਈ ਬੈਸਟ ਬੈਸਟ ਬੈਸਟ ਇਹ ਕੋਟੇਜ ਹੈਗੀ ਹੈ ਮਸਕੋਕਾ ਏਰੀਆ ਚ। ਫੋਨ ਨੰਬਰ ਉਹਨਾਂ ਦਾ ਜੀ
0: 416-265-2222
1: 416-265-2222।
3: ਸਾਨੂੰ ਬਬੀਹਾ ਬੋਲੇ ਗਾਣੇ ਦੇ ਵਿੱਚ ਸੁਣਨ ਨੂੰ ਕੀ ਕੁਛ ਮਿਲ ਸਕਦਾ?
4: ਦੇਖੋ ਜੀ, ਅਸੀਂ ਤਾਂ ਇੱਕ ਗਾਣਾ ਹੀ ਲਿਖਿਆ ਔਰ ਕਈਆਂ ਦੇ ਵੱਜਣਾ ਲਫੇੜੇ ਵਾਂਗੂ,

0: ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਅੱਜ ਪ੍ਰੋਗਰਾਮ ਸਪੋਂਸਰ ਕੀਤਾ ਜਾ ਰਿਹਾ ਜਿੱਥੇ ਅੱਜ ਤੁਹਾਨੂੰ 55 ਇੰਚ ਟੀਵੀ 399 ਦਾ ਮਿਲ ਰਿਹਾ। ਅੱਜ ਮਿਸ ਕਰ ਗਏ ਤੇ ਕੱਲ ਨੂੰ ਤੁਹਾਨੂੰ, ਕੱਲ ਨੂੰ ਨਹੀਂ ਮੀਨਸ ਜਦ ਤੱਕ ਇਹ ਸਟਾਕ ਹੈ ਆ ਚਾਰ ਪੀਸ ਤੋਂ ਬਾਅਦ ਤੁਹਾਨੂੰ ਇਹ $800 ਤੋਂ $700 ਤੋਂ ਘੱਟ ਨਹੀਂ ਮਿਲਣਾ। ਅੱਜ 399 ਚ 55 ਇੰਚ ਮਿਲ ਰਿਹਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ। ਤੇ ਜਦੋਂ 399 ਦਾ 55 ਇੰਚ ਮਿਲੇਗਾ ਬ੍ਰੈਂਪਟਨ 801 ਬੁਵੇੜ ਐਂਡ ਚੰਕੂਜ਼ੀ ਲੋਕੇਸ਼ਨ ਤੋਂ, ਫਿਰ ਤੁਹਾਨੂੰ ਗ੍ਰੈਂਡ ਫਰਨੀਚਰ ਤੋਂ ਵੀ ਡੀਲ ਲੈ ਕੇ ਦੇਵਾਂਗੇ ਜਿਹੜੀ ਕਿ ਵਾਕਰ ਡਰਾਈਵ ਤੇ ਹੈ, ਕੁਈਨ ਐਂਡ ਵਾਕਰ ਡਰਾਈਵ ਤੇ। ਪਹੁੰਚਣਾ ਕਿੱਥੇ ਤੁਸੀਂ? ਏਅਰਪੋਰਟ ਐਂਡ ਕੁਈਨ ਦੇ ਏਰੀਆ ਚ। ਤੇ ਤੁਹਾਨੂੰ ਡੀਲਾਂ ਇਹੋ ਜਿਹੀਆਂ ਮਿਲ ਜਾਣੀਆਂ ਕਿ ਤੁਸੀਂ ਆਪ ਕਹਿਣਾ ਕਿ ਵਾਕਈ ਸਾਨੂੰ ਇੰਨੀ ਦੂਰ ਡਰਾਈਵ ਕਰਕੇ ਪਹੁੰਚਣਾ ਵਰਥ ਪਿਆ, ਕਿਉਂਕਿ ਅਸੀਂ ਕੋਈ ਇੱਕ ਨਹੀਂ, ਕੋਈ ਦੋ ਨਹੀਂ, ਕੋਈ ਤਿੰਨ ਨਹੀਂ, ਕਿਸੇ ਕਿਸੇ ਡੀਲ ਚ ਤਾਂ $600 ਸੇਵ ਕਰ ਲਿਆ। ਅੱਜ ਤੁਹਾਨੂੰ ਵੇਅਰ ਹਾਊਸ ਕਲੀਅਰੈਂਸ ਵੀ ਮਿਲ ਰਹੀ ਹੈ, ਅੱਜ ਤੁਹਾਨੂੰ ਫਲੋਰ ਤੇ ਵੀ ਕਲੀਅਰੈਂਸ ਮਿਲ ਰਹੀ ਹੈ। ਜੇ ਇੱਕ ਪੀਸ ਹੀ ਲੈਣਾ ਫਲੋਰ ਤੋਂ ਤੁਹਾਨੂੰ ਮਿਲਣਾ, ਕਿੱਥੋਂ? ਗ੍ਰੈਂਡ ਫਰਨੀਚਰ 905-302-94-94। ਸੁਖਵੀਰ ਜੀ ਆ ਕੇ ਜ਼ਰਾ ਇਹ ਵੀ ਦੱਸੋ ਹੁਣ ਸਾਨੂੰ
1: ਜੀ
0: ਕਿ ਜੇ ਕਿਸੇ ਨੇ ਕੱਲਾ ਇੱਕ ਮੈਟਰਸ ਲੈਣਾ, ਮੈਟਰਸ ਦੀ ਡੀਲ ਦਿਓ।
1: ਬਿਲਕੁਲ ਸੁਲਤਾਨ ਜੀ, ਪਰਿਵਾਰ ਪਹਿਲਾਂ ਤਾਂ ਸ਼ਾਮ 7 ਵਜੇ ਤੱਕ ਸਾਡੇ ਕੋਲ ਪਹੁੰਚ ਸਕਦੇ ਨੇ।
0: ਬਿਲਕੁਲ
1: 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵਾਂ ਨੂੰ ਗੱਡੀਆਂ ਘੁਮਾ ਲਓ। ਤੇ ਸੁਲਤਾਨ ਜੀ ਮੈਂ ਕੁਈਨ ਸਾਈਜ਼ ਮੈਟਰਸ ਦੀ ਡੀਲ ਦਿੰਦਾ, ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ ਔਰਗੈਨਿਕ ਕਾਟਨ ਦੇ ਨਾਲ, ਸੋ ਫੁੱਲੀ ਲੋਡਡ। ਜੇ ਤੁਸੀਂ ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ ਲੈਣਾ ਚਾਹੁੰਦੇ ਹੋ ਜਿਹਦੀ ਰੈਗੂਲਰ ਕੀਮਤ $400-500 ਸੀ, ਸ਼ਾਮ 7 ਵਜੇ ਤੱਕ 10 ਮੈਟਰਸ ਸਟਾਕ ਦੇ ਵਿੱਚ ਪਏ ਨੇ ਵੇਅਰ ਹਾਊਸ ਦੇ ਵਿੱਚ। ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ ਸੁਲਤਾਨ ਜੀ ਸਿਰਫ $99 ਦਾ ਜੀ, $99 ਦੇ ਵਿੱਚ ਕੁਈਨ ਸਾਈਜ਼ ਦਾ ਮੈਟਰਸ ਸੁਲਤਾਨ ਜੀ ਮਿਲੂਗਾ। ਸੋ ਇਹਨੂੰ ਵੀ ਤੁਸੀਂ ਕਾਲ ਕਰਕੇ ਬੁੱਕ ਕਰ ਸਕਦੇ ਹੋ 905-302-94-94, ਜਾਂ ਤੁਸੀਂ ਇਨਸਟੋਰ ਆ ਸਕਦੇ ਹੋ 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ ਪਹੁੰਚ ਸਕਦੇ ਹੋ। ਤੇ ਸੁਲਤਾਨ ਜੀ ਇੱਕ ਮੈਂ ਰੀਅਲ ਲੈਦਰ ਪਾਵਰ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦਾ, ਜਿਹਨਾਂ ਪਰਿਵਾਰਾਂ ਨੇ ਰੀਅਲ ਲੈਦਰ ਦਾ ਪਾਵਰ ਰਿਕਲਾਈਨਰ ਸੋਫਾ ਸੈੱਟ, 3-ਸੀਟਰ ਸੋਫਾ, 2-ਸੀਟਰ ਲੈਫਟ ਸੈੱਟ ਮਿਲੂਗੀ, ਪਾਵਰ ਰਿਕਲਾਈਨਰ ਹੋਊਗਾ ਤੇ ਪਲੱਸ ਪਿਓਰ ਲੈਦਰ। ਰੀਅਲ ਲੈਦਰ ਦੀ ਗੱਲਬਾਤ ਆਪਾਂ ਅੱਜ ਕਰ ਰਹੇ ਹਾਂ, ਜਿਹਦੀ ਰੈਗੂਲਰ ਕੀਮਤ $4500 ਸੀ, ਇੱਕੋ ਹੀ ਪੀਸ ਆ ਫਲੋਰ ਤੋਂ, ਜਿਹੜਾ ਪਰਿਵਾਰ ਆ ਕੇ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ। ਸੋ ਪਾਵਰ ਰਿਕਲਾਈਨਰ ਪਿਓਰ ਲੈਦਰ ਦਾ $4500 ਵਾਲਾ ਸਿਰਫ $1299 ਦਾ ਸੁਲਤਾਨ ਜੀ, $1299 ਦੇ ਵਿੱਚ। ਪਿਕਚਰ ਮੰਗਵਾ ਲਓ ਜਾਂ ਹੋਲਡ ਕਰਵਾ ਲਓ।
0: ਇਹ ਜਿਹੜਾ ਪਾਵਰ ਰਿਕਲਾਈਨਰ $1299 ਦੇ ਰਹੇ ਹੋ ਜੀ, ਇਹਦੇ ਚ ਕਿੰਨੇ ਕਲਰ ਹੈ
1: ਸੁਲਤਾਨ ਜੀ? ਕਲਰ ਇੱਕ ਹੀ ਹੈ,
0: ਇੱਕੋ ਹੀ ਕਲਰ, ਠੀਕ ਹੋ ਗਿਆ।
1: ਬਰਾਊਨ ਕਲਰ ਦਾ ਪਾਵਰ ਰਿਕਲਾਈਨਰ ਪਿਓਰ ਲੈਦਰ, ਪਰ ਕਾਲ ਕਰਕੇ ਪਿਕਚਰ ਮੰਗਵਾ ਲਓ ਜਾਂ ਹੋਲਡ ਕਰਵਾ ਲਓ, ਕਿਉਂਕਿ ਰਹਿਣਾ ਨਹੀਂ, ਇੱਕੋ ਹੀ ਸੈੱਟ ਆ। 905-302-94-94, 905-302-94-94 ਪਿਓਰ ਲੈਦਰ ਦਾ ਪਾਵਰ ਰਿਕਲਾਈਨਰ $1299 ਦਾ। ਸੋ ਇਹੋ ਜਿਹੀਆਂ ਬਹੁਤ ਸਾਰੀਆਂ ਡੀਲਾਂ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ ਤੇ ਜਿਹੜੀ ਕਲੀਅਰ ਆਰਡਰ ਇਨਵੈਂਟਰੀ ਕੀਤੀ ਜਾ ਰਹੀ ਆ, ਤੁਸੀਂ ਜ਼ਰੂਰ ਇੱਕ ਚੱਕਰ ਲਾਓ। 294 ਵਾਕਰ ਡਰਾਈਵ, 294
0: ਹੁਣ ਦੇਖ ਲਓ, ਤੁਹਾਨੂੰ ਅੱਜ ਮਿਲ ਰਿਹਾ ਜੀ ਪਿਓਰ ਲੈਦਰ ਦਾ ਰਿਕਲਾਈਨਰ $1299 ਦਾ। ਐਡਵਾਂਟੇਜ ਹੈ ਤੁਹਾਨੂੰ, ਕਿਉਂਕਿ ਤੁਹਾਨੂੰ ਕਦੀ ਵੀ $3000 ਤੋਂ ਘੱਟ ਨਹੀਂ ਮਿਲਣਾ। ਸੋ 3000 ਦੀ ਅੱਧੀ 50% ਡਿਸਕਾਊਂਟ, ਅੱਧੀ ਪ੍ਰਾਈਸ ਕਰੀਏ 1500 ਬਣਦਾ, ਪਰ ਇਹ 1299 ਚ ਪਿਓਰ ਲੈਦਰ ਮਿਲ ਰਿਹਾ ਤੁਹਾਨੂੰ, ਰਿਕਲਾਈਨਰ ਮਿਲ ਰਿਹਾ ਤੁਹਾਨੂੰ, ਕਿੱਥੋਂ? ਗ੍ਰੈਂਡ ਫਰਨੀਚਰ ਤੋਂ। ਇਹ ਤਾਂ ਹੋ ਗਿਆ ਐਡਵਾਂਟੇਜ, ਤੇ ਡਿਸਐਡਵਾਂਟੇਜ ਇਹ ਆ ਇੱਕੋ ਹੀ ਪੀਸ ਆ, ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ, ਰਹਿ ਨਾ ਜਾਈਓ, ਚੱਕ ਲਈਓ ਅੱਜ 905-302-94-94, 905-302-94-94।

0: ਤਾਂ ਜੀ ਜੇ ਸਿੰਗਲ ਸਿੰਗਲ ਪੀਸ ਲੈਣਾ ਹੋਵੇ ਉਹ ਵੀ ਦੱਸ ਦਿਓ।
1: ਸਿੰਗਲ ਸਿੰਗਲ ਪੀਸ ਚ ਵੀ ਹੈ ਜੀ, ਤੇ ਭਾਜੀ ਮੈਂ ਇਹ ਵੀ ਜ਼ਰੂਰ ਕਹੂੰਗਾ ਜਿਨ੍ਹਾਂ ਨੇ 42 ਇੰਚ ਜਾਂ 48 ਇੰਚ ਫਰਿੱਜ ਲੈਣੇ ਆ, ਸਾਡੇ ਕੋਲਮ ਪਹੁੰਚੇ ਆ ਜੀ 30 ਇੰਚ ਫਰੀਜ਼ਰ 30 ਇੰਚ ਫਰਿੱਜ। ਅਗਰ ਤੁਸੀਂ 2 ਕੋਲਮਸ 30 ਇੰਚ ਫਰੀਜ਼ਰ 30 ਇੰਚ ਫਰਿੱਜ ਲੈਣਾ ਤੇ ਤੁਹਾਨੂੰ ਅੱਜ ਅਸੀਂ ਦੇ ਦੇਣਾ $5,900 ਚ। $5,900 ਚ $12,000 ਵਾਲਾ ਫਰਿੱਜ ਐਂਡ ਫਰੀਜ਼ਰ 2 ਸਾਈਜ਼ 30 ਇੰਚ ਫਰਿੱਜ 30 ਇੰਚ ਫਰੀਜ਼ਰ ਜੇ ਤੁਹਾਡੇ ਕੋਲ 33 ਇੰਚ ਫਰਿੱਜ ਹੈ 33 ਇੰਚ ਫਰੀਜ਼ਰ ਹੈ, ਜੇ ਤੁਹਾਡੇ ਕਿਚਨ 'ਚ 66 ਇੰਚ ਜਗ੍ਹਾ ਹੈ 66 ਇੰਚ ਤੁਸੀਂ ਬਿਲਟ ਕਰਨਾ ਤੇ ਤੁਹਾਨੂੰ ਲੋਐਸਟ ਪ੍ਰਾਈਸ ਅੱਜ $5,900 ਚ ਫਰਿੱਜ ਐਂਡ ਫਰੀਜ਼ਰ ਮਿਲ ਜਾਣਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ। ਫਿਰ ਆਉਂਦੇ ਜੀ 40% ਡਿਸਕਾਊਂਟ ਦਾ ਐਡਵਾਂਟੇਜ ਲੈਣ, ਖਾਸ ਤੌਰ ਤੇ ਬਿਗ ਟੀਵੀਆਂ ਦੇ ਉੱਪਰ, ਫਿਰ ਬਿਗ ਫਰਿੱਜਾਂ ਦੇ ਉੱਪਰ, ਫਿਰ ਬ੍ਰਿਗ ਬਿਲਟ ਇਨ ਜਿਹੜਾ ਕਿਚਨ ਹੈ ਉਹਦੇ ਉੱਪਰ। ਸੋ ਬਿਲਟ ਇਨ ਕਿਚਨ ਦੇ ਵਿੱਚ ਜੇ ਆਪਾਂ ਜਾਂਦੇ ਹਾਂ ਉਹਦੇ 'ਚ ਸਾਨੂੰ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪਥ ਫਰਿੱਜ ਮਿਲ ਰਿਹਾ $12,000 ਵਾਲਾ ਪੂਰਾ ਬਿਲਟ ਇਨ ਕਿਚਨ $6,900 'ਚ। ਜੇ ਆਪਾਂ ਜਾਂਦੇ ਹਾਂ ਜੀ 48 ਇੰਚ ਫਰਿੱਜ ਦੇ ਨਾਲ, ਤੇ ਇਹ ਪੈਨਲ ਰੈਡੀ ਫਰਿੱਜ ਵੀ ਹੈ ਤੇ ਸਟੇਨਲੈਸ ਸਟੀਲ ਦਾ ਫਰਿੱਜ ਵੀ ਹੈ। 48 ਇੰਚ ਫਰਿੱਜ ਤੁਸੀਂ ਲੈਣਾ ਪੈਨਲ ਰੈਡੀ ਜਿਹੜਾ ਕਿ $17,000-$18,000 ਦਾ ਹੁੰਦਾ, ਪਰ ਤੁਹਾਨੂੰ ਅੱਜ 48 ਇੰਚ ਫਰਿੱਜ ਆਪਾਂ ਦੇਵਾਂਗੇ 40% ਡਿਸਕਾਊਂਟ ਤੇ ਸਿਰਫ $12,900 ਚ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ। ਪੂਰਾ ਦਾ ਪੂਰਾ ਬਿਲਟ ਇਨ ਕਿਚਨ ਲੈਣਾ ਤੁਸੀਂ, ਉਹ ਵੀ 48 ਇੰਚ ਪੈਨਲ ਰੈਡੀ ਫਰਿੱਜ ਹੋਏਗਾ ਤੇ ਤੁਹਾਡੀ ਡਿਸ਼ਵਾਸ਼ਰ ਵੀ ਪੈਨਲ ਰੈਡੀ ਹੋਏਗੀ ਤੇ ਕੁੱਕਟੋਪ ਤੇ ਵਾਲ ਓਵਨ ਮਾਈਕ੍ਰੋਵੇਵ ਬਿਲਟ ਇਨ ਹੋਏਗਾ। ਪੂਰੇ ਦਾ ਪੂਰਾ $24,000 ਵਾਲਾ ਬਿਲਟ ਇਨ ਕਿਚਨ 48 ਇੰਚ ਫਰਿੱਜ ਦੇ ਨਾਲ ਪੈਨਲ ਰੈਡੀ ਤੁਹਾਨੂੰ ਮਿਲੇਗਾ ਸਿਰਫ $18,900 ਚ। 40% ਬਿਗ ਡਿਸਕਾਊਂਟ ਹੈ, ਹਿਊਜ ਡਿਸਕਾਊਂਟ ਹੈ, ਇਹਦਾ ਜ਼ਰੂਰ ਫਾਇਦਾ ਚੁੱਕਣਾ। BramptonAppliances.com ਸਾਡੀ ਵੈਬਸਾਈਟ ਤੇ ਵੀ ਜ਼ਰੂਰ ਜਾਣਾ ਤੇ ਉੱਥੇ ਮੇਨ ਤੁਹਾਨੂੰ ਫਰੰਟ ਪੇਜ ਤੇ ਮਿਲੇਗਾ ਵੇਅਰ ਹਾਊਸ ਕਲੀਅਰੈਂਸ ਸੇਲ, ਉਹਨੂੰ ਜ਼ਰੂਰ ਕਲਿੱਕ ਕਰਨਾ ਤੇ ਤੁਹਾਨੂੰ ਵੇਅਰ ਹਾਊਸ ਕਲੀਅਰੈਂਸ ਜਿਹੜੀ ਹੈ ਸੇਲ ਉਹਦੇ ਵਿੱਚ 40-50% ਦਾ ਡਿਸਕਾਊਂਟ ਵੀ ਮਿਲੇਗਾ। ਜ਼ਰੂਰ ਵਿਜ਼ਿਟ ਕਰੀਓ, 6 ਮਹੀਨੇ 'ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ, ਫਰੀ ਹੋਮ ਡਿਲੀਵਰੀ ਹੈ। ਪਹੁੰਚਣਾ ਤੁਸੀਂ ਜੀ 7 ਵਜੇ ਤੋਂ ਪਹਿਲੇ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828 905-450-2828
0: 32 ਇੰਚ ਦਾ ਟੈਲੀਵਿਜ਼ਨ ਸਿਰਫ $80 ਦਾ, 32 ਇੰਚ ਦਾ ਟੈਲੀਵਿਜ਼ਨ ਸਿਰਫ $80 ਦਾ, ਬ੍ਰੈਂਪਟਨ ਟੀਵੀ ਅਪਲਾਈਸਿਸ 905-450-2828।

0: ਨਾਟ ਗਿਆਰਾਂ ਕਹਿੰਦੇ ਆ ਜੱਟ ਪੱਟ ਕੇ ਲੈ ਜਾਂਦਾ ਹੈ, ਖੋਪੜ ਖੋਲ ਕੇ ਤੁਰਜੂ ਅਗਲਾ ਫੜ ਕੇ ਰੱਖਿਆ ਨਹੀਂ ਜਾਂਦਾ, ਕੱਲਾ ਹੀ ਫਿਰਦਾ ਲੰਡੀ ਤੇ ਅਗਲਾ ਟੱਕਿਆ ਨਹੀਂ ਜਾਂਦਾ।
1: ਲਓ ਜੀ ਸਾਡੀ ਲਾਈਨ ਮਿਲ ਚੁੱਕੀ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਨਾਲ, ਸੁਲਤਾਨ ਜੀ ਸਾਡੇ ਨਾਲ ਹਾਜ਼ਰ ਨੇ। ਸਰ ਜੀ ਵੈਲਕਮ ਟੂ ਦ ਸ਼ੋ।
2: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦਵਾਂਗੇ ਜੀ, ਖਾਸ ਤੌਰ ਤੇ ਟੀਵੀ ਸੈਕਸ਼ਨ ਨੂੰ ਮਿਸ ਨਾ ਕਰਨਾ, ਬਹੁਤ ਲੋ ਇਨਵੈਂਟਰੀ ਰਹਿ ਗਈ ਹੈ, ਦੋ ਦੋ ਤਿੰਨ ਤਿੰਨ ਪੀਸ ਇਨ ਸਟਾਕ ਹੈ ਜੀ, 55 ਇੰਚ ਸਿਰਫ 399 ਦਾ ਦੇ ਰਹੇ ਹਾਂ ਤੇ 65 ਇੰਚ 699 ਦਾ ਮਿਲ ਜਾਏਗਾ। 6 ਮਹੀਨੇ ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਤੇ ਜਦੋਂ ਫੀਫਾ ਵਰਲਡ ਕੱਪ ਦੀ ਗੱਲ ਕਰਦੇ ਹਾਂ ਜਾਂ ਰੈਪਟਰਸ ਦੀ ਗੱਲ ਕਰਦੇ ਹਾਂ ਜਾਂ ਬਲੂ ਜੇਸ ਗੇਮਸ ਦੀ ਗੱਲ ਕਰਦੇ ਹਾਂ, ਯਾਨੀ ਸਪੋਰਟਸ ਦੇ ਸ਼ੌਕੀਨ ਜਿਹੜੇ ਬਿਗ ਸਕਰੀਨ ਟੀਵੀ ਤੇ ਦੇਖਣਾ ਚਾਹੁੰਦੇ ਉਹਨਾਂ ਵਾਸਤੇ 85 ਇੰਚ 999 ਦਾ ਸੈਮਸੰਗ ਕੰਪਨੀ ਦਾ 85 ਇੰਚ 999 ਚ ਲੈ ਕੇ $500 ਤੁਸੀਂ 85 ਇੰਚ ਟੀਵੀ ਤੇ ਸੇਵ ਕਰ ਸਕਦੇ ਹੋ। ਤੇ 999 ਪੇ ਵੀ 6 ਮਹੀਨੇ ਚ ਕਰਨਾ ਜੀ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਮਿਲੇਗੀ। 905-450-2828 ਨੰਬਰ ਹੈ। ਜਿਹੜੇ ਕਸਟਮਰ ਲਾਂਡਰੀ ਸੈਕਸ਼ਨ ਚ ਵਾਸ਼ਰ ਐਂਡ ਡਰਾਇਰ ਦੇਖ ਰਹੇ ਜੀ, ਉਹਨਾਂ ਨੂੰ ਅਲਟਰਾ ਲਾਰਜ ਕਪੈਸਿਟੀ ਦਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ $2500 ਵਾਲਾ 1799 ਦਾ ਮਿਲੇਗਾ। $700 ਤੁਸੀਂ ਕੱਲੇ ਵਾਸ਼ਰ ਐਂਡ ਡਰਾਇਰ ਤੇ ਸੇਵ ਕਰ ਲੋਗੇ। ਇਹ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ, ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ ਦੇ ਵਿੱਚ। ਤੇ ਲਾਂਡਰੀ ਸੈਕਸ਼ਨ ਦੇ ਨਾਲ ਨਾਲ ਕਿਚਨ ਅਪਲਾਇੰਸਿਸ ਨੂੰ ਮਿਸ ਨਾ ਕਰਨਾ, ਕਿਉਂਕਿ 36 ਇੰਚ ਵਾਈਡ ਫਰੈਂਚ ਡੋਰ ਫਰਿੱਜ ਜਿਹੜਾ ਸਟੇਨਲੈਸ ਸਟੀਲ ਦਾ $2500 ਵਾਲਾ, ਉਹ ਵੀ ਤੁਹਾਨੂੰ ਅੱਜ 1799 ਦਾ ਦਿੱਤਾ ਜਾ ਰਿਹਾ। ਸਮੂਥ ਟੋਪ ਇਲੈਕਟ੍ਰਿਕ ਸਟੋਵ ਜਿਹੜਾ ਜੀ, ਉਹ ਵੀ $1200 ਵਾਲਾ ਸਿਰਫ 799 ਦਾ ਸਟੇਨਲੈਸ ਸਟੀਲ ਦਾ ਮਿਲੇਗਾ। ਤੇ ਜੇ ਟੋਲ ਟੱਬ ਦੀ ਡਿਸ਼ ਵਾਸ਼ਰ ਦੀ ਗੱਲ ਕਰੀਏ ਤੇ $1000 ਵਾਲੀ ਟੋਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ 499, ਆਲਮੋਸਟ ਅੱਧੀ ਪ੍ਰਾਈਸ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਮਿਲੇਗੀ। ਤੇ ਫ੍ਰੀ ਹੋਮ ਡਿਲੀਵਰੀ ਹੈ। 801 Bovade Drive ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। 905-450-2828 905-450-2828
1: 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਥੈਂਕ ਯੂ ਸਰ।
2: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
1: ਆਲਰਾਈਟ।

0: Hey, it's Jason McCoy. You know, my life is basically a country song. Farm in the middle of nowhere, wife, kids, dog, tractor, and yeah, terrible internet. Zoom calls, streaming, kids gaming, boom, everything crashes. What do? Well, Starlink is what you do. Fast, 400 megabytes per second, reliable, rain, snow, doesn't matter. We're streaming, working, even watching the game in 4K. And the best part? It's portable. Cottage, farm, wherever, we're connected. Bad internet? You need Starlink. Available everywhere.
1: ਕੀ ਤੁਸੀਂ ਦੇਸ਼ ਵਿੱਚ ਨਵੇਂ ਹੋ? ਨੈਸ਼ਨਲ ਬੈਂਕ ਕੈਨੇਡਾ ਵਿੱਚ ਤੁਹਾਡੇ ਪਹਿਲੇ ਕਦਮ ਚੱਕਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹੈ। ਮਨੀ ਸੈਂਸ ਅਨੁਸਾਰ 2025 ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਭ ਤੋਂ ਵਧੀਆ ਬੈਂਕ ਬਾਰੇ ਜਾਣੋ ਅਤੇ ਨਵੇਂ ਆਉਣ ਵਾਲਿਆਂ ਲਈ ਸਾਰੀ ਬੈਂਕਿੰਗ ਸੇਵਾਵਾਂ ਦੇ ਨਾਲ ਸ਼ੁਰੂਆਤ ਕਰੋ। ਨੈਸ਼ਨਲ ਬੈਂਕ, ਕੁਝ ਬਣਾਓ।
2: This is AM 530, CHLO AM, serving Brampton, Mississauga, Toronto, the GTA, and the world at am530.ca.

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
2: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor ya Self-Employed di File, Gal ki Immigration di har problem da solution lain lai, Community de jaane pehchane ate tajrubekar Immigration Consultant Gary Virk nu milo.
3: Koi case refuse ho gaya ya appeal te chala gaya, hove Immigration da koi bhi masla, hamesha yaad rakho ikko hi na ate ikko hi tha, CIC Immigration. Hune hi call karo 456-6161.
4: ਟੀਮ ਸਿੱਧੂ ਲੈ ਕੇ ਆਏ ਨੇ ਨਿਆਗਰਾ ਫਾਲਸ ਸ਼ਹਿਰ ਦੇ ਵਿੱਚ ਨਵੇਂ ਟ੍ਰੈਡੀਸ਼ਨਲ ਟਾਊਨ ਹਾਊਸਿਸ ਵਿਦ ਡਬਲ ਕਾਰ ਗਰਾਜ, 4 ਕਾਰ ਪਾਰਕਿੰਗ ਤੇ ਬਿਲਡਰ ਦੇ ਵੱਲੋਂ ਫ੍ਰੀ ਫਿਨਿਸ਼ ਬੇਸਮੈਂਟ, ਐਕਸਟਰਾ ਰੈਂਟਲ ਇਨਕਮ ਦੇ ਲਈ। ਪ੍ਰਾਈਸ 5,25,000 ਇਹ ਟ੍ਰੈਡੀਸ਼ਨਲ ਟੂ ਸਟੋਰੀ ਟਾਊਨਸ ਇੱਕ ਪ੍ਰਾਈਮ ਨਿਆਗਰਾ ਫਾਲਸ ਲੋਕੇਸ਼ਨ ਤੇ ਤਿਆਰ ਹੋ ਰਹੇ ਨੇ। ਕਲਿਫਟਨ ਹਿਲ ਤੇ ਐਕਚੁਅਲ ਨਿਆਗਰਾ ਫਾਲਸ ਤੋਂ ਤਕਰੀਬਨ 5 ਕਿਲੋਮੀਟਰ ਦੂਰ। ਕਲੋਜ਼ਿੰਗ ਸਪਰਿੰਗ 2027 2027 ਦੇ ਵਿੱਚ। ਇਹ ਟ੍ਰੈਡੀਸ਼ਨਲ two story towns 1750 square foot to leke 1800 square foot tak taiyar ho rahe ne. 3 to 5 bedrooms, 3.5 to 4.5 bathrooms, free finished basement from the builder, double car garage, total 4 gaddiyan di parking hai, free 5 appliance package, free AC, free assignment clause, free upgraded quartz countertops, zero development charges. Price 5,25,000 525,000 extended deposit hai, total 60,000 deposit kishtan de vich pay karna hai. Aaj hi team Sidhu nu call karo 416-302-0016 416-302-0016 416-302-0016 416-302-0016 team Sidhu.
5: ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ
6: ਅੱਜ ਖੜੇ ਖੜੇ ਦੇ ਵਾਸੀ ਗੱਲ ਨਹੀਂ ਹੈ।

0: ਸੇਵਾਵਾਂ ਦਿੱਤੀਆਂ ਜਾਂਦੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਜਿਨ ਨੰਬਰ 17, 170 ਗਿਲਡਨ ਰੋਡ ਜਿਨ ਨੰਬਰ 17, ਟੈਲੀਫੋਨ ਨੰਬਰ ਹੈ 6473021322, 6473 1322। ਜੈਲੋ ਟਾਇਰ ਸੈਂਟਰ
1: ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ।
2: Simply Indian brings you all simply delicious deals. Buy one, get one free every day. Sure 10 to sham 7 baje tak on dine-in and takeouts. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. A yummy deals Simply Indian di sariya hi locations te. Dining, takeout and catering also available. Call at 9057948111. Simply delicious. Matlab, Simply Indian.
3: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
4: ਤਾਂ ਫਿਕਰ ਕਿਉਂ ਕਰਦੇ ਹੋ?
5: ਨੀਲਮ ਸਜੋਵ ਕੋਲ ਹੈ ਸੋਲੂਸ਼ਨਸ ਫਾਰ ਐਵਰੀ ਸਿਚੁਏਸ਼ਨ।
3: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
5: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
3: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
5: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
3: 6 47 10 6 4 7 7 3 9 8 7 1 0। License number M2000 3450।
6: ਇਹ ਹੈ ਟੋਰਾਂਟੋ ਦਾ ਹਰਮਨ ਪਿਆਰਾ ਰੇਡੀਓ ਦੇਸ ਪਰਦੇ। ਦੇਸ ਪਰਦੇ
7: ਫॉर ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ
6: ਇਨਫੋਰਮੇਸ਼ਨ
7: ਕਾਲ ਅਸ ਨਾਓ 416-457-3381, 416-457-3381, ਜਾਂ ਫਿਰ 416-725-2551, 416-725-2551।
0: ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਅਰਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰਵਿਊ ਆਈ ਕੇਅਰ, ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ, ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ। ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ। ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀਆਂ ਐਨਕਾਂ ਲਗਾਈਆਂ ਨੇ, ਕੰਪਲੀਟ ਪੇਅਰ $99 ਦੇ ਵਿੱਚ। ਡਿਜ਼ਾਈਨਰ ਫਰੇਮ ਜਿਹੜੇ ਕਿ ਧੁੱਪ ਵਾਲੀਆਂ ਐਨਕਾਂ ਨੇ, ਸਾਰੀਆਂ ਨੇਮ ਬ੍ਰਾਂਡ, ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ। ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ। ਅੱਜ ਹੀ ਕਾਲ ਕਰ ਲੋ ਕਲੀਅਰਵਿਊ ਆਈ ਕੇਅਰ ਵਾਲਿਆਂ ਨੂੰ 905-913-4545, 905-913-4545। ਟੈਲੀਫੋਨ ਨੰਬਰ ਹੈ ਕਲੀਅਰਵਿਊ ਆਈ ਕੇਅਰ। ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ, ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ। ਨਾਲ ਦੀ ਨਾਲ ਰਾ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 ਡਸਟ ਡਰਾਈਵ, 15 ਫੈਂਡਰ ਵੇ ਬ੍ਰੈਂਟਨ, 9985 ਮਕਵੀਨ ਡਰਾਈਵ ਬ੍ਰੈਂਟਨ, 1465 ਮੇਫੀਲਡ ਰੋਡ ਬ੍ਰੈਂਟਨ, 33 ਫਾਰਲੀ ਡਰਾਈਵ ਗੋਆ ਦੇ ਵਿੱਚ, ਔਰ 600 ਹੈਸਪਲ ਰੋਡ ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ 25 ਸੈਂਟਰਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ। ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ।

5:30 ਤੋਂ ਤੁਸੀਂ ਟਿਊਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਅਤੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੈਟਰਡੇ ਦਾ ਦਿਨ ਹੈ, 23 ਮਈ ਅੱਜ ਹੋ ਚੁੱਕੀ ਹੈ ਅਤੇ 1:10 ਅਤੇ ਕੁਝ ਸੈਕਿੰਡ ਸਟੂਡੀਓ ਦੀ ਘੜੀ ਦੇ ਉੱਪਰ ਹੋ ਗਏ ਨੇ ਬਰੈਂਪਟਨ ਦੇ ਵਿੱਚ। ਤੁਹਾਡਾ ਅਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 4 ਵਜੇ ਤੱਕ, ਅਤੇ ਮੈਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋ ਅਤੇ ਇੰਜੋਏ ਕਰ ਰਹੇ ਹੋ। ਬੜਾ ਹੀ ਖੂਬਸੂਰਤ ਮੀਂਹ ਵਾਲਾ ਮੌਸਮ ਹੈ, ਬਰਸਾਤ ਦੇ ਮੌਸਮ ਨੂੰ ਤੁਸੀਂ ਇੰਜੋਏ ਕਰ ਰਹੇ ਹੋਵੋਗੇ। ਕਾਫੀ ਸਾਰੀ ਚਹਿਲ ਪਹਿਲ ਵੈਸੇ ਵੀ ਅੱਜ ਮੈਨੂੰ ਲੱਗਦਾ ਹੁੰਦਾ ਕਿ ਮੀਂਹ ਕਣੀ ਵਾਲੇ ਮੌਸਮ 'ਚ ਘੱਟ ਲੱਗਦੀ ਹੈ, ਬਟ ਅੱਜ ਤਾਂ ਬਹੁਤ ਚਹਿਲ ਪਹਿਲ ਸੀਗੀ ਰੋਡਸ ਦੇ ਉੱਪਰ ਵੀ। ਟ੍ਰੈਫਿਕ ਯੂਜੁਅਲੀ ਇੰਨੀ ਹੁੰਦੀ ਨਹੀਂ ਹੈ ਬਟ ਜ਼ਿਆਦਾ ਦੇਖਣ ਨੂੰ ਮਿਲੀ। ਬਟ ਬਰੈਂਪਟਨ ਦੇ ਵਿੱਚ ਇਸ ਸਮੇਂ 10 ਡਿਗਰੀ ਟੈਂਪਰੇਚਰ ਚੱਲ ਰਿਹਾ ਅਤੇ ਫੀਲਸ ਲਾਈਕ 2 ਡਿਗਰੀ ਹੈ। ਅਤੇ ਜੇਕਰ ਤੁਸੀਂ ਬਾਹਰ ਜਾਣ ਦਾ ਪਲਾਨ ਕਰ ਰਹੇ ਹੋ ਕਿਤੇ ਐਵੇਂ ਲੌਂਗ ਡਰਾਈਵ 'ਤੇ, ਜਾਂ ਫਿਰ ਕੋਈ ਚਾਹ ਕੌਫੀ ਆਪਣੀ ਪਿੱਕ ਕਰਨ ਲੱਗੇ ਹੋ, ਜਾਂ ਕਿਤੇ ਵੀ ਤੁਸੀਂ ਜਾ ਰਹੇ ਹੋ ਆਪਣੇ ਕੰਮਾਂ ਕਾਰਾਂ ਵੱਲੋਂ, ਜਾਂ ਫਿਰ ਤੁਸੀਂ ਅੱਜ ਛੁੱਟੀ ਮਨਾ ਰਹੇ ਹੋ, ਤਾਂ ਤੁਸੀਂ ਟਿਊਨ ਕਰ ਚੁੱਕੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਅਤੇ ਜੇਕਰ ਬਾਹਰ ਜਾਣਾ ਹੋਵੇ ਅਤੇ ਪ੍ਰੋਗਰਾਮ ਨੂੰ ਸੁਣਦੇ ਰਹੋ ਅਤੇ ਨਾਲ ਆਪਣੀਆਂ ਜੈਕਟਸ ਵਗੈਰਾ ਚੱਕ ਕੇ ਜਾਓ, ਕਿਉਂਕਿ ਥੋੜ੍ਹੀ ਥੋੜ੍ਹੀ ਠੰਡ ਵੀ ਹੈਗੀ ਆ, ਕਿਉਂਕਿ ਫੀਲਸ ਲਾਈਕ 2 ਡਿਗਰੀ ਹੈ, ਕਿਉਂਕਿ ਆਲਵੇਜ਼ ਹੀ ਜਦੋਂ ਵੀ ਥੋੜ੍ਹਾ ਬਹੁਤ ਮੀਂਹ ਪੈ ਜਾਂਦਾ ਤਾਂ ਥੋੜ੍ਹੀ ਠੰਡ ਹੋ ਹੀ ਜਾਂਦੀ ਹੈ। ਅਤੇ ਅੱਜ ਤਾਂ ਸਾਰਾ ਦਿਨ ਹੀ ਮੌਸਮ ਇੱਦਾਂ ਦਾ ਹੀ ਰਹਿਣਾ ਆ। ਅਤੇ ਸਟੂਡੀਓ ਦਾ ਨੰਬਰ 905-564-5444, 905-564-6444 ਦੇ ਉੱਪਰ ਤੁਹਾਡੀ ਅਤੇ ਮੇਰੀ ਗੱਲਬਾਤ ਹੋਏਗੀ ਪੂਰੇ 4 ਵਜੇ ਤੱਕ। ਅਤੇ ਜੇਕਰ ਤੁਸੀਂ ਪ੍ਰੋਗਰਾਮ ਆਪਣੇ ਫੋਨ ਦੇ ਉੱਪਰ ਸੁਣਨਾ ਚਾਹੁੰਦੇ ਹੋ ਤਾਂ ਨੰਬਰ ਡਿਫਰੈਂਟ ਹੈ, 416-477-2040, 416-477-2040। ਇਹ ਨੰਬਰ 'ਤੇ ਕਾਲ ਕਰਕੇ ਤੁਸੀਂ ਪ੍ਰੋਗਰਾਮ ਸੁਣ ਵੀ ਸਕਦੇ ਹੋ। ਅਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਵੈਬਸਾਈਟ 'ਤੇ ਪਹੁੰਚੋਗੇ www.desparadesetv.com ਜਾਂ www.desparadesetv.com, ਇੱਥੇ ਜਾ ਕੇ ਵੀ ਤੁਸੀਂ ਪ੍ਰੋਗਰਾਮ ਨੂੰ ਸੁਣ ਸਕਦੇ ਹੋ। ਜਿਨ੍ਹਾਂ ਦੇ ਘਰਾਂ ਦੇ ਵਿੱਚ IPTV ਬਾਕਸ ਹੈ, ਤੁਸੀਂ ਪੰਜਾਬੀ ਸੈਕਸ਼ਨ ਦੇ ਵਿੱਚ ਜਾਓ ਅਤੇ ਦੇਸ਼ ਪ੍ਰਦੇਸ਼ ਨੂੰ ਟਿਊਨ ਕਰ ਲਓ ਅਤੇ ਤੁਸੀਂ ਮੇਰੇ ਨਾਲ ਜੁੜ ਕੇ ਰਹਿ ਸਕਦੇ ਹੋ ਪੂਰੇ 4 ਵਜੇ ਤੱਕ। ਹਰ ਰੋਜ਼ ਦੀ ਤਰ੍ਹਾਂ ਸਭ ਤੋਂ ਪਹਿਲਾਂ ਵਾਹਿਗੁਰੂ ਦਾ ਨਾਮ ਲੈਣਾ ਬਹੁਤ ਲਾਜ਼ਮੀ ਹੈ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜਾਂ ਕੋਈ ਵੀ ਕੰਮ ਕਰਦੇ ਹਾਂ, ਡੇਲੀ ਲਾਈਫ ਦੇ ਵਿੱਚ ਵੀ ਆਪਾਂ ਜਦੋਂ ਵੀ ਕੋਈ ਕੰਮ ਸਟਾਰਟ ਕਰਦੇ ਹਾਂ ਤਾਂ ਇੱਕ ਵਾਰ ਰੱਬ ਦਾ ਨਾਮ ਜ਼ਰੂਰ ਲੈਣਾ ਚਾਹੀਦਾ ਆ, ਕਿਉਂਕਿ ਜੇ ਤੁਸੀਂ ਕਿਸੇ ਚੀਜ਼ ਨੂੰ ਲੈ ਕੇ ਅਨਸ਼ੋਰ ਵੀ ਹੋਵੋ ਅਤੇ ਰੱਬ ਦਾ ਨਾਮ ਲੈ ਲਓ ਅਤੇ ਫਿਰ ਤੁਹਾਨੂੰ ਨਾਲ ਹੀ ਸ਼ਿਓਰਿਟੀ ਮਿਲ ਜਾਂਦੀ ਹੈ। ਅਤੇ ਆਪਾਂ ਵੀ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਵਾਹਿਗੁਰੂ ਦੇ ਉਟ ਆਸਰੇ ਦੇ ਨਾਲ। ਅਤੇ ਆਪਾਂ ਸਰਵਨ ਕਰਦੇ ਹਾਂ ਭਾਈ ਗੁਰਕੀਰਤ ਸਿੰਘ ਜੀ ਦੀ ਆਵਾਜ਼ 'ਚ, ਇੱਕ ਬਹੁਤ ਹੀ ਮਿੱਠਾ ਸ਼ਬਦ ਹੈ ਅਤੇ ਤੁਸੀਂ ਵੀ ਸੁਣੋ ਅਤੇ ਜਲਦ ਵਾਪਸ ਆਵਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਬੜਾ ਹੀ ਮਿੱਠਾ ਸ਼ਬਦ ਆਪਾਂ ਸਰਵਣ ਕੀਤਾ ਹੁਣੇ ਹੁਣੇ ਭਾਈ ਗੁਰਕੀਰਤ ਸਿੰਘ ਜੀ ਦੀ ਆਵਾਜ਼ 'ਚ, ਅਤੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਤੇ ਇੰਜੋਏ ਕਰ ਰਹੇ ਹੋ ਬਹੁਤ ਹੀ ਖੂਬਸੂਰਤ ਜਿਹੇ ਦਿਨ ਨੂੰ, ਬਹੁਤ ਖੂਬਸੂਰਤ ਲਾਈਫ ਨੂੰ। ਖੂਬਸੂਰਤ ਲਾਈਫ ਇਸ ਕਰਕੇ ਕਿਉਂਕਿ ਜਿੰਨਾ ਆਪਾਂ ਚੰਗੀਆਂ ਚੀਜ਼ਾਂ ਸੋਚਦੇ ਹਾਂ ਉਨਾ ਹੀ ਚੰਗਾ ਚੰਗਾ ਹੁੰਦਾ ਹੈ, ਮੇਰਾ ਤਾਂ ਇਹ ਮੰਨਣਾ ਆ। ਅਤੇ ਜਿਵੇਂ ਹੁਣ ਆਪਾਂ ਸ਼ਬਦ ਵੀ ਸੁਣਿਆ ਕਿ ਜਿਹੜਾ ਇਹ ਜਨਮ ਹੈ ਜਿਹੜੀ ਇਹ ਆਪਾਂ ਨੂੰ ਲਾਈਫ ਮਿਲੀ ਹੋਈ ਹੈ, ਕਹਿੰਦੇ ਆ ਕਿ ਬਹੁਤ ਪਤਾ ਨਹੀਂ ਕਿੰਨੇ ਲੱਖਾਂ ਜ਼ਿੰਦਗੀਆਂ ਆਉਂਦੀਆਂ ਨੇ, ਮਤਲਬ ਕਿੰਨੀ ਵਾਰ ਆਪਾਂ ਜਨਮ ਲੈਂਦੇ ਹਾਂ ਅਤੇ ਉਸ ਤੋਂ ਬਾਅਦ ਆਪਾਂ ਨੂੰ ਮਨੁੱਖਾ ਜਨਮ ਮਿਲਦਾ ਅਤੇ ਉਹਨੂੰ ਆਪਾਂ ਕਿਸੇ ਚੰਗੇ ਕਰਮਾਂ ਦੇ ਵਿੱਚ ਲਾਈਏ, ਚੰਗੇ ਲੇਖੇ ਲਾਈਏ ਤਾਂ ਫਿਰ ਜ਼ਿੰਦਗੀ ਸੁਖਾਲੀ ਨਿਕਲ ਸਕਦੀ ਹੈ। ਅਤੇ ਇਸੇ ਤਰ੍ਹਾਂ ਵਾਹਿਗੁਰੂ ਦਾ ਨਾਮ ਹਮੇਸ਼ਾ ਐਵਰੀਡੇ ਲੈਣਾ ਚਾਹੀਦਾ, ਕਿਸੇ ਵੀ ਰੂਪ ਦੇ ਵਿੱਚ ਤੁਸੀਂ ਰੱਬ ਨੂੰ ਯਾਦ ਕਰਦੇ ਹੋ ਤਾਂ ਬਸ ਤੁਹਾਡੀ ਲਾਈਫ ਕਹਿ ਲਓ ਕਿ ਇੱਕ ਵਧੀਆ ਇੱਕ ਚੰਗੇ ਰਾਹ ਦੇ ਉੱਪਰ ਜਾ ਰਹੀ ਹੈ। ਅਤੇ ਹਮੇਸ਼ਾ ਹੀ ਸਾਰੇ ਪੋਜ਼ਿਟਿਵ ਰਹੀਏ, ਪੋਜ਼ਿਟਿਵ ਗੱਲਾਂ ਕਰੀਏ ਅਤੇ ਪੋਜ਼ਿਟਿਵ ਆਪਣਾ ਮਨ ਰੱਖੀਏ ਤਾਂ ਫਿਰ ਚੰਗੀਆਂ ਚੀਜ਼ਾਂ, ਪੋਜ਼ਿਟਿਵ ਚੀਜ਼ਾਂ ਹੀ ਲਾਈਫ ਦੇ ਵਿੱਚ ਹੁੰਦੀਆਂ ਨੇ। ਸਟੂਡੀਓ ਦਾ ਨੰਬਰ 905-564-4444, 905-564-6444 ਸਟੂਡੀਓ ਦਾ ਨੰਬਰ ਹੈ। ਇਸ ਨੰਬਰ 'ਤੇ ਤੁਹਾਡੀ ਅਤੇ ਮੇਰੀ ਗੱਲਬਾਤ ਅੱਜ ਹੋਏਗੀ ਪੂਰੇ 3 ਘੰਟੇ, ਯਾਨੀ ਕਿ ਪੂਰੇ 4 ਵਜੇ ਤੱਕ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਪ੍ਰੋਗਰਾਮ ਦਾ ਇਹ ਹਿੱਸਾ ਸਪੋਂਸਰ ਕੀਤਾ ਜਾ ਰਿਹਾ ਏ.ਐਨ.ਜੇ. ਆਟੋਮੋਟਿਵ ਰਿਪੇਅਰ ਦੇ ਵੱਲੋਂ। ਜੇ ਤੁਸੀਂ ਆਪਣੀ ਕਾਰਜ਼ ਨੂੰ ਰਿਪੇਅਰ ਕਰਾਉਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਕੋਲ ਲੈ ਕੇ ਪਹੁੰਚੋ ਆਪਣੀ ਗੱਡੀਆਂ ਨੂੰ, ਅਤੇ ਇਹ ਤੁਹਾਡੀਆਂ ਕਾਰਜ਼ ਨੂੰ ਰਿਪੇਅਰ ਤਾਂ ਕਰਨਗੇ ਹੀ, ਅਤੇ ਤੁਸੀਂ ਇਹਨਾਂ ਦੇ ਕੋਲੋਂ ਹਰ ਤਰ੍ਹਾਂ ਦਾ ਸਸਪੈਂਸ਼ਨ ਵਰਕ ਵੀ ਕਰਵਾ ਸਕਦੇ ਹੋ। ਇੰਜਨ ਦਾ ਕੋਈ ਵੀ ਕੰਮ ਹੈ, ਐਗਜ਼ੌਸਟ ਹੋ ਰਹੇ ਨੇ ਤੁਹਾਡੀ ਕਾਰਾਂ ਦੇ ਬ੍ਰੇਕਸ ਤਾਂ ਉਹਨਾਂ ਨੂੰ ਰਿਪੇਅਰ ਕਰਾਉਣਾ ਚਾਹੁੰਦੇ ਹੋ, ਓਇਲ ਚੇਂਜ ਕਰਾਉਣੀ ਹੋਵੇ, ਜਾਂ ਤੁਸੀਂ ਆਪਣੀ ਗੱਡੀਆਂ ਦੀ ਰਸਟ ਪਰੂਫਿੰਗ ਕਰਾਉਣੀ ਹੈ, ਏ.ਐਨ.ਜੇ. ਆਟੋਮੋਟਿਵ ਰਿਪੇਅਰ ਨੂੰ ਜ਼ਰੂਰ ਯਾਦ ਰੱਖੋ। ਨਵੇਂ ਸਮਰ ਟਾਇਰਸ ਪਾਉਣੇ ਹੋਣ ਗੱਡੀਆਂ 'ਚ ਜਾਂ ਪੁਰਾਣਿਆਂ ਨੂੰ ਚੇਂਜ ਕਰਵਾਉਣਾ ਆ, ਵੀਲ ਅਲਾਈਨਮੈਂਟ ਵੀ ਕਰਨਗੇ, ਤੁਸੀਂ ਜ਼ਰੂਰ ਪਹੁੰਚੋ ਏ.ਐਨ.ਜੇ. ਆਟੋਮੋਟਿਵ ਰਿਪੇਅਰ। ਇਹ ਲੋਕੇਟਡ ਨੇ 91 ਹੀਲੀ ਰੋਡ ਬੋਲਟਨ ਦੇ ਵਿੱਚ, ਹਾਈਵੇ 50 ਐਂਡ ਮੇਫੀਲ ਦਾ ਇੰਟਰਸੈਕਸ਼ਨ ਹੈ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ। ਇੰਗਲਿਸ਼, ਪੰਜਾਬੀ, ਹਿੰਦੀ, ਤਿੰਨੋਂ ਲੈਂਗੁਏਜ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਨੰਬਰ ਇਹਨਾਂ ਦਾ 905-857-7596, 905-857-7596, ਏ.ਐਨ.ਜੇ. ਆਟੋਮੋਟਿਵ ਰਿਪੇਅਰ ਦਾ ਨੰਬਰ ਹੈ। ਪਹਿਲੇ ਕਾਲਰ ਜੁੜ ਗਏ ਨੇ 5313, ਹਾਂਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਮਨਵੀਰ ਗੁਰਤੂਰ ਜੀ, ਸਤਿ ਸ਼੍ਰੀ ਅਕਾਲ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਤੁਹਾਡਾ?
1: ਠੀਕ ਹੈ।
0: ਪੰਜਾਬੀ

0: ਵੀ ਲਹਿਰਾਂ ਕੋਲ ਹੈ ਤਾਂ ਫਿਰ ਇਸ ਕਰਕੇ
1: ਹਾਂਜੀ
0: ਨਹੀਂ ਮੈਂ ਤਾਂ ਮੋਰਨਿੰਗ ਕਦੀ ਕਦੀ ਕਰਦੀ ਹੁੰਦੀ ਸੀਗੀ ਰੁਪਿੰਦਰ ਹੀ ਕਰਦੇ ਹੁੰਦੇ ਸੀ ਸਵੇਰੇ ਹੈ ਨਾ
1: ਰੁਪਿੰਦਰ ਤਾਂ ਪੰਜ ਦਿਨ ਕਰਦੇ ਸੀ ਨਾ ਦੋ ਵਾਰ ਐਤਵਾਰ ਜਾਂ ਸਿੱਧੂ ਸਾਹਿਬ ਜਾਂ ਗਲੋਰੀਆ ਜਾਂ ਤੂੰ ਆਉਂਦੇ ਹੁੰਦੇ ਸੀ
0: ਹਾਂਜੀ ਹਾਂਜੀ ਮੈਂ ਕਦੀ ਕਦੀ ਆਉਂਦੀ ਸੀ ਜੇ ਕੋਈ ਛੁੱਟੀ ਕਰ ਲੈਂਦਾ ਸੀ ਫਿਰ ਮੋਰਨਿੰਗ ਕਰ ਜਾਂਦੀ ਹੁੰਦੀ ਸੀ ਮੈਂ
1: ਠੀਕ ਠੀਕ
0: ਹਾਂਜੀ
1: ਪ੍ਰੋਗਰਾਮ ਵਧੀਆ ਹੁੰਦਾ ਪੁੱਤੇ ਕਿ ਸੌਂਗ ਸੁਣਾ ਦੇਗੀ
0: ਹਾਂਜੀ ਹਾਂਜੀ ਦੱਸੋ
1: ਮੈਨੂੰ ਲੱਗਦਾ ਮਾਨਕ ਦਾ ਗਿਆ ਜਿਉਣੇ ਮੋੜਨੀਆਂ ਲੁੱਟੀਆਂ ਲੌਂਗੋ ਵਾਲਦੀਆਂ ਕੁੜੀ ਘਰਾਨੇ ਘਰਦੀ ਆ ਖੜ ਕੇ ਮੋੜਨਾ ਗੱਲਾਂ ਕਰਦੀ ਆ
0: ਕੁਲਦੀਪ ਮਾਨਕ ਜੀ ਦਾ ਦੁਬਾਰਾ ਦੱਸੋ ਕਿਵੇਂ ਕੀ ਬੋਲ ਨੇ
1: ਉਹ ਬੋਲ ਹੈਗੇ ਆ ਜਿਉਣੇ ਮੋੜਨੇ ਲੁੱਟੀਆਂ ਤੀਆਂ ਲੌਂਗੋ ਵਾਲਦੀਆਂ
0: ਠੀਕ ਹੈ
1: ਤੇ ਕੁੜੀ ਘਰਾਨੇ ਘਰਦੀ ਆ ਖੜ ਕੇ ਜੇ ਮੋੜਨਾ ਗੱਲਾਂ ਕਰਦੀ ਆ
0: ਲੌਂਗੋਵਾਲ
1: ਪਿੰਡ ਸੰਗਰੂਰ ਚ ਪੈਂਦਾ ਬੜਬੜ ਕੋਲੇ ਆ
0: ਠੀਕ ਹੈ ਜੀ
1: ਹਾਂ ਜਿਉਣੇ ਮੋੜਨਾ ਵਾ ਜਿਉਣੇ ਮੋੜਨੇ ਲੁੱਟੀਆਂ ਟੀਆਂ ਲੌਂਗੋਵਾਲ ਕੁੜੀ ਘਰਾਨੇ ਘਰਦੀ ਆ ਖੜ ਮੋੜਨਾ ਗੱਲਾਂ ਕਰਦੀ ਆ
0: ਠੀਕ ਹੈ ਜੀ ਕੋਈ ਗੱਲ ਨੀ ਮੈਂ ਲੱਭਦੀ ਆ ਫਿਰ ਮੈਂ ਤੁਹਾਨੂੰ ਸੁਣਾ ਹਾਂਜੀ ਠੀਕ ਹੈ ਜੀ ਬਹੁਤ ਸ਼ੁਕਰੀਆ ਹਾਂਜੀ ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ ਤੇ ਬਿਲਕੁਲ ਅੱਜ ਦਾ ਪ੍ਰੋਗਰਾਮ ਖਾਸ ਕਰਕੇ ਤੁਹਾਡੇ ਨਾਲ ਇੰਟਰੈਕਸ਼ਨਸ ਦਾ ਹੁੰਦਾ ਆ ਤੁਸੀਂ ਆਪਣਾ ਕੋਈ ਗਾਣਾ ਸੁਣਨਾ ਵੀ ਚਾਹੁੰਦੇ ਹੋ ਸੁਣਾਉਣਾ ਵੀ ਚਾਹੁੰਦੇ ਹੋ ਪ੍ਰੋਗਰਾਮ ਦੇ ਵਿੱਚ ਅੱਜ ਪੂਰੀ ਖੁੱਲ੍ਹੀ ਛੁੱਟੀ ਹੁੰਦੀ ਹੈ ਤੁਹਾਨੂੰ ਮਤਲਬ ਪੂਰਾ ਸੱਦਾ ਪੱਤਰ ਹੁੰਦਾ ਆ ਕਿ ਤੁਸੀਂ ਆਪਣੀ ਕੋਈ ਰਾਈਟਿੰਗ ਸ਼ੇਅਰ ਕਰਨਾ ਚਾਹੁੰਦੇ ਹੋ ਆਪਣਾ ਕੋਈ ਗਾਣਾ ਸੁਣਾਉਣਾ ਚਾਹੁੰਦੇ ਹੋ ਪਸੰਦ ਦਾ ਜਾਂ ਕੋਈ ਵੀ ਆਪਣੀ ਪਸੰਦ ਦੀ ਕੋਈ ਕਿਸੇ ਹੋਰ ਦਾ ਹੀ ਲਿਖਿਆ ਹੋਇਆ ਕੋਈ ਪੋਇਮ ਕੋਈ ਸ਼ੇਰੋ ਸ਼ਾਇਰੀ ਕੋਈ ਚੁਟਕਲੇ ਚਾਹੇ ਹੈ ਨਾ ਤੁਸੀਂ ਆਪਣਾ ਪ੍ਰੋਗਰਾਮ ਦੇ ਵਿੱਚ ਜ਼ਰੂਰ ਸਾਡੇ ਨਾਲ ਸਾਂਝ ਪਾ ਸਕਦੇ ਹੋ ਸਟੂਡੀਓ ਨੰਬਰ 905-564-44 ਕਾਫੀ ਸਾਰੀਆਂ ਅੱਜ ਗੱਲਾਂ ਬਾਤਾਂ ਕਰਾਂਗੇ ਗੀਤ ਸੰਗੀਤ ਬਹੁਤ ਸਾਰਾ ਹੋਏਗਾ ਕਿਉਂਕਿ ਸੈਟਰਡੇ ਹੈ ਅਤੇ ਵੀਕਐਂਡ ਤੁਹਾਡਾ ਪੂਰਾ ਇੰਜੋਏ ਹੋਏਗਾ ਅਤੇ ਇਹਦੀ ਪੂਰੀ ਕੋਸ਼ਿਸ਼ ਰਹੇਗੀ 2865 ਜੀ ਸਤਿ ਸ਼੍ਰੀ ਅਕਾਲ
2: ਹਾਂਜੀ
0: ਸਤਿ ਸ਼੍ਰੀ ਅਕਾਲ ਜੀ
2: ਤੇ ਸੁਤਨ ਸਤਿ ਸ਼੍ਰੀ ਅਕਾਲ ਜੀ
0: ਹਾਂਜੀ
2: ਬਹੁਤ ਵਧੀਆ ਪਰੋਂਚਾਰ ਕਾਰ ਦੇ ਵਿੱਚ ਸੀ
0: ਹਾਂਜੀ
2: ਬਾਕੀ ਸੋਤੇ ਨੂੰ ਪੁੱਛ ਲੈਣੇ ਜੀ ਜੁੜੇ
0: ਹੋਏ ਕੋਈ ਗੱਲ ਨੀ ਮੈਂ ਵੈਸੇ ਫਿਰ ਵੀ ਸਰਚ ਕਰਦੀ ਆ ਮੈਂ ਜੇ ਮੈਨੂੰ ਮਿਲ ਗਿਆ ਫਿਰ ਮੈਂ ਨਾਲ ਹੀ ਸੁਣਾ
2: ਦੂੰਗੀ
0: ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ ਤੇ ਬਿਲਕੁਲ ਅੱਜ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੀ ਪਸੰਦ ਦੇ ਜਿੰਨੇ ਮਰਜ਼ੀ ਗਾਣੇ ਫਟਾਫਟ ਦੱਸੀ ਚੱਲੋ ਤੇ ਮੈਂ ਫਟਾਫਟ ਸੁਣਾਉਂਗੀ ਤੁਹਾਨੂੰ ਕਿਉਂਕਿ ਕਈ ਵਾਰ ਏਦਾਂ ਹੁੰਦਾ ਹੈ ਕਿ ਆਪਾਂ ਗੱਲਾਂ ਬਾਤਾਂ ਕਰਦੇ ਜਾਈਏ ਐਂਡ ਜਾਂ ਤੁਸੀਂ ਪ੍ਰੋਗਰਾਮ ਕੋਈ ਵੀ ਸੁਣ ਵੀ ਰਹੇ ਹੋ ਜਾਂ ਕੋਈ ਹੋਰ ਕਨਵਰਸੇਸ਼ਨ ਤੁਹਾਡੀ ਚੱਲ ਰਹੀ ਹੈ ਵਿੱਚ ਜੇ ਤੁਹਾਡੀ ਪਸੰਦ ਇੱਕ ਗਾਣਾ ਆ ਜੇ ਹੈ ਨਾ ਤੇ ਫਿਰ ਉਹ ਕਹਿ ਲਓ ਸੋਹਣੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ਹਨਾ ਕਿ ਆਪਣੀ ਆਪਾਂ ਕਈ ਵਾਰ ਮਨ ਚ ਸੋਚ ਹੀ ਰਹੇ ਹੁੰਦੇ ਕਈ ਵਾਰ ਓਦਾਂ ਹੀ ਗੁਣਗੁਣਾਉਂਦੇ ਜੇ ਫਿਰਦੇ ਹੁੰਦੇ ਆ ਤੇ ਉਹੀ ਗਾਣਾ ਜੇ ਆਪਣੇ ਇੱਕਦਮ ਸਾਹਮਣੇ ਆ ਜੇ ਫਿਰ ਆਪਾਂ ਮੂਡ ਇੱਕਦਮ ਖੁਸ਼ ਜਿਹਾ ਹੋ ਜਾਂਦਾ ਤੇ ਕਿਉਂਕਿ ਮਿਊਜ਼ਿਕ ਮੈਂ ਹਮੇਸ਼ਾ ਕਹਿੰਦੀ ਕਿ ਸਟ੍ਰੈਸ ਬਸਟਰ ਦਾ ਕੰਮ ਕਰਦਾ ਜਦੋਂ ਤੁਹਾਨੂੰ ਵੈਸੇ ਤੁਸੀਂ ਨਾ ਪਰੇਸ਼ਾਨ ਜੇ ਹੋਵੋ ਤੁਸੀਂ ਕੋਈ ਆਪਣੀ ਪਸੰਦ ਆਉਂਦਾ ਨਾ ਕੋਈ ਵੈਸੇ ਨੋਰਮਲ ਚਾਹੇ ਤੁਹਾਡਾ ਮਨ ਨਹੀਂ ਵੀ ਕਰ ਰਿਹਾ ਉਹੀ ਗਾਣਾ ਜਿਹਾ ਸੁਣਨ ਲੱਗ ਜਾਓ ਤੁਸੀਂ ਦੇਖੋ ਤੁਹਾਡਾ ਨਾ ਪੂਰਾ ਨਰਵਸ ਸਿਸਟਮ ਤੁਹਾਨੂੰ ਪੂਰਾ ਉਹ ਕਰ ਰਿਹਾ ਹੁੰਦਾ ਕੋਪਰੇਟ ਤੇ ਤੁਸੀਂ ਪੂਰਾ ਐਨ ਰਿਲੈਕਸ ਹੋ ਜਾਂਦੇ ਹੁੰਦੇ ਹੋ ਚਾਹੇ ਪੂਰਾ ਨਹੀਂ ਵੀ ਹੁੰਦੇ ਬਟ ਫਿਰ ਵੀ ਤੁਸੀਂ ਜੋ ਤੁਸੀਂ 5 ਮਿੰਟ ਪਹਿਲਾਂ ਸੋਚ ਰਹੇ ਹੋਵੋਗੇ ਉਹ ਤੁਹਾਡੇ ਵੀ ਥਿੰਕਿੰਗ ਪੂਰੀ ਚੇਂਜ ਹੋ ਜਾਂਦੀ ਹੈ ਥੋੜ੍ਹੇ ਟਾਈਮ ਬਾਅਦ ਹੀ ਸਿਰਫ ਇੱਕ ਆਪਣੀ ਪਸੰਦ ਦਾ ਮਿਊਜ਼ਿਕ ਸੁਣਨ ਦੇ ਨਾਲ ਅਗਲੇ ਕਾਲਰ 1477 ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ
3: ਗੀਤ ਲਾ ਦੋਗੇ
0: ਹਾਂਜੀ ਦੱਸੋ
3: ਨਰਿੰਦਰ ਵੀ ਵਾਲਾ ਗੀਤ ਹੈ ਚੱਲ ਨਾਂਦੇ ਖੇਤਾਂ ਨੂੰ ਚੱਲੀਏ ਖੇਤਾਂ ਵਿੱਚ ਆ ਗਏ ਬਾਹਰ ਗੋਡੇ ਗੋਡੇ ਹੋਈਆਂ ਗੰਦਾ ਚੱਲੀਆਂ ਜਾ ਗਏ ਨਿਖਾਰ ਸਾਡਾ ਰਾਇਟਰ ਸੀਗਾ ਉਹ ਪੂਰਾ ਹੀ ਹੋਇਆ ਉਹਦਾ ਫਿਲਮ ਨਾਲ ਕਰਕੇ ਗਏ ਹਾਂ ਪੰਜਾਬ ਚ
0: ਅੱਛਾ ਜੀ
3: ਉਹਦਾ ਲਿਖਿਆ ਸੀ
0: ਠੀਕ ਹੈ
3: ਮੈਂ ਜ਼ਿਆਦਾ ਜੀ ਨਰਿੰਦਰ ਵੀ ਬਾਬਾ
0: ਹਾਂਜੀ ਹਾਂਜੀ ਕੋਈ ਗੱਲ ਨੀ ਮੈਂ ਸੁਣਾਉਂਦੀ ਹਾਂ ਤੁਹਾਨੂੰ ਮੈਨੂੰ ਬਸ ਥੋੜ੍ਹਾ ਟਾਈਮ ਦਿਓ ਹਾਂਜੀ ਥੈਂਕ ਯੂ ਸੋ ਮਚ ਤੁਹਾਡੀ ਕਾਲ ਲਈ 3631 ਹਾਂਜੀ ਸਤਿ ਸ਼੍ਰੀ ਅਕਾਲ
4: ਮਨਪ੍ਰੀਤ ਜੀ ਸਤਿ ਸ਼੍ਰੀ ਅਕਾਲ ਮੈਂ ਮਜੀਮ ਬਫਲੋ ਤੋਂ ਜੀ
0: ਹਾਂਜੀ ਸਤਿ ਸ਼੍ਰੀ ਅਕਾਲ ਜੀ
4: ਬਹੁਤ ਵਧੀਆ ਵੈਦਰ ਆ ਜੀ, ਮੱਠੀਆਂ ਮੱਠੀਆਂ ਕਣੀਆਂ ਪੈ ਰਹੀਆਂ ਤੇ ਬੜਾ ਇੰਜੋਏ ਕਰ ਰਹੇ ਆ।
0: ਤੁਹਾਡੇ ਮੱਠੀਆਂ ਮੱਠੀਆਂ ਪੈ ਰਹੀਆਂ ਇੱਥੇ, ਥੋੜੇ ਜਿਆਦਾ ਪੈ ਰਹੀਆਂ ਨੇ।
4: ਬਿਲਕੁਲ
0: ਬਿਲਕੁਲ ਹਾਂਜੀ, ਕੀ ਸੁਣੋਗੇ ਅੱਜ?
4: ਅੱਜ ਕੈਂਚੀ ਵਾਲਾ ਸੁਣਾ ਦਿਓ।
0: ਕੈਂਚੀ ਵਾਲਾ?
4: ਹਾਂਜੀ।
0: ਓਕੇ ਠੀਕ ਹੈ।
4: KINCHI ਤੇ ਗਾਇਆ ਹੈ ਰੀਜ਼ੀ ਨੇ, RIZI।
0: ਠੀਕ ਹੈ ਜੀ, ਆਪਣੇ ਘਰ ਦੀ ਫਾਊਂਡੇਸ਼ਨ ਡਿਗਿੰਗ ਕਰਾਉਣੀ ਹੈ ਚਾਹੇ ਕਮਰਸ਼ੀਅਲ ਫਾਊਂਡੇਸ਼ਨ ਡਿਗਿੰਗ ਕਰਾਉਣੀ ਹੈ, ਇਹਨਾਂ ਤੋਂ ਕਰਾਓ। ਟਰੱਕ ਯਾਰਡ ਦਾ ਪੂਰਾ ਕੰਪਲੀਟ ਕੰਮ ਇਹ ਕਰਕੇ ਦੇਣਗੇ, ਗ੍ਰੇਡਿੰਗ, ਗ੍ਰੇਵਲਿੰਗ, ਪੇਵਿੰਗ ਸਾਰਾ ਕੁਝ ਕਰਨਗੇ। ਸੈਪਟਿਕ ਟੈਂਕ ਦਾ ਵੀ ਕੰਪਲੀਟ ਕੰਮ ਇਹਨਾਂ ਤੋਂ ਕਰਾ ਸਕਦੇ ਹੋ। ਜੇ ਤੁਸੀਂ ਆਪਣੇ ਘਰਾਂ 'ਚ ਪੂਲ ਬਣਵਾਉਣਾ ਚਾਹੁੰਦੇ ਹੋ ਤਾਂ ਪੂਲ ਡਿਗਿੰਗ ਇਹਨਾਂ ਤੋਂ ਕਰਾਓ। ਇਸ ਤੋਂ ਇਲਾਵਾ ਜੇਕਰ ਤੁਸੀਂ ਕੋਈ ਵੀ ਕੰਕਰੀਟ ਦਾ ਕੰਮ ਕਰਾਉਣਾ ਹੋਵੇ ਤਾਂ ਤੁਹਾਡਾ ਸਾਰਾ ਕੰਮ ਕਰਕੇ ਦੇਣਗੇ। ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਿਲਡਿੰਗ ਹੈ ਉਹਨੂੰ ਤੁਸੀਂ ਢਾਉਣਾ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ ਗੱਲਬਾਤ ਕਰੋ ਪੀਲ ਐਕਸਕਵੇਸ਼ਨ ਸਰਵਿਸ ਦੇ ਨਾਲ। ਹੋਮ ਡਿਮੋਲਿਸ਼ਨ, ਕਮਰਸ਼ੀਅਲ ਡਿਮੋਲਿਸ਼ਨ ਸਾਰੀ ਕਰ ਦੇਣਗੇ, ਕਿਸੇ ਵੀ ਪ੍ਰਾਈਸ ਨੂੰ ਬੀਟ ਕਰਨਗੇ। ਤੁਸੀਂ ਕਾਲ ਕਰੋ, ਫ੍ਰੀ ਐਸਟੀਮੇਟ ਲਓ ਪੀਲ ਐਕਸਕਵੇਸ਼ਨ ਸਰਵਿਸ ਤੋਂ। ਜਗਤਾਰ ਚੌਹਾਨ ਜੀ ਦਾ ਨੰਬਰ 416-891-1722, 416-891-1722 ਦੇ ਉੱਪਰ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰ ਸਕਦੇ ਹੋ। ਅਗਲੇ ਕਾਲਰ 7322 ਜੀ, ਸਤਿ ਸ਼੍ਰੀ ਅਕਾਲ।
5: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ, ਕਿਵੇਂ ਹੋ ਤੁਸੀਂ?
5: ਠੀਕ ਹੈ, ਤੁਸੀਂ ਸੁਣਾਓ?
0: ਹਾਂਜੀ ਮੈਂ ਵੀ ਠੀਕ ਠਾਕ।
5: ਗਾਣਾ ਸੁਣਨਾ ਸੀਗਾ।
0: ਹਾਂਜੀ ਦੱਸੋ।
5: ਕਣੀਆਂ 'ਚ ਮੈਂ ਭੇਜੀ, ਚਿੱਟੇ ਸੂਟ ਤੇ ਦਾਗ ਪੈ ਗਿਆ ਜੀ ਵਾਲਾ।
0: ਕਣੀਆਂ 'ਚ ਮੈਂ ਭੇਜੀ, ਚਲੋ ਫਿਰ ਮੈਂ ਆਪਾਂ ਇਹ ਪਹਿਲਾਂ ਸੁਣਦੇ ਆ ਗਾਣਾ, ਕਿਉਂਕਿ ਇਹ ਮੈਂ ਕਣੀਆਂ ਵਾਲਾ ਗਾਣਾ ਮੈਂ ਸੋਚ ਹੀ ਰਹੀ ਸੀ ਕਿ ਮੈਂ ਕਿਹਾ ਚਲੋ ਹਰੇਕ ਵਾਰ ਇਹੀ ਲਗਾ ਦਿੰਦੀ ਆ, ਪਰ ਹੁਣ ਅੱਜ ਤੁਸੀਂ ਕਹਿਤਾ ਫਿਰ ਅੱਜ ਇਹੀ ਲਗਾਉਣਾ ਪੈਣਾ। ਜਿੰਨਾ ਮਰਜ਼ੀ ਪੁਰਾਣਾ ਹੋ ਜੇ, ਮੇਰੇ ਖਿਆਲ ਚ ਇਹਨੂੰ ਜੇ ਮੈਂ ਸਹੀ ਆ ਤਾਂ ਇਹਨੂੰ ਹੋ ਗਏ ਆ 12 ਸਾਲ, 11 ਜਾਂ 12 ਸਾਲ ਮੈਨੂੰ ਇੱਥੇ ਸ਼ੋਅ ਹੋ ਰਿਹਾ, ਤੇ ਦੇਖੋ 12 ਸਾਲ ਪੁਰਾਣਾ ਇਹ ਗਾਣਾ ਤੇ ਕਿੰਨਾ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਅੱਜ ਦੇ ਟਾਈਮ ਦੇ ਵਿੱਚ ਵੀ। ਤੇ ਲਓ ਫਿਰ ਤੁਸੀਂ ਵੀ ਸੁਣੋ ਤੇ ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਪਰਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ, ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਅਤੇ ਬਿਲਕੁਲ ਤੁਹਾਡਾ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਅਤੇ ਸਟੂਡੀਓ ਨੰਬਰ 905-564-5444 905-564-6444 ਦੇ ਉੱਪਰ ਤੁਹਾਡੇ 'ਤੇ ਮੇਰੀ ਗੱਲਬਾਤ ਹੋਏਗੀ ਪੂਰੇ 4 ਵਜੇ ਤੱਕ। ਇੱਕ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਤੁਹਾਨੂੰ ਮੈਂ ਦੇਵਾਂ ਟੀਮ ਸਿੱਧੂ ਦੇ ਵੱਲੋਂ, ਜਿਹੜੇ ਕਿ ਤੁਹਾਡੇ ਲਈ ਬਹੁਤ ਹੀ ਵਧੀਆ ਵਧੀਆ ਪ੍ਰੋਜੈਕਟਸ ਤੁਹਾਨੂੰ ਪਤਾ ਹਮੇਸ਼ਾ ਲੈ ਕੇ ਆਉਂਦੇ ਨੇ। ਜੇ ਤੁਸੀਂ ਆਪਣਾ ਨਵਾਂ ਘਰ ਇੱਕ ਲੱਭ ਰਹੇ ਹੋ ਤਾਂ ਤੁਸੀਂ ਟੀਮ ਸਿੱਧੂ ਦੇ ਨਾਲ ਜ਼ਰੂਰ ਕੰਟੈਕਟ ਕਰੋ। ਨੰਬਰ 416-302-0016 ਦੇ ਉੱਪਰ ਟੀਮ ਸਿੱਧੂ ਤੁਹਾਡੇ ਲਈ ਲੈ ਕੇ ਆਏ ਨੇ ਨਵੇਂ ਡਬਲ ਕਾਰ ਗਰਾਜ ਦੇ ਫਰੀ ਹੋਲ ਟਾਊਨ ਹਾਊਸਿਸ, ਜਿਹੜੇ ਕਿ ਕੈਲੇਡਨ ਦੇ ਵਿੱਚ ਬਣਨ ਜਾ ਰਹੇ ਨੇ। ਕੈਲੇਡਨ ਐਂਡ ਬ੍ਰੈਂਪਟਨ ਦੇ ਬਿਲਕੁਲ ਬਾਰਡਰ ਦੇ ਉੱਪਰ ਮੇਫੀਲਡ ਐਂਡ ਚਿੰਕਿਊਜ਼ੀ ਦੀ ਇੰਟਰਸੈਕਸ਼ਨ ਹੈ। ਪ੍ਰਾਈਸ ਇਹਨਾਂ ਦੀ 650 ਤੋਂ ਸਟਾਰਟ ਹੁੰਦੀ ਹੈ, ਯਾਨੀ ਕਿ 650,000 ਤੋਂ ਪ੍ਰਾਈਸ ਸਟਾਰਟ ਹੁੰਦੀ ਹੈ। ਕਲੋਜ਼ਿੰਗ ਇਹਨਾਂ ਦੀ ਅਗਲੇ ਸਾਲ ਔਗਸਟ ਦੇ ਵਿੱਚ ਹੋਊਗੀ, ਔਗਸਟ 2027 ਦੇ ਵਿੱਚ ਇਹਨਾਂ ਦੀ ਕਲੋਜ਼ਿੰਗ ਹੋਣੀ ਹੈ। ਅਤੇ ਮੈਂ ਦੱਸਦਾ ਕਿ ਅੱਜ ਤੋਂ ਇਹਨਾਂ ਦੀ ਬੁਕਿੰਗ ਸਟਾਰਟ ਹੋ ਗਈ ਹੈ। ਅੱਜ ਸੈਟਰਡੇ ਹੈ, 23 ਮਈ ਹੈ, ਅਤੇ ਅੱਜ ਤੋਂ ਇਹਨਾਂ ਦੀ ਬੁਕਿੰਗ ਸਟਾਰਟ ਹੋ ਗਈ ਹੈ। ਅਤੇ ਸਿਰਫ ਲਿਮਿਟਡ ਲੋਟਸ ਹੀ ਨੇ ਜਿਹੜੇ ਕਿ ਰਿਲੀਜ਼ ਹੋ ਰਹੇ ਨੇ ਪਹਿਲੇ ਫੇਜ਼ ਦੇ ਵਿੱਚ। ਜੇ ਤੁਸੀਂ ਇਹਨਾਂ ਘਰਾਂ ਨੂੰ ਬੁੱਕ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਟੀਮ ਸਿੱਧੂ ਦੇ ਨਾਲ ਅੱਜ ਗੱਲਬਾਤ ਕਰੋ। ਅੱਜ ਤੋਂ ਲਿਮਿਟਡ ਲੋਟਸ ਦੇ ਨਾਲ ਰਿਲੀਜ਼ ਹੋ ਰਹੇ ਨੇ ਇਹ ਪਹਿਲੇ ਫੇਜ਼ ਦੇ ਵਿੱਚ। ਇਹ ਵਾਲੇ ਘਰ 3 ਸਟੋਰੀ ਦੇ ਫਰੀ ਹੋਲ ਟਾਊਨਸ ਨੇ, 1700 ਸਕੁਆਇਰ ਫੁੱਟ ਤੋਂ ਲੈ ਕੇ 2600 ਸਕੁਆਇਰ ਫੁੱਟ ਦੇ ਘਰ ਨੇ। 3 ਤੋਂ 5 ਬੈਡਰੂਮਸ ਬਣਨਗੇ। ਡਬਲ ਕਾਰ ਗਰਾਜ ਦੇ ਨਾਲ ਅਪ ਟੂ 4 ਕਾਰਸ ਨੂੰ ਤੁਸੀਂ ਇੱਥੇ ਪਾਰਕ ਕਰ ਸਕੋਗੇ। ਅਨਫਿਨਿਸ਼ਡ ਬੇਸਮੈਂਟ ਹੋਏਗੀ। ਪ੍ਰਾਈਸ ਸਟਾਰਟ ਹੋ ਰਹੀ ਹੈ 6,50,000 ਤੋਂ। ਡਿਪੋਜ਼ਿਟ ਤੁਸੀਂ $85,000 ਛੇ ਮਹੀਨਿਆਂ ਦੇ ਵਿੱਚ ਦੇਣਾ, $85,000 ਇਨ 6 ਮੰਥਸ ਤੁਸੀਂ ਡਿਪੋਜ਼ਿਟ ਦੇਣਾ ਆ। ਅਤੇ ਨਾਲੇ ਬਿਲਡਰ ਵੱਲੋਂ ਫਰੀ ਹੋਲ ਟਾਊਨਸ ਵੀ ਤਿਆਰ ਹੋ ਰਹੇ ਨੇ, ਜਿਨ੍ਹਾਂ ਦੇ ਵਿੱਚ ਲੀਗਲ ਸੈਕੰਡਰੀ ਸਵੀਟ ਵੀ ਹੈਗਾ ਸੈਪਰੇਟ ਐਂਟਰੈਂਸ ਦੇ ਨਾਲ। ਇਹਦੀ ਪ੍ਰਾਈਸ ਹੋਏਗੀ 8,49,000। ਅਤੇ ਇਹਦੇ ਬਾਰੇ ਵੀ ਤੁਸੀਂ ਜਾਣਕਾਰੀ ਲਓ ਟੀਮ ਸਿੱਧੂ ਦੇ ਕੋਲੋਂ 416-302-0016, 416-302-0016 ਟੀਮ ਸਿੱਧੂ ਦਾ ਨੰਬਰ ਹੈ। ਅਤੇ ਅੱਜ ਇਹਨਾਂ ਦੀ ਬੁਕਿੰਗ ਸਟਾਰਟ ਹੋ ਚੁੱਕੀ ਹੈ। ਲਿਮਿਟਡ ਲੋਟਸ ਨੇ ਜਿਹੜੇ ਕਿ ਪਹਿਲੇ ਫੇਸ ਦੇ ਵਿੱਚ ਰਿਲੀਜ਼ ਹੋ ਰਹੇ ਨੇ। ਜ਼ਰੂਰ ਤੁਸੀਂ ਟੀਮ ਸਿੱਧੂ ਦੇ ਨਾਲ ਗੱਲਬਾਤ ਕਰਕੇ ਇਹਨਾਂ ਘਰਾਂ ਦੀ ਬੁਕਿੰਗ ਕਰਵਾ ਸਕਦੇ ਹੋ। ਸਟੂਡੀਓ ਦਾ ਨੰਬਰ ਹੈ। ਅਤੇ ਉਮੀਦ ਹੈ ਕਿ ਤੁਸੀਂ ਸਾਰੇ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਹੋ। ਜਿਹੜੇ ਵੀ ਸਾਡੇ ਲਿਸਨਰ ਕਿਤੇ ਬਾਹਰ ਕਿਤੇ ਜਾ ਰਹੇ ਨੇ, ਤੁਸੀਂ ਬੜੇ ਧਿਆਨ ਦੇ ਨਾਲ ਡਰਾਈਵ ਕਰੋ, ਕਿਉਂਕਿ ਜਦੋਂ ਵੀ ਮਾੜਾ ਜਿਹਾ ਮੌਸਮ ਖਰਾਬ ਹੁੰਦਾ, ਮੀਂਹ ਕਣੀ ਦਾ ਵੈਦਰ ਹੋ ਗਿਆ, ਜਾਂ ਹੁਣ ਤਾਂ ਚਲੋ ਸਨੋਅ ਵਾਲੇ ਟਾਈਮ 'ਚ ਆਪਾਂ ਨਿਕਲ ਚੁੱਕੇ ਹਾਂ ਫੋਰ ਦ ਟਾਈਮ, ਅਤੇ ਜਦੋਂ ਵੀ ਥੋੜ੍ਹਾ ਮੌਸਮ ਖਰਾਬ ਹੁੰਦਾ ਅਤੇ ਟ੍ਰੈਫਿਕ ਵੀ ਵੱਧ ਜਾਂਦੀ ਹੈ, ਅਤੇ ਥੋੜ੍ਹਾ ਜਿਹਾ ਡਰਾਈਵਿੰਗ ਸੰਭਲ ਕੇ ਕਰੋ, ਥੋੜ੍ਹਾ ਕੇਅਰਫੁਲੀ ਕਰੋ, ਕਿਉਂਕਿ ਇੱਦਾਂ ਦੇ ਮੌਸਮ ਦੇ ਵਿੱਚ ਹੈ ਨਾ ਤੁਹਾਨੂੰ ਕਈ ਵਾਰ ਧਿਆਨ ਵੀ ਭਟਕ ਜਾਂਦਾ, ਇੱਧਰ ਉੱਧਰ ਹੋ ਜਾਂਦਾ ਆ, ਅਤੇ ਆਪਾਂ ਕਈ ਵਾਰ ਕਾਹਲੀ 'ਚ ਹੁੰਦੇ ਹਾਂ ਅਤੇ ਇੱਕਦਮ ਬ੍ਰੇਕ ਲੱਗਦੇ ਆ ਤਾਂ ਫਿਰ ਨੁਕਸਾਨ ਹੋਣ ਦਾ ਡਰ ਹੁੰਦਾ। ਅਤੇ ਜ਼ਰੂਰ ਤੁਸੀਂ ਆਪਣੇ ਧਿਆਨ ਦੇ ਨਾਲ ਡਰਾਈਵ ਕਰਦੇ ਹੋਏ ਪਹੁੰਚੋ। ਅਤੇ ਜਿਹੜੇ ਸਾਡੇ ਲਿਸਨਰ ਕਿਤੇ ਬੈਠੇ ਨੇ, ਕਿਤੇ ਤੁਸੀਂ ਬੈਠ ਕੇ ਪ੍ਰੋਗਰਾਮ ਸੁਣ ਰਹੇ ਹੋ, ਜਾਂ ਤੁਸੀਂ ਕਿਤੇ ਰੁਕੇ ਹੋਏ ਹੋ, ਜਾਂ ਤੁਸੀਂ ਆਪਣਾ ਕੋਈ ਕੰਮ ਕਾਰ ਕਰ ਰਹੇ ਹੋ, ਅਤੇ ਮੀਨਵਾਈਲ ਆਪਣਾ ਤੁਸੀਂ ਹਾਲ ਚਾਲ ਪੁੱਛਣਾ ਚਾਹੁੰਦੇ ਹੋ ਮੇਰਾ, ਜਾਂ ਤੁਸੀਂ ਆਪਣਾ ਦੱਸਣਾ ਚਾਹੁੰਦੇ ਹੋ, ਤਾਂ ਤੁਸੀਂ ਕਾਲ ਕਰ ਸਕਦੇ ਹੋ 905-500-5444 905-564-6444 ਸਟੂਡੀਓ ਦਾ ਨੰਬਰ ਹੈ। ਅੱਛਾ, ਹਾਲ ਚਾਲ ਦੀ ਮੈਂ ਜੇ ਗੱਲ ਕਰਾਂ, ਹਾਲ ਚਾਲ ਆਪਾਂ ਕਹਿੰਦੇ ਹਾਂ ਵੀ ਅੱਜ ਕੱਲ੍ਹ ਨਾ ਨੋਰਮਲੀ ਮੈਂ ਦੇਖਿਆ ਕਿ ਦੂਰੋਂ ਦੂਰੋਂ ਸਾਰਾ ਕੁਛ ਦੇਖਣਾ ਨਾ ਕਿ ਬੜਾ ਵਧੀਆ ਜਿਹਾ ਲੱਗਦਾ। ਤੁਸੀਂ ਕਿਸੇ ਦੇਖਦੇ ਹੋ ਕਿ ਸੋਸ਼ਲ ਮੀਡੀਆ ਅੱਜ ਕੱਲ੍ਹ ਜਿਵੇਂ ਹੈਗਾ ਬਹੁਤ ਹਰ ਜਗ੍ਹਾ ਹੀ ਹਰ ਕੋਈ ਚਲਾਉਂਦਾ ਹੈ ਨਾ, ਅਤੇ ਆਪਾਂ ਦੇਖਦੇ ਹਾਂ ਕਿ ਕਿਸੇ ਦੇ ਘਰ 'ਚ ਕੋਈ ਨੋਰਮਲੀ ਬੰਦਾ ਪਰੇਸ਼ਾਨ ਵੀ ਹੋਵੇ ਅਤੇ ਉਹਦਾ ਸੋਸ਼ਲ ਮੀਡੀਆ ਕੁਛ ਹੋਰ ਕਹਿ ਰਿਹਾ ਹੋਵੇ ਨਾ, ਕਿੰਨੀ ਤੁਹਾਨੂੰ ਨਹੀਂ ਲੱਗਦਾ ਕਿ ਕਿੰਨੀ ਫੇਕ ਜੀ ਲਾਈਫ ਹੋ ਗਈ ਅੱਜ ਕੱਲ੍ਹ, ਕਿ ਤੁਸੀਂ ਚਾਹੇ ਤੁਹਾਡਾ ਮਨ ਜਿੰਨਾ ਮਰਜ਼ੀ ਉਦਾਸ ਹੋਵੇ ਅਤੇ ਤੁਸੀਂ ਫੋਟੋਜ਼ ਵੀਡੀਓਜ਼ ਕੁਛ ਨਾ ਕੁਛ ਪੋਸਟ ਤੁਹਾਡੀ ਇੱਦਾਂ ਆ ਰਹੀਆਂ ਹੁੰਦੀਆਂ ਨੇ ਕਿ ਬਈ ਪਤਾ ਨਹੀਂ ਕਿੰਨੀ ਕੁ ਤੁਸੀਂ ਲਾਈਫ ਨੂੰ ਇੰਜੋਏ ਕਰ ਰਹੇ ਹੁੰਦੇ ਹੋ, ਹੈ ਨਾ, ਬੜਾ ਹੱਸ ਖੇਡ ਕੇ ਹੈ ਚੱਲ ਰਿਹਾ ਹੁੰਦਾ। ਅਤੇ ਜੇ ਅਗਲਾ ਕੋਈ ਸੋਚ ਵੀ ਰਿਹਾ ਹੋਵੇ ਨਾ ਕਿ ਮੈਂ ਚੱਲ ਫਲਾਣੇ ਬੰਦੇ ਨੂੰ ਫੋਨ ਕਰਾਂ ਅੱਜ ਪੁੱਛਾਂ ਉਹਦਾ ਹਾਲ ਚਾਲ, ਅਤੇ ਆਪਾਂ ਦੇਖਦੇ ਹਾਂ ਨਾ ਕੋਈ ਪੋਸਟ ਪਈ ਹੁੰਦੀ ਹੈ ਅਤੇ ਆਪਾਂ ਵੈਸੇ ਹੀ ਸੋਚ ਲੈਂਦੇ ਹਾਂ ਕਿ ਚੱਲ ਛੱਡ ਪਰੇ ਉਹ ਬਿਜ਼ੀ ਹੋਣਾ ਆ, ਹੈ ਨਾ, ਫਿਰ ਆਪਾਂ ਆਪਣਾ ਵੀ ਮਨ ਥੋੜ੍ਹਾ ਜਿਹਾ ਰੋਕ ਲੈਂਦੇ ਹਾਂ, ਹੈ ਨਾ। ਤੁਹਾਨੂੰ ਕੀ ਲੱਗਦਾ, ਇੱਦਾਂ ਹੁੰਦਾ ਅੱਜ ਕੱਲ੍ਹ? ਤੁਹਾਨੂੰ ਲੱਗਦਾ ਕਿ ਦੁਨੀਆ ਥੋੜ੍ਹੀ ਜਿਹੀ ਫੇਕ ਜਿਹੀ ਹੋ ਗਈ ਆ, ਕਿਉਂਕਿ ਮੈਂ ਦੋ ਤਿੰਨ ਚੀਜ਼ਾਂ ਇੱਦਾਂ ਦੀਆਂ ਦੇਖੀਆਂ, ਦੋ ਤਿੰਨ ਦੇਖ ਲਏ ਇੱਦਾਂ ਦੀ, ਹੈ ਨਾ, ਹੁੰਦੇ ਹੁੰਦੇ ਕਿ ਵੈਸੇ ਜੇ ਕਿਸੇ ਨਾਲ ਤੁਸੀਂ ਗੱਲ ਕਰੋ, ਅਗਲਾ ਮੈਂ ਤਾਂ ਇੰਨਾ ਪਰੇਸ਼ਾਨ ਹਾਂ, ਮੈਂ ਤਾਂ ਫਲਾਣਾ, ਮੈਂ ਤਾਂ ਫਲਾਣਾ, ਬਟ ਉਹਨਾਂ ਦਾ ਸੋਸ਼ਲ ਮੀਡੀਆ ਕੁਛ ਹੋਰ ਹੀ ਕਹਿ ਰਿਹਾ ਹੁੰਦਾ ਕਿ ਬਈ ਉਹ ਤਾਂ ਬੜੀ ਆਪਣੀ ਘੁੰਮ ਫਿਰ ਰਹੇ ਨੇ, ਬੜਾ ਇੰਜੋਏ ਕਰ ਰਹੇ ਨੇ, ਅਤੇ ਜੇ ਤੁਸੀਂ ਕਦੇ ਹਾਲ ਚਾਲ ਪੁੱਛੋ ਫਿਰ ਬੰਦਾ ਕਿਉਂ ਨਹੀਂ ਕਹਿੰਦਾ ਕਿ ਹਾਂ ਮੈਂ ਬਿਲਕੁਲ ਠੀਕ ਹਾਂ, ਕਿ ਮੈਂ ਆਪਣੀ ਲਾਈਫ 'ਚ ਖੁਸ਼ ਹਾਂ। ਮੈਨੂੰ ਲੱਗਦਾ ਕਿ ਤੁਸੀਂ ਜੇ ਕਿਸੇ ਨਾਲ ਅੱਗੇ ਹੋ ਕੇ ਜੇ ਤੁਸੀਂ ਕਹੋ ਨਾ ਕਿ ਹਾਂ ਮੇਰੀ ਤਾਂ ਬਹੁਤ ਵਧੀਆ ਚੱਲ ਰਿਹਾ, ਬੜਾ ਵਧੀਆ ਅਸੀਂ ਕੰਮ ਕਰ ਰਹੇ ਹਾਂ, ਬੜਾ ਵਧੀਆ ਚੱਲ ਰਿਹਾ, ਤਾਂ ਅੱਗੋਂ ਮਿਲਦਾ ਕਿ ਹੈ ਨਾ ਤੇਰਾ ਸਹੀ ਹੈ, ਅਤੇ ਮੈਨੂੰ ਤਾਂ ਆਹ ਪਰੇਸ਼ਾਨੀ ਹੋਊਗੀ, ਆਹ ਪਰੇਸ਼ਾਨੀ ਹੋਊਗੀ, ਅਤੇ ਨੈਕਸਟ ਮੂਮੈਂਟ ਤੁਸੀਂ ਦੇਖਦੇ ਹੋ ਕਿ ਬੰਦਾ ਸੋਸ਼ਲ ਮੀਡੀਆ 'ਤੇ ਤਾਂ ਪੂਰਾ ਇੰਜੋਇਮੈਂਟ ਵਾਲੀਆਂ ਪੋਸਟ ਪਾ ਰਿਹਾ। ਅਤੇ ਮੈਨੂੰ ਇੱਦਾਂ ਲੱਗਦਾ ਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਨਾ, ਜੇ ਤੁਸੀਂ ਦੁਨਿਆਵੀ ਬਸ ਸਿਰਫ ਦਿਖਾਉਣ ਦੇ ਲਈ ਕਰ ਰਹੇ ਹੋ, ਫਿਰ ਤਾਂ ਇਹ ਬੜੀ ਮਾੜੀ ਗੱਲ ਹੈ। ਜੋ ਤੁਸੀਂ ਅੰਦਰੋਂ ਫੀਲ ਹੀ ਨਹੀਂ ਕਰ ਰਹੇ, ਤੁਸੀਂ ਉਹ ਦਿਖਾ ਕਿਉਂ ਰਹੇ ਹੋ, ਹੈ ਨਾ, ਲੋਕਾਂ ਨੂੰ? ਜੇ ਤੁਸੀਂ ਉਹ ਜੇ ਤੁਸੀਂ ਵਾਕਈ ਅੰਦਰੋਂ ਦੁਖੀ ਹੋ, ਤਾਂ ਫਿਰ ਕਿਸੇ ਬੰਦੇ ਦਾ ਮਨ ਅੱਗੇ ਕਰਦਾ ਹੀ ਨਹੀਂ ਕਿ ਮੈਂ ਕੋਈ ਇੱਦਾਂ ਦੀਆਂ ਪੋਸਟ ਪਾਵਾਂ, ਕੁਛ ਆਪਣੀ ਉਹ ਐਵੇਂ ਫੋਕੀ ਵਾਹ ਵਾਹ ਦੇ ਲਈ, ਹੈ ਨਾ, ਕੁਛ ਵੀ ਦਿਖਾਈ ਜਾਵਾਂ। ਜੋ ਐਕਚੁਅਲ 'ਚ ਤੁਸੀਂ ਕਰ ਰਹੇ ਹੋ ਉਹ ਤੁਸੀਂ ਲੁਕੋ ਰਹੇ ਹੋ, ਐਂਡ ਜੋ ਤੁਸੀਂ ਸ਼ੋ ਕਰ ਰਹੇ ਹੋ ਤੁਸੀਂ ਫੀਲ ਵੀ ਨਹੀਂ ਕਰ ਰਹੇ। ਆਈ ਡੋਂਟ ਨੋ ਇੱਦਾਂ ਕਿਉਂ ਹੁੰਦਾ। ਦੁਨਿਆਵੀ ਚੀਜ਼ਾਂ, ਹੈ ਨਾ, ਜਿਹੜੀਆਂ ਇਹ ਹੈਗੀਆਂ ਦਿਖਾਵੇ ਵਾਲੀਆਂ, ਆਈ ਥਿੰਕ ਜ਼ਿਆਦਾ ਆ ਗਈਆਂ ਨੇ। ਬਟ ਐਨੀ ਹਾਓ, ਅਗਲੇ ਕਾਲਰ ਨਾਲ ਗੱਲ ਕਰਾਂਗੇ। 1191 ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਮਨਪ੍ਰੀਤ ਜੀ, ਸਤਿ ਸ਼੍ਰੀ ਅਕਾਲ।
0: ਹਾਂਜੀ, ਸਤਿ ਸ਼੍ਰੀ ਅਕਾਲ ਜੀ,
1: ਕੀ ਹਾਲ ਚਾਲ ਤੁਹਾਡਾ?
0: ਹਾਂਜੀ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
1: ਬਸ ਵਧੀਆ। ਮੌਸਮ ਅੱਜ ਇਹੋ ਜਿਹਾ ਵਾ, ਅੱਜ ਇੱਕ ਗਾਣਾ ਲਾ ਦਿਓ।
0: ਹਾਂਜੀ, ਦੱਸੋ ਕਿਹੜਾ ਗਾਣਾ ਸੁਣਨਾ?
1: ਸੰਦੂਰ ਸਿਕੰਦਰ ਦਾ ਗਾਣਾ ਹੈਗਾ, ਸੱਜ ਕੇ ਨਾ ਨਿਕਲੋ ਸੋਹਣਿਓ, ਮੌਸਮ ਖਰਾਬ ਹੈ।
0: ਠੀਕ ਹੈ ਜੀ, ਜ਼ਰੂਰ ਸੁਣਾਉਂਦੀ ਹਾਂ ਮੈਂ।
1: ਹਾਂਜੀ
0: ਹਾਂਜੀ,
1: ਥੈਂਕ ਯੂ
0: ਜੀ, ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ। ਤੇ ਬਿਲਕੁਲ ਮੈਂ ਗਾਣਾ ਤੁਹਾਡਾ ਸੁਣਾਉਂਦੀ ਹਾਂ ਬੜੀ ਜਲਦੀ, ਕਿ ਮੈਂ ਪਹਿਲਾਂ ਵੀ ਮੈਨੂੰ ਗਾਣਾ ਲੱਭ ਚੁੱਕਿਆ ਵਾ, ਸੁਰਿੰਦਰ ਸ਼ਿੰਦਾ ਜੀ ਦੀ ਆਵਾਜ਼ 'ਚ ਗਾਣਾ ਆ ਉਹ, ਤੇ ਜਿਉਣਾ ਮੋੜ, ਹੈ ਨਾ, ਜਿਉਣੇ ਮੋੜ ਦਾ ਜਿਹੜਾ ਹੈਗਾ ਆ ਤੀਆਂ ਲੌਂਗੋਵਾਲ ਦੀਆਂ, ਇਹ ਗਾਣਾ ਮੈਨੂੰ ਮਿਲ ਗਿਆ ਹੋਇਆ, ਤੇ ਆਪਾਂ ਫਿਰ ਸੁਣਦੇ ਹਾਂ ਪਹਿਲਾਂ ਇਹੀ, ਤੇ ਫਿਰ ਆਪਾਂ ਗੱਲਾਂ ਬਾਤਾਂ ਅੱਗੇ ਕਰਾਂਗੇ। ਸਟੂਡੀਓ ਦਾ ਨੰਬਰ 905-564-5444, ਤੇ ਨੈਕਸਟ ਗਾਣਾ ਵੀ ਤੁਹਾਡੇ ਤੱਕ ਫਟਾਫਟ ਪਹੁੰਚਾਵਾਂਗੇ। ਤੇ ਇਹ ਗਾਣਾ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਓਂਕਾਰ ਹੋਮਸ ਦੇ ਵੱਲੋਂ, ਜਿਹੜੇ ਕਿ ਹਰ ਤਰ੍ਹਾਂ ਦੀ ਰੈਨੋਵੇਸ਼ਨ ਦਾ ਕੰਮ ਕਰਦੇ ਨੇ, ਸਿਟੀ ਪਰਮਿਟਸ ਦੇ ਨਾਲ, ਇਨਕਲੂਡਿੰਗ ਡਰਾਇੰਗਸ। ਗਾਰਡਨ ਸਵੀਟ ਤੁਸੀਂ ਤਿਆਰ ਕਰਾਉਣੇ ਨੇ, ਲੀਗਲ ਬੇਸਮੈਂਟ ਅਪਾਰਟਮੈਂਟ ਬਣਾਉਣਾ ਚਾਹੁੰਦੇ ਹੋ, ਪੂਰੇ ਸਪੈਸ਼ਲਿਸਟ ਨੇ ਇਹ। ਇਹਨਾਂ ਨੇ ਪਿਛਲੇ ਸਾਲ ਵੀ 20 ਗਾਰਡਨ ਸਵੀਟਸ ਤਿਆਰ ਕੀਤੇ ਨੇ। ਅਤੇ ਜੇਕਰ ਤੁਸੀਂ ਆਪਣਾ ਕਸਟਮ ਘਰ ਬਣਾਉਣਾ ਚਾਹੁੰਦੇ ਹੋ, ਪੂਰਾ ਕਸਟਮਾਈਜ਼ ਕਰਕੇ ਆਪਣੀ ਪਸੰਦ ਦਾ ਘਰ, ਜਾਂ ਕੋਈ ਵੀ ਕਮਰਸ਼ੀਅਲ ਜੋਬ ਕਰਾਉਣੀ ਹੋਵੇ, ਜਿਵੇਂ ਕਿ ਕੋਈ ਆਫਿਸ ਤਿਆਰ ਕਰਾਉਣਾ ਜਾਂ ਕੋਈ ਰੈਸਟੋਰੈਂਟ ਤਿਆਰ ਕਰਾਉਣਾ ਤੁਸੀਂ, ਤਾਂ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ। ਤੁਹਾਨੂੰ ਮਈ ਮੰਥ ਦੇ ਲਈ, ਮਈ ਮਹੀਨੇ ਦੇ ਲਈ ਹੀ ਤੁਹਾਨੂੰ ਇਹ ਸਪੈਸ਼ਲ ਡਿਸਕਾਊਂਟਸ ਦੇ ਰਹੇ ਨੇ ਘਰ ਦੀਆਂ ਰੈਨੋਵੇਸ਼ਨਸ ਦੇ ਵਿੱਚ, ਇਨਕਲੂਡਿੰਗ $5,000। ਅਤੇ ਤੁਸੀਂ ਆਪਣੀ ਲੀਗਲ ਬੇਸਮੈਂਟ ਬਣਾਉਣੀ ਹੈ, ਗਾਰਡਨ ਸਵੀਟ ਤਿਆਰ ਕਰਾਉਣਾ ਇਸੇ ਮਹੀਨੇ ਦੇ ਵਿੱਚ, ਜਾਂ ਤੁਸੀਂ ਇਸੇ ਮਹੀਨੇ ਆਪਣੀ ਬੁਕਿੰਗ ਜ਼ਰੂਰ ਕਰ ਲਓ ਜੇ ਤੁਸੀਂ ਡਿਸਕਾਊਂਟ ਲੈਣਾ ਚਾਹੁੰਦੇ ਹੋ। ਅਤੇ ਗੱਲਬਾਤ ਹੋਏਗੀ ਤੁਹਾਡੀ ਪੌਲ ਗਰੇਵਾਲ ਜੀ ਦੇ ਨਾਲ ਓਂਕਾਰ ਹੋਮਸ ਤੋਂ। ਨੰਬਰ ਹੈ 416-817-3600, 416-817-3600 ਤੇ ਕਾਲ ਕਰਨੀ ਹੈ ਓਂਕਾਰ ਹੋਮਸ ਤੋਂ। ਤੇ ਲੋ ਫਿਰ ਹੁਣ ਸੁਣੋ, ਤੀਆਂ ਲੌਂਗੋਵਾਲ ਦੀਆਂ ਗਾਣਾ ਆ ਸੁਰਿੰਦਰ ਸ਼ਿੰਦਾ ਜੀ ਦੀ ਆਵਾਜ਼ 'ਚ, ਤੇ ਨੈਕਸਟ ਫਰਮਾਇਸ਼ੀ ਗਾਣਾ ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼।

0: ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ, ਤੇ ਉਮੀਦ ਹੈ ਕਿ ਤੁਸੀਂ ਸਾਰੇ ਹੀ ਆਪਣਾ ਦਿਨ ਵੀ ਪੂਰਾ ਇੰਜੋਏ ਕਰ ਰਹੇ ਹੋਵੋਗੇ। ਤੇ ਕਾਫੀ ਸਾਰੇ ਘਰਾਂ ਦੇ ਵਿੱਚ ਕੋਈ ਪਾਰਟੀਜ਼ ਹੋਣਗੀਆਂ, ਕਿਸੇ ਦਾ ਬਰਥਡੇ, ਕਿਸੇ ਦੀ ਐਨੀਵਰਸਰੀ ਹੋਏਗੀ, ਤੇ ਸਾਰਿਆਂ ਨੂੰ ਬਹੁਤ ਮੁਬਾਰਕਾਂ ਜਿਨ੍ਹਾਂ ਦੇ ਵੀ ਘਰਾਂ ਦੇ ਵਿੱਚ ਕੋਈ ਵੀ ਤੁਸੀਂ ਆਪਣਾ ਅੱਜ ਕੋਈ ਗੈਟ ਟੂਗੈਦਰ ਕਰ ਰਹੇ ਹੋ, ਕੋਈ ਵੀ ਤੁਸੀਂ ਆਪਣਾ ਇਵੈਂਟ ਕਰ ਰਹੇ ਹੋ, ਤਾਂ ਬੈਸਟ ਵਿਸ਼ਿਸ਼। ਤੁਸੀਂ ਇੰਜੋਏ ਕਰੋ ਸਾਰੇ, ਕਿਉਂਕਿ ਵੀਕਐਂਡ ਮਸਾਂ ਹੀ ਆਉਂਦੇ ਆ ਸਮਰ ਟਾਈਮ ਦੇ ਵਿੱਚ ਤਾਂ, ਤੇ ਸਾਰੇ ਦਿਨ ਇੰਜੋਏ ਕਰਨੇ ਚਾਹੀਦੇ ਆ। 1451 ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਭੈਣ ਜੀ ਪ੍ਰੋਗਰਾਮ ਬਹੁਤ ਵਧੀਆ, ਅਸੀਂ ਇੰਜੋਏ ਕਰ ਰਹੇ ਹਾਂ, ਮੀਂਹ ਪੈਂਦਾ ਨਾਲ ਚਾਹ ਪੀ ਰਹੇ ਹਾਂ।
0: ਅੱਛਾ ਜੀ, ਚਲੋ
1: ਗਾਣਾ ਸੁਣਦੇ ਜੀ, ਤੁਹਾਡਾ ਬਹੁਤ ਵਧੀਆ ਲੱਗਿਆ। ਦੇਖੋ ਹੈਗਾ ਜੀ ਆਪਣੇ ਸੁੱਚਾ ਸੂਰਮਾ ਦਾ ਗਾਣਾ ਹੁੰਦਾ ਆ।
0: ਹਾਂਜੀ,
1: ਉਹ ਸੁੱਚਾ ਸੂਰਮਾ,
0: ਸੁੱਚਾ ਸੂਰਮਾ, ਠੀਕ ਹੈ।
1: ਮੁਹੰਮਦ ਸਦੀਕ ਦਾ ਜੀ ਉਹ ਲਾ ਦਿਓ ਕਿਤੇ ਤਾਂ, ਬੜੀ ਮਿਹਰਬਾਨੀ।
0: ਅੱਛਾ ਜੀ, ਠੀਕ ਹੈ, ਮੈਨੂੰ ਥੋੜ੍ਹਾ ਟਾਈਮ ਦਿਓ ਫਿਰ ਮੈਂ ਸੁਣਾਉਂਦੀ ਹਾਂ ਤੁਹਾਨੂੰ। ਬੜੀ ਵਾਰ ਇੱਦਾਂ ਹੁੰਦਾ ਆ ਤੇ ਜ਼ਰੂਰ ਤੁਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਸਾਂਝ ਪਾ ਸਕਦੇ ਹੋ। ਸਟੂਡੀਓ ਨੰਬਰ 905-564-4440। ਮਨੋਜ ਸ਼ਰਮਾ ਜੀ ਦੀ ਮੈਂ ਜਾਣਕਾਰੀ ਦੇ ਦਿਆਂ, ਜਿਹੜੇ ਕਿ ਤੁਹਾਡੇ ਲਈ ਇੰਸ਼ੋਰੈਂਸਿਸ ਕਰਦੇ ਨੇ, ਆਟੋ ਇੰਸ਼ੋਰੈਂਸ ਹੋਵੇ, ਤੁਹਾਡੇ ਘਰ ਦੀ ਇੰਸ਼ੋਰੈਂਸ ਹੈ, ਕਮਰਸ਼ੀਅਲ ਕੋਈ ਵੀ ਇੰਸ਼ੋਰੈਂਸ ਕਰਾਉਣੀ ਹੋਵੇ ਤੁਸੀਂ, ਬਿਜ਼ਨਸ ਦੀ ਇੰਸ਼ੋਰੈਂਸ ਹੈ, ਤੁਹਾਨੂੰ ਇਹ ਬੈਸਟ ਡੀਲ ਦੇਣਗੇ। ਜੇ ਤੁਸੀਂ ਇੰਸ਼ੋਰੈਂਸ ਦੇ ਰੇਟਸ ਬਹੁਤ ਜ਼ਿਆਦਾ ਪੇ ਕਰ ਕਰਕੇ ਤੰਗ ਆ ਚੁੱਕੇ ਹੋ, ਤੁਸੀਂ ਅੱਜ ਹੀ ਮਨੂ ਸ਼ਰਮਾ ਜੀ ਨੂੰ ਕਾਲ ਕਰੋ। ਇਹਨਾਂ ਦੇ ਕੋਲ ਅਪ ਟੂ 35% ਡਿਸਕਾਊਂਟਸ ਵੀ ਹੈਗੇ ਨੇ। ਤੇ ਜਿੰਨੇ ਵੀ ਤੁਸੀਂ, ਜਿਹੜਾ ਵੀ ਤੁਹਾਡਾ ਕੋਈ ਪ੍ਰੋਫੈਸ਼ਨ ਹੋਵੇ, ਤੁਸੀਂ ਆਪਣਾ ਇਹਨਾਂ ਨੂੰ ਕਾਲ ਕਰੋ ਤੇ ਆਪਣਾ ਇੱਕ ਵਧੀਆ ਰੇਟ ਸਿਕਿਓਰ ਕਰ ਸਕਦੇ ਹੋ। ਇਹ ਗਾਰੰਟੀ ਕਰਦੇ ਨੇ ਕਿ ਤੁਹਾਨੂੰ ਬੈਸਟ ਰੇਟਸ ਲੈ ਕੇ ਦੇਣਗੇ ਮਾਰਕੀਟ 'ਚ। ਤੁਹਾਡੀ ਘਰ ਦੀ ਇੰਸ਼ੋਰੈਂਸ ਹੈ, ਤੁਹਾਡੀ ਗੱਡੀਆਂ ਦੀ ਇੰਸ਼ੋਰੈਂਸ ਹੋਵੇ, ਕਮਰਸ਼ੀਅਲ ਇੰਸ਼ੋਰੈਂਸ ਕੋਈ ਵੀ ਹੋਵੇ, ਬਿਜ਼ਨਸ ਦੀ ਤੁਹਾਡੀ ਇੰਸ਼ੋਰੈਂਸ ਹੈ, ਤਾਂ ਤੁਸੀਂ ਮਨੂ ਸ਼ਰਮਾ ਜੀ ਨੂੰ ਕਾਲ ਕਰੋ। ਨੰਬਰ ਹੈ 299-952-9532, 289-952-9532 ਦੇ ਉੱਪਰ ਤੁਹਾਡੀ ਗੱਲਬਾਤ ਹੋਏਗੀ ਮਨੂ ਸ਼ਰਮਾ ਜੀ ਦੇ ਨਾਲ। ਇੰਡੀਆ ਕਿਸੇ ਨੇ ਜਾਣਾ ਹੋਵੇ ਤਾਂ ਆਲ ਲਿੰਕ ਟਰੈਵਲ ਮਿਸ ਇਸਾਗਾ ਵਾਲਿਆਂ ਦੇ ਨਾਲ ਗੱਲਬਾਤ ਕਰੋ। ਆਲ ਲਿੰਕ ਵਾਲੇ ਤੁਹਾਡੇ ਲਈ ਨਾ, ਜੇ ਤੁਸੀਂ ਕਿਤੇ ਵੀ ਘੁੰਮਣ ਫਿਰਨ ਵੀ ਜਾਣਾ ਹੋਵੇ, ਸਪੋਜ਼ ਤੁਸੀਂ ਦੁਬਈ ਜਾਣਾ ਆ, ਤੁਸੀਂ ਮੈਕਸੀਕੋ ਜਾਣਾ ਆ, ਤੁਸੀਂ ਡੋਮਿਨੀਅਨ ਰਿਪਬਲਿਕ ਜਾਣਾ, ਕਿਤੇ ਵੀ ਤੁਸੀਂ ਜਾਣਾ ਹੋਵੇ, ਤੁਸੀਂ ਇਹਨਾਂ ਦੇ ਕੋਲੋਂ ਪੈਕੇਜਸ ਬਣਵਾ ਕੇ ਲੈ ਕੇ ਜਾਓ। ਇਹ ਆਲਮੋਸਟ ਤੁਹਾਡੇ ਲਈ ਬਹੁਤ ਹੀ ਵਧੀਆ ਵਧੀਆ ਡੀਲਸ ਬਣਾਉਂਦੇ ਨੇ। ਜੇ ਤੁਸੀਂ ਕਿਤੇ ਨੇੜੇ ਤੇੜੇ ਜਾਣਾ, ਤੁਹਾਨੂੰ ਸਪੈਸ਼ਲ ਡੀਲਸ ਸਿਰਫ $1,000 ਦੇ ਨੇੜੇ ਤੇੜੇ ਤੁਹਾਨੂੰ ਇਹ ਬਹੁਤ ਵਧੀਆ ਪੈਕੇਜ ਬਣਾ ਦੇਣਗੇ। ਤੇ ਤੁਹਾਡਾ ਸਾਰਾ ਇਹ ਆਉਣ ਜਾਣ ਦਾ ਜਿੰਨਾ ਵੀ ਹੁੰਦਾ ਆ, ਫਲਾਈਟਸ ਤੋਂ ਲੈ ਕੇ ਸਟੇ ਤੱਕ, ਸਾਰਾ ਕੁਝ ਵਿੱਚ ਇੰਕਲੂਡਡ ਹੁੰਦਾ। ਬਹੁਤ ਹੀ ਵਧੀਆ ਤੁਹਾਡੇ ਲਈ ਡੀਲਸ ਬਣਾਉਂਦੇ ਨੇ ਆਲ ਲਿੰਕ ਟਰੈਵਲ ਮਿਸ ਇਸਾਗਾ ਵਾਲੇ। ਰਿਤੂ ਧਾਲੀਵਾਲ ਜੀ ਦੇ ਨਾਲ ਤੁਸੀਂ ਗੱਲਬਾਤ ਕਰੋ 905-565-8704 ਦੇ ਉੱਪਰ। ਜੇ ਤੁਸੀਂ ਇੰਡੀਆ ਜਾਣਾ ਚਾਹੁੰਦੇ ਹੋ ਡਾਇਰੈਕਟ ਫਲਾਈਟ ਦੇ ਨਾਲ, ਇਸੇ ਮਹੀਨੇ ਆਲਮੋਸਟ ਹਫ਼ਤਾ ਰਹਿੰਦਾ ਆ, 7-8 ਦਿਨ ਹੋਰ ਹੈਗੇ ਨੇ ਇਸ ਮਹੀਨੇ ਦੇ, ਤੇ ਤੁਸੀਂ ਇਸੇ ਮਹੀਨੇ ਡਾਇਰੈਕਟ ਫਲਾਈਟ ਦੇ ਨਾਲ ਜਾਣਾ ਹੋਵੇ ਇੰਡੀਆ ਨੂੰ, ਟੋਰਾਂਟੋ ਤੋਂ ਦਿੱਲੀ ਡਾਇਰੈਕਟ ਫਲਾਈਟ ਮਈ ਮੰਥ ਦੇ ਲਈ $890 ਦੀ ਦੇ ਰਹੇ ਨੇ ਆਲ ਲਿੰਕ ਟਰੈਵਲ ਮਿਸਿਸਾਗਾ ਵਾਲੇ, $890 ਦੀ। ਜੇ ਤੁਸੀਂ ਸਪਟੈਂਬਰ 'ਚ ਜਾ ਕੇ ਅਕਤੂਬਰ ਦੇ ਵਿੱਚ ਵਾਪਸੀ ਕਰਨੀ ਹੈ, ਟੋਰਾਂਟੋ ਤੋਂ ਅੰਮ੍ਰਿਤਸਰ, ਅੰਮ੍ਰਿਤਸਰ ਤੋਂ ਫਿਰ ਟੋਰਾਂਟੋ ਵਾਪਸੀ, ਤੇ ਰਿਟਰਨ ਟਿਕਟ ਦੀ ਇਹ ਪ੍ਰਾਈਸ ਹੈ $1,520, ਤੇ ਦੋ ਤੁਸੀਂ ਬੈਗਸ ਲੈ ਕੇ ਜਾ ਸਕਦੇ ਹੋ, ਜਿਹੜੇ 23 ਕਿਲੋ ਵਾਲੇ ਦੋ ਬੈਗਸ ਹੁੰਦੇ ਨੇ ਉਹ ਲੈ ਕੇ ਜਾਓ। ਤੇ $1,520 ਦੀ ਟਿਕਟ ਹੈ, $1,520 ਦੀ ਟਿਕਟ ਸਪਟੈਂਬਰ 'ਚ ਜਾ ਕੇ ਅਕਤੂਬਰ 'ਚ ਵਾਪਸੀ, ਟੋਰਾਂਟੋ ਤੋਂ ਅੰਮ੍ਰਿਤਸਰ, ਅੰਮ੍ਰਿਤਸਰ ਤੋਂ ਵਾਪਸੀ ਟੋਰਾਂਟੋ ਦੀ। ਤੇ ਆਲ ਲਿੰਕ ਟਰੈਵਲ ਮਿਸਿਸਾਗਾ ਵਾਲਿਆਂ ਦਾ ਨੰਬਰ 905-565-8704, 905-565-8704 ਆਲ ਲਿੰਕ ਟਰੈਵਲ ਵਾਲਿਆਂ ਦਾ ਨੰਬਰ ਹੈ। ਤੇ ਸਟੂਡੀਓ ਦਾ ਨੰਬਰ 905-564-5444, 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਤੇ ਲਓ ਫਿਰ ਗਾਣਾ ਸੁਣੀਏ ਇੱਕ ਹੋਰ ਪਿਆਰਾ ਜਿਹਾ, ਇੱਕ ਨਗਮਾ ਥੋੜ੍ਹਾ ਜਿਹਾ ਸ਼ਾਮਿਲ ਕਰੀਏ ਪ੍ਰੋਗਰਾਮ ਦੇ ਵਿੱਚ, ਤੇ ਉਸ ਤੋਂ ਬਾਅਦ ਫਿਰ ਵਾਪਸ ਆਵਾਂਗੇ। ਸੁੰਦਰੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਤੇ ਆਪਣੀ ਪਸੰਦ ਦੇ ਗਾਣੇ ਵੀ ਤੁਸੀਂ ਇੰਜੋਏ ਕਰ ਰਹੇ ਹੋਵੋਗੇ। ਸਟੂਡੀਓ ਨੰਬਰ 905-564-6444 905-564-4444 ਸਟੂਡੀਓ ਦਾ ਨੰਬਰ ਹੈ। ਨੈਕਸਟ ਕਾਲਰ 1809 ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਮਨਪ੍ਰੀਤ ਬੇਟੇ, ਕੀ ਹਾਲ ਨੇ?
0: ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
1: ਬਸ ਠੀਕ ਹੈ। ਅਰਮਾਨ ਗੀਤ ਸੁਣਨਾ ਚਾਹੁੰਦਾ, ਇੱਥੋਂ ਦਾ ਬੋਰਨ ਹੈ ਪਰ ਸੰਗਦਾ ਤੁਹਾਡੇ ਨਾਲ ਗੱਲ ਕਰਨਾ। ਇਹ ਕਹਿੰਦਾ ਜੱਟ ਜਮਲਾ ਪਗਲਾ ਦੀਵਾਨਾ ਸੁਣਦਾ।
0: ਓ ਅੱਛਾ, ਕੋਈ ਗੱਲ ਨਹੀਂ,
1: ਤੁਸੀਂ ਕਰ ਗੱਲ ਬੋਲੋ ਰੇਡੀਓ ਤੇ।
0: ਹੈਲੋ ਅਰਮਾਨ,
1: ਅਰਮਾਨ ਬੋਲੋ, ਦੇਖੋ ਬੁਲਾ ਰਿਹਾ ਤੁਹਾਨੂੰ, ਸਤਿ ਸ਼੍ਰੀ ਅਕਾਲ ਬੁਲਾ ਦੇ ਚੱਲ।
0: ਹੈਲੋ, ਸਤਿ ਸ਼੍ਰੀ ਅਕਾਲ, ਹਾਊ ਆਰ ਯੂ ਅਰਮਾਨ? ਠੀਕ ਹੈ।
1: Okay, speak in English. Always come to Punjabi Radio. She is very good. Manpreet, thank you, bete. Bahut bahut dhanwaad.
0: Haan ji, haan ji, no problem. Thank you so much. Main zarur lagwani hai gaana.
1: Haan ji, thank you, bete.
0: Bahut shukriya. ਤੇ ਬਿਲਕੁਲ, ਤੁਸੀਂ ਆਪਣੀ ਪਸੰਦ ਦੇ ਗਾਣੇ ਸਾਰੇ ਸੁਣ ਵੀ ਸਕਦੇ ਹੋ, ਸੁਣਾ ਵੀ ਸਕਦੇ ਹੋ। ਐਂਡ ਅਰਮਾਨ ਦਾ ਗਾਣਾ ਆਪਾਂ ਬੜੀ ਜਲਦੀ ਸੁਣਾਉਂਦੇ ਹਾਂ। ਨੈਕਸਟ ਕਾਲਰ 6555-6, ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਮਨਪ੍ਰੀਤ ਜੀ, ਕੀ ਹਾਲ ਹੈ?
0: ਹਾਂਜੀ, ਸਤਿ ਸ਼੍ਰੀ ਅਕਾਲ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
2: ਹਾਂਜੀ ਵਧੀਆ ਜੀ, ਬਹੁਤ ਵਧੀਆ ਜੀ, ਪ੍ਰੋਗਰਾਮ ਚੱਲ ਰਿਹਾ।
0: ਹਾਂਜੀ,
2: ਤੇ ਮਨਪ੍ਰੀਤ ਜੀ, ਪਹਿਲਾਂ ਤੁਸੀਂ ਗੱਲ ਕਰਦੇ ਸੀ ਕਿ ਲੋਕ ਫੇਕ ਆਪਣੇ ਰੀਲਸ ਬਣਾ ਕੇ ਪਾਈ ਜਾਂਦੇ ਨਾ,
0: ਹਾਂਜੀ,
2: ਸੋਸ਼ਲ ਮੀਡੀਆ ਤੇ, ਏਦਾਂ ਮਤਲਬ ਉਹ ਚੰਗਾ ਨਹੀਂ ਹੈ। ਦੇਖੋ ਪਤਾ ਕੀ ਹੈ, ਇਹ ਹੈਗਾ ਮਨਪ੍ਰੀਤ ਐਵੋਲੂਸ਼ਨ।
0: ਹਾਂਜੀ,
2: ਇੱਕ ਬੜਾ ਚਿਰ ਪਹਿਲਾਂ ਨਾ ਚਾਰਲਸ ਡਾਰਵਿਨ ਲੇਖਕ ਹੋਇਆ ਸੀ ਬ੍ਰਿਟਿਸ਼, ਇੱਕ ਬੁੱਕ ਲਿਖੀ ਐਵੋਲੂਸ਼ਨ, ਵੀ ਆਰ ਦੀ ਸਪੀਸੀਜ਼। ਜਿਵੇਂ ਉਹਨੇ ਲਿਖਿਆ ਸੀ ਕਿ ਆਪਾਂ ਇਨਸਾਨ ਤੱਕ ਕਿਵੇਂ ਪਹੁੰਚੇ ਨਾ,
0: ਹਾਂਜੀ,
2: ਜਾਂ ਉਹ ਇੱਕ ਫਿਸ਼ ਤੋਂ ਲੈ ਕੇ ਬੰਦਰ ਜਾਂ ਕੁਛ ਵੀ ਹੈ, ਆਪਾਂ ਐਵੋਲੂਟ ਕਰ ਰਹੇ ਹਾਂ ਹਰ ਰੋਜ਼, ਆਪਾਂ ਕੁਛ ਸਿੱਖ ਰਹੇ ਹਾਂ, ਇਹ ਤਾਂ ਉਹਦਾ ਹੀ ਪਾਰਟ ਹੈ। ਮਤਲਬ ਗਾਹ ਤੁਸੀਂ ਦੇਖੋ ਆਪਣੀ ਜ਼ਿੰਦਗੀ ਹੋਰ 10 ਸਾਲ ਰਹੀ ਨਾ, ਆਪਾਂ ਨਾ ਬੜਾ ਬੜਾ ਕੁਛ ਚੇਂਜ ਦੇਖ ਲੈਣਾ, ਬਹੁਤ ਕੁਛ ਜਿਹੜਾ ਆਪਾਂ ਸੋਚਿਆ ਵੀ ਨਾ ਉਹ ਵੀ ਦੇਖ ਲੈਣਾ ਆਪਾਂ ਆਪਣੀ ਜ਼ਿੰਦਗੀ ਚ। ਸੋ ਇਨਸਾਨ ਬੜਾ ਐਵੋਲੂਟ ਹੋ ਰਿਹਾ, ਉਹ ਬੜੀ ਤੇਜ਼ੀ ਨਾਲ ਹੋ ਰਿਹਾ। ਸੋ ਇਟਸ ਟੇਕ ਇਟ ਵੈਰੀ ਨੋਰਮਲ, ਲਾਈਕ ਇਟਸ ਨੋਰਮਲ, ਇਟਸ ਇਹ ਇਨਸਾਨ ਨੂੰ ਦਿਮਾਗ ਤਾਂ ਉਹ ਇੰਪਰੂਵ ਹੋ ਰਿਹਾ, ਉਹਦੇ ਕੋਈ ਚੰਗੇ ਕੰਮ ਕਰਦਾ, ਕੋਈ ਮਾੜੇ ਕਰਦਾ, ਜਿਹਨੂੰ ਜੋ ਚੰਗਾ ਲੱਗਦਾ ਕਰੀ ਜਾਂਦਾ, ਦੁਨੀਆਂ ਐਵੇਂ ਚੱਲੀ ਜਾਣੀ ਹੈ। ਤੁਸੀਂ ਪਸੰਦ ਦਾ ਗਾਣਾ ਲਾ ਦੋ ਪਲੀਜ਼।
0: ਹਾਂਜੀ, ਦੱਸੋ ਗਾਣਾ ਕਿਹੜਾ ਸੁਣਨਾ?
2: ਅਮਰਿੰਦਰ ਗਿੱਲ, ਦਿਲਦਾਰੀਆਂ।
0: ਦਿਲਦਾਰੀਆਂ, ਠੀਕ ਹੈ, ਮੈਂ ਗਾਣਾ ਤੁਹਾਡਾ ਸੁਣਾਉਂਦੀ ਹਾਂ। ਬਟ ਜਿਵੇਂ ਤੁਸੀਂ ਹੁਣ ਗੱਲ ਕੀਤੀ ਹੈ ਕਿ ਬਿਲਕੁਲ ਇਹ ਹੈਗੀ, ਤਾਂ ਚਲੋ ਪ੍ਰੋਸੈਸ ਕਹਿ ਸਕਦੇ ਆਪਾਂ ਵੀ, ਚੇਂਜ ਹੋ ਰਿਹਾ ਟਾਈਮ ਦੇ ਨਾਲ, ਹਨਾ, ਐਵੋਲੂਸ਼ਨ ਜਿਵੇਂ ਤੁਸੀਂ ਵਰਡ ਇੱਕ ਯੂਜ਼ ਕੀਤਾ, ਇਹ ਮੈਂ ਮੰਨਦੀ ਹਾਂ ਵੀ ਇਹ ਆਪਾਂ
3: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ,
4: ਪਹਿਲਾਂ ਨਾਲੋਂ ਵੀ ਘੱਟ।
3: ਆ ਵੇਖੋ ਸੈਨ ਪੈਲੋਗ੍ਰੀਨੋ ਦੀਆਂ ਚੁੜੀਆਂ ਹੋਈਆਂ ਕਿਸਮਾਂ 6x330 ml ਸਿਰਫ $5.99, ਇਹ
4: ਤਾਂ ਹੋਰ ਵੀ ਘੱਟ ਹੈ,
3: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
4: ਓਏ ਤੂੰ ਕਿੱਥੇ ਜਾ ਰਹੀ ਹੈ?
3: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ। ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ, ਇਸ ਲਈ ਅਸੀਂ ਕਈ ਆਈਟਮ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ, ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ।
5: Wholesale Club, whole lot of value.

0: ਸਤਿ ਸ਼੍ਰੀ ਅਕਾਲ, ਨਮਸਤੇ, ਅਦਾਬ, ਵੈਲਕਮ ਜੀ ਆਇਆਂ ਨੂੰ, ਖੁਸ਼ਾਮਦੀਦ। ਤੁਸੀਂ ਸੁਣ ਰਹੇ ਹੋ AM 530, ਚਲੋ AM 530। ਉਮੀਦ ਕਰਦੇ ਹਾਂ ਸਾਰੇ ਲਿਸਨਰਸ ਬਹੁਤ ਵਧੀਆ ਹੋਣਗੇ ਅਤੇ ਚੜ੍ਹਦੀ ਕਲਾ ਵਿੱਚ ਹੋਣਗੇ, ਅਤੇ ਰੱਬ ਮਿਹਰ ਬਣਾਈ ਰੱਖੇ, ਸਭ ਹੱਸਦੇ ਵੱਸਦੇ ਰਹਿਣ, ਤਰੱਕੀਆਂ ਕਰਨ, ਹਰ ਪਾਸੇ ਸ਼ਾਂਤੀ ਰਹੇ ਅਤੇ ਖੁਸ਼ਹਾਲੀ ਰਹੇ। ਅਸੀਂ ਇਹੀ ਪ੍ਰੇਅਰ ਕਰਦੇ ਹਾਂ ਹਰ ਟਾਈਮ। ਅਤੇ ਮੈਂ ਹਾਂ ਜੀ ਮੋਨਿਕਾ। 7 ਵੱਜ ਚੁੱਕੇ ਹਨ ਅਤੇ ਅਸੀਂ ਹਾਜ਼ਰ ਹਾਂ ਤੁਹਾਡਾ ਮਨਪਸੰਦ ਪ੍ਰੋਗਰਾਮ ਲੈ ਕੇ, ਜਿਸ ਦਾ ਨਾਮ ਹੈ ਤਾਰੇ ਸਿਤਾਰੇ। ਅਸੀਂ ਆਪਣੇ ਲਿਸਨਰਸ ਨੂੰ ਦੱਸ ਦਈਏ ਕਿ ਸਾਡਾ ਇਹ ਪ੍ਰੋਗਰਾਮ ਐਸਟ੍ਰੋਲੋਜੀ ਨਾਲ ਰਿਲੇਟਿਡ ਹੈ, ਜਿਵੇਂ ਕਿ ਨਾਮ ਤੋਂ ਹੀ ਪਤਾ ਚੱਲ ਰਿਹਾ। ਅਸੀਂ ਇਸ ਪ੍ਰੋਗਰਾਮ ਵਿੱਚ ਗੱਲ ਕਰਾਂਗੇ ਸਿਤਾਰਿਆਂ ਬਾਰੇ, ਤੁਹਾਡੇ ਗ੍ਰਹਿਾਂ ਬਾਰੇ, ਤੁਹਾਡੀ ਕਿਸਮਤ ਬਾਰੇ, ਤੁਹਾਡੇ ਫਿਊਚਰ ਬਾਰੇ, ਤੁਹਾਡੀ ਕੁੰਡਲੀ ਬਾਰੇ। ਜੇ ਕੋਈ ਵੀ ਲਿਸਨਰ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰਨਾ ਚਾਹੁੰਦਾ ਹੈ ਤਾਂ ਲਾਈਵ ਕਾਲ ਕਰਕੇ ਲਾਈਵ ਹੀ ਆਪਣੇ ਸਵਾਲ ਦਾ ਜਵਾਬ ਲੈ ਸਕਦਾ ਹੈ। ਅਸੀਂ ਆਪਣੇ ਲਿਸਨਰਸ ਨੂੰ ਦੱਸ ਦਈਏ ਕਿ ਸਾਡਾ ਇਹ ਪ੍ਰੋਗਰਾਮ ਤਾਰੇ ਸਿਤਾਰੇ ਲਾਈਵ ਹੁੰਦਾ ਹੈ, ਅਤੇ ਅਸੀਂ ਇਸ ਪ੍ਰੋਗਰਾਮ ਨੂੰ ਹਰ ਸੰਡੇ 7 ਤੋਂ ਲੈ ਕੇ 8 ਵਜੇ ਤੱਕ ਲਾਈਵ ਹੀ ਕਰਦੇ ਹਾਂ। ਅਤੇ ਜਿਹੜੇ ਵੀ ਲਿਸਨਰ ਸਾਨੂੰ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰਦੇ ਹਨ, ਅਸੀਂ ਉਹਨਾਂ ਦੇ ਸਵਾਲ ਦਾ ਜਵਾਬ ਦਿੰਦੇ ਹਾਂ। ਸਵਾਲ ਸਿਰਫ ਜੋਤਿਸ਼ ਨਾਲ ਰਿਲੇਟਿਡ ਹੋਣਾ ਚਾਹੀਦਾ ਹੈ, ਤੁਹਾਡੀ ਕੁੰਡਲੀ ਨਾਲ ਰਿਲੇਟਿਡ ਹੋਣਾ ਚਾਹੀਦਾ ਹੈ। ਅਤੇ ਕਾਲ ਕਰਨ ਵਾਸਤੇ ਸਾਡੇ ਸਟੂਡੀਓ ਦਾ ਲਾਈਵ ਨੰਬਰ ਹੈ ਜੀ 905-673-3337। ਨੰਬਰ ਫੇਰ ਨੋਟ ਕਰ ਲਓ ਜੀ, 905-673-3337। ਜਿਸ ਵੀ ਲਿਸਨਰ ਨੇ ਸਾਨੂੰ ਕਾਲ ਕਰਨੀ ਹੈ ਉਹ ਆਪਣੀ ਡੇਟ ਆਫ ਬਰਥ, ਟਾਈਮ ਆਫ ਬਰਥ ਐਂਡ ਪਲੇਸ ਦੱਸ ਕੇ ਆਪਣਾ ਕੋਈ ਵੀ ਸਵਾਲ ਕੁੰਡਲੀ ਨਾਲ ਜੁੜਿਆ ਹੋਇਆ ਪੁੱਛ ਸਕਦਾ ਹੈ। ਭਾਵ ਤੁਸੀਂ ਸਾਨੂੰ ਆਪਣੀ ਜਨਮ ਦੀ ਤਰੀਕ ਦੱਸਣੀ ਹੈ, ਜਨਮ ਦਾ ਮਹੀਨਾ ਦੱਸਣਾ ਹੈ, ਜਨਮ ਦਾ ਸਾਲ ਦੱਸਣਾ ਹੈ, ਜਨਮ ਕਿੰਨੇ ਵਜੇ ਹੋਇਆ ਹੈ, ਸਵੇਰੇ ਹੋਇਆ ਹੈ ਜਾਂ ਸ਼ਾਮ ਨੂੰ ਹੋਇਆ ਹੈ, ਔਰ ਕਿੱਥੇ ਹੋਇਆ ਹੈ, ਕਿਸ ਕੰਟਰੀ 'ਚ ਹੋਇਆ ਹੈ, ਕਿਸ ਸ਼ਹਿਰ ਵਿੱਚ, ਜ਼ਿਲ੍ਹੇ ਵਿੱਚ ਜਾਂ ਪਿੰਡ ਵਿੱਚ ਹੋਇਆ ਹੈ, ਇਹ ਦੱਸਣਾ ਹੈ। ਅਗਰ ਕਿਸੇ ਨੂੰ ਆਪਣਾ ਇਹਨਾਂ ਵਿੱਚੋਂ ਕੋਈ ਵੀ ਚੀਜ਼ ਪ੍ਰੋਪਰ ਨਹੀਂ ਪਤਾ, ਕਈਆਂ ਦੀ ਏਜ ਜ਼ਿਆਦਾ ਹੁੰਦੀ ਹੈ ਜਾਂ ਕੋਈ ਬਜ਼ੁਰਗ ਹੁੰਦਾ, ਉਹ ਆਪਣੇ ਬਾਰੇ ਪੁੱਛਣਾ ਚਾਹੁੰਦੇ ਨੇ, ਤਾਂ ਉਹ ਆਪਣੇ ਨਾਮ ਦਾ ਪਹਿਲਾ ਅੱਖਰ ਦੱਸ ਕੇ ਵੀ ਆਪਣਾ ਸਵਾਲ ਪੁੱਛ ਸਕਦੇ ਨੇ। ਅਸੀਂ ਉਹਨਾਂ ਨੂੰ ਗੋਚਰ, ਰਾਸ਼ੀ ਅਤੇ ਪ੍ਰਸ਼ਨ ਕਾਲ ਦੇ ਹਿਸਾਬ ਦੇ ਨਾਲ ਜਵਾਬ ਦੇਵਾਂਗੇ, ਅਤੇ ਜਿਨ੍ਹਾਂ ਦੀ ਡੇਟ ਆਫ ਬਰਥ, ਟਾਈਮ ਐਂਡ ਪਲੇਸ ਪੂਰਾ ਹੋਏਗਾ, ਉਹਨਾਂ ਨੂੰ ਉਹਦੇ ਅਕੋਰਡਿੰਗ ਅਸੀਂ ਸਵਾਲ ਦਾ ਜਵਾਬ ਦੇਵਾਂਗੇ। ਨੰਬਰ ਫਿਰ ਨੋਟ ਕਰ ਲਓ ਜੀ, 905-673-3337। ਤੁਸੀਂ ਇਸ ਨੰਬਰ 'ਤੇ ਲਾਈਵ ਕਾਲ ਕਰ ਸਕਦੇ ਹੋ। ਅਸੀਂ ਆਪਣੇ ਲਿਸਨਰਸ ਨੂੰ ਦੱਸ ਦਈਏ, ਸਾਡੇ ਪ੍ਰੋਗਰਾਮ ਦਾ ਕੋਈ ਵੀ ਮਕਸਦ ਕਿਸੇ ਨੂੰ ਮਿਸਗਾਈਡ ਕਰਨਾ ਜਾਂ ਵਹਿਮ ਭਰਮ ਵਿੱਚ ਪਾਉਣਾ ਨਹੀਂ ਹੈ। ਅਸੀਂ ਸਿਰਫ ਤੁਹਾਨੂੰ ਗ੍ਰਹਿਾਂ ਦੇ ਅਨੁਸਾਰ ਜੋਤਿਸ਼ ਦੇ ਢੁੱਕਵੇਂ ਜਵਾਬ ਦੇਵਾਂਗੇ ਅਤੇ ਸਰਲ ਉਪਾਅ ਦੱਸਾਂਗੇ। ਕੋਈ ਵੀ ਲਿਸਨਰ ਆਪਣੀ ਜੋਬ ਨਾਲ ਰਿਲੇਟਿਡ ਕੋਈ ਸਵਾਲ ਕਰਨਾ ਚਾਹੁੰਦਾ ਹੈ, ਬਿਜ਼ਨਸ ਨਾਲ ਰਿਲੇਟਿਡ ਕੋਈ ਸਵਾਲ ਕਰਨਾ ਚਾਹੁੰਦਾ ਹੈ, ਤੁਸੀਂ ਆਪਣੀ ਸਿਹਤ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ, ਕਈ ਵਾਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਕੋਈ ਗ੍ਰਹਿ ਖਰਾਬ ਨੇ ਜਿਹਦੇ ਕਰਕੇ ਤੁਹਾਡੀਆਂ ਰਿਪੋਰਟਸ ਠੀਕ ਆ ਰਹੀਆਂ ਪਰ ਸਿਹਤ ਠੀਕ ਨਹੀਂ ਰਹਿੰਦੀ, ਤੁਹਾਡੇ ਫਿਊਚਰ ਵਿੱਚ ਕੀ ਲਿਖਿਆ ਹੈ, ਤੁਹਾਡੀ ਲਿਕੁਇਡ ਮਨੀ ਬਾਰੇ, ਤੁਹਾਡੇ ਫਾਈਨਾਂਸ ਬਾਰੇ, ਸਿਰ 'ਤੇ ਬਹੁਤ ਕਰਜ਼ੇ ਚੜ ਗਏ ਨੇ, ਬਹੁਤ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਉਤਰ ਨਹੀਂ ਰਹੇ, ਘਰ ਵਿੱਚ ਤੁਹਾਨੂੰ ਲੱਗਦਾ ਹੈ ਕਿ ਬਹੁਤ ਕਮਾਈ ਕਰਨ ਦੇ ਬਾਵਜੂਦ ਵੀ ਕੋਈ ਬਰਕਤ ਨਹੀਂ ਹੈਗੀ, ਘਰ ਖਰੀਦਣ ਜਾਂ ਵੇਚਣ ਸੰਬੰਧੀ ਤੁਹਾਨੂੰ ਕੋਈ ਸਮੱਸਿਆ ਆ ਰਹੀ ਹੈ, ਆਪਣੇ ਬੱਚਿਆਂ ਦੇ ਫਿਊਚਰ ਜਾਂ ਸਟੱਡੀ ਜਾਂ ਕਰੀਅਰ ਨੂੰ ਲੈ ਕੇ ਪੇਰੈਂਟਸ ਦੇ ਮਨ ਵਿੱਚ ਕੋਈ ਚਿੰਤਾ ਹੈ, ਤਾਂ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦੇ ਹੋ, ਤੁਹਾਡਾ ਬਹੁਤ ਵੈਲਕਮ ਹੈ। ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ, ਤੁਹਾਨੂੰ ਮਿਲਾਉਂਦੇ ਹਾਂ ਆਪਣੇ ਐਕਸਪਰਟ ਦੇ ਨਾਲ, ਆਪਣੇ ਮਹਿਮਾਨ ਦੇ ਨਾਲ, ਜੋ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਣਗੇ। ਸਤਿ ਸ਼੍ਰੀ ਅਕਾਲ ਭੰਡਾਰੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ।
1: ਸਤਿ ਸ਼੍ਰੀ ਅਕਾਲ ਮੋਨਿਕਾ ਜੀ, ਔਰ ਮੇਰੇ ਜਿੰਨੇ ਵੀ ਲਿਸਨਰਸ ਨੇ, ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਜੀ। ਭੰਡਾਰੀ ਜੀ, ਪ੍ਰੋਗਰਾਮ ਸ਼ੁਰੂ ਕਰਦੇ ਆ, ਕਾਲਸ ਆਣ ਲੱਗ ਗਈਆਂ, ਆਪਾਂ ਕਾਲਸ ਲੈਨੇ ਆ ਪਹਿਲਾਂ ਜੀ। ਜੈਵੀਰ ਜੀ, ਤੁਸੀਂ ਔਨ 에ਅਰ ਹੋ, ਪੁੱਛੋ ਜੀ ਆਪਣਾ ਸਵਾਲ ਜੀ। ਜੀ ਪੁੱਛੋ ਜੀ, ਜੈਵੀਰ ਜੀ ਕੀ ਪੁੱਛਣਾ ਚਾਹੁੰਦੇ ਹੋ, ਪਹਿਲਾਂ ਆਪਣੀ ਡੇਟ ਆਫ ਬਰਥ ਦੱਸੋ ਜੀ।
2: 2006।
0: ਹਾਂਜੀ 2006, ਮਹੀਨਾ ਔਰ ਤਰੀਕ ਵੀ ਦੱਸੋ।
2: 11 ਅਕਤੂਬਰ।
0: 11 ਅਕਤੂਬਰ,
2: 4:04।
0: 4:04 ਸ਼ਾਮ ਦੇ ਜਾਂ ਸਵੇਰ ਦੇ? ਠੀਕ ਹੈ ਜੀ, ਤੁਹਾਡਾ 4:04 ਸਵੇਰ ਦੇ ਜਾਂ ਸ਼ਾਮ ਦੇ ਜੀ?
2: ਸ਼ਾਮ ਦੇ ਜੀ,
0: ਸ਼ਾਮ ਦੇ। ਬਰਥ ਪਲੇਸ ਕੀ ਹੈ ਜੀ?
2: ਪੁੱਛਣਾ ਚਾਹੁੰਦਾ ਮੈਂਟਲ ਐਂਡ ਫਿਜ਼ੀਕਲ ਹੈਲਥ ਦੇ ਲਈ।
0: ਠੀਕ ਹੈ,
2: ਔਰ ਫਿਊਚਰ,
0: ਮੈਂਟਲ ਹੈਲਥ, ਫਿਜ਼ੀਕਲ ਹੈਲਥ ਐਂਡ ਫਿਊਚਰ ਵਾਸਤੇ ਉਹਨਾਂ ਦਾ ਤੁਸੀਂ ਬਰਥ ਪਲੇਸ ਦੱਸੋ ਜੀ।
2: ਮਿਸਿਸਾਗਾ।
0: ਠੀਕ ਹੈ ਜੀ, ਮਿਸਿਸਾਗਾ। ਠੀਕ ਹੈ, ਅਸੀਂ ਔਨ 에ਅਰ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਹਾਂ, ਤੁਸੀਂ ਪ੍ਰੋਗਰਾਮ ਨੂੰ ਜੀ ਸੁਣਦੇ ਰਹਿਣਾ ਜੀ।
1: ਜੀ ਕਹਿੰਦੇ ਨੇ ਜਿਸ ਤਰ੍ਹਾਂ ਕੁੰਡਲੀ ਹੈਗੀ ਹੈ ਕਾਲ ਸਰਬਦੋਸ਼ ਦੀ, ਜਦੋਂ ਰਾਹੂ ਚੌਥੇ ਭਾਵ ਦੇ ਵਿੱਚ ਆ ਜਾਂਦਾ ਹੈ ਤੇ ਬੰਦਾ ਬਹੁਤ ਜ਼ਿਆਦਾ ਤਰੱਕੀ ਤਾਂ ਕਰਦਾ ਹੈ ਪਰ ਨਾਲ ਬਹੁਤ ਸਾਰੀਆਂ ਪ੍ਰੋਬਲਮਸ ਵੀ ਲੈ ਕੇ ਆਉਂਦਾ ਹੈ, ਜਿਵੇਂ ਕਿ ਸਿਹਤ ਨੂੰ ਲੈ ਕੇ ਕੁਝ ਪਰੇਸ਼ਾਨੀ, ਪੜ੍ਹਾਈ ਜਿਹੜੀ ਹੈ ਬਹੁਤ ਇੰਟੈਲੀਜੈਂਟ ਹੋਣ ਦੇ ਬਾਵਜੂਦ ਵੀ ਕਈ ਵਾਰੀ ਸਟ੍ਰੈਸ ਜਿਹੜਾ ਹੈ ਪੜ੍ਹਾਈ ਦਾ ਵੱਧ ਜਾਂਦਾ ਹੈ। ਚੰਦਰਮਾ ਛਠੇ ਭਾਵ ਦੇ ਵਿੱਚ ਹੋਣ ਕਰਕੇ ਇਨਸਾਨ ਜਿਹੜਾ ਹੈ ਉਹ ਪੜ੍ਹਾਈ ਕਈ ਵਾਰੀ ਆਪਣੀ ਪੜ੍ਹਾਈ ਨੂੰ ਪ੍ਰੋਪਰ ਸਮੇਂ ਉਹ ਨਹੀਂ ਦੇ ਪਾਉਂਦਾ ਜਿਹੜਾ ਕਿ ਉਹਨੂੰ ਮਿਲਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਕਾਲ ਸਰਪ ਦੋਸ਼ ਅਨੁਸ਼ਠਾਨ ਕਰਾਇਆ ਜਾਵੇ ਜਾਂ ਉਸਨੂੰ ਠੀਕ ਕਰਾਇਆ ਜਾਵੇ ਤਾਂ ਜੋ ਇਸ ਬੱਚੇ ਦਾ ਜਿਹੜਾ ਬ੍ਰਾਈਟ ਫਿਊਚਰ ਹੈ ਉਸ ਨੂੰ ਹੁਣੇ ਤੋਂ ਐਕਟੀਵੇਟ ਕੀਤਾ ਜਾਵੇ।
0: ਜੀ ਸਰਬਜੀਤ ਸਿੰਘ ਜੀ ਓਨ ਏਅਰ ਹੋ। ਜੀ ਸਰਬਜੀਤ ਸਿੰਘ ਜੀ ਪੁੱਛ ਸਕਦੇ ਤੁਸੀਂ ਆਪਣਾ ਸਵਾਲ।
3: ਹੈਲੋ ਮੈਡਮ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
3: ਮੈਡਮ ਮੈਂ ਨਾ ਆਪਣੇ ਡੇਟ ਆਫ ਬਰਥ ਬਾਰੇ ਪੁੱਛਣਾ ਸੀ।
0: ਜੀ ਠੀਕ ਹੈ, ਆਪਣੀ ਡੇਟ ਆਫ ਬਰਥ ਲਿਖਾਓ ਜੀ।
3: ਮੇਰੀ 1st January 1993।
0: ਠੀਕ ਹੈ ਜੀ, ਟਾਈਮ ਦੱਸੋ।
3: ਸਵੇਰ ਦਾ 1:00 ਮੈਡਮ।
0: ਸਵੇਰ ਦਾ 1 ਵਜੇ?
3: ਹਾਂਜੀ ਹਾਂਜੀ।
0: ਬਰਥ ਪਲੇਸ ਦੱਸੋਗੇ?
3: ਅੰਮ੍ਰਿਤਸਰ।
0: ਅੰਮ੍ਰਿਤਸਰ, ਸਵਾਲ ਕੀ ਹੈ ਜੀ ਤੁਹਾਡਾ?
3: ਮੈਡਮ ਮੇਰੀ ਨਾ ਕੈਨੇਡਾ ਵਿੱਚ ਕੋਈ ਸੈਟਲਮੈਂਟ ਨਹੀਂ ਹੋ ਰਹੀ, ਮਤਲਬ ਬਿਜ਼ਨਸ ਬਾਰੇ ਪੁੱਛਣਾ ਵਾ ਕਦੇ ਵਿੱਚ ਮਤਲਬ ਮੈਨੂੰ ਗਰੋਥ ਹੋ ਗਈ ਮੇਰੇ ਕੰਮ ਦੀ।
0: ਠੀਕ ਹੈ ਜੀ, ਤੁਸੀਂ ਦੇਖਣਾ ਚਾਹੁੰਦੇ ਹੋ ਕਿ ਤੁਹਾਡਾ ਕਿਹੜਾ ਫੀਲਡ ਹੈ ਜਿਹੜਾ ਉਹਦੇ ਵਿੱਚ ਤੁਹਾਨੂੰ ਮਤਲਬ ਸਕਸੈਸ ਮਿਲ ਸਕਦੀ ਹੈ ਜੀ।
3: ਹਾਂਜੀ
0: ਠੀਕ ਹੈ ਜੀ, ਅਸੀਂ ਤੁਹਾਨੂੰ ਦੱਸਦੇ ਹਾਂ ਜੀ।
1: ਜੀ ਬਿਲਕੁਲ ਜੀ, ਜਿਸ ਤਰ੍ਹਾਂ ਇਹਨਾਂ ਦੀ ਕੁੰਡਲੀ ਦੇ ਮੁਤਾਬਕ ਦੇਖਣ ਨੂੰ ਆਇਆ ਹੈ ਕਿ ਲਗਨ ਦੇ ਵਿੱਚ ਬ੍ਰਹਿਸਪਤੀ, ਲਗਨ ਚ ਬ੍ਰਹਿਸਪਤੀ ਹੋਵੇ ਤੇ ਕਦੀ ਵੀ ਇਨਸਾਨ ਜਿਹੜਾ ਹੈ ਉਹ ਬਿਜ਼ਨਸ ਅਗਰ ਬਾਰ ਬਾਰ ਬਦਲਦਾ ਹੈ ਤਾਂ ਉਸ ਦੇ ਵਿੱਚ ਉਸਨੂੰ ਸਕਸੈਸ ਨਹੀਂ ਮਿਲਦਾ। ਜਿਹੜਾ ਬਿਜ਼ਨਸ ਉਸਦੇ ਸੁਭਾਅ ਦੇ ਵਿੱਚ ਹੈ, ਕਹਿਣ ਦਾ ਮਤਲਬ ਜਿਸ ਦੇ ਪ੍ਰਤੀ ਉਸਦਾ ਇੰਟਰਸਟ ਹੁੰਦਾ ਹੈ, ਉਸ ਨੂੰ ਲੱਗ ਕੇ ਲਗਾਤਾਰ ਕਰਨਾ ਪੈਂਦਾ ਹੈ। ਲਗਾਤਾਰ ਕਰਦੇ ਰਹਿਣ ਨਾਲ ਇੱਕ ਦਿਨ ਐਸਾ ਆਉਂਦਾ ਹੈ ਕਿ ਉਹ ਬੰਦਾ ਉਸੇ ਬਿਜ਼ਨਸ ਦੇ ਪੀਕ ਤੇ ਪਹੁੰਚਦਾ ਹੈ। ਫਿਰ ਵੀ ਕੁੰਡਲੀ ਦੇ ਮੁਤਾਬਕ ਅਗਰ ਤੁਸੀਂ ਬ੍ਰਹਿਸਪਤੀ ਨਾਲ ਰਿਲੇਟਡ ਕੋਈ ਵੀ ਕੰਸਲਟੈਂਸੀ ਹੋਵੇ ਜਾਂ ਕੋਈ ਐਸਾ ਬਿਜ਼ਨਸ ਜਿਸ ਦੇ ਵਿੱਚ ਇਨਵੈਸਟਮੈਂਟ ਬਹੁਤ ਜ਼ਿਆਦਾ ਨਾ ਹੋਣ, ਉਹ ਕੀਤਾ ਜਾਵੇ ਤਾਂ ਸਕਸੈਸਫੁਲ ਜ਼ਰੂਰ ਹੋਵੋਗੇ। ਕੁੰਡਲੀ ਕਹਿੰਦੀ ਹੈ ਕਿ 36ਵੇਂ ਸਾਲ ਦੇ ਵਿੱਚ ਲਾਈਫ ਦੇ ਵਿੱਚ ਉਹ ਚੀਜ਼ ਅਚੀਵ ਕਰੋਗੇ ਜਿਹੜੀ ਕਿ ਕਦੀ ਸੋਚੀ ਵੀ ਨਹੀਂ। ਹਜੇ 1.5-2 ਸਾਲ ਸੰਘਰਸ਼ ਦੇ ਹੈਗੇ ਨੇ, ਫਿਰ ਵੀ ਬੁੱਧ ਜਿਹੜਾ ਹੈ ਉਹ ਇਸ ਸਾਲ 'ਚ ਖਤਮ ਹੋ ਜਾਵੇਗਾ ਤੇ ਤੁਹਾਡੀ ਜੀਵਨ ਦੀ ਰਾਹ ਜਿਹੜੀ ਆ ਉਹ ਪੱਧਰੀ ਹੋਣੀ ਸ਼ੁਰੂ ਹੋ ਜਾਵੇਗੀ
0: ਜੀ। ਹਰਸਿਮਰ ਗਿੱਲ ਜੀ ਓਨ ਏਅਰ ਤੁਸੀਂ।
4: ਹਾਂਜੀ, ਮੇਰਾ ਐਚ ਤੋਂ ਨਾਮ ਸਟਾਰਟ ਹੁੰਦਾ
0: ਜੀ,
4: ਮੈਨੂੰ ਡੇਟ ਆਫ ਬਰਥ ਨਹੀਂ ਪਤਾ।
0: ਠੀਕ ਹੈ, ਕੀ ਪੁੱਛਣਾ ਚਾਹੁੰਦੇ ਹੋ?
4: ਮੈਂ ਆਪਣੇ ਬਾਰੇ ਹੀ ਪੁੱਛਣਾ ਚਾਹੁੰਦੀ ਹਾਂ। ਜਿੱਦਾਂ
0: ਕੀ ਸਵਾਲ ਪੁੱਛਣਾ ਚਾਹੁੰਦੇ ਹੋ ਆਪਣੇ ਬਾਰੇ?
4: ਜਿੱਦਾਂ ਮੈਂ ਠੀਕ ਨਹੀਂ ਰਹਿੰਦੀ,
0: ਸਿਹਤ ਬਾਰੇ ਜਾਣਨਾ ਚਾਹੁੰਦੇ ਹੋ ਥੋੜਾ ਜਿਹਾ? ਪਤਾ ਤੁਹਾਨੂੰ ਆਪਣਾ ਬਰਥ ਪਲੇਸ ਦੱਸ ਸਕਦੇ ਹੋ ਜਾਂ ਬਰਥ ਦਾ ਟਾਈਮ ਕੁਛ ਪਤਾ?
4: ਨਹੀਂ,
0: ਕੁਛ ਨਹੀਂ ਮੈਨੂੰ ਪਤਾ ਇਸ ਬਾਰੇ। ਠੀਕ ਹੈ ਜੀ, ਅਸੀਂ ਓਨ ਏਅਰ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਹਾਂ। ਪ੍ਰਸ਼ਨ ਕਾਲ ਦੇ ਹਿਸਾਬ
1: ਦੇ ਜਿਸ ਤਰ੍ਹਾਂ ਕਿ ਕੁੰਡਲੀ ਦੇ ਵਿੱਚ ਦੇਖਣ ਆਇਆ ਹੈ ਕਿ ਰੋਗ ਤੇ ਸ਼ਤਰੂ ਸਥਾਨ ਦਾ ਮਾਲਕ ਦੂਸਰੇ ਭਾਵ ਦੇ ਵਿੱਚ ਆ ਕੇ ਬੈਠ ਗਿਆ ਹੈ। ਜਦੋਂ ਦੂਸਰੇ ਭਾਵ ਚ ਬੈਠਦਾ ਹੈ ਮਾਰਕੇਸ਼ ਦੀ ਤਰ੍ਹਾਂ ਕੰਮ ਕਰਦਾ ਹੈ ਤੇ ਸਾਡਾ ਮਨ ਵੀ ਨਹੀਂ ਲੱਗਦਾ, ਸਾਡੀ ਸਿਹਤ ਵੀ ਠੀਕ ਨਹੀਂ ਰਹਿੰਦੀ, ਸਾਨੂੰ ਘਬਰਾਹਟ ਵੀ ਪੈਂਦੀ ਹੈ ਤੇ ਸਾਡਾ ਸਟਮਕ ਵੀ ਜਿਹੜਾ ਹੈ ਉਹ ਅਪਸੈਟ ਰਹਿੰਦਾ ਹੈ। ਖਾਸ ਕਰਕੇ ਬਾਡੀ ਦੇ ਵਿੱਚ ਜਿਹੜੀਆਂ ਪੇਨਸ ਹੁੰਦੀਆਂ ਨੇ ਉਹ ਸਾਨੂੰ ਕਈ ਵਾਰੀ ਅਸਹਿਣੀ ਹੋ ਜਾਂਦੀਆਂ ਨੇ। ਤੁਸੀਂ ਕਰ ਕੀ ਸਕਦੇ ਹੋ? ਕਦੀ ਕਦੀ ਕਿਸੇ ਵੀ ਮੰਦਿਰ ਜਾਂ ਗੁਰਦੁਆਰੇ ਦੇ ਵਿੱਚ ਜਾ ਕੇ ਨੰਗੇ ਪੈਰੀ ਜਿੱਥੋਂ ਗੱਡੀ ਤੋਂ ਉਤਰਨਾ ਹੈ ਉੱਥੋਂ ਹੀ ਨੰਗੇ ਪੈਰੀ ਮਤਲਬ ਤੁਰਨਾ ਸ਼ੁਰੂ ਕਰ ਦੇਣਾ ਹੈ, ਜਾ ਕੇ ਆਪਣੇ ਰੋਗ ਦੀ ਮੁਕਤੀ ਦੇ ਪ੍ਰਤੀ ਅਰਦਾਸ ਕਰਨ ਦੇ ਨਾਲ ਤੁਹਾਡੀ ਸਿਹਤ ਦੇ ਵਿੱਚ ਬਹੁਤ ਹੀ ਜ਼ਿਆਦਾ ਫਰਕ ਪਵੇਗਾ
0: ਜੀ। ਬੈਟੀ ਦੋਸਾਂਝ ਤੁਸੀਂ ਆਉਂਦੇ ਹੋ ਜੀ?
5: ਸਤਿ
0: ਸ਼੍ਰੀ ਅਕਾਲ ਜੀ।
5: ਹਾਂਜੀ, ਮੇਰੇ ਕੋਲ ਬਰਥ ਜੇ ਹੈਗਾ ਪਰ ਟਾਈਮ ਨਹੀਂ ਪਤਾ ਹੈਗਾ। ਮੇਰਾ ਨਾਮ ਪੱਪੇ ਨਾ ਪੀ ਨਾ ਸ਼ੁਰੂ ਹੁੰਦਾ ਆ।
0: ਠੀਕ ਹੈ ਜੀ,
5: ਤੇ ਮੈਂ ਆਪਣੀ ਸਿਹਤ ਦੇ ਬਾਰੇ ਜਾਂ ਬਿਜ਼ਨਸ ਦੇ ਬਾਰੇ ਪਤਾ ਕਰਨਾ ਸੀ।
0: ਠੀਕ ਹੈ ਜੀ, ਅਸੀਂ ਦੱਸਦੇ
1: ਹਾਂ ਤੁਹਾਡਾ ਅਪ੍ਰੋਕਸੀਮੇਟਲੀ ਬਰਥ ਈਅਰ ਕਿਹੜਾ ਹੈਗਾ?
0: ਬਰਥ ਦਾ ਈਅਰ
5: ਬਰਥ ਈਅਰ 1968 ਆ, ਤੇ ਮੈਂ ਮੇਟਾ ਪਿੰਡ ਫਗਵਾੜੇ ਦੇ ਲਾਗੇ ਪੈਂਦਾ, ਉੱਥੇ ਪੰਜਾਬ ਦੇ ਵਿੱਚ ਬਰਥ ਆ ਮੇਰਾ।
0: ਠੀਕ ਹੈ ਜੀ, ਅਸੀਂ ਦੱਸਦੇ ਹਾਂ ਜੀ, ਤੁਸੀਂ ਪ੍ਰੋਗਰਾਮ ਨੂੰ ਸੁਣਦੇ ਹੋ ਜੀ।
1: ਜੀ ਜਿਸ ਤਰ੍ਹਾਂ ਪ੍ਰਸ਼ਨ ਲਗਨ ਦੇ ਮੁਤਾਬਕ ਹੀ ਅਸੀਂ ਇਸ ਕੁੰਡਲੀ ਨੂੰ ਦੇਖਾਂਗੇ ਤੇ ਜਦੋਂ ਪ੍ਰਸ਼ਨ ਲਗਨ ਦੇ ਮੁਤਾਬਕ ਦੇਖਦੇ ਹਾਂ ਤੇ ਇਹਨਾਂ ਦੀ ਕੁੰਡਲੀ ਦੇ ਕੁਛ ਭਾਵ ਇਸ ਤਰ੍ਹਾਂ ਦੇ ਚੱਲ ਰਹੇ ਨੇ ਜਿਸ ਦੇ ਵਿੱਚ ਸਟੇਤ ਯਾਨੀ ਕਿ ਰੋਗ ਦਾ ਭਾਵ ਜਿਹੜਾ ਹੈ ਉਹ ਐਕਟੀਵੇਟਡ ਹੈ। ਜਦੋਂ ਐਕਟੀਵੇਟਡ ਅਸੀਂ ਦੇਖਦੇ ਹਾਂ ਤੇ ਉਸ ਟਾਈਮ ਦੇ ਵਿੱਚ ਖਾਸ ਕਰਕੇ ਸਾਨੂੰ ਸਟੇਟ ਦੇ ਵਿੱਚ ਜਿੱਦਾਂ ਬਾਡੀ ਚ ਕੰਪਨ ਹੋ ਜਾਣਾ ਜਾਂ ਬਾਡੀ ਦੇ ਵਿੱਚ ਕੋਈ ਵੀ ਚੀਜ਼ ਜ਼ਿਆਦਾ ਵੱਧ ਜਾਣੀ ਜਾਂ ਘੱਟ ਜਾਣੀ, ਇਸ ਤਰ੍ਹਾਂ ਦੀਆਂ ਬਿਮਾਰੀਆਂ ਲੱਗਣ ਦਾ ਯੋਗ ਹੁੰਦਾ ਹੈ। ਬਹੁਤ ਸਰਲ ਉਪਾਏ ਇਹ ਹੈਗਾ ਕਿ ਹਫਤੇ ਦੇ ਵਿੱਚ ਇੱਕ ਦਿਨ ਥੋੜਾ ਜਿਹਾ ਪਾਣੀ ਦੇ ਵਿੱਚ ਦੁੱਧ ਪਾ ਕੇ ਇਸ਼ਨਾਨ ਕਰਨ ਦੇ ਨਾਲ ਤੁਹਾਡੀ ਸਿਹਤ ਦੇ ਵਿੱਚ ਕੁਛ ਹੀ ਦਿਨਾਂ ਦੇ ਵਿੱਚ ਫਰਕ ਪੈਣਾ ਸ਼ੁਰੂ ਹੋਵੇਗਾ
0: ਜੀ। 4402 ਪੁੱਛੋ ਜੀ, ਕੀ ਪੁੱਛਣਾ ਚਾਹੁੰਦੇ ਹੋ?
6: ਹਾਂਜੀ, ਮੇਰੀ ਜੌਬ ਨਹੀਂ ਲੱਗ ਰਹੀ, ਮਤਲਬ 6 ਮਹੀਨੇ ਹੋ ਗਏ ਆ ਮੈਨੂੰ, ਹੈਗਾ ਕਿ ਕਦੋਂ ਸਾਰ ਹੈਗੇ ਆ, ਇੰਟਰਵਿਊ ਆ ਰਹੀ ਬਟ ਕਲੀਅਰ ਨਹੀਂ ਹੋ ਪਾ ਰਹੀ ਆ।
0: ਠੀਕ ਹੈ ਜੀ, ਆਪਣੀ ਡੇਟ ਆਫ ਬਰਥ ਦੱਸੋ। ਤੁਸੀਂ ਕਹਿ ਰਹੇ ਹੋ ਕਿ ਜੋਬ ਨੀ ਮਿਲ ਰਹੀ, ਇੰਟਰਵਿਊਜ਼ ਆ ਰਹੀਆਂ ਨੇ। ਠੀਕ ਹੈ ਜੀ, ਅਸੀਂ ਤੁਹਾਨੂੰ ਦੱਸਦੇ ਹਾਂ ਜੀ, ਹੁਣੇ ਸੁਣਦੇ ਰਹੋ ਪ੍ਰੋਗਰਾਮ ਨੂੰ ਜੀ।
1: ਜੀ ਬਿਲਕੁਲ ਜੀ, ਕੁੰਡਲੀ ਦੇ ਮੁਤਾਬਕ ਜੌਬ ਦਾ ਹੁਣ ਸਮੇਂ ਹੋ ਚੁੱਕਿਆ ਹੈ। ਇੰਟਰਵਿਊ ਦੇ ਹਿਸਾਬ ਦੇ ਨਾਲ ਜੌਬ ਤੁਹਾਨੂੰ 1-2 ਹਫ਼ਤਿਆਂ ਦੇ ਵਿੱਚ ਤੁਹਾਨੂੰ ਉਸਦੇ ਪੋਜ਼ਿਟਿਵ ਸਾਈਨ ਮਿਲਣੇ ਸ਼ੁਰੂ ਹੋ ਜਾਣਗੇ। ਖਾਸ ਕਰਕੇ 2 ਜੂਨ ਤੋਂ ਬਾਅਦ ਤੁਹਾਡੀ ਕੁੰਡਲੀ ਦੇ ਵਿੱਚ ਤੁਹਾਡੇ ਭਾਗੇ ਦੇ ਗ੍ਰਹਿ ਨੇ ਤੁਹਾਡੇ ਜੌਬ ਦੇ ਜਾਂ ਲਾਭ ਦੇ ਸਥਾਨ ਦੇ ਵਿੱਚ ਸ਼ਿਫਟ ਹੋ ਜਾਣਾ ਹੈ ਤੇ ਤੁਹਾਨੂੰ ਜੌਬ ਵੀ ਬਹੁਤ ਵਧੀਆ ਮਿਲ ਜਾਣੀ ਹੈ ਤੇ ਤੁਹਾਡੀ ਇੰਟਰਵਿਊ ਵੀ ਕਲੀਅਰ ਹੋਣੀਆਂ ਸ਼ੁਰੂ ਹੋ ਜਾਣਗੀਆਂ। ਖਾਸ ਕਰਕੇ 2 ਜੂਨ ਦੁਪਹਿਰੇ 7 ਵਜੇ, ਦੁਪਹਿਰ ਤੋਂ ਬਾਅਦ ਸ਼ਾਮ ਦੇ ਟਾਈਮ 7 ਵਜੇ ਤੋਂ ਬਾਅਦ ਤੁਹਾਡਾ ਗ੍ਰਹਿ ਬਦਲ ਰਿਹਾ ਹੈ
0: ਜੀ। ਜੀ 1188 1188 ਓਨ ਏਅਰ ਹੋ ਤੁਸੀਂ?
7: ਹੈਲੋ
0: ਜੀ,
7: ਹਾਂਜੀ, ਮੇਰਾ ਨਾਮ ਸ਼ਵੇਤਾ ਹੈ ਔਰ ਡੇਟ ਆਫ ਬਰਥ ਹੈ 9/9/27।
0: ਦੁਬਾਰਾ ਦੱਸਣਾ, ਦੁਬਾਰਾ ਤੋਂ ਦੱਸਣਾ, ਆਵਾਜ਼ ਕੱਟ ਗਈ ਸੀ ਜੀ।
7: 1978 May 27,
0: ਠੀਕ ਹੈ, May 27, 1978 ਬਰਥ ਦਾ ਟਾਈਮ
7: 5:12 AM ਹਾਂਜੀ, AM
0: ਚੰਡੀਗੜ੍ਹ। ਕੀ ਪੁੱਛਣਾ ਚਾਹੁੰਦੇ ਹੋ ਜੀ?
7: ਮੈਨੂੰ ਜੌਬ ਕਾ ਹੀ ਪੁੱਛਣਾ ਹੈ, ਸੇਮ ਚੀਜ਼ ਲਾਈਕ 6-7 ਮੰਥ ਹੋ ਗਏ ਹੈ ਟ੍ਰਾਈ ਕਰਤੇ ਹੋਏ ਬਟ ਕੁਛ ਅਭੀ ਹੋ ਨਹੀਂ ਰਹਾ ਹੈ।
0: ਠੀਕ ਹੈ ਜੀ, ਅਸੀਂ ਓਨ ਏਅਰ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਹਾਂ, ਪ੍ਰੋਗਰਾਮ ਨੂੰ ਸੁਣਦੇ ਰਹੋ ਜੀ।
1: ਜੀ ਲਗਨ ਦੇ ਵਿੱਚ ਕੇਤੂ ਤੇ ਮੰਗਲ 7ਵੇਂ ਭਾਵ 'ਚ ਦੈਨਿਕ ਰੋਜ਼ਗਾਰ ਦੇ ਵਿੱਚ ਰੋੜਾ ਬਣ ਕੇ ਬੈਠਾ ਹੋਇਆ ਹੈ ਤੇ ਕੁੰਡਲੀ ਇਹ ਕਹਿੰਦੀ ਹੈਗੀ ਹੈ ਕਿ ਜਿਸ ਤਰ੍ਹਾਂ ਹੁਣ 25 ਮਈ ਤੋਂ ਬਾਅਦ ਗ੍ਰਹਿ ਜਿਹੜਾ ਹੈ ਉਹ ਚੇਂਜ ਹੋਣ ਜਾ ਰਿਹਾ ਹੈ, ਸਿਰਫ 1 ਦਿਨ ਬਾਕੀ ਹੈ। ਅਗਲੇ ਈਅਰ ਦੇ ਵਿੱਚ ਜਿਹੜੀ ਇੰਟਰਵਿਊ ਕਰੋਗੇ ਉਸ ਦੇ ਵਿੱਚ ਸਿਲੈਕਸ਼ਨ ਹੋ ਜਾਵੇਗੀ। ਤੁਹਾਨੂੰ ਇਹ ਵੀ ਤੈਅ ਕਰਨਾ ਔਖਾ ਹੋ ਜਾਵੇਗਾ ਕਿ ਮੈਂ ਜੌਬ 2-3 ਤੁਹਾਡੇ ਕੋਲ ਆ ਗਈਆਂ ਨੇ ਤੇ ਮੈਂ ਕਰਾਂ ਕਿੱਦਾਂ। ਜਨਮ ਦਿਨ ਬਦਲਣ ਤੋਂ 40 ਦਿਨ ਦੇ ਅੰਦਰ ਅੰਦਰ ਤੁਹਾਡੀ ਇਹ ਜੌਬ ਵਾਲੀ ਸਿਚੁਏਸ਼ਨ ਜਿਹੜੀ ਆ ਬਹੁਤ ਹੀ ਵਧੀਆ ਹੋ ਜਾਵੇਗੀ
0: ਜੀ। ਗੁਰਸਿਮਰਨ ਸਿੰਘ ਜੀ ਓਨ ਏਅਰ ਹੋ।
8: ਹੈਲੋ
0: ਜੀ, ਪੁੱਛੋ ਜੀ, ਕੀ ਪੁੱਛਣਾ ਚਾਹੁੰਦੇ ਹੋ?
8: ਹਾਂਜੀ, ਮੇਰਾ ਹੈਗਾ ਜੀ 25 ਅਕਤੂਬਰ 1985।
0: 25 ਅਕਤੂਬਰ 1985, ਹਾਂਜੀ, ਟਾਈਮ ਦੱਸੋ।
8: 10:15 ਸਵੇਰ ਦੇ, ਪੰਜਾਬ ਲੁਧਿਆਣਾ।
0: ਠੀਕ ਹੈ,
8: ਨਾਮ ਮੇਰਾ ਹੈਗਾ ਜੀ ਗੁਰਸਿਮਰਨ ਸਿੰਘ।
0: ਠੀਕ ਹੈ ਜੀ, 25 ਅਕਤੂਬਰ 1985, 10:15 AM ਲੁਧਿਆਣਾ। ਕੁਐਸਚਨ ਕੀ ਹੈ ਜੀ ਤੁਹਾਡਾ?
8: ਕੁਐਸਚਨ ਜੀ ਮੇਰਾ ਨਾ, ਮੇਰਾ ਨਾ ਕੋਈ ਇੱਕ ਫਰੈਂਡ ਆ ਜੀ, ਉਹ ਮੈਨੂੰ ਜਿਵੇਂ ਇੱਦਾਂ ਹੀ ਮਾੜਾ ਮੋਟਾ, ਉਹਨੂੰ ਵੀ ਹੈਗੀ ਆ ਨੌਲੇਜ ਥੋੜੀ ਹੋਈ ਆ, ਮਗਰ ਉਹਨੇ ਨਾ ਮੈਨੂੰ ਕੁਛ ਦੱਸਿਆ ਸੀਗਾ ਕਿ ਜਿਹੜਾ ਤੇਰਾ ਟਾਈਮ ਹੋਣਾ ਨਾ ਸ਼ੁਰੂ, ਕੇਤੂ ਦਾ ਟਾਈਮ ਸ਼ੁਰੂ ਹੋਣਾ ਵਾ ਤੇਰਾ ਸੈਪਟੈਂਬਰ ਦੇ ਵਿੱਚ, ਵੀ ਉਹ 7 ਸਾਲ ਤੇਰੇ ਕੋਲੇ ਵੀ ਬਹੁਤ ਮਤਲਬ ਕਿ ਤੂੰ ਵਧੀਆ ਤਰੱਕੀ ਕਰੇਗਾ। ਮੈਂ ਉਹ ਥੋੜਾ ਜਿਹਾ ਮੈਨੂੰ ਡਾਊਟ ਜਿਹਾ ਹੈਗਾ ਜੀ, ਉਹ ਮਾੜਾ ਜਿਹਾ ਪੁੱਛੋਗੇ ਵੀ ਕਿੱਦਾਂ, ਵੀ ਇਹ ਸਹੀ ਟਾਈਮ ਆ ਜਾਂ ਕਿੱਦਾਂ?
0: ਠੀਕ ਹੈ ਜੀ, ਅਸੀਂ ਤੁਹਾਨੂੰ
1: ਤੁਹਾਡੇ ਪਿਤਾ ਜੀ ਠੀਕ ਠਾਕ ਨੇ ਹੈਲਥ ਵਾਈਜ਼, ਪਹਿਲਾਂ ਮੈਨੂੰ ਤੁਸੀਂ ਇੰਨਾ ਕੁ ਦੱਸ ਦੋ।
8: ਹਾਂਜੀ ਉਹ ਠੀਕ ਨੇ ਜੀ।
0: ਠੀਕ ਹੈ ਜੀ, ਅਸੀਂ ਦੱਸਦੇ ਜੀ। ਠੀਕ ਹੈ ਜੀ, ਸੁਣੋ ਪ੍ਰੋਗਰਾਮ ਨੂੰ, ਤੁਸੀਂ ਤੁਹਾਡੇ ਸਵਾਲ ਦਾ ਜਵਾਬ
1: ਜੀ। ਤੁਹਾਡੇ 12ਵੇਂ ਭਾਵ ਦੇ ਵਿੱਚ ਕੇਤੂ ਹੈ, ਇੱਥੇ ਤਰੱਕੀ ਕਿਹੜੀ ਚੀਜ਼ ਦੇ ਵਿੱਚ ਹੋਵੇਗੀ? ਕਹਿੰਦੇ ਨੇ ਕਿ ਜੇ ਬੰਦਾ ਨਾਸਤਿਕ ਵੀ ਹੋਵੇ ਤੇ ਇੱਥੇ ਧਾਰਮਿਕ ਹੋ ਜਾਂਦਾ, ਪ੍ਰਮਾਤਮਾ ਨੂੰ ਲੱਭਣ ਦੀ ਕੋਸ਼ਿਸ਼ 'ਚ ਲੱਗ ਜਾਂਦਾ ਹੈ ਜਾਂ ਪ੍ਰਮਾਤਮਾ ਨੂੰ ਪਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗ ਜਾਂਦਾ ਹੈ। ਇਹ ਜਿਹੜੇ ਤੁਹਾਡੇ 7 ਸਾਲ ਨੇ ਤੁਹਾਨੂੰ ਮੋਕਸ਼ ਦਾ ਰਸਤਾ ਦਿਖਾਉਣ ਲਈ ਬਹੁਤ ਜ਼ਿਆਦਾ ਤਰੱਕੀ ਵਾਲੇ ਨੇ, ਪਰ 12ਵੇਂ ਭਾਵ ਦੇ ਵਿੱਚ ਸੂਰਜ ਕੇਤੂ ਦੇ ਨਾਲ ਇੱਕ ਗ੍ਰਹਿਣ ਲੱਗਿਆ ਹੋਇਆ ਹੈ, ਬੁੱਧ ਕੇਤੂ, ਯਾਨੀ ਕਿ ਵਪਾਰ ਦੇ ਵਿੱਚ ਜਿਹੜੀਆਂ ਤੁਹਾਨੂੰ ਟ੍ਰਬਲਸ ਆਉਂਦੀਆਂ ਸੀ ਉਸ ਟ੍ਰਬਲਸ ਨੂੰ ਵੀ ਇਹ ਕੇਤੂ ਜਿਹੜਾ ਉਹ ਖਾ ਜਾਵੇਗਾ ਤੇ ਤੁਹਾਡੀ ਲਾਈਫ ਜਿਹੜੀ ਉਹ ਸੈਟਲਮੈਂਟ ਵਾਲੇ ਪਾਸੇ ਨੂੰ ਚਲੇ ਜਾਵੇਗੀ। ਇਹ ਕਹਿ ਸਕਦੇ ਹਾਂ ਕਿ ਤੁਸੀਂ ਜ਼ਿੰਦਗੀ ਤੋਂ ਸੰਤੁਸ਼ਟ ਹੋ ਕੇ ਪਰਮਾਤਮਾ ਨੂੰ ਲੱਭਣ ਵਾਲੇ ਪਾਸੇ ਨੂੰ ਤੁਰ ਪਓਗੇ, ਤੁਹਾਡਾ ਮਨ ਹੀ ਬਦਲ ਜਾਵੇਗਾ, ਬਹੁਤ ਜ਼ਿਆਦਾ ਧਾਰਮਿਕ ਵੀ ਹੋ ਜਾਵੇਗੇ ਤੇ ਨੌਲੇਜ ਵੀ ਗੇਨ ਕਰਨੀ ਸ਼ੁਰੂ ਕਰੋਗੇ। ਵਪਾਰ ਜਿਹੜਾ ਉਹ ਜ਼ਰੂਰ ਵਧੇਗਾ ਪਰ ਨਾਲ ਦੀ ਨਾਲ ਖਰਚੇ ਜਿਹੜੇ ਨੇ ਉਹ ਤੁਹਾਡੇ ਕੋਲ ਕੰਟਰੋਲ ਕਰਨੇ ਬਹੁਤ ਔਖੇ ਹੋ ਜਾਣਗੇ
0: ਜੀ। 6396 ਓਨ ਏਅਰ ਹੋ ਤੁਸੀਂ?
9: ਹਾਂਜੀ, ਮੈਂ ਕਰਿਸ਼ਮਾ ਬਾਤ ਕਰ ਰਹੀ ਹੂੰ
0: ਜੀ।
9: ਹਾਂਜੀ, ਮੇਰਾ ਡੇਟ ਆਫ ਬਰਥ ਹੈ 24 ਮਈ 1993।
0: 8:32 AM बर्थ प्लेस
10: नाभा।
0: क्या पूछना जी आपने?
10: मुझे मेरे करियर के बारे में पूछना है, लाइक लास्ट टू इयर्स से मैं स्ट्रगल कर रही हूँ।
0: ओके।
10: और मेरी मैरिड लाइफ भी थोड़ी सी स्टेबल नहीं है, सो आई वांट टू आस्क।
0: ठीक है जी, तुम करियर और मैरिड लाइफ बारे जानना चाहते हो, असि ऑन एयर थोड़े सवाल का जवाब दिने हैं, तुम सुनते रहो जी प्रोग्राम।
10: आपको मैं अपने हस्बैंड का डेट ऑफ बर्थ भी चाहिए?
0: थोड़ी डेट ऑफ बर्थ
1: की जरूरत नहीं है कि कुंडली से सब पता चल जाए
0: जी, सुनते रहो जी प्रोग्राम नु
1: जी। सब तो पहला सवाल है कि मैरिज लाइफ क्यों अनस्टेबल हैगी है? मंगल दूसरे भाव दे विच मंगलीक ना होने दे बावजूद भी मंगल दोष पैदा करता है। दूसरा, तुहाडी कुंडली दे सुख भाव च बृहस्पति कहिंदा बृहस्पति साडे जीवन दे विच साडे सुख नू दर्शाउंदा है, और तुहाडी कुंडली दे विच भी इह सुख दे के तुहाडे कर्म नू वेखदा है, ते तुहाडे चौथे भाव नू शुक्र दी दशा जिहड़ी शुक्र जिहड़ा है संपूर्ण दृष्टि दे नाल देख रिहा है, ते एक बारहवें भाव दे विच तीन ग्रह जिहड़े कि तुहाडे खर्चे इन्ने क वधा देंदे ने कि तुहाडे कोलों खर्चे काबू करने भी कई वारी औखे हो जांदे ने। ਤੁਸੀਂ ਕਰ ਕੀ ਸਕਦੇ ਹੋ ਕਿ ਤੁਹਾਡਾ ਕਰੀਅਰ ਬਹੁਤ ਜ਼ਿਆਦਾ ਅੱਛਾ ਹੋਵੇ, ਤੁਸੀਂ ਆਪਣੇ ਖਰਚੇ ਜਿਹੜੇ ਨੇ ਉਹਨਾਂ ਨੂੰ ਓਨੇ ਹੀ ਕਰਿਆ ਕਰੋ ਜਿੰਨੇ ਨਾਲ ਤੁਹਾਡਾ ਗੁਜ਼ਾਰਾ ਹੋ ਜਾਵੇ। ਅਨਐਕਸਪੈਕਟਡ ਜਿਹੜੇ ਖਰਚੇ ਆ ਜਾਂਦੇ ਨੇ ਉਹਨਾਂ ਨੂੰ ਵੀ ਸੋਚ ਸਮਝ ਕੇ ਖਰਚ ਕਰਨੇ ਆ, ਇਹ ਨਹੀਂ ਹੈ ਕਿ ਜ਼ਰੂਰਤ ਤੋਂ ਜ਼ਿਆਦਾ ਖਰਚੇ ਵਧਾ ਲਏ ਜਾਣ। ਹਾਲਾਂਕਿ ਤੁਹਾਡਾ ਕਰੀਅਰ ਜਿਹੜਾ ਹੈ ਉਹ ਇੱਕ ਅੱਧੇ ਸਾਲ ਬਾਅਦ ਯਾਨੀ ਕਿ 35ਵੇਂ ਸਾਲ ਸਟਾਰਟ ਹੁੰਦਿਆਂ ਹੀ ਤੁਹਾਡਾ ਜਿਹੜਾ ਹੈ ਉਹ ਕਰੀਅਰ ਸੰਬੰਧੀ ਜੋ ਜੋ ਪਰੇਸ਼ਾਨੀਆਂ ਨੇ ਜੋ ਜੋ ਵੀ ਤੁਹਾਨੂੰ ਜੋਬ ਨੂੰ ਲੈ ਕੇ ਦਿੱਕਤਾਂ ਆ ਰਹੀਆਂ ਨੇ ਉਹ ਸਾਰੀਆਂ ਠੀਕ ਹੋਣੀਆਂ ਸ਼ੁਰੂ ਹੋ ਜਾਣਗੀਆਂ
0: ਜੀ। 0762 ਓਨ ਏਅਰ ਸਤਿ ਸ਼੍ਰੀ ਅਕਾਲ ਜੀ।
11: ਹਾਂਜੀ, ਮੈਂ ਆਪਣੇ ਬੇਟੇ ਬਾਰੇ ਪੁੱਛਣਾ, ਉਹਦਾ ਡੇਟ ਆਫ ਬਰਥ ਹੈ 8 September 2011।
0: 8 September 2011 ਬਰਥ ਪਲੇਸ ਕੀ ਹੈ ਜੀ?
11: ਮਿਸੀਸਾਗਾ।
0: ਐਂਡ ਬਰਥ ਟਾਈਮ?
11: ਬਰਥ ਟਾਈਮ ਇਨ ਦਾ ਅਰਾਊਂਡ ਮੋਰ

0: ਫਿਰ ਇਹ ਮੰਗਲੀਕ ਹੈਗਾ ਵਾ ਤੇ ਦੂਸਰਾ ਇਹਨਾਂ ਦੇ ਸੂਰਜ ਬੁੱਧ ਸ਼ੁਕਰ ਇਕੱਠੇ ਹੋਣ ਕਰਕੇ ਇਹਨਾਂ ਦੇ ਸਰੀਰ ਦੇ ਅੰਦਰ ਕੋਈ ਡੈਫੀਸ਼ੈਂਸੀ ਵੀ ਜਿਹੜੀ ਹੈ ਉਹ ਪੈਦਾ ਕਰ ਸਕਦਾ ਹੈ। ਕੁੰਡਲੀ ਨੂੰ ਪ੍ਰੋਪਰ ਚੈੱਕ ਕਰਵਾ ਕੇ ਇਸ ਦੇ ਉਪਾਏ ਕੀਤੇ ਜਾਣ ਤੇ ਇਹ ਬੱਚੇ ਦੀ ਹੈਲਥ ਜਿਹੜੀ ਉਹ ਠੀਕ ਹੋ ਸਕਦੀ ਹੈ।
1: ਜੀ, ਅਸੀਂ ਆਪਣੇ ਕਾਲਰਸ ਨੂੰ ਇੱਕ ਵਾਰ ਫੇਰ ਦੱਸ ਦਿੰਨੇ ਆ ਜੀ, ਸਾਡਾ ਪ੍ਰੋਗਰਾਮ ਹੁੰਦਾ ਹੈ ਤਾਰੇ ਸਿਤਾਰੇ ਹਰ ਸੰਡੇ 7 ਵਜੇ ਤੋਂ ਲੈ ਕੇ 8 ਵਜੇ ਤੱਕ। ਅਸੀਂ ਇਸ ਪ੍ਰੋਗਰਾਮ ਨੂੰ ਲਾਈਵ ਲੈ ਕੇ ਹਾਜ਼ਰ ਹੁੰਦੇ ਹਾਂ ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਆਪਣੇ ਕਾਲਰਸ ਦੀਆਂ ਕਾਲਾਂ ਦਾ ਜਵਾਬ ਦਿੰਨੇ ਹਾਂ ਜੋ ਕਿ ਜੋਤਿਸ਼ ਨਾਲ ਰਿਲੇਟਡ ਹੁੰਦੀਆਂ ਹੈ। ਇਸ ਪ੍ਰੋਗਰਾਮ ਵਿੱਚ ਤੁਸੀਂ ਆਪਣੇ ਕਿਸਮਤ, ਕੁੰਡਲੀ ਤੇ ਗ੍ਰਹਿਾਂ ਬਾਰੇ, ਫਿਊਚਰ ਬਾਰੇ ਕੋਈ ਵੀ ਸਵਾਲ ਪੁੱਛ ਸਕਦੇ ਹੋ। ਕਾਲ ਕਰਨ ਲਈ ਸਟੂਡੀਓ ਦਾ ਲਾਈਵ ਨੰਬਰ ਹੈ ਜੀ 905-673-3337, 905-673-3337। ਤੁਸੀਂ ਇਸ ਨੰਬਰ 'ਤੇ ਕਾਲ ਕਰਕੇ ਆਪਣਾ ਸਵਾਲ ਪੁੱਛ ਸਕਦੇ ਹੋ। ਕਈ ਵਾਰ ਸਾਡਾ ਕਾਲ ਵੋਲਿਊਮ ਬਹੁਤ ਹਾਈ ਹੁੰਦਾ, ਸਾਨੂੰ ਬਹੁਤ ਜ਼ਿਆਦਾ ਕਾਲਸ ਇਕੱਠੀਆਂ ਆ ਜਾਂਦੀਆਂ ਜਿਨ੍ਹਾਂ ਦੀ ਕਾਲਸ ਨਹੀਂ ਲੱਗ ਪਾਉਂਦੀ, ਥੋੜ੍ਹਾ ਵੇਟ ਕਰ ਲਿਆ ਕਰੋ ਜਾਂ ਥੋੜ੍ਹੀ ਦੇਰ ਬਾਅਦ ਤੁਸੀਂ ਦੁਬਾਰਾ ਟਰਾਈ ਕਰ ਸਕਦੇ ਹੋ। ਅਗਰ ਕਿਸੇ ਨੇ ਡਿਟੇਲ ਵਿੱਚ ਆਪਣੀ ਕੁੰਡਲੀ ਦਿਖਾਉਣਾ ਚਾਹੁੰਦੇ ਨੇ ਉਹ 647-917-2346 6479172346 ਨੰਬਰ 'ਤੇ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾ ਸਕਦੇ ਨੇ। ਜੋ ਬ੍ਰੈਂਪਟਨ ਤੋਂ ਦੂਰ ਰਹਿੰਦੇ ਨੇ ਨਹੀਂ ਆ ਸਕਦੇ, ਉਹ ਵੀਡੀਓ ਕਾਲ 'ਤੇ ਜਾਂ ਟੈਲੀਫੋਨ 'ਤੇ ਵੀ ਅਪਾਇੰਟਮੈਂਟ ਲੈ ਸਕਦੇ ਨੇ। ਪਰ ਮਾਫ਼ ਕਰਨਾ ਕਿ ਪ੍ਰੋਗਰਾਮ ਦੇ ਦੌਰਾਨ ਤੁਸੀਂ ਇਸ ਨੰਬਰ 'ਤੇ ਕਾਲ ਨਾ ਕਰਨਾ, ਤੁਸੀਂ ਪ੍ਰੋਗਰਾਮ ਤੋਂ ਬਾਅਦ ਇਸ ਨੰਬਰ 'ਤੇ ਕਾਲ ਕਰਕੇ ਆਪਣੀ ਅਪਾਇੰਟਮੈਂਟ ਲੈ ਸਕਦੇ ਹੋ। ਕਾਲ ਕਰਨ ਵਾਸਤੇ, ਲਾਈਵ ਕਾਲ ਕਰਨ ਵਾਸਤੇ ਇਸ ਟਾਈਮ ਸਾਡਾ ਨੰਬਰ ਹੈ ਜੀ 905-673-3337। ਜੀ ਜੈਵੀਰ ਜੀ, ਤੁਸੀਂ ਆਉਣ ਔਰ ਪੁੱਛੋ ਜੀ ਆਪਣਾ ਸਵਾਲ।
2: ਨਮਸਕਾਰ।
1: ਨਮਸਤੇ ਜੀ,
2: ਮੇਰਾ ਡੇਟ ਆਫ ਬਰਥ ਹੈਗਾ 1940
1: 17 ਨਵੰਬਰ 1940। ਹਾਂਜੀ, ਟਾਈਮ ਦੱਸ ਦੋ।
2: 2:15
1: 2:15 ਹੁਸ਼ਿਆਰਪੁਰ ਦਿਨ ਦੇ। ਠੀਕ ਹੈ ਜੀ, PM। ਠੀਕ ਹੈ, ਕੀ ਪੁੱਛਣਾ ਜੀ?
2: ਮੈਂ ਆਪਣੀ ਹੈਲਥ ਲਈ ਔਰ ਆਈ ਵਿਜ਼ਨ ਲਈ ਪੁੱਛਣਾ।
1: ਹੈਲਥ ਔਰ ਆਈ ਵਿਜ਼ਨ ਵਾਸਤੇ? ਠੀਕ ਹੈ ਜੀ, ਅਸੀਂ ਔਨ ਏਅਰ ਸਵਾਲ ਦਾ ਜਵਾਬ ਦੇ ਰਹੇ ਹਾਂ, ਪ੍ਰੋਗਰਾਮ ਸੁਣਦੇ ਰਹੇ ਜੀ।
0: ਜੀ, ਜਿਸ ਤਰ੍ਹਾਂ ਕਿ ਕੁੰਡਲੀ ਦੇ ਵਿੱਚ ਇਹਨਾਂ ਦੇ ਕੁਐਸਚਨ ਨੇ ਕਿ ਸਾਡਾ ਆਈ ਵਿਜ਼ਨ ਔਰ ਹੈਲਥ,
1: ਜੀ
0: ਕਹਿੰਦੇ ਨੇ ਦੂਰ ਦ੍ਰਿਸ਼ਟੀ ਜਾਂ ਦ੍ਰਿਸ਼ਟੀ ਦੇ ਸੰਬੰਧੀ ਜਿੰਨੇ ਵੀ ਦੋਸ਼ ਹੁੰਦੇ ਨੇ ਜਦੋਂ ਕੁੰਡਲੀ 'ਚ ਸ਼ੁਕਰ ਤੇ ਰਾਹੂ ਖਰਾਬ ਹੋਣ ਤਾਂ ਉਹ ਹੋ ਹੀ ਜਾਂਦੇ ਨੇ, ਔਰ ਸਭ ਤੋਂ ਬੜੀ ਪ੍ਰੋਬਲਮ ਹੈਗੀ ਆ ਏਜ ਇਫੈਕਟ। ਤੇ ਹੈਲਥ ਦਾ ਜਿਹੜਾ ਗ੍ਰਹਿ ਹੈ ਉਸ ਦੇ ਮੁਤਾਬਕ ਦੇਖਦੇ ਹਾਂ, ਹੈਲਥ ਦਾ ਮਾਲਕ ਵੀ ਇਹਨਾਂ ਦਾ ਕੁੰਡਲੀ ਦੇ ਚੌਥੇ ਭਾਵ ਦੇ ਵਿੱਚ ਬੈਠਾ ਹੋਇਆ ਹੈ। ਪਿਛਲੇ ਕੁਛ 4-5 ਸਾਲਾਂ ਤੋਂ ਇਹ ਕਹਿ ਸਕਦੇ ਹਾਂ ਕਿ ਹੈਲਥ ਦੇ ਵਿੱਚ, ਇਹ ਵੀ ਨਹੀਂ ਕਹਿ ਸਕਦੇ ਕਿ ਅਸੀਂ ਬਿਲਕੁਲ ਹੀ ਰਹਿ ਗਏ ਹਾਂ, ਪਰ ਸਾਨੂੰ ਜਿਹੜੀਆਂ ਏਜ ਦੇ ਸੰਬੰਧੀ ਤੇ ਜਾਂ ਸਾਡੀਆਂ ਅੱਖਾਂ ਦੇ ਸੰਬੰਧੀ ਜਿਹੜੇ ਸਾਡੇ ਰੋਗ ਹੈਗੇ ਨੇ ਉਹ ਸਾਨੂੰ ਕਾਫੀ ਪਰੇਸ਼ਾਨ ਕਰਦੇ ਨੇ। ਅਸੀਂ ਘਰ ਬੈਠ ਕੇ ਕੀ ਉਪਾਏ ਕਰ ਸਕਦੇ ਹਾਂ ਜਿਸ ਦੇ ਨਾਲ ਸਾਡੀ ਆਈਜ ਵਿਜ਼ਨ ਦੇ ਵਿੱਚ ਕੁਛ ਜਿਹੜਾ ਹੈ ਉਹ ਸਾਨੂੰ ਕੁਛ ਰਾਹਤ ਮਿਲ ਸਕੇ? ਕਹਿੰਦੇ ਨੇ ਅਸ਼ਟਮ ਭਾਵ ਦਾ ਸ਼ੁਕਰ, ਸ਼ੁਕਰ ਕੀ ਹੁੰਦਾ? ਮਸ਼ਰੂਮ। ਮਸ਼ਰੂਮ ਜਿਹੜਾ ਹੈ ਉਹ ਕਿਸੇ ਵੀ ਲੰਗਰ ਜਿੱਥੇ ਬਣਦਾ ਹੋਵੇ ਉੱਥੇ ਭੇਜਿਆ ਕਰੋ, ਯਾਨੀ ਕਿ ਮਸ਼ਰੂਮ ਦਾ ਦਾਨ ਤੁਹਾਡੇ ਵਾਸਤੇ ਕਾਫੀ ਹੱਦ ਤੱਕ ਲਾਭਦਾਇਕ ਹੋਵੇਗਾ।
1: ਜੀ, HS ਹਰਪ੍ਰੀਤ ਓਨੇਰੋ ਜੀ, ਜੀ ਪੁੱਛੋ ਜੀ ਆਪਣਾ ਸਵਾਲ, ਡੇਟ ਆਫ ਬਰਥ ਦੱਸੋ ਪਹਿਲਾਂ ਆਪਣੀ।
3: ਹੈਲੋ
1: ਜੀ, ਪੁੱਛੋ ਜੀ, ਕੀ ਪੁੱਛਣਾ ਚਾਹੁੰਦੇ ਹੋ?
3: ਹਾਂਜੀ, ਦਸੰਬਰ 26, 1975
1: ਮਿੰਟ ਥੋੜਾ ਸਲੋ ਬੋਲੋ। ਦਸੰਬਰ,
3: ਹਾਂਜੀ, 26, 1975
1: ਟਾਈਮ ਦੱਸੋ ਜੀ।
3: 5:30 AM ਨਵਾਂਸ਼ਹਿਰ।
1: 5:30 AM ਨਵਾਂਸ਼ਹਿਰ, ਠੀਕ ਹੈ ਜੀ। ਹੁਣ ਕੁਐਸਚਨ ਪੁੱਛੋ।
3: ਕੈਰੀਅਰ ਤੇ ਮੈਰਿਜ ਲਾਈਫ ਬਾਰੇ।
1: ਕਰੀਅਰ ਐਂਡ ਮੈਰਿਜ, ਮੈਰਿਡ ਲਾਈਫ ਜਾਂ ਮੈਰਿਜ ਬਾਰੇ?
3: ਹਾਂਜੀ, ਮੈਰਿਜ ਬਾਰੇ।
1: ਮੈਰਿਜ ਬਾਰੇ, ਠੀਕ ਹੈ ਜੀ। ਔਨ ਏਅਰ ਤੁਹਾਡੇ ਸਵਾਲ ਦਾ ਜਵਾਬ ਦੇ ਰਹੇ ਹਾਂ, ਪ੍ਰੋਗਰਾਮ ਨੂੰ ਸੁਣਦੇ ਰਹਿਣਾ ਜੀ।
0: ਜੀ, ਕਹਿੰਦੇ ਮੰਗਲ 7ਵੇਂ ਹੋਵੇ ਉਹਨੂੰ ਵਿਆਹ ਕਰਾਉਣਾ ਹੀ ਨਹੀਂ ਚਾਹੀਦਾ, ਜੇ ਕਰਾ ਲਿਆ ਤੇ ਪਰੇਸ਼ਾਨੀਆਂ ਦੇ ਨਾਲ ਹੀ ਜੀਵਨ ਬਤੀਤ ਕਰਨਾ ਪਵੇਗਾ। ਫਿਰ ਵੀ ਅਗਰ ਕਰਵਾਉਣ ਦਾ ਜਾਂ ਕਰਨ ਦੀ ਵਿੱਚ ਕੋਈ ਕਹਿ ਸਕਦੇ ਹਾਂ ਤੇ ਕੁੰਡਲੀ ਦੇ ਮੁਤਾਬਕ ਹਜੇ ਇਹ ਪੀਰੀਅਡ ਜਿਹੜਾ ਹੈ ਅਗਲੇ ਸਾਲ ਤੋਂ ਸਟਾਰਟ ਹੋਣ ਜਾ ਰਿਹਾ ਹੈ, ਜਿਹੜਾ ਕਿ ਤੁਹਾਡੇ ਲਈ ਪੋਜ਼ਿਟਿਵ ਹੋ ਸਕਦਾ ਹੈ। ਤੇ ਕਰੀਅਰ ਨੂੰ ਲੈ ਕੇ ਸ਼ੁਕਰ ਰਾਹੂ 12ਵੇਂ ਭਾਵ ਦੇ ਵਿੱਚ ਹੈਗਾ, ਜਿਹੜਾ ਕਿ ਪਤਨੀ ਨੂੰ ਦੂਰ ਰੱਖਦਾ ਹੈ ਤੇ ਨਾਲ ਦੀ ਨਾਲ ਸਾਡੇ ਕਾਰੋਬਾਰ ਦੇ ਵਿੱਚ ਵੀ ਕੋਈ ਨਾ ਕੋਈ ਅੜਚਨ ਪਾਉਂਦਾ ਹੈ। ਜੇ ਅਸੀਂ ਕੋਈ ਆਪਣਾ ਕੰਮ ਕਰਦੇ ਹੋਵਾਂਗੇ ਤਾਂ ਸਾਨੂੰ ਜ਼ਿਆਦਾ ਕਾਮਯਾਬੀ ਮਿਲੇਗੀ, ਜੌਬ ਜਿਹੜੀ ਉਹ ਐਵਰੇਜ ਰਹੇਗੀ, ਸੈਟਿਸਫੈਕਟਰੀ ਨਹੀਂ ਰਹੇਗੀ। ਅਗਰ ਕੋਈ ਗੌਰਮੈਂਟ ਨਾਲ ਰਿਲੇਟਡ ਜੌਬ ਕਰੋਗੇ ਤਾਂ ਉਹ ਤੁਹਾਡੇ ਲਈ ਬਹੁਤ ਵਧੀਆ ਹੋ ਸਕਦੀ ਹੈ।
1: ਜੀ, ਸਰਬਜੀਤ ਸਿੰਘ ਜੀ ਔਨ ਏਅਰ ਹੋ।
4: ਹਾਂਜੀ ਮੈਡਮ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ।
4: ਮੈਡਮ ਫੋਨ ਨਾ ਅੱਗੇ ਕੱਟਿਆ ਗਿਆ, ਮੈਨੂੰ ਨਾ ਆਪਣੇ ਕੁਛ ਵੀ ਪਤਾ ਨਹੀਂ ਲੱਗਾ ਤੁਸੀਂ।

0: ਕੀ ਦਿੱਤਾ ਰਾਏ, ਮਤਲਬ
1: ਕੀ ਤੁਸੀਂ ਡੇਟ ਆਫ ਬਰਥ ਕੀ ਲਿਖਾਈ ਸੀ ਆਪਣੀ?
0: ਜਨਵਰੀ 1, 1993 ਤੇ ਟਾਈਮਿੰਗ ਹੈਗਾ ਸਵੇਰ ਦਾ 1।
1: ਹਾਂ ਠੀਕ ਹੈ, ਤੁਹਾਨੂੰ ਸਵਾਲ ਦਾ ਵੈਸੇ ਜਵਾਬ ਦਿੱਤਾ ਸੀਗਾ, ਤੁਹਾਡੀ ਸੈਕਿੰਡ ਨੰਬਰ ਤੇ ਕਾਲ ਲਿੱਤੀ ਸੀਗੀ ਅਸੀਂ। ਤੁਸੀਂ
0: ਹਾਂਜੀ
1: ਪੁੱਛਿਆ
0: ਹਾਂਜੀ
1: ਸੀ ਸੈਟਲਮੈਂਟ ਬਾਰੇ, ਆਪਣੇ ਬਿਜ਼ਨਸ ਦੀ ਗਰੋਥ ਬਾਰੇ ਪੁੱਛਿਆ ਸੀ ਤੁਸੀਂ। ਚਲੋ ਅਸੀਂ
0: ਹਾਂਜੀ
1: ਦੁਬਾਰਾ ਦਾ
0: ਪੀਆਰ ਨਹੀਂ,
1: ਠੀਕ ਹੈ
0: ਪੀਆਰ ਨਹੀਂ ਹੋ, ਪੀਆਰ ਦੇ ਬਾਰੇ ਪੁੱਛਣਾ ਹੈ ਮੈਡਮ।
1: ਠੀਕ ਹੈ, ਅਸੀਂ ਦੁਬਾਰਾ ਤੁਹਾਨੂੰ ਸਵਾਲ ਦਾ ਜਵਾਬ ਦੇ ਦਿੰਨੇ ਆ।
2: ਆਪਣਾ ਟਾਈਮ ਆਫ ਬਰਥ ਦੱਸ ਦਿਓ ਪਲੀਜ਼।
1: ਜੀ 15 ਜਨਵਰੀ 1993।
2: ਸਵਾਲ ਹੈਗਾ ਕਿ ਇਹਨਾਂ ਦੀ ਪੀਆਰ ਜਿਹੜੀ ਹੈ ਉਸ ਦੇ ਬਾਰੇ, ਕਿਉਂਕਿ ਅਸੀਂ ਪਹਿਲਾਂ ਇਹਨਾਂ ਸਵਾਲ ਦਾ ਜਵਾਬ ਦੇ ਚੁੱਕੇ ਹਾਂ ਕਿ ਇਹਨਾਂ ਦਾ ਜਿਹੜਾ ਵੀ ਪੋਜੀਸ਼ਨ ਹੈਗੀ ਹੈ, ਅਸੀਂ ਹੁਣ ਸਿਰਫ ਪੀਆਰ ਦਾ ਜਵਾਬ ਦੇਵਾਂਗੇ। ਇਸ ਟਾਈਮ ਦੇ ਵਿੱਚ ਕੇਤੂ ਲਗਨ ਦੇ ਵਿੱਚ ਹੁੰਦਾ ਹੈ, ਤੇ ਕਹਿੰਦਾ ਕੇਤੂ ਲਗਨ ਦੇ ਵਿੱਚ ਹੋਵੇ ਨਾ ਤਾਂ ਸਾਨੂੰ ਜਾਂ ਤਾਂ ਕੋਈ ਜਗ੍ਹਾ ਚੇਂਜ ਕਰਨੀ ਪੈਂਦੀ ਹੈ, ਜਾਂ ਸਾਡੇ ਵਾਸਤੇ ਸਾਨੂੰ ਲਗਭਗ 1.5 ਸਾਲ ਦਾ ਹੋਰ ਇੰਤਜ਼ਾਰ ਕਰਨਾ ਪਵੇਗਾ, ਕਿਉਂਕਿ 35 ਸਾਲ ਦੇ ਵਿੱਚ ਜ਼ਿੰਦਗੀ ਦੇ ਵਿੱਚ ਗ੍ਰਹਿਾਂ ਦੀ ਸਿਚੁਏਸ਼ਨ ਜਿਹੜੀ ਉਹ ਕੰਟਰੋਲ ਹੋਵੇਗੀ, 36 ਸਾਲਾਂ ਦੀ ਉਮਰ ਤੋਂ ਬਾਅਦ ਜਾ ਕੇ ਹਰ ਇੱਕ ਚੀਜ਼ ਸੈਟਲ ਹੋਵੇਗੀ, ਕਰੀਅਰ ਵੀ ਤੇ ਬਾਕੀ ਸਾਰੀਆਂ ਚੀਜ਼ਾਂ ਵੀ।
1: ਜੀ ਜੀ, ਇੱਕ ਵਾਰ ਅਸੀਂ ਕਾਲਰਸ ਨੂੰ ਆਪਣੇ ਰਿਕੁਐਸਟ ਕਰਦੇ ਹਾਂ ਕਿ ਜਿਸ ਤਰ੍ਹਾਂ ਕਿ ਅਸੀਂ ਸਭ ਦੇ ਸਵਾਲਾਂ ਦੇ ਜਵਾਬ ਦਿੰਨੇ ਆ, ਤੁਸੀਂ ਸਵਾਲ ਦਾ ਜਵਾਬ ਫੋਨ ਤੇ ਨਾ ਸੁਣਿਆ ਕਰੋ, ਕਿਉਂਕਿ ਅਸੀਂ ਕਾਲ ਸੁਣ ਕੇ ਫੋਨ ਨੂੰ ਕੱਟ ਦਿੰਨੇ ਆ ਤੇ ਅਸੀਂ ਰੇਡੀਓ ਤੇ ਹੀ ਤੁਹਾਨੂੰ ਤੁਹਾਡੀ ਕਾਲ ਦਾ ਆਨਸਰ ਦਿੰਨੇ ਆ, ਕਿਉਂਕਿ ਥੋੜਾ ਜਿਹਾ ਰੇਡੀਓ ਤੇ ਫ੍ਰੀਕੁਐਂਸੀ ਲੇਟ ਜਿਸ ਤਰ੍ਹਾਂ ਕਿ ਤੁਹਾਨੂੰ ਸੁਣਾਈ ਦਿੰਦੀ ਹੈ, ਤੇ ਤੁਸੀਂ ਪਲੀਜ਼ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਉਸੇ ਟਾਈਮ ਰੇਡੀਓ ਨੂੰ ਆਨ ਕਰਕੇ ਆਪਣੇ ਸਵਾਲ ਦਾ ਜਵਾਬ ਸੁਣਿਆ ਕਰੋ। ਜੀ 35-76 ਹੋਣੀ ਉਹਨਾਂ ਜੀ।
3: ਹਾਂਜੀ, ਮੇਰਾ ਡੇਟ ਆਫ ਬਰਥ ਹੈਗਾ 12 ਜਨਵਰੀ 1976।
1: 12 ਜਨਵਰੀ 1976
3: ਤੇ ਟਾਈਮ ਮਤਲਬ 3:15 ਜਾਂ 3:10, 3:20 ਪੀਐਮ ਹੈਗਾ ਸ਼ਾਮ ਦਾ ਟਾਈਮ।
1: 3:10 ਜਾਂ 3:20 ਜਾਂ 3:10 ਦੇ ਵਿੱਚ ਹੈਗਾ ਤੁਹਾਡਾ ਦੁਪਹਿਰ ਦਾ ਠੀਕ ਹੈ ਜੀ ਬਰਥ ਪਲੇਸ ਕੀ ਹੈ ਜੀ ਅੰਬਾਲਾ ਸਿਟੀ ਅੰਬਾਲਾ ਕੀ ਪੁੱਛਣਾ ਚਾਹੁੰਦੇ ਹੋ ਮਤਲਬ ਫਿਊਚਰ ਬਾਰੇ ਔਰ ਆਪਣੀ ਮੈਰਿਜ ਲਾਈਫ ਬਾਰੇ ਬੱਚਿਆਂ ਨਾਲ ਰਿਲੇਸ਼ਨਸ਼ਿਪ ਸਾਡਾ ਖਰਾਬ ਚ
2: ਬੈਠਾ ਹੋਇਆ ਮੰਗਲ ਸਾਨੂੰ ਜ਼ਿੰਦਗੀ ਦੇ ਆਪਣੇ ਉਹ ਸਮੇਂ ਜਿਹੜੇ ਕਿ ਅਸੀਂ ਬੜੇ ਵਧੀਆ ਬਿਤਾਏ ਹੁੰਦੇ ਨੇ ਉਹ ਸਾਨੂੰ ਯਾਦ ਵੀ ਆਉਂਦੇ ਨੇ ਤੇ ਅਸੀਂ ਉਹਨਾਂ ਦੇ ਮੁਤਾਬਕ ਹੀ ਜੀਂਦੇ ਹਾਂ ਤੇ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਦੇ ਵਿੱਚ ਅਸੀਂ ਕਈ ਵਾਰੀ ਨਾਕਾਮ ਹੁੰਦੇ ਹਾਂ। ਸਾਡਾ ਗੁੱਸਾ ਜਿਹੜਾ ਹੈ ਜਾਂ ਇਮੀਡੀਏਟਲੀ ਰਿਐਕਸ਼ਨ ਜਿਹੜਾ ਹੈ ਉਹ ਸਾਡੇ ਜੀਵਨ ਚ ਸਾਨੂੰ ਪਰੇਸ਼ਾਨੀ ਵੀ ਦਿੰਦਾ ਹੈ। ਚੰਦਰਮਾ ਜਿਹੜਾ ਮਨ ਦਾ ਕਾਰਕ ਹੈ, ਨਾਲ ਬੈਠਾ ਹੋਇਆ ਕੇਤੂ, 12ਵੇਂ ਭਾਵ ਦੇ ਵਿੱਚ ਬਹੁਤ ਛੇਤੀ ਇਮੋਸ਼ਨਲ ਹੋ ਜਾਂਦੇ ਹੋ। ਛੋਟੀ ਜਿਹੀ ਵੀ ਗੱਲ ਇਸ ਤਰ੍ਹਾਂ ਲੱਗਦੀ ਹੈ ਕਿ ਜਿੱਦਾਂ ਸਾਨੂੰ ਕਿਸੇ ਨੇ ਟੌਂਟ ਕੀਤਾ ਹੁੰਦਾ ਹੈ। ਇਸ ਕਰਕੇ ਥੋੜਾ ਜਿਹਾ ਆਪਣੇ ਆਪ ਨੂੰ ਬਦਲੋ, ਕੁਛ ਧਾਰਮਿਕ ਵੀ ਹੋਵੋ ਤੇ ਨਾਲ ਛੋਟੀਆਂ ਛੋਟੀਆਂ ਗੱਲਾਂ ਨੂੰ ਲੈਟ ਗੋ ਕਰਨ ਦੀ ਆਦਤ ਪਾਓਗੇ ਤਾਂ ਜੀਵਨ ਠੀਕ ਰਹੇਗਾ। ਆਪਣਾ ਜਿੱਦੀਪਨ ਵੀ ਤੁਹਾਨੂੰ ਜਿਹੜਾ ਹੈ ਉਹ ਕਾਫੀ ਹੱਦ ਤੱਕ ਛੱਡਣਾ ਪਵੇਗਾ, ਕਿਉਂਕਿ ਬੁੱਧ 9ਵੇਂ ਭਾਵ ਦੇ ਚ ਪੈ ਕੇ ਤੁਹਾਨੂੰ ਪਰੇਸ਼ਾਨੀਆਂ ਦਿੰਦਾ ਹੈ।
1: ਜੀ 4879 ਪੁੱਛੋ ਜੀ, ਕੀ ਪੁੱਛਣਾ ਚਾਹੁੰਦੇ ਹੋ?
4: ਜੀ ਮੇਰਾ ਨਾਮ ਮੁਹੰਮਦ ਹਨੀਫ ਹੈ
1: ਜੀ,
4: ਔਰ ਮੇਰਾ ਡੇਟ ਆਫ ਬਰਥ ਹੈ 26 December 1963।
1: 26 December 1963, ਠੀਕ ਹੈ ਜੀ। ਟਾਈਮ ਬਤਾਈਏ।
4: ਟਾਈਮ ਕਾ ਕੁਛ ਪਤਾ ਨਹੀਂ ਹੈ, ਲੇਕਿਨ ਮੇਰਾ ਪਲੇਸ ਆਫ ਬਰਥ ਹੈ ਸਿੰਧ, ਸਖਰ ਸਿੰਧ, ਪਾਕਿਸਤਾਨ।
1: ਅੱਛਾ ਜੀ, ਠੀਕ ਹੈ ਜੀ, ਪਾਕਿਸਤਾਨ, ਠੀਕ ਹੈ ਜੀ। ਆਪਣੇ ਨਾਮ ਕਾ ਇੱਕ ਵਾਰ ਪਹਿਲਾ ਅਕਸ਼ਰ ਬਤਾ ਦੀਜੀਏ। ਠੀਕ ਹੈ ਜੀ, ਕਿਉਂਕਿ ਆਪਕੋ ਆਪਣਾ ਬਰਥ ਕਾ ਟਾਈਮ ਨਹੀਂ ਪਤਾ ਨਾ, ਇਸ ਲਈ। ਤੋ ਕਿਆ ਪੁੱਛਣਾ ਜੀ ਆਪਨੇ?
4: ਯੇ ਪੁੱਛਣਾ ਹੈ ਕਿ ਮੈਂ ਇਸ ਵਕਤ ਜੌਬ ਕਰ ਰਹਾ ਹੂੰ ਐਜ਼ ਅ ਸਿਕਿਉਰਿਟੀ ਗਾਰਡ ਮਿਨੀਮਮ ਵੇਜ ਪੇ, ਤੋ ਮੇਰੇ ਜੋ ਮੋਰਗੇਜ ਕੇ ਬਿਲਸ ਵਗੈਰਾ ਪੇਮੈਂਟ ਮੈਂ ਬਹੁਤ ਮੁਸ਼ਕਿਲ ਹੋ ਰਹੀ, ਤੋ ਮੈਂ ਚਾਹ ਰਹਾ ਥਾ ਕਿ ਮੈਂ ਜੋ ਹੈ ਐਜ਼ ਅ ਟਰੱਕ ਡਰਾਈਵਰ ਇਸ ਸਵਿਚ ਆਨ ਕਰੂੰ ਜਾਂ ਇਸੀ ਜੌਬ ਕੋ ਕੰਟੀਨਿਊ ਕਰੂੰ, ਇੱਕ ਸਵਾਲ ਯੇ ਹੈ। ਔਰ ਦੂਸਰਾ ਸਵਾਲ ਯੇ ਕਿ ਮੇਰਾ ਮੈਰਿਡ ਲਾਈਫ, ਫਿਊਚਰ ਆਫ ਮਾਈ ਮੈਰਿਡ ਲਾਈਫ, ਮਾਈ ਵਾਈਫ ਜੀ ਜੀ
1: क्या रहेगा या कैसा रहेगा, ये पूछना चाहते
4: हैं। जी जी जी जी जी जी,
1: ठीक है, हम बता रहे हैं, आप प्रोग्राम को रेडियो पे सुनते रहना जी।
4: जी जी जी,
1: ठीक है
2: जी
1: जी
2: जी। कुंडली में आपके लगन में इस समय राहु चल रहा है और सेवंथ हाउस थोड़ा सा डिस्टर्ब है, इसलिए मन में बार बार कुछ ना कुछ बदलने को मन कर रहा है। लेकिन अगर आप ट्रकिंग लाइन में जाते हैं तो ये आपके लिए बहुत अच्छा है, लेकिन कोशिश करिए कि ये लोकल ही ट्रक चलाया जावे। इस लॉन्ग रूट आपके लिए अभी सेफ नहीं है, क्योंकि कुंडली संपूर्ण काल सर्प दोष की है और साथ में राहु की पोजीशन जो है इस समय काफी हद तक लगन में बैठ के जो पोजीशन है वो खराब कर रहा है। तो इसलिए आपको चाहिए क्या कि अगर स्विच करना है तो लोकल या छोटी ट्रांसपोर्ट का कोई बिजनेस जो ड्राइविंग है वो कर सकते हैं। तो मैरिड लाइफ के बारे में ये कहा जा सकता है कि थोड़ी बहुत दिक्कत जो है इस समय है, क्योंकि इस वर्ष फल में ग्रहों की स्थिति अच्छी नहीं है, जो अगले साल में जाके ठीक हो जाएगी।
1: जी 4235 ऑन एयर हो तुसी?
3: हाँ जी
1: जी।
3: मेरा नाम गुरजीत है
1: जी।
3: मेरा डेट ऑफ बर्थ 25 अगस्त 1975।
1: जी 25 अगस्त 1975। टाइम जी?
3: टाइम रात 9 बजे।
1: 9 बजे रात दे। बर्थ प्लेस की है जी?
3: लोहिया खास जलंधर।
1: लोहिया, ठीक है जी, जलंधर।
3: हाँ जी,
1: ठीक है जी। की पूछना जी?
3: असी प्रॉपर्टी बाय कर रहे हैं, मतलब बाकी सारा कुछ हो गया है। लोन बस यही पूछना सी, साडा लोन पास हो जाऊगा, क्योंकि साडी लास्ट 30 मई आ।
1: ठीक है जी, ठीक है, असी दस देने जी। तो असी सुनदे रहो प्रोग्राम नू जी।
2: जी तुहानू बिल्कुल अवेयर होना चाहिदा है कि लोन लास्ट मोमेंट दे उत्ते डिनाय ना हो जावे। तुहानू अपने बैंकर दे नाल या अपने एजेंट दे नाल बिल्कुल कॉन्टैक्ट दे विच रह के तुहानू ये चीज देखनी पवेगी, क्योंकि जदों भी किसी दी कुंडली दे विच शनि 8th हाउस दे विच आउंदा है ते असीं घर बाय करदे हां ते सानू कई वारी सैकंड मॉर्गेज या ज्यादा व्याज भरन दे योग जिहड़े ने ओह बन जांदे ने। इस करके फिर भी तुहाडा सारा कुछ ठीक रहे। जिस तरह हुण अज तुहाडे मंडे चढ़ना है, मंडे दी रात नूं तुसी मिठे गुलगुले जिहड़े कि आपां सरों दे तेल दे विच बनाउणे हैं, गुड़ आटे दे विच पा के, जिस नूं आपां गुलगुले दे रूप दे विच ना समझ आवे ते इंटरनेट तों देखिया जा सकदा है, ਉਹ ਰਾਤ ਨੂੰ ਬਣਾਉਣੇ ਨੇ ਤੇ ਸਵੇਰੇ ਸਵੇਰੇ ਉੱਠ ਕੇ ਉਹ ਹਨੂੰਮਾਨ ਜੀ ਦੇ ਮੰਦਰ ਦੇ ਵਿੱਚ ਹਨੂੰਮਾਨ ਜੀ ਦੇ ਨੂੰ ਚੜਾਉਣੇ ਨੇ ਤੇ ਨਾਲ ਹੀ ਆਪਣੀ ਪ੍ਰਾਰਥਨਾ ਕਰਨੀ ਹੈ ਕਿ ਤੁਹਾਡੇ ਮਕਾਨ ਦੀ ਕਲੋਜ਼ਿੰਗ ਜਿਹੜੀ ਆ ਉਹ ਈਜ਼ੀਲੀ ਹੋ ਜਾਵੇ। ਥੋੜਾ ਜਿਹਾ ਫਿਰ ਵੀ ਅਵੇਅਰ ਰਹਿਣ ਦੀ ਜ਼ਰੂਰਤ ਹੈ
1: ਜੀ। 1188 1188 ਪੁੱਛੋ ਜੀ, ਕੀ ਪੁੱਛਣਾ ਚਾਹੁੰਦੇ ਤੁਸੀਂ?
5: ਹਾਂਜੀ, September 17, 1977 9:40 ਨਈ ਦਿੱਲੀ ਤੇ 2-3 ਸਾਲ ਤੋਂ ਹੋ ਗਿਆ ਮੇਰੇ ਹਸਬੈਂਡ ਦਾ ਹੈਗਾ ਤੇ ਕੰਮ ਮਤਲਬ ਜੋਬ ਟਿਕਦੀ ਨੀ ਹੈਗੀ, ਚੇਂਜ ਕਰਨੀ ਪੈਂਦੀ ਹੈ ਤੇ ਕੋਈ ਸੈਟਲਮੈਂਟ ਹੋ ਨੀ ਰਹੀ
1: ਜੀ। ਇੱਕ ਵਾਰ ਡੇਟ ਆਫ ਬਰਥ ਦੁਬਾਰਾ ਤੋਂ ਕਨਫਰਮ ਕਰਦੇ ਹਾਂ ਆਪਾਂ, September 17, 1977 9:40 AM ਔਰ PM?
5: AM
1: ਨਿਊ ਦਿੱਲੀ।
5: ਹਾਂਜੀ,
1: ਠੀਕ ਹੈ ਜੀ। ਤੁਸੀਂ ਜੋਬ ਬਾਰੇ ਪੁੱਛ ਰਹੇ ਹੋ ਕਿ ਜੋਬ ਬਾਰ ਬਾਰ ਚੇਂਜ ਕਰਨੀ ਪੈ ਰਹੀ ਹੈ, ਸੈਟਲਮੈਂਟ ਨਹੀਂ ਆ ਰਹੀ ਜੋਬ ਦੇ ਵਿੱਚ?
2: कुंडली दे विच काल सर्प दोष 12th हाउस नूं लग्या होया है, जेड़ा के तुहाडे खर्चे वधावेगा पर जॉब स्टेबल नहीं रहण देवेगा, क्योंकि इस टाइम तुसी 7 साल केतु दा आनंद माणिया है तो हुण केतु जा चुकिया है, जिहड़ा कि जॉब दे जॉब दे घर दे विच बैठा होया सी, जिहड़ा कि तुहानू जॉब च स्टेबिलिटी दिंदा सीगा, हुण तुहाडी जॉब दे उत्ते हमेशा ही खतरा रहेगा। काल सर्प दोष अनुष्ठान करा सकदे हो ते तुहाडी जॉब जिहड़ी उह परमानेंटली वधिया रहेगी, नहीं ते ऑन ऑफ जिहड़ी है हुंदी रहेगी।
1: सेहत बारे भी दस दो जी इन्हां दी।
2: ਸਿਹਤ ਨੂੰ ਲੈ ਕੇ ਜਦੋਂ ਵੀ ਅਸੀਂ ਕਾਲ ਸਰਪ ਦੋਸ਼ ਹੁੰਦਾ ਹੈ ਤੇ ਉਸ ਟਾਈਮ ਦੇ ਵਿੱਚ ਸਾਨੂੰ ਕੋਈ ਕਈ ਤਰ੍ਹਾਂ ਦੀਆਂ ਬਲੱਡ ਪ੍ਰੈਸ਼ਰ ਦਾ ਹਾਈ ਹੋ ਜਾਣਾ ਜਾਂ ਕੋਲੈਸਟ੍ਰੋਲ ਹਾਈ ਹੋ ਜਾਣਾ ਜਾਂ ਡਾਇਬਟਿਕ ਹੋਣ ਦਾ ਖਤਰਾ ਵੀ ਜਿਹੜਾ ਬਣਿਆ ਰਹਿੰਦਾ ਹੈ। ਕੁੰਡਲੀ ਚ ਸੈਲਥ ਨੂੰ ਲੈ ਕੇ ਵੀ ਕੁਛ ਪਰੇਸ਼ਾਨੀਆਂ ਹੈਗੀਆਂ ਨੇ
1: ਜੀ। 9391 ਓਨ ਏਅਰ ਤੁਸੀਂ?
6: ਹੈਲੋ ਜੀ, ਮੇਰਾ ਡੇਟ ਆਫ ਬਰਥ ਹੈਗਾ ਜੀ 21 ਸਪਟੰਬਰ 1966।
1: 21 ਸਪਟੰਬਰ 1966 ਬਰਥ ਦਾ ਟਾਈਮ ਦੱਸੋ।
6: ਟਾਈਮ ਨਹੀਂ ਮੈਨੂੰ ਯਾਦ ਆ, ਮੇਰਾ ਨਾਮ ਤਜਿੰਦਰ ਹੈ।
1: ਤਜਿੰਦਰ ਨਾਮ ਹੈ ਤੁਹਾਡਾ ਤੇ ਬਰਥ ਪਲੇਸ ਕੀ ਹੈ ਜੀ ਤੁਹਾਡਾ?
6: ਜਲੰਧਰ।
1: ਜਲੰਧਰ, ਕੀ ਪੁੱਛਣਾ ਚਾਹੁੰਦੇ ਹੋ ਜੀ ਤੁਸੀਂ?
6: ਐਕਚੁਅਲੀ ਮੇਰੇ ਜੋਬ ਸਟੇਬਿਲਿਟੀ ਨਹੀਂ ਬਣਦੀ, ਐਕਚੁਅਲੀ ਸਕਿੱਲ ਮੇਰੇ ਕੋਲ ਕਾਫੀ ਹੈ, ਉਹਦੇ ਰਿਗਾਰਡਿੰਗ ਮੈਨੂੰ ਇਹ ਸੀਗਾ ਕੁਐਸਚਨ, ਇੱਕ ਫੈਮਿਲੀ ਲਾਈਫ ਥੋੜੀ ਜਿਹੀ ਡਿਸਟਰਬ ਹੋ ਰਹੀ ਹੈ।
1: ਠੀਕ ਹੈ, ਅਸੀਂ ਤੁਹਾਡੇ ਦੋਨਾਂ ਸਵਾਲਾਂ ਦਾ ਜਵਾਬ ਦਿੰਦੇ ਹਾਂ, ਪ੍ਰੋਗਰਾਮ ਨੂੰ ਸੁਣਦੇ ਰਹੋ ਜੀ।
2: ਜੀ, ਜਿਸ ਤਰ੍ਹਾਂ ਮੰਗਲ ਸ਼ੁਕਰ ਨਾਲ 7th ਹਾਊਸ ਦੇ ਵਿੱਚ ਬੈਠਾ ਹੈ, ਮੈਰਿਡ ਲਾਈਫ ਦੇ ਵਿੱਚ ਪਰੇਸ਼ਾਨੀਆਂ ਰਹਿਣਗੀਆਂ, ਜਿਸ ਕਰਕੇ ਤੁਹਾਨੂੰ ਕਾਫੀ ਸਟ੍ਰੈਸ ਜਿਹੜਾ ਹੈ ਉਹ ਪੈ ਸਕਦਾ ਹੈ। ਆਪਣੇ ਸਕਿੱਲ ਦਾ ਫਾਇਦਾ ਚੱਕੋ, ਆਪਣਾ ਕੋਈ ਬਿਜ਼ਨਸ ਕਰਨ ਦੀ ਕੋਸ਼ਿਸ਼ ਕਰੋ। ਜੌਬ ਜਿਹੜੀ ਹੈ ਉਹ ਸੈਟਿਸਫੈਕਟਰੀ ਕਦੀ ਵੀ ਨਹੀਂ ਰਹਿ ਸਕਦੀ, ਤੇ ਜਿਹੜੇ ਜੌਬ ਦਾ ਮਾਲਕ ਆ ਉਹ 8th ਹਾਊਸ ਦੇ ਵਿੱਚ ਪਿਆ ਹੋਇਆ ਹੈ। 8th ਹਾਊਸ ਦੇ ਉਪਾਏ ਤੇ ਸੂਰਿਆ ਗ੍ਰਹਿਣ ਦੇ ਉਪਾਏ ਤੁਹਾਨੂੰ ਦੋਨੇ ਹੀ ਕਰਨੇ ਬਹੁਤ ਜ਼ਿਆਦਾ ਜ਼ਰੂਰੀ ਨੇ। ਕੁੰਡਲੀ ਨੂੰ ਪ੍ਰੋਪਰ ਢੰਗ ਨਾਲ ਦਿਖਾ ਕੇ ਚੈੱਕ ਕਰਾ ਕੇ ਇਸ ਦੇ ਉਪਾਏ ਕੀਤੇ ਜਾਣ ਤਾਂ ਜੌਬ ਔਰ ਬਿਜ਼ਨਸ ਦੋਨਾਂ ਦੇ ਵਿੱਚ ਕਾਮਯਾਬੀ ਮਿਲੇਗੀ। ਘਰ ਗ੍ਰਸਤੀ ਨੂੰ ਸੈਟਲ ਰੱਖਣਾ ਤੁਹਾਡੇ ਆਪਣੇ ਵੀ ਹੱਥ ਦੇ ਵਿੱਚ ਹੈਗਾ, ਇਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋ, ਅਨਥਾ ਬਹੁਤ ਵੱਡੀਆਂ ਪਰੇਸ਼ਾਨੀਆਂ ਵੀ ਖੜੀਆਂ ਹੋ ਸਕਦੀਆਂ ਨੇ।
1: ਜੀ, ਅਸੀਂ ਆਪਣੇ ਕਾਲਰਸ ਨੂੰ ਦੱਸ ਦਈਏ ਜੀ, ਸਾਡਾ ਪ੍ਰੋਗਰਾਮ ਤਾਰੇ ਸਿਤਾਰੇ ਅਸੀਂ ਹਰ ਸੰਡੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਲਾਈਵ ਹਾਜ਼ਰ ਹੁੰਦੇ ਹਾਂ। ਇਸ ਪ੍ਰੋਗਰਾਮ ਵਿੱਚ ਅਸੀਂ ਐਸਟ੍ਰੋਲੋਜੀ ਨਾਲ ਰਿਲੇਟਿਡ ਗੱਲਬਾਤ ਕਰਦੇ ਹਾਂ ਤੇ ਤੁਹਾਡੀ ਕਿਸਮਤ, ਕੁੰਡਲੀ ਤੇ ਗ੍ਰਹਿਾਂ ਨਾਲ ਜੁੜੇ ਹੋਏ ਸਵਾਲਾਂ ਦੇ ਜਵਾਬ ਦਿੰਦੇ ਹਾਂ। ਅਗਰ ਕੋਈ ਵੀ ਲਿਸਨਰ ਇਸ ਪ੍ਰੋਗਰਾਮ ਵਿੱਚ ਕਾਲ ਕਰਨਾ ਚਾਹੁੰਦਾ ਹੈ ਤਾਂ ਆਪਣੀ ਡੇਟ ਆਫ ਬਰਥ, ਟਾਈਮ ਔਰ ਪਲੇਸ ਦੱਸ ਕੇ ਆਪਣਾ ਜੋਤਿਸ਼ ਨਾਲ ਜੁੜਿਆ ਹੋਇਆ ਕੋਈ ਵੀ ਸਵਾਲ ਪੁੱਛ ਸਕਦਾ ਹੈ। ਇਸ ਤੋਂ ਇਲਾਵਾ ਜਿਵੇਂ ਕਿ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਘੱਟ ਟਾਈਮ ਹੋਣ ਕਰਕੇ ਤੁਹਾਨੂੰ 1 ਜਾਂ 2 ਸਵਾਲਾਂ ਦੇ ਜਵਾਬ ਹੀ ਦੇ ਪਾਉਂਦੇ ਹਾਂ, ਅਗਰ ਤੁਸੀਂ ਡਿਟੇਲ ਵਿੱਚ ਆਪਣੀ ਕੁੰਡਲੀ ਦਿਖਾਉਣਾ ਚਾਹੁੰਦੇ ਹੋ ਤਾਂ ਤੁਸੀਂ 647-9-17-23-46 ਇਸ ਨੰਬਰ 'ਤੇ ਪ੍ਰੋਗਰਾਮ ਤੋਂ ਬਾਅਦ ਕਾਲ ਕਰਕੇ ਆਪਣੀ ਅਪਾਇੰਟਮੈਂਟ ਫਿਕਸ ਕਰ ਸਕਦੇ ਹੋ। ਤੁਸੀਂ ਅਗਰ ਬ੍ਰੈਮਟਨ ਤੋਂ ਦੂਰ ਰਹਿੰਦੇ ਹੋ ਤਾਂ ਤੁਸੀਂ ਵੀਡੀਓ ਕਾਲ 'ਤੇ ਜਾਂ ਟੈਲੀਫੋਨਿਕ ਅਪਾਇੰਟਮੈਂਟ 'ਤੇ ਵੀ ਗੱਲਬਾਤ ਕਰ ਸਕਦੇ ਹੋ, 647-9-17-23-46। ਔਰ ਇਸ ਟਾਈਮ ਸਾਡੇ ਸਟੂਡੀਓ ਵਿੱਚ ਕਾਲ ਕਰਨ ਵਾਸਤੇ ਨੰਬਰ ਹੈ ਜੀ 905-673-33-37। ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਆਪਣਾ ਕੋਈ ਵੀ ਸਵਾਲ ਪੁੱਛ ਸਕਦੇ ਹੋ। ਪਰ ਜਿਹੜੇ ਵੀ ਇਸ ਟਾਈਮ ਡਰਾਈਵਿੰਗ ਕਰ ਰਹੇ ਆ, ਡਰਾਈਵਿੰਗ ਕਰਦੇ ਵਕਤ ਕਾਲ ਕਰ ਰਹੇ ਤਾਂ ਪਲੀਜ਼ ਬਹੁਤ ਸੇਫਟੀ ਨਾਲ ਤੁਸੀਂ ਆਪਣੀ ਡਰਾਈਵਿੰਗ ਕਰਦੇ ਹੋਏ ਗੱਲ ਕਰੀਓ, ਇਹ ਸਾਡੀ ਤੁਹਾਡੇ ਕੋਲ ਗੁਜ਼ਾਰਿਸ਼ ਹੈ ਜੀ। ਨਿਸ਼ਾਂਤ ਕੌਰ ਜੀ, ਔਨ ਏਅਰ ਤੁਸੀਂ।
7: ਡੇਟ ਆਫ ਬਰਥ ਹੈਗਾ 16 ਜੁਲਾਈ 1987। ਟਾਈਮਿੰਗ ਸਵੇਰੇ 11 ਵਜੇ ਤੇ ਪਲੇਸ ਆਫ ਬਰਥ ਅੰਮ੍ਰਿਤਸਰ।
1: 11 AM ਔਰ ਅੰਮ੍ਰਿਤਸਰ, ਕੀ ਪੁੱਛਣਾ ਜੀ?
7: ਮੈਂ ਆਪਣੀ ਮੈਰਿਜ ਬਾਰੇ ਪੁੱਛਣਾ ਹੈ ਤੇ ਨਾਲੇ ਮੈਂ ਪੁੱਛਣਾ ਕਰੀਅਰ ਗਰੋਥ ਬਾਰੇ, ਮੇਰਾ ਕਰੀਅਰ ਕਿੱਦਾਂ ਨੂੰ ਜਾਏਗਾ, ਜੇ ਮੈਂ ਵਿਹਲੀ ਬੈਠੀ ਹਾਂ ਤੇ ਮੈਨੂੰ ਜੌਬ ਬਾਰੇ ਜਾਂ ਬਿਜ਼ਨਸ ਬਾਰੇ ਕੁਛ ਆਈਡੀਆ ਚਾਹੀਦਾ।
1: ਠੀਕ ਹੈ ਜੀ, ਮੈਰਿਜ ਬਾਰੇ ਜਾਂ ਮੈਰਿਡ ਲਾਈਫ ਬਾਰੇ ਪੁੱਛਣਾ ਚਾਹੁੰਦੇ ਹੋ?
7: ਮੈਰਿਜ ਬਾਰੇ।
1: ਠੀਕ ਹੈ ਜੀ, ਅਸੀਂ ਤੁਹਾਡੇ ਸਵਾਲਾਂ ਦੇ ਜਵਾਬ ਦਿੰਦੇ ਹਾਂ, ਪ੍ਰੋਗਰਾਮ ਨੂੰ ਸੁਣਦੇ ਰਹਿਣਾ
2: ਜੀ। ਕੁੰਡਲੀ ਦੇ ਮੁਤਾਬਕ ਜੇ ਅਸੀਂ ਇਹਦੇ ਯੋਗ ਦੇਖਦੇ ਹਾਂ ਤਾਂ ਕੁੰਡਲੀ ਦੇ ਵਿੱਚ ਗੁਰੂ ਚੰਡਾਲ ਬੈਠਾ ਹੋਇਆ ਹੈ, ਕਿਉਂਕਿ ਫੀਮੇਲ ਦੀ ਕੁੰਡਲੀ ਦੇ ਵਿੱਚ ਹਮੇਸ਼ਾ ਹੀ ਬ੍ਰਹਿਸਪਤੀ ਬਹੁਤ ਵਧੀਆ ਹੋਣਾ ਚਾਹੀਦਾ ਹੈ, ਤੇ ਨਾਲ ਦੀ ਨਾਲ ਜਿਹੜਾ ਹੈ ਗੁਰੂ ਦੀ ਪੋਜੀਸ਼ਨ ਜਿਹੜੀ ਹੈ ਉਹ ਬੈਠੀ ਵੀ 8th ਹਾਊਸ ਦੇ ਵਿੱਚ ਹੈਗੀ ਹੈ। ਧੂਣੀ ਰਮਾਏ ਸਾਧੂ ਦੀ ਤਰ੍ਹਾਂ ਇਹੋ ਜਿਹਾ ਯੋਗ ਬਣਿਆ ਹੋਇਆ ਹੈ ਕਿ ਅਗਰ ਮੈਰਿਜ ਹੋ ਵੀ ਜਾਂਦੀ ਹੈ ਤੇ ਉਸ ਦੇ ਵਿੱਚ ਕੋਈ ਜ਼ਿਆਦਾ ਸਕਸੈਸਫੁਲ ਲਾਈਫ ਜਿਹੜੀ ਹੈ ਉਹ ਨਹੀਂ ਰਹਿੰਦੀ। ਗੁਰੂ ਚੰਡਾਲ ਦੋਸ਼ ਨੂੰ ਠੀਕ ਕੀਤਾ ਜਾਵੇ ਤੇ ਏਜ ਦੇ ਮੁਤਾਬਕ ਆਪਣੇ ਤੋਂ ਕਿਸੇ ਛੋਟੇ ਲੜਕੇ ਨੂੰ ਰਿਲੇਸ਼ਨਸ਼ਿਪ ਜਾਂ ਵਿਆਹ ਦੇ ਲਈ ਜਿਹੜਾ ਹੈ ਉਹ ਰੈਡੀ ਕੀਤਾ ਜਾਵੇ ਤੇ ਤੁਹਾਡਾ ਜਿਹੜਾ ਹੈ ਮੈਰਿਡ ਲਾਈਫ ਦੇ ਵਿੱਚ ਸਕਸੈਸ ਜਿਹੜਾ ਉਹ ਤੁਹਾਨੂੰ ਮਿਲੇਗਾ। ਜੌਬ ਮਿਲਣ ਵਾਸਤੇ ਤੁਹਾਨੂੰ ਇੱਕ ਛੋਟਾ ਜਿਹਾ ਉਪਾਏ ਕਰਨਾ ਪਊਗਾ, ਨਿੰਬੂ ਦਾ ਅਚਾਰ ਜਿਹੜਾ ਕਿਸੇ ਵੀ ਧਾਰਮਿਕ ਸਥਾਨ ਤੇ ਚੜਾਉਣ ਦੇ ਨਾਲ ਜਾਂ ਲਗਾਤਾਰ ਕੇਸਰ ਦਾ ਤਿਲਕ ਲਗਾਉਣ ਦੇ ਨਾਲ ਜੌਬ ਜਲਦੀ ਮਿਲੇਗੀ
1: ਜੀ। 8270 ਪੁੱਛੋ ਜੀ, ਕੀ ਪੁੱਛਣਾ ਚਾਹੁੰਦੇ ਹੋ?
8: ਡੇਟ ਆਫ ਬਰਥ November 21st, 1975, ਪਲੇਸ ਆਫ ਬਰਥ ਲੁਧਿਆਣਾ, ਟਾਈਮ ਬਿਟਵੀਨ 11 AM ਟੂ 12 PM
1: ਜੀ। 12 PM ਜੀ, ਇੱਕ ਵਾਰ ਆਪਾਂ ਕਨਫਰਮ ਕਰਦੇ ਹਾਂ, November 21, 1975 ਲੁਧਿਆਣਾ, 11 to 11:30 AM ਔਰ PM ਬੋਲੇ ਤੁਸੀਂ?
8: 11 ਸਵੇਰ ਦੇ 11 ਤੋਂ ਦੁਪਹਿਰ ਦੇ 12 ਵਜੇ ਤੱਕ।
1: 11 to 12 ਵਜੇ ਦੇ ਵਿੱਚ ਦੁਪਹਿਰੇ, ਠੀਕ ਹੈ ਜੀ। ਕੁਐਸਚਨ ਪੁੱਛੋ ਜੀ, ਕੀ ਪੁੱਛਣਾ ਚਾਹੁੰਦੇ ਹੋ?
8: ਮੈਂ ਪੁੱਛਣਾ ਸੀ, ਮੈਂ ਘਰ ਚੇਂਜ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰ ਮੈਨੂੰ ਡਰ ਲੱਗਦਾ ਮੈਂ ਚੇਂਜ ਕਰਾਂਗਾ ਨਾ। ਦੂਸਰਾ ਮੇਰਾ ਆਪਣਾ ਬਿਜ਼ਨਸ ਹੈਗਾ ਡਰਾਈਵਿੰਗ ਦਾ, ਪਰ ਸਲੋ ਬਹੁਤ ਹੈ ਨਾ।
1: ਠੀਕ ਹੈ ਜੀ, ਬਿਜ਼ਨਸ ਬਾਰੇ ਤੁਹਾਡਾ ਸਵਾਲ ਹੈ ਜੀ, ਬਿਜ਼ਨਸ ਤੁਹਾਡਾ ਸਲੋ ਹੈ ਔਰ ਤੁਸੀਂ ਘਰ ਚੇਂਜ ਕਰਨਾ ਹੈ, ਤੁਸੀਂ ਜਾਣਨਾ ਚਾਹੁੰਦੇ ਹੋ ਕਿ ਘਰ ਤੁਹਾਨੂੰ ਚੇਂਜ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ, ਠੀਕ ਹੈ ਜੀ?
8: ਜੀ,
1: ਅਸੀਂ ਦੱਸਦੇ ਹਾਂ ਜੀ।
2: ਬਿਲਕੁਲ ਜੀ, ਡਰ ਨੂੰ ਕੱਢ ਦਿੱਤਾ ਜਾਵੇ, ਘਰ ਬਦਲਣ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ। 12ਵੇਂ ਭਾਵ ਚ ਸ਼ਨੀ ਆਇਆ ਹੋਵੇ ਤਾਂ ਘਰ ਜ਼ਬਰਦਸਤੀ ਹੀ ਬਦਲ ਜਾਂਦੇ ਨੇ, ਨਵੰਬਰ ਤੱਕ ਦਾ ਤੁਹਾਡੇ ਕੋਲ ਸਮੇਂ ਹੈਗਾ ਵਾ। ਅਗਰ ਘਰ ਬਦਲਣਾ ਤੇ ਉਸ ਤੋਂ ਪਹਿਲਾਂ ਬਦਲ ਲਿਓ, ਅਗਲੇ ਸਾਲ ਦੇ ਵਿੱਚ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਨਹੀਂ ਬਦਲਿਆ ਜਾਣਾ। ਤੇ ਦੂਸਰਾ ਤੁਸੀਂ ਇਹ ਪੁੱਛਿਆ ਕਿ ਮੇਰਾ ਬਿਜ਼ਨਸ ਜਿਹੜਾ ਉਹ ਸਲੋ ਚੱਲਦਾ ਹੈ, ਕੋਈ ਐਡੀ ਲੰਬੀ ਚੌੜੀ ਪਰੇਸ਼ਾਨੀ ਨਹੀਂ ਹੈਗੀ, ਧਿਆਨ ਕਰੋ, ਕੋਈ ਗੱਲ ਨਹੀਂ, ਕੁਛ ਟਾਈਮ ਬਾਅਦ ਇਹ ਠੀਕ ਹੋ ਜਾਵੇਗਾ
1: ਜੀ। ਜੀ, ਅਮਨਦੀਪ ਜੀ ਔਨ ਏਅਰ ਹੋ।
9: ਹਾਂਜੀ, ਡੇਟ ਆਫ ਬਰਥ ਹੈਗੀ ਜੀ September 20, 1995
1: ਜੀ ਸਪਟੰਬਰ 20, 1995 ਟਾਈਮ ਦੱਸੋ
9: 5 ਵਜੇ ਸ਼ਾਮ ਦੇ
1: 5 ਵਜੇ ਸ਼ਾਮ ਨੂੰ ਬਰਥ ਪਲੇਸ
9: ਜਲੰਧਰ
1: ਜਲੰਧਰ ਕੀ ਪੁੱਛਣਾ ਜੀ
9: ਹਾਂਜੀ ਜੀ 7 ਸਾਲ ਹੋ ਗਏ ਮੈਰਿਜ ਨੂੰ ਬੇਬੀ ਬਾਰੇ ਪੁੱਛਣਾ ਸੀਗਾ ਜੀ
1: ਠੀਕ ਹੈ ਜੀ ਹੋਰ ਕੁਛ
9: ਹਾਂਜੀ ਜੀ ਬਸ
1: ਠੀਕ ਹੈ ਜੀ ਅਸੀਂ ਔਨ ਏਅਰ ਸਵਾਲ ਦਾ ਜਵਾਬ ਦਿੰਦੇ ਹਾਂ ਪ੍ਰੋਗਰਾਮ ਨੂੰ ਸੁਣਦੇ ਰਹੋ ਜੀ
2: ਜੀ ਸ਼ਨੀ ਦੀ ਦ੍ਰਿਸ਼ਟੀ ਵੀ ਜਿਹੜੀ ਉਹ ਪੰਜਮ ਭਾਵ ਦੇ ਉੱਤੇ ਸੰਪੂਰਨ ਪੈ ਰਹੀ ਹੈ ਜਿਸ ਦੇ ਵਿੱਚ ਲੇਟ ਜਿਹੜਾ ਹੈ ਬੇਬੀ ਹੋਣ ਦਾ ਯੋਗ ਬਣਦਾ ਹੈ ਔਰ ਰਾਹੂ ਵੀ ਪੰਚਮ ਭਾਵ ਨੂੰ ਬਿਲਕੁਲ ਪ੍ਰੋਪਰ ਦ੍ਰਿਸ਼ਟੀ ਨਾਲ ਦੇਖ ਰਿਹਾ ਹੈ ਬਾਲ ਗੋਪਾਲ ਜਾਣੀ ਕਿ ਸੰਤਾਨ ਬਾਲ ਗੋਪਾਲ ਦਾ ਜਾਂ ਜਾਪ ਕਰਾਉਣ ਦੇ ਨਾਲ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਜਲਦੀ ਆਉਣਗੀਆਂ ਅਗਰ ਤੁਸੀਂ ਟ੍ਰੀਟਮੈਂਟ ਦੇ ਚੱਕਰ ਦੇ ਵਿੱਚ ਵੀ ਪੈ ਗਏ ਤੇ ਤੁਹਾਨੂੰ ਹੋ ਸਕਦਾ ਹੈ ਕਿ ਤੁਹਾਨੂੰ ਬਹੁਤ ਸਮਾਂ ਵੇਟ ਕਰਨਾ ਪਵੇ ਸਿਰਫ ਤੁਹਾਡੀ ਕੁੰਡਲੀ ਦੇ ਵਿੱਚ ਬੱਚਾ ਜਿਹੜਾ ਹੈ ਉਹ ਸ਼੍ਰੀ ਕ੍ਰਿਸ਼ਨ ਜੀ ਦੀ ਕਿਰਪਾ ਦੇ ਨਾਲ ਹੀ ਜਲਦੀ ਹੋ ਸਕਦਾ
1: ਜੀ ਜੀ 9689 ਔਨ ਏਅਰ ਹੋ ਤੁਸੀਂ
10: ਹੈਲੋ ਹਾਂਜੀ ਮੇਰਾ ਜੀਰੋ ਬਰਥ ਹੈਗਾ
1: May 31st, 1993 ਹਾਂਜੀ ਟਾਈਮ ਦੱਸੋ ਬਸ
10: 8:56 PM
1: 8:56 PM ਬਰਥ ਪਲੇਸ
10: ਹਾਂਜੀ ਬਰਥ ਪਲੇਸ ਅੰਬਾਲਾ ਸਿਟੀ
1: ਅੰਬਾਲਾ ਕੀ ਪੁੱਛਣਾ ਚਾਹੁੰਦੇ ਹੋ ਤੁਸੀਂ
10: ਮੈਰਿਜ ਤੇ ਮੈਰਿਡ ਲਾਈਫ ਦੇ ਬਾਰੇ ਪੁੱਛਣਾ ਚਾਹੁੰਦੇ
1: ਹਾਂ ਮੈਰਿਜ ਐਂਡ ਮੈਰਿਡ ਲਾਈਫ ਬਾਰੇ ਠੀਕ ਹੈ ਜੀ ਔਨ ਏਅਰ ਸਵਾਲ ਦਾ ਜਵਾਬ ਦੇ ਰਹੇ ਹਾਂ ਜੀ
2: ਜੀ ਇਹਨੇ ਡੇਟ ਆਫ ਬਰਥ ਦੁਆਰਾ ਕਨਫਰਮ
1: ਜੀ 31 May 1993 8:56 PM ਅੰਮ੍ਰਿਤਸਰ ਅੰਬਾਲਾ ਸਿਟੀ
2: ਅੰਬਾਲਾ ਅੰਬਾਲਾ
1: ਜੀ ਅੰਬਾਲਾ ਸਿਟੀ
2: ਜੀ ਕੁੰਡਲੀ ਦੇ ਮੁਤਾਬਕ ਇਹਨਾਂ ਨੇ ਪੁੱਛਿਆ ਹੈ ਕਿ ਮੈਰਿਜ ਤੇ ਮੈਰਿਡ ਲਾਈਫ 8ਵੇਂ ਭਾਵ ਤੋਂ ਮੰਗਲੀਕ ਉਹ ਬੁੱਧ 7ਵੇਂ ਭਾਵ ਦੇ ਵਿੱਚ ਹੈਗਾ ਵਾ ਵੈਸੇ ਵੀ ਕੁੰਡਲੀ ਦੇ ਵਿੱਚ ਇਸ ਸਾਲ ਦੇ ਵਿੱਚ ਵੀ ਵਿਆਹ ਦਾ ਯੋਗ ਤਾਂ ਜ਼ਰੂਰ ਬਣਿਆ ਹੋਇਆ ਪਰ ਲਗਨ ਦਾ ਮੰਗਲ ਇਸ ਨੂੰ ਤੋੜ ਸਕਦਾ ਹੈ ਜਾਂ ਕੋਈ ਨਾ ਕੋਈ ਪਰੇਸ਼ਾਨੀ ਖੜੀ ਕਰ ਸਕਦਾ ਹੈ ਤੇ ਮੈਰਿਡ ਲਾਈਫ ਦੇ ਬਾਰੇ ਜਿਹੜਾ ਤੁਸੀਂ ਪੁੱਛਿਆ ਹੈ ਬਸ ਵਿਆਹ ਹੋਣ ਦੇ ਵਿੱਚ ਹੀ ਪਰੇਸ਼ਾਨੀ ਹੈ ਮੈਰਿਡ ਲਾਈਫ ਕੋਈ ਬਹੁਤ ਜ਼ਿਆਦਾ ਡਿਸਟਰਬ ਨਹੀਂ ਹੋਵੇਗੀ ਬਸ ਇੰਨਾ ਧਿਆਨ ਰੱਖਣਾ ਕਿ ਤੁਹਾਡੀ ਕੁੰਡਲੀ ਦੇ ਵਿੱਚ ਤੁਹਾਨੂੰ ਲਗਨ ਹੈ ਤੇ ਮੰਗਲ ਜਿਹੜਾ ਲਗਨ ਦਾ ਮਾਲਕ ਜਿਹੜਾ ਹੈ ਉਹ ਕਰਮ ਸਥਾਨ ਦੇ ਵਿੱਚ ਬੈਠਾ ਹੋਇਆ ਹੈ ਪਹਿਲਾਂ ਹੀ ਲੜਕੀ ਦੇ ਸੁਭਾਅ ਨੂੰ ਇਸ ਤਰ੍ਹਾਂ ਜਾਣ ਲੈਣਾ ਹੈ ਕਿ ਜ਼ਿਆਦਾ ਅਗਰੈਸਿਵ ਲੜਕੀ ਨਾਲ ਵਿਆਹ ਨਹੀਂ ਕਰਾਉਣਾ ਔਰ ਜਿਹੜੇ ਕਿ ਬਹੁਤ ਜ਼ਿਆਦਾ ਆਪਣੇ ਆਪ ਨੂੰ ਮਾਡਰਨ ਦਿਖਾ ਰਹੀ ਹੋਵੇ ਉਹ ਲੜਕੀ ਨਾਲ ਵਿਆਹ ਨਹੀਂ ਕਰਾਉਣਾ ਧਾਰਮਿਕ ਪ੍ਰਵਿਰਤੀ ਦੀ ਲੜਕੀ ਲੱਭਣ ਦੇ ਨਾਲ ਤੁਹਾਡਾ ਜੀਵਨ ਜਿਹੜਾ ਬਹੁਤ ਸੁਖੀ ਰਹੇਗਾ
1: ਜੀ ਜੀ ਰਸ਼ਪਾਲ ਸਿੰਘ ਜੀ ਔਨ ਏਅਰ ਹੋ
11: ਹਾਂਜੀ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਜੀ
11: 29 ਨਵੰਬਰ
1: 1992 ਨਾਮ ਕਿੰਦੇ ਬਾਰੇ ਪੁੱਛਣਾ ਚਾਹੁੰਦੇ ਹੋ ਤੁਸੀਂ
11: ਆਪਣੇ ਵਾਲੇ ਰਸ਼ਪਾਲ ਸਿੰਘ
1: ਠੀਕ ਹੈ ਰਸ਼ਪਾਲ ਸਿੰਘ ਬਾਰੇ ਪੁੱਛਣਾ ਚਾਹੁੰਦੇ ਹੋ ਠੀਕ ਹੈ ਜੀ ਕੀ ਸਵਾਲ ਹੈ ਜਵਾਬ ਦਿੰਦੇ ਆ ਪ੍ਰੋਗਰਾਮ ਨੂੰ ਸੁਣਦੇ ਰਹਿਣਾ ਜੀ
2: ਜੀ 7th ਹਾਊਸ ਨੂੰ ਲੱਗਿਆ ਹੋਇਆ ਗ੍ਰਹਿਣ ਜਿਹੜਾ ਵਿਆਹ ਨੂੰ ਡਿਲੇ ਕਰਦਾ ਹੈ ਸੂਰਜ ਤੇ ਰਾਹੂ 7th ਹਾਊਸ ਨੇ ਕੇਤੂ ਲਗਨ ਦੇ ਵਿੱਚ ਨੇ ਸੁਭਾਅ ਦੇ ਵਿੱਚ ਤੇਜ਼ੀ ਤੇ ਜਿੱਦੀਪਨ ਜ਼ਰੂਰ ਹੈਗਾ ਵਾ ਪਰ ਹਰ ਇੱਕ ਚੀਜ਼ ਨੂੰ ਸਮੇਂ ਨਾਲ ਪੂਰੀ ਕਰਦੇ ਹੋ ਪੈਸੇ ਸੱਚਮੁੱਚ ਬਹੁਤ ਆਉਂਦੇ ਨੇ ਪਰ ਖਰਚ ਸਥਾਨ ਦਾ ਮਾਲਕ ਜਿਹੜਾ ਹੈ ਉਹ ਤੁਹਾਡੀ ਕੁੰਡਲੀ ਦੇ ਵਿੱਚ ਨੀਚ ਹੋ ਕੇ ਬੈਠਾ ਹੋਇਆ ਹੈ ਜਿਹੜਾ ਕਿ ਤੁਹਾਡੀਆਂ ਬਿਨਾਂ ਜ਼ਰੂਰਤਾਂ ਤੋਂ ਵੀ ਪੈਸੇ ਨੂੰ ਖਰਚ ਕਰਵਾ ਦੇਵੇਗਾ ਤੇ ਤੁਸੀਂ ਕਰ ਕੀ ਸਕਦੇ ਹੋ ਗ੍ਰਹਿਣ ਦਾ ਉਪਾਅ ਕਰਾਓ ਜਲਦੀ ਹੀ ਵਿਆਹ ਹੋ ਜਾਵੇਗਾ ਵੈਸੇ ਕੁੰਡਲੀ ਦੇ ਮੁਤਾਬਕ ਬਿਨਾਂ ਉਪਾਏ ਤੋਂ ਵਿਆਹ ਹੋਣ ਦਾ ਸਮੇਂ ਵੀ ਜਿਹੜਾ ਹੈ 2-1-2 ਸਾਲ ਜਿਹੜੇ ਨੇ ਅਗਲੇ ਉਹਦੇ ਵਿੱਚ ਹੋ ਜਾਵੇਗਾ
1: ਜੀ 3651 ਔਨ ਏਅਰ ਹੋ
12: ਹਾਂਜੀ 17/10/1964
1: 17/10/1964
12: ਹਾਂਜੀ 1 AM ਦਾ ਬਰਥ ਡਿਸਟ੍ਰਿਕਟ ਜਲੰਧਰ
1: 1 AM ਡਿਸਟ੍ਰਿਕਟ ਜਲੰਧਰ ਠੀਕ ਹੈ ਜੀ ਕੀ ਪੁੱਛਣਾ ਚਾਹੁੰਦੇ ਹੋ
12: ਮੈਂ ਆਪਣਾ ਬਿਜ਼ਨਸ ਕਰਨ ਦੇ ਬਾਰੇ ਸੋਚ ਰਿਹਾ ਜੀ
1: ਠੀਕ ਹੈ ਜੀ ਆਪਣਾ ਬਿਜ਼ਨਸ ਕਰਨਾ ਚਾਹੁੰਦੇ ਹੋ ਉਹਦੇ ਬਾਰੇ ਪੁੱਛਣਾ ਚਾਹੁੰਦੇ ਹੋ ਠੀਕ ਹੈ ਜੀ
2: ਜੀ ਕੁੰਡਲੀ ਦੇ ਮੁਤਾਬਕ ਬਿਜ਼ਨਸ ਕਰ ਸਕਦੇ ਹੋ ਪਹਿਲਾਂ ਖਰਚੇ ਜਿਹੜੇ ਕੰਟਰੋਲ ਕਰਨੇ ਬਹੁਤ ਔਖੇ ਹੋ ਜਾਣਗੇ ਕਿਉਂਕਿ 12ਵੇਂ ਭਾਵ ਦੇ ਵਿੱਚ ਰਾਹੂ ਆ ਪੈਸੇ ਨੂੰ ਹਵਾ ਦੇ ਵਿੱਚ ਉਡਾ ਦਿੰਦਾ ਹੈ ਧੂੰਆਂ ਬਣਾ ਦਿੰਦਾ ਹੈ ਅਗਰ ਸਰਪਲਸ ਮਨੀ ਹੈਗਾ ਵਾ ਜਾਂ ਬਹੁਤ ਜ਼ਿਆਦਾ ਕਰਜ਼ਾ ਨਹੀਂ ਚੱਕਣਾ ਆਪਣੇ ਕੋਲ ਪੈਸਾ ਹੈਗਾ ਵਾ ਤੇ ਆਪਾਂ ਇਹ ਕੰਮ ਕਰ ਸਕਦੇ ਹਾਂ ਤੇ ਜਿਹੜਾ ਇਹ ਕੰਮ ਸ਼ੁਰੂ ਕਰਨ ਦਾ ਸਮੇਂ 17 July ਤੋਂ ਸਟਾਰਟ ਹੋਣ ਜਾ ਰਿਹਾ ਹੈ ਤੇ ਜਨਵਰੀ ਦੇ ਵਿੱਚ ਵਿੱਚ ਤੁਸੀਂ ਕੰਮ ਕਰ ਸਕਦੇ ਹੋ
1: ਜੀ 47 ਤੇ ਯੋਨੀਅਰੋ
13: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
13: ਮੈਂ ਆਪਣੇ ਬਾਰੇ ਪੁੱਛਣਾ ਚਾਹੁੰਦਾ ਜੀ, ਮੇਰੀ ਵਿਆਹ ਹੋਇਆ ਜਾਂ ਮੈਰਿਜ ਲਾਈਫ ਕਿੱਦਾਂ ਦੀ ਹੈ ਤੇ ਫਿਊਚਰ ਬਾਰੇ।
1: ਠੀਕ ਹੈ।
13: ਡੇਟ ਆਫ ਬਰਥ 2 June 1981।
1: ਠੀਕ ਹੈ ਜੀ। ਟਾਈਮ ਦੱਸੋ ਜਨਮ ਦਾ।
13: ਟਾਈਮ ਸਵੇਰੇ 4:30 ਵਜੇ।
1: 4:30 ਸਵੇਰੇ ਕਿਹੜੀ ਜਗ੍ਹਾ ਦਾ ਜਨਮ ਹੈ? ਹੁਸ਼ਿਆਰ
13: ਪੰਜਾਬ।
1: ਠੀਕ ਹੈ।
2: ਵਿਆਹ ਕਦੋਂ ਹੋਇਆ ਜੀ ਤੁਹਾਡਾ?
1: ਮੈਰਿਜ ਕਦੋਂ ਹੋਈ ਹੈ ਜੀ?
13: 2023 ਹੋਇਆ ਜੀ।
1: 2023। ਤੁਸੀਂ ਆਪਣੀ ਮੈਰਿਡ ਲਾਈਫ ਬਾਰੇ ਪੁੱਛਣਾ ਚਾਹੁੰਦੇ ਹੋ ਤੇ ਹੋਰ ਤੁਸੀਂ ਕੀ ਪੁੱਛਿਆ ਸੀ?
13: ਫਿਊਚਰ ਬਾਰੇ, ਜਿੱਦਾਂ ਮੈਂ ਆਪਣਾ ਕੰਮ ਸ਼ੁਰੂ ਕਰਨਾ ਚਾਹੁੰਦਾ।
1: ਠੀਕ ਹੈ। ਆਪਣਾ ਕੰਮ ਸ਼ੁਰੂ ਕਰਨਾ ਤਾਂ ਕਿੱਦਾਂ ਦਾ ਰਹੇਗਾ? ਠੀਕ ਹੈ ਜੀ।
13: ਹਾਂਜੀ
1: ਜੀ
2: ਜੀ ਬਿਲਕੁਲ ਜੀ। ਕੁੰਡਲੀ ਦੇ ਮੁਤਾਬਕ ਤੁਹਾਡੇ ਲਗਨ ਦੇ ਵਿੱਚ ਸੂਰਜ, ਚੰਦਰ ਤੇ ਮੰਗਲ ਜਿਨ੍ਹਾਂ ਨੇ ਤੁਹਾਡਾ ਵਿਆਹ ਲੇਟ ਕੀਤਾ ਹੈ। ਵੈਸੇ ਐਸੀ ਕੁੰਡਲੀ ਦੇ ਵਿੱਚ 2 ਵਿਆਹ ਹੋਣ ਦਾ ਯੋਗ ਜ਼ਰੂਰ ਹੁੰਦਾ ਸੀ, ਪਰ ਲੇਟ ਮੈਰਿਜ ਜਿਹੜੀ ਉਹ ਕਈ ਵਾਰੀ ਉਸ ਯੋਗ ਨੂੰ ਖਤਮ ਕਰ ਦਿੰਦੀ ਹੈ। ਤੇ ਕੁੰਡਲੀ ਦੇ ਵਿੱਚ ਜਿਹੜਾ ਆਪਣਾ ਜਿਹੜਾ ਭਾਗੇ ਉਹਦੇ ਹੋਵੇਗਾ, ਪ੍ਰੈਗਨੈਂਸੀ ਤੋਂ ਬਾਅਦ ਜਾ ਕੇ ਜਿਹੜਾ ਹੈ ਤੁਹਾਡਾ ਭਾਗੇ ਉਹਦੇ ਹੋਵੇਗਾ। ਉਸ ਟਾਈਮ ਦੇ ਵਿੱਚ ਤੁਸੀਂ ਜਿਹੜਾ ਵੀ ਬਿਜ਼ਨਸ ਕਰੋਗੇ ਤੁਹਾਡੇ ਬੱਚੇ ਦੇ ਭਾਗ ਦੇ ਨਾਲ ਤੁਹਾਡਾ ਬਿਜ਼ਨਸ ਬਹੁਤ ਵਧੀਆ ਚੱਲੇਗਾ। ਬੁੱਧ, ਸ਼ੁਕਰ, ਧਨ ਭਾਵ ਦੇ ਵਿੱਚ ਬੈਠੇ ਨੇ, ਬਹੁਤ ਕੁਛ ਅੱਗੇ ਜੀਵਨ ਚ ਮਿਲਣ ਵਾਲਾ ਹੈ। ਬਸ ਘਰ ਗ੍ਰਸਤੀ ਨੂੰ ਸੰਭਾਲਣ ਲਈ ਆਪਣੇ ਗੁੱਸੇ ਤੇ ਕਾਬੂ ਰੱਖਿਓ
1: ਜੀ। ਜੀ ਕੁਲਦੀਪ ਧਾਲੀਵਾਲ ਜੀ ਓਨੇਰੋ।
14: ਹਾਂਜੀ ਸਤਿ ਸ੍ਰੀ ਅਕਾਲ ਜੀ। ਮੇਰਾ ਨਾਮ ਹਰਜੀਤ ਸਿੰਘ ਹੈ ਜੀ
1: ਤੇ
14: ਡੇਟ ਆਫ ਬਰਥ ਮੇਰੀ 28 July 1976
1: ਜੀ। 28 July 1976 ਟਾਈਮ ਦੱਸੋ ਜੀ ਬਰਥ ਦਾ।
14: ਬਰਥ ਦਾ ਜੀ ਟਾਈਮ ਮੇਰੇ ਯਾਦ ਨਹੀਂ, ਮੈਨੂੰ ਲੱਗਦਾ ਦਿਨੇ ਹੀ ਹੋਇਆ, ਪਤਾ ਨਹੀਂ, ਮੇਰੇ ਯਾਦ ਨਹੀਂ ਜਾਣੀ।
1: ਠੀਕ ਹੈ ਜੀ। ਬਰਥ ਪਲੇਸ ਦੱਸ ਦੋ।
14: ਪੰਜਾਬ ਚ ਹੋਇਆ ਜੀ, ਮੋਗੇ ਜ਼ਿਲ੍ਹੇ ਚ।
1: ਮੋਗਾ ਜ਼ਿਲ੍ਹਾ। ਠੀਕ ਹੈ ਜੀ। ਹਰਜੀਤ ਸਿੰਘ ਤੁਹਾਡਾ ਨਾਮ ਹੈ ਜੀ, ਕੀ ਪੁੱਛਣਾ ਚਾਹੁੰਦੇ ਹੋ?
14: ਮੈਂ ਉਹਦੇ ਫਿਊਚਰ ਬਾਰੇ ਪੁੱਛਣਾ ਚਾਹੁੰਦਾ, ਜਾਂ ਵੀ ਮੈਂ ਵਿਆਹ ਦਾ ਫੈਮਿਲੀ ਵਾਲਾ ਵੀ ਠੀਕ ਹੈ ਸਾਰਾ ਕੁਝ, ਬਈ ਮੇਰੀ ਫੈਮਿਲੀ ਤੇ ਕਿਵੇਂ ਵਧੀਆ ਰਹਿਣ ਜਿੱਦਣ, ਜਾਂ ਵੀ ਮੇਰੇ ਵੀ ਵਧੀਆ ਰਹੂਗਾ ਮੇਰਾ ਗਾਂ ਪਵੇਖਾ ਤੇ ਇੱਕ ਮੈਂ ਸ਼ਰਾਬ ਡਰਿੰਕ ਕਰਦਾ ਜੀ, ਉਹ ਵੀ ਮੈਂ ਛੱਡ ਸਕਦਾ, ਮੇਰੇ ਛੱਡਣ ਦੇ ਇਸ਼ਾਰ ਹੈਗੇ ਕਿ ਨਹੀਂ ਜੀ, ਮੈਂ ਛੱਡ ਨਹੀਂ ਚਾਹੁੰਦਾ ਜੀ। ਬਸ
1: ਜੀ। ਠੀਕ ਹੈ ਜੀ, ਅਸੀਂ ਸਾਰੇ ਸਵਾਲਾਂ ਦੇ ਜਵਾਬ ਦਿੰਦੇ ਹਾਂ, ਪ੍ਰੋਗਰਾਮ ਨੂੰ ਰੇਡੀਓ ਤੇ ਸੁਣਦੇ ਰਹਿਣਾ ਜੀ।
2: ਜੀ ਬਿਲਕੁਲ ਜੀ, ਤੁਹਾਡੇ ਕਰਮ ਸਥਾਨ ਚ ਗ੍ਰਹਿ ਤਾਂ ਬਹੁਤ ਵਧੀਆ ਬੈਠੇ ਨੇ, ਪੰਚਾਇਤ ਕਰਮ ਸਥਾਨ ਚ ਬੈਠੀ ਹੋਈ ਹੈ, ਪਰ ਲਗਨ ਦਾ ਰਾਹੂ ਕਹਿੰਦਾ ਨਸ਼ਿਆਂ ਤੋਂ ਖਹਿੜਾ ਜਿੰਨੀ ਜਲਦੀ ਛੁੱਟ ਜਾਵੇ ਛੁਡਾ ਲੈਣਾ ਚਾਹੀਦਾ ਹੈ, ਅਨਾਥਾ ਜੀਵਨ ਚ ਬਹੁਤ ਸਾਰੀਆਂ ਪਰੇਸ਼ਾਨੀਆਂ ਅੱਗੇ ਆਉਣਗੀਆਂ, ਵਪਾਰ ਬਹੁਤ ਵਧੀਆ ਚੱਲ ਸਕਦਾ ਹੈ, ਸਾਰਾ ਕੁਛ ਬਹੁਤ ਵਧੀਆ ਹੋ ਸਕਦਾ ਹੈ। ਦਾਰੂ ਛੱਡਣ ਵਾਸਤੇ ਮੈਂ ਜਿੰਨੇ ਵੀ ਮੇਰੇ ਭੈਣ ਭਰਾ ਵੀਰ ਸੁਣ ਰਹੇ ਨੇ, ਜਿਨ੍ਹਾਂ ਦੇ ਘਰ ਦੇ ਵਿੱਚੋਂ ਦਾਰੂ ਨਹੀਂ ਜਾ ਰਹੀ, ਬੜਾ ਈਜ਼ੀ ਜਿਹਾ ਉਪਾਅ ਹੈ, ਗੋਕਾ ਘਿਓ ਲੈਣਾ ਹੈ ਜਿਹੜਾ ਕਿ A2 ਹੋਵੇ।